0: ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਿਲਪੀ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਓਏ ਅਸੀਂ ਲਾਹੌਰੀਏ ਹੁੰਨੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਜਲਾਕ ਬੰਦੇ ਦੀ ਅਸੀਂ ਅੱਖ ਪੜ ਲੈਣੇ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ये इश्क नहीं आसान बस इतना समझ लीजिए ध्यान से इश्क कीजिए क्योंकि शादी भी हो सकती है सो दोस्तों मैं हूँ आपका अपना राजीव ठाकुर और आप सुनते रहिए रेडियो हाँ जी 1674 AM हंसिए मस्त रहिए नाचते रहिए खुश रहिए।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

हाँ जी हाँ जी 16-74 ये नहीं है 71-72 ये है 16-74 ये है 16-74 सुनते रहो हाँ जी AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ।
3: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
1: ਹਾਂਜੀ ਰੇਡੀਓ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਜ਼ਰਾ ਹੌਲੀ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਦੀ ਅਗਲੀ ਰੂਪ ਰੇਖਾ ਤੁਹਾਡੇ ਨਾਲ ਸਾਂਝੀ ਕਰੀਏ ਅੱਜ ਦੇ ਦਿਨ ਰੀਅਲ ਸਟੇਟ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਅੱਗੇ ਵੱਧਦੇ ਹਾਂ ਅੱਜ 1 ਤਰੀਕ ਹੈ ਜੂਨ ਦਾ ਮਹੀਨਾ ਸੋ ਪਿਛਲੇ ਸਮੇਂ ਦੇ ਵਿੱਚ ਆਪਾਂ ਵੇਖਿਆ ਕਿ ਅਟੈਕ ਤੋਂ ਪਹਿਲਾਂ ਲੜਾਈ ਤੋਂ ਪਹਿਲਾਂ ਜਿਹੜੇ ਤਰੀਕੇ ਦੇ ਨਾਲ ਦੁਬਈ ਦੀ ਮਾਰਕੀਟ ਅੱਪ ਜਾ ਰਹੀ ਆਪਾਂ ਬਹੁਤ ਸਾਰਾ ਕੁਛ ਸੁਣ ਰਹੇ ਸਾਂ ਬੜੇ ਸਾਰੇ ਕਾਰਨ ਸੀ ਜਿਹਦੇ ਕਰਕੇ ਉੱਥੇ ਇਨਵੈਸਟਮੈਂਟ ਕੀਤੀ ਜਾ ਰਹੀ ਪਰ ਹੁਣ ਇਸ ਟਾਈਮ ਦੇ ਉੱਤੇ ਮੌਜੂਦਾ ਸੂਰਤ ਹਾਲ ਕੀ ਨੇ ਉਸ ਸੰਬੰਧ ਵਿੱਚ ਇੱਕ ਰਿਪੋਰਟ ਵੈਸੇ ਪਹਿਲਾਂ ਦੀ ਜੇਕਰ ਹਾਲਾਤ ਵੇਖੇ ਜਾਣ ਤਾਂ ਪਹਿਲਾਂ ਸੋਨੇ ਦੇ ਵਿੱਚ ਵੀ ਵਾਧਾ ਲਗਾਤਾਰ ਵੇਖਿਆ ਜਾ ਰਿਹਾ ਖਾਸ ਤੌਰ ਦੇ ਉੱਤੇ ਬਿਟਕੋਇਨਸ ਵਾਲੇ ਪਾਸੇ ਨੂੰ ਆਈਏ ਤਾਂ ਬਿਟਕੋਇਨਸ ਦੇ ਵਿੱਚ ਵੀ ਵਾਧਾ ਜਾਂ ਫਿਰ ਘਾਟਾ ਇਸ ਪਾਸੇ ਨੂੰ ਚਰਚਾ ਆਮ ਛਿੜੀ ਰਹਿੰਦੀ ਸੀ ਸ਼ੇਅਰ ਮਾਰਕੀਟ ਦੇ ਉੱਤੇ ਚਰਚਾ ਆਮ ਛਿੜੀ ਰਹਿੰਦੀ ਸੀ ਸੋ ਇਸ ਸਾਰੇ ਸੰਬੰਧ ਵਿੱਚ ਹੁਣ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਕੀ ਕਹਿੰਦੀਆਂ ਨੇ ਉਹ ਰਿਪੋਰਟਾਂ ਸਭ ਤੋਂ ਪਹਿਲਾਂ ਅੱਜ ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਦੁਬਈ ਦੀ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਅਤੇ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਵਾਪਸੀ ਕਰਕੇ ਤੁਹਾਡੇ ਨਾਲ ਹੋਰ ਵੀ ਬਹੁਤ ਸਾਰਾ ਕੁਛ ਅੱਜ ਦੇ ਦਿਨ ਪਰ ਫਿਲਹਾਲ ਆਓ ਅਗਲੀ ਆਵਾਜ਼ ਗੌਤਮ ਕਪਿਲ
1: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਮੈਂ ਗੌਤਮ ਕਪਿਲ ਇੱਕ ਛੋਟੀ ਜਿਹੀ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਅਸਲ ਦੇ ਵਿੱਚ ਬੜੇ ਸਾਰੇ ਸਰੋਤੇ ਪਹਿਲਾਂ ਵੀ ਇਹ ਪੁੱਛਦੇ ਰਹੇ ਨੇ ਜਾਂ ਸੋਸ਼ਲ ਮੀਡੀਆ 'ਤੇ ਵੀ ਇਹ ਚਰਚਾ ਹੁੰਦੀ ਰਹੀ ਹੈ ਕਿ ਜਿਹੜਾ ਦੁਬਈ ਬਬਲ ਸੀ ਇਹ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਦੁਬਈ ਜਾਓ ਸ਼ੇਖਾਂ ਦੇ ਨਾਲ ਘੁੰਮੋ ਫਿਰੋ ਮਹਿੰਗੀਆਂ ਗੱਡੀਆਂ ਚਮਚਮਾਉਂਦੀਆਂ ਸੜਕਾਂ ਲਹਿਰਾਂ ਦੇ ਜਿਹੜੀਆਂ ਹਰਿਆਲੀਆਂ ਰੇਗਿਸਤਾਨ ਦੇ ਇਲਾਕੇ ਦੇ ਵਿੱਚ ਬੜਾ ਵਧੀਆ ਬਣਿਆ ਹੋਇਆ ਇੱਕ ਸ਼ਹਿਰ ਸਿਰਫ ਦੁਬਈ ਨਹੀਂ ਦੋਹਾ ਜਿੱਦਾ ਇਹ ਜਿਹੜੇ ਮਿਡਲ ਈਸਟ ਦੇ ਜਾਂ ਮੱਧ ਪੂਰਬ ਦੇ ਵਿੱਚ ਇਹ ਜੋ ਵੀ ਕੁਝ ਇੱਕ ਦਿਖਾਈ ਜਾ ਰਹੀ ਤਸਵੀਰ ਸੀ ਉਹ ਤਸਵੀਰ ਦੀ ਅਸਲੀਅਤ ਹੁਣ ਕੀ ਹੈ ਅਤੇ ਭਵਿੱਖ ਦੇ ਵਿੱਚ ਉਹਦਾ ਭਵਿੱਖ ਹੋਏਗਾ ਕੀ ਇੱਦਾਂ ਹੀ ਰਹੇਗਾ ਇਸ ਨੂੰ ਲੈ ਕੇ ਇੱਕ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਜੋ ਹੁਣ ਤੱਕ ਹੋਇਆ ਭਵਿੱਖ 'ਚ ਕੀ ਹੋਣਾ ਖੈਰ ਉਹ ਤਾਂ ਸਿਰਫ ਟਰੰਪ ਸਾਹਿਬ ਨੂੰ ਪਤਾ ਜਾਂ ਰੱਬ ਨੂੰ ਪਤਾ ਪਰ ਅਮਰੀਕਾ ਇਜ਼ਰਾਈਲ ਅਤੇ ਦੂਜੇ ਪਾਸੇ ਈਰਾਨ ਸੋ ਇਜ਼ਰਾਈਲ ਨੇ ਹੀ ਸ਼ੁਰੂ ਕੀਤੀ ਸੀ ਇੱਕ ਤਰੀਕੇ ਦੇ ਨਾਲ ਜੰਗ ਅਤੇ ਅਮਰੀਕਾ ਇਜ਼ਰਾਈਲ ਬਨਾਮ ਈਰਾਨ ਜੰਗ ਦੇ ਕਰਕੇ ਜਿਹੜਾ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਗਿਆ ਪੂਰੀ ਦੁਨੀਆ 'ਚ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲਿਆ ਇਹਨੂੰ ਸਿਰਫ ਤੁਸੀਂ ਤੇਲ ਦੀ ਜਾਂ ਇੱਕ ਸਪਲਾਈ ਚੇਨ ਦੀ ਅੜਿੱਕਣ ਨਾ ਸਮਝੋ ਉਸ ਦਾ ਇੱਕ ਵਿਘਨ ਨਾ ਸਮਝੋ ਬਲਕਿ ਜਿਹੜਾ ਦਹਾਕਿਆਂ ਤੋਂ ਇੱਕ ਸੁਨਹਿਰੀ ਸੁਫਨਾ ਦੱਸ ਕੇ ਜਿਹੜਾ ਵੇਚਿਆ ਜਾ ਰਿਹਾ ਮਿਡਲ ਈਸਟ ਖਾਸ ਕਰਕੇ ਦੁਬਈ ਜਿੱਦਾ ਦੋਹਾ ਇਹਨਾਂ ਸ਼ਹਿਰਾਂ ਦੀ ਚੱਕਾ ਚੌਂਦ ਦੇ ਉੱਤੇ ਅਚਾਨਕ ਜਿਹੜਾ ਖਤਰਾ ਹੁਣ ਮੰਡਰਾਉਣ ਲੱਗਿਆ ਅਤੇ ਉਸ ਸੇਫ ਹੈਵਨ ਦਾ ਵੀ ਬਲਬਲਾ ਫਟਣ ਕਰਕੇ ਹੁਣ ਬਹੁਤ ਸਾਰਾ ਖੌਫ ਬੜਾ ਸਾਰਾ ਸਸੋ ਪੰਜ ਬੜੀਆਂ ਸਾਰੀਆਂ ਕਿਆਸ ਰਹੀਆਂ ਬਹੁਤ ਸਾਰੀ ਅਨਸਰਟੈਨਿਟੀ ਦਾ ਜਿਹੜਾ ਮਾਹੌਲ ਬਣ ਗਿਆ ਉਹਨੂੰ ਲੈ ਕੇ ਅੱਜ ਦੀ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਰੇਡੀਓ ਹਾਂਜੀ 1674 AM ਦੇ ਉੱਤੇ ਇਸ ਰਿਪੋਰਟ ਦੇ ਵਿੱਚ ਅਲੱਗ ਅਲੱਗ ਪਹਿਲੂਆਂ ਦੇ ਬਾਰੇ ਗੱਲ ਕਰਾਂਗੇ ਇਹ ਸਮਝਾਂਗੇ ਕਿ ਮਿਡਲ ਈਸਟ ਦੇ ਵਿੱਚ ਇਸ ਵਕਤ ਹੋ ਕੀ ਰਿਹਾ ਨਾਲ ਹੀ ਇਹ ਵੀ ਜਾਣਾਂਗੇ ਕਿ ਅਮਰੀਕਾ ਹੁਣ ਆਖਿਰਕਾਰ ਚਾਹੁੰਦਾ ਕੀ ਹੈ ਜੰਗ ਦੇ ਕਾਰਨ ਜਿਹੜੀ ਰੁਕਾਵਟ ਆਈ ਸੀ ਜੋ ਅਸਥਿਰਤਾ ਦਾ ਮਾਹੌਲ ਬਣਿਆ ਸੀ ਉਹਦੇ ਨਾਲ ਹੁਣ ਖਾੜੀ ਦੇਸ਼ਾਂ ਦਾ ਅੰਦਰ ਜਿਹੜਾ ਇਨਵੈਸਟ ਹੋਇਆ ਹੋਇਆ ਔਰ ਖਾੜੀ ਦੇਸ਼ਾਂ ਨੇ ਜਿਹੜਾ ਬਾਹਰ ਇਨਵੈਸਟ ਕੀਤਾ ਹੋਇਆ ਯਾਨੀ ਕਿ ਤੇਲ ਵੇਚ ਕੇ ਇਹ ਜਿਹੜੇ ਅਮੀਰ ਤਰੀਨ ਦੇਸ਼ ਸੀ ਮੱਧ ਪੂਰਬ ਦੇ ਇਹਨਾਂ ਦਾ ਹੁਣ ਦੂਸਰੇ ਦੇਸ਼ਾਂ 'ਚ ਜਿਹੜੀ ਇਨਵੈਸਟਮੈਂਟ ਹੈ ਉਹਦਾ ਵੀ ਕੀ ਬਣੇਗਾ ਪਲੱਸ ਕੀ ਹੁਣ ਟਰੰਪ ਦੇ ਉੱਤੇ ਯਕੀਨ ਹੈ ਕਰ ਸਕਣਗੇ ਜਾਂ ਨਹੀਂ ਔਰ ਇਹਦੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਐਂਗਲ ਵੀ ਜਾਣ ਕੇ ਚੱਲਾਂਗੇ ਕਿ ਆਸਟ੍ਰੇਲੀਅਨ ਲੋਕ ਜਿਹੜੇ ਬਾਰ ਬਾਰ ਹੁਣ ਟਰੈਵਲ ਅਵੋਇਡੈਂਸ ਦੀਆਂ ਵੀ ਜਾਣਕਾਰੀਆਂ ਆ ਰਹੀਆਂ ਨੇ ਸਮਾਰਟ ਟਰੈਵਲ ਦੇ ਉੱਤੇ ਹਾਲੇ ਤੱਕ ਜਿਹੜੀ ਅਪਡੇਟ ਨਹੀਂ ਕੀਤੀ ਗਈ ਆਸਟ੍ਰੇਲੀਆ ਦੀ ਤਰਫ ਤੋਂ ਕਿ ਠੀਕ ਹੈ ਤੁਸੀਂ ਜਾਓ ਮੱਧ ਪੂਰਬ ਦੇ ਵੱਲ ਉਹ ਹਾਲੇ ਆਸਟ੍ਰੇਲੀਆਈ ਲੋਕਾਂ ਨੂੰ ਸਲਾਹ ਨਹੀਂ ਦਿੱਤੀ ਜਾ ਰਹੀ ਔਰ ਇਨਵੈਸਟਮੈਂਟ ਡਰੋਪ ਜਿਹੜਾ ਇੱਕ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦਾ ਇਹ ਸਾਰੇ ਪੱਖ ਤੁਹਾਡੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਸਾਂਝੇ ਕਰਦੇ ਚੱਲਾਂਗੇ ਸਭ ਤੋਂ ਪਹਿਲਾਂ ਜੇ ਇਸ ਰਿਪੋਰਟ ਦੇ ਵਿੱਚ ਤੁਸੀਂ ਹੁਣ ਇੱਕ ਗੱਲ ਸਮਝੋ ਕਿ ਠੀਕ ਹੈ ਇੱਕ ਗੇੜ ਹੋ ਗਿਆ ਸ਼ਾਂਤੀ ਦੀ ਗੱਲਬਾਤ ਪਾਕਿਸਤਾਨ ਦਾ ਧੰਨਵਾਦ ਜਿਨ੍ਹਾਂ ਨੇ ਵਿਚੋਲਗੀ ਕੀਤੀ ਸ਼ੁਰੂ ਕਰਵਾਈ ਸੀਜ਼ ਫਾਇਰ ਥੋੜ੍ਹਾ ਬਹੁਤ ਹੋਇਆ ਹੋਇਆ ਥੋੜ੍ਹਾ ਬਹੁਤ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਖਬਰਾਂ ਦੇ ਵਿੱਚ ਇਸ ਹਫ਼ਤੇ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਕਿ ਈਰਾਨ ਵਾਲੇ ਪਾਸੇ ਜਿਹੜੇ ਡਰੋਨ ਆ ਰਹੇ ਸੀ ਉਹਨਾਂ ਨੂੰ ਫੋੜ ਦਿੱਤਾ ਗਿਆ ਅਮਰੀਕਾ ਇਹ ਕਰ ਰਿਹਾ ਹੈ ਜਾਂ ਇਜ਼ਰਾਈਲ ਇਹ ਕਰ ਰਿਹਾ ਨਹੀਂ ਪਤਾ ਪਰ ਖੈਰ ਫਿਲਹਾਲ ਸੀਜ਼ ਫਾਇਰ ਦਾ ਜਾਂ ਜੰਗਬੰਦੀ ਦਾ ਜਿਹੜਾ ਪੱਕਾ ਫੈਸਲਾ ਹਾਲੇ ਕੋਈ ਨਹੀਂ ਹੋਇਆ ਕੋਈ ਇੱਦਾਂ ਨਹੀਂ ਕਿ ਸਮਝੌਤਾ ਹੋ ਗਿਆ ਹੋਵੇ ਕਿ ਹੁਣ ਈਰਾਨ 'ਤੇ ਕੋਈ ਅਟੈਕ ਹੀ ਨਹੀਂ ਹੋਏਗਾ ਅਤੇ ਈਰਾਨ ਉਸਨੂੰ ਰਿਟੈਲੀਏਟ ਨਹੀਂ ਕਰੇਗਾ ਜੇ ਇਸ ਵਾਰ ਕੋਈ ਸਮਝੌਤਾ ਹੋ ਜਾਂਦਾ ਤਾਂ ਕੀ ਉਹ ਹਮੇਸ਼ਾ ਦੇ ਲਈ ਲਾਗੂ ਰਹੂਗਾ? ਇਹਦੀ ਗਰੰਟੀ ਵੀ ਕੋਈ ਚੁੱਕਣ ਲਈ ਰਾਜ਼ੀ ਨਹੀਂ, ਨਾ ਤਾਂ ਇਰਾਨ ਅਤੇ ਨਾ ਹੀ ਅਮਰੀਕਾ। ਅਤੇ ਵੈਸੇ ਹੀ ਮੱਧ ਪੂਰਬ ਨੂੰ ਆਪਣਾ ਪੱਕਾ ਦੁਸ਼ਮਣ ਮੰਨਦਾ ਜਿਹੜਾ ਇਜ਼ਰਾਈਲ, ਉਹ ਤਾਂ ਕਦੇ ਵੀ ਗਰੰਟੀ ਅੱਖਰ ਗਰੰਟੀ ਔਰ ਇਜ਼ਰਾਈਲ ਇਕੱਠੇ ਨਹੀਂ ਰਹਿ ਸਕਦੇ। ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਯਾਨੀ UAE ਵਰਗੇ ਜਿਹੜੇ ਖਾੜੀ ਦੇਸ਼, ਇਹ ਤਿੰਨ ਚਾਰ ਅਮੀਰ ਦੇਸ਼ ਤੁਸੀਂ ਮੰਨ ਕੇ ਚੱਲੋ, ਇਹ ਉਹ ਦੇਸ਼ ਨੇ ਜਿੱਥੇ ਅਮਰੀਕਾ ਦੇ ਆਪਣੇ ਫੌਜੀ ਅੱਡੇ ਬਣੇ ਹੋਏ ਨੇ। ਅਮਰੀਕਾ ਜੇ ਇਰਾਨ ਦੇ ਉੱਤੇ ਜਾਂ ਇਸ ਤੋਂ ਪਹਿਲਾਂ ਇਰਾਕ ਦੇ ਉੱਤੇ ਨਿਗਾਹ ਰੱਖਦਾ ਸੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ, ਔਰ ਇਹ ਅਮੀਰ ਦੇਸ਼ ਵੀ ਨੇ, ਸਾਊਦੀ ਅਰਬ, ਕਤਰ, ਸੰਯੁਕਤ ਅਰਬ, ਐਸੇ ਕਰਕੇ ਬਹੁਤ ਸਾਰੇ ਦੁਨੀਆ ਭਰ ਤੋਂ ਇਨਵੈਸਟਰ ਇੱਥੇ ਜਾ ਕੇ ਇਨਵੈਸਟ ਵੀ ਕਰਦੇ ਸੀ। ਪਰ ਇਹ ਖਾੜੀ ਦੇਸ਼ਾਂ ਨੇ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਦੁਨੀਆ ਭਰ ਦੇ ਵਿੱਚ ਇਨਵੈਸਟ ਵੀ ਕਰ ਰੱਖਿਆ। ਜਿਹੜਾ ਇੱਥੋਂ ਪੈਸਾ ਆ ਰਿਹਾ ਸੀ ਤੇਲ ਵੇਚ ਵੇਚ ਕੇ, ਉਹ ਕਰੋੜਾਂ ਅਰਬਾਂ ਖਰਬਾਂ ਡਾਲਰ ਦਾ ਇਨਵੈਸਟਮੈਂਟ ਵੀ ਜਿਹੜਾ ਹੋ ਰਿਹਾ ਸੀ, ਔਰ ਵਾਅਦਾ ਵੀ ਕੀਤਾ ਹੋਇਆ ਸੀ, ਹਾਲੇ ਆਲਰੇਡੀ ਜਿਹੜੀ ਇਨਵੈਸਟਮੈਂਟ ਹੋਈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਹੋਣੀ ਸੀ। ਪਰ ਇਰਾਨ ਦੀ ਜੰਗ ਕਰਕੇ ਹੁਣ ਸ਼ਾਇਦ ਇਹ ਪੈਸਾ ਉਹਨਾਂ ਨੂੰ ਆਪਣੇ ਹੀ ਦੇਸ਼ਾਂ ਦੇ ਉੱਤੇ ਖਰਚ ਕਰਨਾ ਹੋਊਗਾ। ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ, ਸੋ ਖੈਰ ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ?
0: ਬਿਲਕੁਲ ਜੀ, ਕੀ ਬਣੂਗਾ ਇਸ ਟਾਈਮ ਦੇ ਉੱਤੇ ਟੂਰਿਜ਼ਮ ਦਾ, ਕੀ ਬਣੂਗਾ ਇਸ ਟਾਈਮ ਦੇ ਉੱਤੇ ਇਨਵੈਸਟਮੈਂਟ ਦਾ, ਅਤੇ ਕਿਹੜੇ ਕਿਹੜੇ ਢੰਗ ਤਰੀਕੇ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਜਮਾਏ ਜਾ ਰਹੇ ਨੇ ਕਿ ਫਿਰ ਦੁਬਾਰਾ ਤੋਂ ਇਸ ਅਰਥ ਵਿਵਸਥਾ ਨੂੰ ਪੈਰਾਂ ਸਿਰ ਖਿਲਾਇਆ ਜਾਵੇ? ਵੈਸੇ ਤਾਂ ਅਜੋਕੇ ਸਮੇਂ ਦੇ ਵਿੱਚ ਕੁਝ ਵੀ ਕਹਿਣਾ ਬੜਾ ਮੁਸ਼ਕਲ ਹੋਇਆ ਪਿਆ, ਕਿਹੜੇ ਪਾਸੇ ਕੀ ਹੋਣਾ, ਕਿੱਦਾਂ ਹੋਣਾ। ਸਿਰਫ ਇੰਨਾ ਜ਼ਰੂਰ ਆ ਕਿ ਚਾਰ ਚੁਫੇਰੇ ਤੁਹਾਨੂੰ ਅੱਖਾਂ ਖੋਲ੍ਹ ਕੇ, ਕੰਨ ਖੋਲ੍ਹ ਕੇ ਜਿਹੜਾ ਫਿਰਨ ਦੇ ਲਈ ਕਿਹਾ ਜਾ ਰਿਹਾ ਵਾ, ਅਤੇ ਉਹਦੇ ਵਿੱਚ ਵੀ ਕਾਫੀ ਸਾਰੇ ਰੂਲ ਲੂਪ ਹੋਲਜ਼ ਨੇ, ਕਿਉਂਕਿ ਜਦੋਂ ਆਪਾਂ ਕੰਨ ਖੋਲ੍ਹ ਕੇ ਚੱਲਦੇ ਹਾਂ

0: ਪਾਸੇ ਗਲਤ ਪਾਸੇ ਸਾਡੇ ਪੈਸੇ ਜਾਂ ਫਿਰ ਇਨਵੈਸਟਮੈਂਟ ਚਲੀ ਜਾਂਦੀ ਹੈ। ਇਸੇ ਰਿਪੋਰਟ ਨੂੰ ਪੂਰਾ ਸੁਣਨ ਦੇ ਲਈ ਆਪਾਂ ਤੁਹਾਡੇ ਨਾਲ ਪੋਡਕਾਸਟ ਦੇ ਜ਼ਰੀਏ ਵੀ ਸਾਂਝਾ ਕਰ ਦਾਂਗੇ ਅਤੇ ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਇਸ ਰਿਪੋਰਟ ਨੂੰ ਵਿਸਥਾਰ ਦੇ ਨਾਲ ਸੁਣ ਪਾਓਗੇ ਹੋਰ ਕੀ ਤੱਥ ਕਿਵੇਂ ਕਿਵੇਂ ਪ੍ਰੋਗਰਾਮ ਦੇ ਵਿੱਚ ਸਮੇਂ ਦੀ ਘਾਟ ਦੇ ਕਰਕੇ ਇਹ ਰਿਪੋਰਟ ਦੇ ਤੁਹਾਨੂੰ ਜਿਹੜੀ ਮੋਟੀ ਜੀ ਝਲਕ ਦੇ ਕੇ ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅੱਜ ਬਲਕੀਰ ਸਿੰਘ।
1: ਜੀ ਵੈਲਕਮ ਜੀ ਸਾਰੇ ਸਰੋਤਿਆਂ ਦਾ, ਸਤਿ ਸ੍ਰੀ ਅਕਾਲ ਰਣਜੋਤ ਜੀ, ਕਿੱਦਾਂ ਠੀਕ ਠਾਕ ਜੀ? ਪਿਆ ਫਿਰ ਤੁਹਾਡੇ ਚੁਕਾਉਣ ਦਾ?
0: ਹਾਂਜੀ ਹਾਂਜੀ ਬਹੁਤ ਵਧੀਆ ਜੀ।
1: ਤੁਸੀਂ ਤਾਂ ਸਵੇਰੇ ਸਵੇਰੇ ਡਰਾਤਾ ਜੀ, ਮੈਂ ਪੈਸੇ ਇਕੱਠੇ ਕਰੀ ਫਿਰਦਾ ਇਨਵੈਸਟਮੈਂਟ ਲਈ ਅਤੇ ਤੁਸੀਂ ਆਉਂਦੇ ਰਿਪੋਰਟ ਚਲਾਤੀ ਆ।
0: ਅੱਛਾ ਦੁਬਈ ਜਾਣਾ?
1: ਪਤਾ ਤਾਂ ਨਹੀਂ ਲੱਗ ਗਿਆ ਮੈਨੂੰ।
0: ਵੇਖੋ ਸਭ ਤੋਂ ਪਹਿਲਾਂ ਦੁਬਈ 'ਚ ਪ੍ਰੋਪਰਟੀ ਲੈਣੀ ਹੋਵੇ ਨਾ ਅਤੇ ਸਭ ਤੋਂ ਪਹਿਲੀ ਸ਼ਰਤ ਪਤਾ ਕੀ ਆ? ਪਹਿਲਾਂ ਦੁਬਈ ਚੋਕਲੇਟ ਖਾਣ ਦੀ ਔਕਾਤ ਰੱਖੋ।
1: ਯਾਰ ਦੋ ਤਿੰਨ ਨਾ ਬੰਦੇ ਹੀ ਆਉਂਦੇ ਨੇ ਗੱਲ ਜੀ ਤੇ ਬੜੀ ਵਾਰੀ ਕੀਤੀ ਆ ਵੀ ਚੋਕਲੇਟ ਲਿਆਂਦੀ ਤੁਹਾਨੂੰ ਦੇਵਾਂਗੇ, ਪਰ ਦਿੱਤੀ ਨਹੀਂ ਅਜੇ ਤੱਕ।
0: ਹਾਂ ਉਹਨਾਂ ਨੇ ਉਦੋਂ ਦੇਣੀ ਹੈ ਜਦੋਂ ਸਸਤੀ ਹੋ ਗਈ। ਹੁਣ ਹੋ ਗਈ ਹੋਣੀ ਮੇਰੇ ਹਿਸਾਬ ਦੇ ਨਾਲ,
1: ਜਦੋਂ ਮੈਂ ਆਪ ਨੇ ਇਨਵੈਸਟਮੈਂਟ ਕਰ ਲਈ ਡਬਈ
0: ਨੇ, ਹੁਣ ਤੇ ਹੋ ਗਈ ਹੋਣੀ ਹਿਸਾਬ ਦੇ ਨਾਲ, ਹੁਣ ਤਾਂ ਕੋਈ ਡੀ ਨਹੀਂ ਰਹਿ ਗਈ ਹੋਣੀ। ਵੈਸੇ ਪਤਾ ਨਹੀਂ ਉਹਦਾ ਕਦੀ ਖਾਧੀ ਉਦਾਂ?
1: ਨਹੀਂ ਨਹੀਂ ਮੈਂ ਖਾਧੀ ਹੋਣੀ ਕਿਤੇ ਬਾਵਾ ਚਿਰ ਪਹਿਲਾਂ ਕਿਤੇ ਤੁਹਾਡੇ ਵਰਗੇ ਵੀਰ ਭਰਾ ਨੇ, ਇੱਕ ਉਹ ਵੀ ਇੱਕ ਅੱਧੀ ਦੰਦੀ ਜਿਵੇਂ ਮੂੰਹ ਚੋਂ ਕੱਢ ਕੇ ਕਿ ਜਿੱਦਾਂ ਆਪ ਬੰਦਾ ਖਾਣ ਡਿਆ ਵਾ, ਉਹਨੂੰ ਵੀ ਕਿਤੇ ਵੀਰ ਭਰਾ ਨੂੰ ਉਨੀ ਕੀ ਮਿਲੀ ਸੀ ਤੇ ਉਹਨੇ ਉਨੀ ਕੁ ਖਾਧੀ, ਥੋੜੀ ਜਿਹੀ ਮੈਨੂੰ ਦੇ ਦਿੱਤੀ ਵੀ ਚੱਲ ਹੁਣ ਲਾ ਕੇ ਖਲੋਤਾ ਬੰਦਾ ਚੰਗੇ ਨੀ ਲੱਗੀ ਦਾ, ਮਾਂਜਾ ਰੱਖ ਲਈ।
0: ਮੈਨੂੰ ਹੁਣ ਚੇਤਾ ਨਹੀਂ ਆਉਣ ਡਿਆ ਕੌਣ ਆਪਾਂ ਨੂੰ ਦੇ ਕੇ ਗਿਆ,
1: ਕੋਈ ਇੱਕ ਵੀਰ ਦੇ ਕੇ ਗਿਆ ਹੈ,
0: ਮੈਨੂੰ ਚੇਤਾ ਨਹੀਂ ਆ ਰਿਹਾ।
1: ਬਾਬਾ ਅਮੀਰ ਹੀ ਕੋਈ ਵੀਰ ਦੇ,
0: ਅਮੀਰ
1: ਕੋਟ ਪੈਂਟ ਪਾਇਆ ਹੀ ਮੈਨੂੰ ਇੰਨਾ ਚੇਤਾ ਵਾ,
0: ਪਰ ਆਪਾਂ ਤੇ ਪਿਆਰ ਕਵਾਂਗੇ। ਵੇਖੋ ਇੰਨਾ
1: ਪਿਆਰ ਹੀ ਕਹਿੰਦਾ
0: ਵੀ ਅਮੀਰ ਇੱਕ ਅਲੱਗ ਗੱਲ ਹੁੰਦੀ ਹੈ, ਅਮੀਰੀ ਹੁੰਦੀ ਤੇ ਉਹ ਬੰਦਾ ਫਿਰ ਆਪਣੇ ਘਰ ਜਾ ਕੇ
1: ਅਮੀਰੀ ਹੁੰਦੀ ਤੇ ਦੋ ਦੇ ਕੇ ਜਾਂਦਾ,
0: ਦੋ ਹੀ ਦਿੱਤੀਆਂ ਸੀ,
1: ਦੋ ਦਿੱਤੀਆਂ,
0: ਮੈਨੂੰ ਹੁਣ ਚੇਤਾ ਨੀ, ਹੌਲੀ ਹੌਲੀ ਆ ਜਾਂਦਾ ਮੈਨੂੰ ਚੇਤਾ।
1: ਦੋ ਇੱਕ ਕਿੱਥੇ ਖੁਸ਼ੀ ਕਰ ਲਈ
0: ਹੈ,
1: ਇੱਕ ਕਿੱਥੇ ਖੁਸ਼ੀ ਕਰ ਲਈ?
0: ਉਹ ਪਤਾ ਨਹੀਂ ਕੋਈ ਆਪਣਾ ਇੱਥੇ ਹੀ ਕੋਈ ਸੀ ਤੇ ਉਹ ਕਹਿੰਦਾ ਵੀ ਸਾਡੇ ਨਿਆਣੇ ਬਹੁਤ ਉਹਨਾਂ ਦਿਨਾਂ 'ਚ ਲੱਭਦੀ ਨਹੀਂ ਹੁੰਦੀ ਸੱਚ।
1: ਅੱਛਾ ਜੀ।
0: ਹਾਂ ਉਹਨਾਂ ਦਿਨਾਂ 'ਚੋਂ ਕਹਿੰਦੇ ਸੀ ਮਿਲਦੀ ਨਹੀਂ ਹੈ ਅਤੇ ਆਪਾਂ ਨੂੰ ਤਾਂ ਚਲੋ ਏਡਾ ਕੋਈ ਉਹ ਸ਼ੌਂਕ ਨਹੀਂ ਸੀ ਅਤੇ ਉਹ ਕਹਿੰਦੇ ਸੀ ਵੀ ਸਾਡੇ ਨਿਆਣੇ ਤੇ ਹਲ ਬੜੇ ਤਰਲੋ ਮੱਛੀ ਇਹਨੂੰ ਲੈ ਕੇ, ਅਤੇ ਮੈਂ ਕਿਹਾ ਲਓ ਫਿਰ ਨਿਆਣਿਆਂ ਨੂੰ ਖਵਾ ਦਿਓ। ਪਰ ਉਹ ਜਿਹੜੀ ਇੱਕ ਆਪਾਂ ਖਾਧੀ ਸੀ, ਮੈਂ ਆਪਣਾ ਤਜਰਬਾ ਜੇ ਦੱਸਾਂ ਤਾਂ ਉਹ ਕੋਈ ਡੀ ਕੋ ਮੈਂ ਕਹਿੰਦਾ ਵੀ
1: ਗਲਤੀ ਜੀ ਵਾਲੀ ਗੱਲ ਹੈ,
0: ਬਹੁਤ ਹੈਵੀ ਪੰਜ ਆ ਉਹਦੇ ਵਿੱਚ।
1: ਮਤਲਬ ਜੇ ਸਾਨੂੰ ਕਹੋ ਕਿ ਅਸੀਂ ਪੈਸੇ ਖਰਚ ਕੇ ਲੈ ਕੇ ਖਾਣੀ ਆ ਤੇ ਕਦੀ ਵੀ ਨਹੀਂ,
0: ਕਦੀ ਵੀ ਨਹੀਂ। ਚਲੋ ਹੁਣ ਤੇ ਆਮ ਮਿਲ ਜਾਂਦੀ ਹੈ, ਖੈਰ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਜਿਹਨਾਂ ਜਿਹਨਾਂ ਨੇ ਖਾਧੀ ਹੈ, ਕਿਉਂਕਿ ਆਪਾਂ ਪ੍ਰੋਪਰਟੀ ਤੇ ਚਲੋ ਲੰਬੀਆਂ ਗੱਲਾਂ ਨੇ, ਆਪਾਂ
1: ਚੋਕਲੇਟ ਤੱਕ ਸੀਮਤ ਰੱਖਦੇ ਹਾਂ।
0: ਕੋਈ ਦੁਬਈ ਦਾ ਪਰਫਿਊਮ ਪਰਫਿਊਮ ਲਾ ਲਿਆ ਕੋਈ ਇਤਰ ਉਤਰ ਮਾੜਾ ਮੋਟਾ, ਹੈਨਾ, ਤੇ
1: ਉਹ ਵੀ ਵੀਰ ਆਪਣਾ ਜਿਉਂਦਾ ਰਵੇ ਇੱਕ ਜਿਹਨੇ ਦੁਬਈ ਦਾ ਪਰਫਿਊਮ ਲਵਾਤਾ।
0: ਹਾਂ
1: ਅਸੀਂ ਉਹ ਵੀ ਨਹੀਂ ਲਾਉਣਾ।
0: ਕਿੱਦਾਂ ਸਾਬ ਨਸੀਮ ਪਰਫਿਊਮ
1: ਜਿੰਦਾਬਾਦ
0: ਜਿੰਦਾਬਾਦ,
1: ਸਾਨੂੰ ਲੋੜ ਹੀ ਨਹੀਂ ਇਨਵੈਸਟਮੈਂਟ ਕਰਨ ਦੀ, ਹੈਨਾ।
0: ਹਾਂ ਵੇਖੋ ਆਪਣੇ ਆਪ ਹੀ, ਵੇਖੋ ਰਿਲੇਸ਼ਨ ਬੰਦੇ ਨੇ ਇਨਵੈਸਟ ਕੀਤੇ ਹੋਣ ਨਾ, ਰਿਲੇਸ਼ਨ ਤੁਹਾਡੇ ਸਟਰੋਂਗ ਹੋਣ, ਅਤੇ ਫਿਰ ਉਹ ਆਪਣੇ ਆਪ ਹੀ ਚੀਜ਼ਾਂ ਆਸ ਪਾਸ ਤੋਂ ਤੁਹਾਨੂੰ, ਵੇਖੋ ਵੀਰ ਭਰਾ ਕੋਈ ਨਾ ਕੋਈ ਖਾਂਦਾ ਪੁੱਛ ਹੀ ਲੈਂਦਾ ਵਾ ਵੀ ਹਾਂਜੀ ਸਵਾਦ ਵੇਖਣਾ ਜੀ, ਸਵਾਦ ਵੇਖ ਲਿਆ, ਹੋ ਸਕਦਾ ਤੁਹਾਡਾ ਜੀ ਨਾ ਕਰੇ ਮੁੜ ਕੇ, ਹੈਨਾ। ਸਵਾਦ ਤੋਂ ਸੱਚ ਚੇਤਾ ਆਇਆ ਵੀ ਆਪਣਾ IPL ਦਾ ਵੇਖ ਲਿਆ ਸਵਾਦ?
1: ਜੀ ਬਿਲਕੁਲ, IPL ਰਾਤੀ ਮੈਂ ਅੱਧਾ ਕੁ ਵੇਖਿਆ ਵਾ, GT ਦੀ ਪੂਰੀ ਬੈਟਿੰਗ ਵੇਖ ਕੇ ਫਿਰ ਮੈਂ ਸੌਂ ਗਿਆ, ਕਿਉਂਕਿ ਤੁਹਾਨੂੰ ਪਤਾ ਜ਼ਿੰਮੇਵਾਰੀਆਂ ਨੇ ਭਾਰੀ।
0: ਓਹੋ, ਮੈਨੂੰ ਲੱਗਦਾ ਫਿਰ ਵੀ ਜੇ ਨਾ ਅੱਜ ਦੀ ਜ਼ਿੰਮੇਵਾਰੀ ਹੁੰਦੀ ਫਿਰ ਪੂਰਾ ਵੇਖ ਲੈਣਾ।
1: ਫਿਰ ਤੇ ਲੈ, ਇੱਥੇ ਬੈਠੇ ਹਾਂ ਤੇ ਡਟੇ ਹਾਂ, ਫਿਰ ਤੇ ਭਾਵੇਂ ਸੁਪਰ ਓਵਰ ਹੋ ਜਾਂਦਾ ਉਹ ਵੀ ਵੇਖ ਕੇ ਸੌਣਾ ਸੀ।
0: ਇੱਕ ਨਹੀਂ ਸਾਡੇ ਕੰਮ 'ਚ ਧੱਕਾ ਬੜਾ ਹੁੰਦਾ ਨਾ।
1: ਨਹੀਂ ਨਹੀਂ ਧੱਕਾ ਕਹਦਾ, ਵੇਖੋ ਵੀ ਨਾਲ ਨਾਲ ਚੀਜ਼ਾਂ ਸਾਰੀਆਂ ਚੱਲਣੀਆਂ ਨੇ। ਪਰ IPL ਦੀ ਤੁਸੀਂ ਗੱਲ ਕੀਤੀ, ਆਖਿਰਕਾਰ ਮੁੱਕ ਗਿਆ ਵਾ ਕੱਲ੍ਹ ਨੂੰ 74ਵਾਂ ਮੈਚ ਜਿਹੜਾ ਸੀ ਫਾਈਨਲ ਹੋ ਗਿਆ, ਹੁਣ ਥੋੜ੍ਹਾ ਜਿਹਾ ਸੁੱਕ ਦਾ ਸਾਹ ਹੋਊਗਾ। ਜਿਹੜੇ ਵੀਰ ਭਰਾ ਬੈਠੇ ਰਹਿੰਦੇ ਸੀ ਰਾਤ ਰਾਤ ਤੱਕ ਸਾਰਾ ਸਾਰਾ ਮੈਚ ਵੇਂਦੇ ਸੀ ਤੇ ਸਵੇਰੇ ਮੁੜ ਕੇ ਨੀਂਦ ਨਾ ਝਾਕਦੇ ਸੀ,
0: ਤੇ ਹੁਣ ਕੀ ਕਰਨਾ
1: ਸੌਣਗੇ ਅੱਜ? ਅੱਜ ਵੈਸੇ ਦੱਸੋ ਹਾਂ ਵੀ ਤੁਸੀਂ ਕਿਹੜਾ ਕਿਹੜਾ ਜਿਹੜਾ ਅੱਜ ਚੈਨ ਦੀ ਨੀਂਦ ਸੌਂਗਾ?
0: ਬਹੁਤ ਹੀ ਅਰੀ ਨਹੀਂ ਪੰਗਾ ਲਿਆ, ਪਰ ਜਦੋਂ ਵਰਲਡ ਕੱਪ ਹੋਇਆ ਸੀ ਨਾ,
1: ਹਾਂਜੀ,
0: ਉਦੋਂ ਇਹ ਭੁੱਸ ਜਿਹਾ ਪੈ ਗਿਆ ਸੀ ਵੀ ਰਾਤ ਮੈਂ ਹਾਂ ਮੈਚ ਵੇਖਣ ਦਾ, ਅਤੇ ਉਹ ਤੋਂ ਬਾਅਦ 'ਚ ਨਾ ਜਦੋਂ ਮੈਚ ਖਤਮ ਹੋ ਜਾਂਦੇ ਆ ਅਤੇ ਉਦੋਂ ਤੁਹਾਨੂੰ ਇੱਦਾਂ ਲੱਗਦਾ ਵੀ ਹਾਏ ਹੁਣ ਕੀ ਕਰੀਏ, ਹੁਣ ਤਾਂ ਕੁਛ ਬਚਿਆ ਹੀ ਨਹੀਂ ਕਰਨਾ, ਇਹ ਬੜੀ ਤਗੜੀ ਉਹ ਆ,
1: ਇਕੱਲਾ ਇਕੱਲਾ ਫੀਲ ਕਰਦਾ।
0: ਹਾਂ ਤੁਸੀਂ, ਤੁਹਾਨੂੰ ਲੱਗਦਾ ਵੀ ਹੁਣ ਇਸ ਜਿਹੇ ਟਾਈਮ ਦੇ ਉੱਤੇ ਆਪਾਂ ਬਹਿੰਦੇ ਹੁੰਦੇ ਹਾਂ, ਲਵਾਵਾ ਟਾਈਮ ਖਰਾਬ ਕਰਦੇ ਹਾਂ, ਕੀ ਕਰੀਏ ਕੀ। ਅੱਛਾ ਸੇਮ ਚੀਜ਼ ਤੁਹਾਨੂੰ ਫੀਲ ਹੁੰਦੀ ਆ ਜਦੋਂ ਤੁਸੀਂ ਕੋਈ ਫਿਲਮਾਂ ਵੇਖਣ ਦਾ ਤੁਸੀਂ ਆਪਣੇ ਆਪ ਨੂੰ ਭੁੱਸ ਪਾ ਲੈਂਦੇ, ਜੇ ਕੋਈ ਸੀਰੀਜ਼ ਵੇਖਣ ਦਾ ਭੁੱਸ ਪਾ ਲੈਂਦੇ ਹੋ ਅਤੇ ਤੁਸੀਂ ਉਸ ਤੋਂ ਬਾਅਦ ਇਹ ਜੇ ਥੋੜ੍ਹਾ ਬਰੀਕੀ ਦੇ ਨਾਲ ਸੋਚੋ, ਮੈਂ ਤਾਂ ਇਹ ਸੋਚਿਆ ਵੀ ਯਾਰ ਇਹ ਇੰਪੋਰਟੈਂਟ ਕਿੰਨੀ ਕੁ ਚੀਜ਼ ਆ ਵੀ ਜਿਹੜੀ ਮੈਂ ਫੀਲ ਕਰ ਰਿਹਾ ਵੀ ਆਹ ਹੁਣ ਮੈਂ ਕੀ ਕਰੂੰਗਾ, ਹੈ ਨਾ, ਹੁਣ ਅਗਲੇ ਮੈਚ ਕਦੋਂ ਸ਼ੁਰੂ ਹੋਣਗੇ, ਫਿਰ ਬੰਦਾ ਅਗਲਾ ਵੇਖਣਾ ਅਗਲਾ ਚੱਖਣਾ ਸ਼ੁਰੂ ਕਰ ਦਿੰਦਾ, ਤਾਂ ਕਈ ਵਾਰੀ ਨਜਾਇਜ਼ ਜਿਹੇ ਮੈਚ ਹੀ ਐਵੇਂ ਤੁਸੀਂ ਵੇਖੀ ਜਾਂਦੇ ਹੋ ਜਿਹਨਾਂ ਦਾ

0: ਵਿੱਚ ਕੁਛ ਖਾਸ ਮਤਲਬ ਐਡਾ ਕੋਈ ਹੁੰਦਾ ਨਹੀਂ। ਸੋ ਇਸ ਕਰਕੇ ਆਪਣੇ ਆਪਣੇ ਮਨ ਦੇ ਉੱਤੇ ਬੋਝ ਹੀ ਆ, ਅਤੇ ਜੇਕਰ ਤੁਸੀਂ ਵੀ ਇੱਦਾਂ ਦਾ ਕੁਛ ਫੀਲ ਕਰਦੇ ਉਹਦਾ ਨਾ, ਮੈਨੂੰ ਮੈਂ ਵੇਖਿਆ ਸਿੱਧਾ ਜਿਹਾ ਤਰੀਕਾ ਵੈਸੇ ਇਹ ਆ ਵੀ ਤੁਸੀਂ ਸ਼ੁਰੂ ਹੀ ਨਾ ਕਰੋ।
1: ਉਹੀ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਸ਼ੁਰੂ 'ਚ ਭੁੱਸ ਦੀ, ਅਤੇ ਉਹੀ ਜੇ ਬਿਲਕੁਲ, ਕਿਉਂਕਿ ਜਦੋਂ ਮੈਂ ਪਹਿਲਾਂ ਜਦੋਂ ਆਈ ਪੀ ਐਲ ਸ਼ੁਰੂ ਹੋਇਆ ਸੀ ਮੈਂ 10-12 ਮੈਚ ਨਹੀਂ ਸੀ ਵੇਖੇ, ਧਿਆਨ ਜਾਂ ਹੋਰ ਪਾਸੇ ਲਾ ਲਓ ਹੀ
0: ਬਿਲਡਅਪ ਹੋ ਰਿਹਾ,
1: ਹਾਂ ਬਿਲਡਅਪ ਹੋ ਰਿਹਾ ਸੀ ਕਿ ਚਲੋ ਸਾਨੂੰ ਇਹ ਕਿ ਹਾਲੇ ਚੱਲਿਆ ਵਾ, ਵੀ ਕਿਉਂਕਿ ਪਹਿਲੇ ਹੁੰਦੇ ਵੀ ਨਹੀਂ ਐਵੇਂ ਤੁਹਾਨੂੰ ਕਹਾਂ ਕੋਈ ਜ਼ਿਆਦਾ ਇੰਟਰਸਟਿੰਗ ਵਾਲੇ ਮੈਚ, ਵੀ 5-7 ਤੇ ਬੰਦੇ ਨੂੰ ਉੱਦਾਂ ਹੀ ਨਿਕਲ ਜਾਂਦੇ ਵੀ ਚਲੋ ਹਾਲੇ ਸ਼ੁਰੂ ਹੋਇਆ, ਗਾਂਹ ਜਾ ਕੇ ਜਦੋਂ ਕੰਮ ਮਗੂਗਾ ਪੱਖੂਗਾ ਉਦੋਂ ਵੇਖਾਂਗੇ। ਪਰ ਉਹ ਗੱਲ ਕਿ ਇੱਕ ਮੈਚ ਵੇਖ ਲਿਆ ਤੁਸੀਂ ਉਹਦੇ 5-7 ਓਵਰ ਵੀ ਬਹਿ ਕੇ ਵੇਖ ਲਏ ਅਤੇ ਉਹ ਫਿਰ ਤੁਹਾਡਾ ਇੱਕ ਬਨ ਭੁੱਸ ਬਣ ਗਿਆ, ਜਾਂ ਫਿਰ ਤੁਹਾਨੂੰ ਐਂ ਲੱਗਣ ਆਪਣਾ ਕਿ ਜੇ ਮੈਂ ਹੁਣ ਨਾ ਅਗਲੇ ਵੇਖੇ ਤਾਂ ਪਤਾ ਨਹੀਂ ਕੀ ਹੋ ਜਾਣਾ, ਨਾ ਅਗਲੀ ਬੈਟਿੰਗ ਵੇਖੀ ਤਾਂ ਪਤਾ ਨਹੀਂ ਕੀ ਹੋ ਜਾਣਾ।
0: ਬਾਕੀ ਗੱਲਾਂ ਦੀਆਂ ਗੱਲਾਂ ਵੀਰ, ਕ੍ਰਿਕਟ ਪ੍ਰੇਮੀਓ, ਉਹ ਬੰਦਾ ਫੜਿਆ ਗਿਆ ਜੇ ਜਿਹਦੇ ਵੇਖਣ ਤੋਂ ਬਾਅਦ ਪੰਜਾਬ ਹਾਰਨਾ ਸ਼ੁਰੂ ਹੋਇਆ।
1: ਨਹੀਂ ਨਹੀਂ, ਉਹ ਪਹਿਲਾਂ ਜਦੋਂ ਮੈਂ ਵੇਖੇ 2 ਜਿੱਤੇ ਸੀ ਉਹਨਾਂ ਨੇ, 2 ਜਿੱਤ ਕੇ ਉੱਤੋਂ ਉਹ ਵੇਖਿਓ ਤੁਸੀਂ ਭਲਾ, ਹੋਰ ਮੈਂ ਥੱਲੇ ਉਤਰਾਂ ਤਾਂ ਮੈਨੂੰ ਪੜ੍ਹ ਲੈਣ।
0: ਨਹੀਂ ਹੁਣ ਤੱਕ ਦਿੰਦਾ ਪੈ ਗਿਆ,
1: ਆਪਾਂ ਪੋਸਟ ਪਾਈ ਆਪਣੇ ਪੇਜ ਦੇ ਉੱਤੇ, ਪੀ ਆਰ ਸੀ ਵੀ 5 ਵਿਕਟਾਂ ਨਾਲ ਜਿੱਤ ਗਈ ਆ। 2026 ਦਾ ਦੂਜਾ ਸਾਲ ਹੀ ਜਿਹੜਾ ਆਰ ਸੀ ਬੀ ਨੇ ਜਿੱਤਿਆ, ਪਹਿਲਾਂ ਪਿਛਲੇ ਸਾਲ ਜਿੱਤਿਆ ਸੀ, ਅਤੇ ਥੱਲੇ ਮੈਸੇਜ ਆਉਣ ਲੱਗ ਪਏ ਵੀ ਨਹੀਂ ਤੁਸੀਂ ਆਰ ਸੀ ਬੀ ਦੇ ਸਪੋਰਟਰ ਜੇ, ਅਤੇ ਅਸੀਂ ਤੁਹਾਨੂੰ ਅਨਫੋਲੋ ਕਰਨ ਲੱਗੇ।
0: ਨਹੀਂ ਵੇਖੋ, ਜਿਹੜਾ ਇੰਨੀ ਕੁ ਚੀਜ਼ ਕਰਕੇ ਜਿਹੜੇ ਬੰਦੇ ਦਾ ਦਿਲ ਦੁੱਖ ਜਾਂਦਾ ਵਾ, ਤੁਸੀਂ ਸੋਚੋ ਵੀ ਕੀ ਮਾਨਸਿਕ ਅਵਸਥਾ ਹੋਊਗੀ, ਵੀ ਆਪਾਂ ਇਹਨਾਂ ਚੀਜ਼ਾਂ ਨੂੰ ਵੀ ਸੱਚ ਮੰਨ ਕੇ ਬਹਿ ਜਾਂਦੇ ਹਾਂ। ਸੋ ਮੈਂ ਤਾਂ ਇਹ ਕਹੂੰਗਾ ਵੀ ਭਾ, ਜਿੰਨੇ ਵੀ ਇਹ ਮੈਚ ਮੂਚ ਨੇ, ਇਹਨਾਂ ਨੂੰ ਫਿਲਮ ਵਾਂਗੂ ਵੇਖਿਆ ਕਰੋ। ਸੋ ਤੁਹਾਡੇ ਉਹ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਜਦੋਂ ਅਮਿਤਾਭ ਬੱਚਨ ਕਹਿੰਦੇ ਮਰ ਜਾਂਦਾ ਸੀ, ਧਰਮਿੰਦਰ ਮਰ ਜਾਂਦਾ ਸੀ ਫਿਲਮ 'ਚ, ਰੋਣ ਲੱਗ ਪੈਂਦੇ ਸੀ ਲੋਕ, ਤੁਸੀਂ ਉਹਨਾਂ ਤੋਂ ਕੁਛ ਬਹੁਤਾ ਫਰਕ ਨਹੀਂ ਪਾਇਆ ਹਾਲੇ ਤੱਕ, ਤੁਸੀਂ ਇਹ ਮੰਨ ਕੇ ਚੱਲੋ ਵੀ ਇਹ ਇੱਕ ਫਿਲਮ ਹੀ ਆ। ਇਹ ਫਿਲਮ ਜਿਹੜੀ ਇਸ ਵਾਰੀ ਇੱਕ ਹੀਰੋ ਜਿਹੜਾ ਉਹਨੂੰ ਛਿੱਤਰ ਪਏ ਆ ਜਾਂ ਉਹ ਮਰ ਗਿਆ, ਅਤੇ ਅਗਲੀ ਵਾਰੀ ਉਹੀ ਹੀਰੋ ਜਿਹੜਾ ਵਾ ਉਹਨੇ ਦੂਸਰਿਆਂ ਨੂੰ ਕੁੱਟਣਾ ਵਾ, ਅਤੇ ਹੋ ਸਕਦਾ ਉਹ ਦੂਸਰੇ ਨੂੰ ਕਿਤੇ ਮਾਰ ਦੇ, ਉਹਨੂੰ ਕੋਈ ਰੋਲ ਵੱਖਰਾ ਮਿਲੇ। ਸੋ ਇੱਦਾਂ ਹੀ ਟੀਮਾਂ ਨੇ, ਇੱਦਾਂ ਹੀ ਪਲੇਅਰ ਨੇ, ਸੋ ਬਹੁਤਾ ਜਜ਼ਬਾਤੀ ਹੋਣ ਦੀ ਲੋੜ ਨਹੀਂ, ਇਹ ਸਿਰਫ ਤੁਹਾਡੇ ਐਂਟਰਟੇਨਮੈਂਟ ਦੇ ਲਈ ਨੇ, ਤੁਹਾਨੂੰ ਆਪਣੇ ਆਪ ਨੂੰ ਦੁਖੀ ਹੋਣ ਦੇ ਲਈ, ਕਰਨ ਲਈ ਜਾਂ ਕਲਪਾਉਣ ਲਈ ਨਹੀਂ ਆ। ਸੋ ਖੈਰ, ਕੁਛ ਨਾ ਕੁਛ ਆਰ ਪਾਰ ਜਿਹਾ ਬਣਾਈ ਰੱਖਦੇ ਨੇ ਸਾਡੇ ਐਂਟਰਟੇਨਮੈਂਟ ਲਈ ਨੇ, ਅਤੇ ਉਸੇ ਦੇ ਵਿੱਚੋਂ ਹੀ ਇੱਕ ਆਈ ਪੀ ਐਲ ਹੈ, ਸਾਰੀ ਦੁਨੀਆ ਜਿਹੜੀ ਆ ਰਹੀ ਲੱਗੀ ਹੈ। ਅਤੇ ਖੈਰ, ਤੁਸੀਂ ਦੱਸਿਓ ਭਾਈ, ਜੇ ਤੁਹਾਡੀ ਟੀਮ ਜਿੱਤ ਗਈ ਤਾਂ ਤੁਹਾਨੂੰ ਵਧਾਈਆਂ।
1: ਰਣਜੋਤ ਜੀ, ਕੱਲ੍ਹ ਦਾ ਜਿਹੜਾ ਮੈਚ ਸੀ ਨਾ, ਮਤਲਬ ਜ਼ਿਆਦਾ ਆਪਾਂ ਪਹਿਲਾਂ ਇਹ ਵੀ ਪੋਸਟ ਪਾਈ ਸੀ ਕਿ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਵਾ ਪ੍ਰੈਡਿਕਸ਼ਨ, ਕਿਉਂਕਿ ਚੀਮੇਵਾਈ ਦੀਆਂ ਤਾਂ ਹੋ ਜਾਂਦੀਆਂ ਨੇ ਸੱਚ ਜਾਂ ਕੀਤੀਆਂ ਜਾਂਦੀਆਂ ਨੇ, ਕਹਿ ਲਓ ਵੀ ਜੋੜਿਆ ਜਾਂਦਾ।
0: ਉਹਨੇ ਕੀ ਕਿਹਾ ਸੀ?
1: ਉਹਨੇ ਇਹ ਕਿਹਾ ਸੀ ਕਿ 7 ਨੰਬਰ 'ਤੇ ਲੱਗਾ ਜੈਕਪੋਟ ਮੇਰਾ, ਗਾਣਾ ਕੱਢਿਆ ਸੀ ਉਹਨੇ।
0: 7 ਨੰਬਰ ਕੌਣ ਹੈ?
1: 7 ਨੰਬਰ 'ਤੇ ਕੋਈ ਵੀ ਨਹੀਂ, 7 ਨੰਬਰ 'ਤੇ ਇਹ ਹੀ ਕਿ 7 ਵਿਕਟਾਂ ਤੋਂ ਉਦੋਂ ਪੰਜਾਬ ਜਿੱਤ ਗਿਆ ਸੀ, ਅਤੇ 7ਵਾਂ ਉਹਨਾਂ ਦਾ ਮੈਚ ਸੀ, 6 ਪਹਿਲਾਂ ਉਹ ਹਾਰ ਚੁੱਕੇ ਸੀ, ਅਤੇ ਉਹ ਐਂ ਜੋੜਿਆ ਗਿਆ ਵੀ ਉਹਨੇ ਇੱਕ ਦਿਨ ਪਹਿਲਾਂ ਹੀ ਉਹ ਹਾਂਜੀ ਕਿ 7ਵਾਂ ਮੈਚ ਹੋ ਗਿਆ, 7 ਵਿਕਟਾਂ ਤੋਂ ਜਿੱਤ ਗਿਆ, ਮਤਲਬ ਇੱਦਾਂ ਕਰ ਕਰਕੇ ਅਤੇ ਉਹਨੂੰ ਨਾਲ।
0: ਮੈਨੂੰ ਇਸ ਚੀਜ਼ 'ਤੇ ਵੀ ਹੈਰਾਨੀ ਹੁੰਦੀ, ਆਪਾਂ ਜਦੋਂ ਪੜ੍ਹਦੇ ਹੁੰਦੇ ਹੈ ਨਾ, ਅਤੇ ਉਦੋਂ ਉਹ ਹੁੰਦਾ ਸੀ ਵੀ ਕੋਈ ਕਵਿਤਾਵਾਂ ਕੋਈ ਕਿਸੇ ਕਿਸਮ ਦੀ ਕੋਈ ਲਿਖਤ, ਅਤੇ ਉਹਦੀ ਵਿਆਖਿਆ ਕਰਨੀ ਹੁੰਦੀ ਸੀ, ਪ੍ਰਸੰਗ ਸਾਹਿਤ ਵਿਆਖਿਆ। ਅਤੇ ਮੈਂ ਇਹ 'ਤੇ ਵੀ ਹੈਰਾਨ ਹੁੰਦਾ ਵੀ ਅੱਜ ਕੱਲ੍ਹ ਆ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਗਾਣਿਆਂ ਦੀ ਪ੍ਰਸੰਗ ਸਾਹਿਤ ਵਿਆਖਿਆ ਚੱਲ ਰਹੀ ਹੁੰਦੀ ਆ ਵੀ ਇਹਦੇ ਆਹ ਮਤਲਬ ਸੀ, ਇਹਨੇ ਆਹ ਕਿਹਾ, ਇਹਨੇ ਫਲਾਣੇ ਰੈਸਟੋਰੈਂਟ ਦੀ ਗੱਲ ਕੀਤੀ ਆ, ਇਹਨੇ ਫਲਾਣੀ ਹੀਰੋਇਨ ਦੀ ਗੱਲ ਕੀਤੀ ਆ, ਫਲਾਣਾ ਪਰਫਿਊਮ ਦੀ ਗੱਲ ਕੀਤੀ ਆ, ਮਤਲਬ ਗਾਣਿਆਂ ਦੀ ਵੀ ਵਿਆਖਿਆ ਹੋਣ ਲੱਗ ਪਈ।
1: ਇਹਦੇ ਵਿੱਚ ਨਾ ਕਈ ਜਿਹੜੀਆਂ ਚੀਜ਼ਾਂ ਸੀ ਉਹ ਪਹਿਲਾਂ ਵੀ ਗਾਣਿਆਂ ਦੇ ਵਿੱਚ ਆਉਂਦੀਆਂ ਸੀ, ਅਤੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਵੀ ਉਹਨੂੰ ਗਾਣੇ ਵਾਂਗੂ ਸੁਣਿਆ, ਅਤੇ ਗਾਣੇ ਵਾਂਗੂ ਗਾਹ ਵੱਧ ਗਏ। ਪਰ ਹੁਣ ਜਿਹੜਾ ਗਾਣਾ ਆਉਂਦਾ ਉਹਦੀ ਤਾਂ ਤਹਿ ਤੱਕ ਚੱਲ ਜਾਂਦੇ ਆ, ਉਹ ਤਾਂ ਐਂ ਆ ਵੀ ਆਹ ਅੱਖਰ ਕਿਹਾ ਇਹਨੇ, ਇਹਦਾ ਕੀ ਮਤਲਬ ਹੋਊਗਾ, ਆਹ ਕੀ ਕੱਢਿਆ। ਪਰ ਹੁਣ ਇਹ ਵੀ ਚੀਜ਼ ਹੋ ਗਿਆ ਨਾ, ਪਹਿਲਾਂ ਮੈਨੂੰ ਲੱਗਦਾ ਗਾਣਿਆਂ ਦੇ ਜਿਹੜੇ ਨਾਂ ਸੀ ਜਿੰਨੇ ਕੁ ਮੈਂ ਸੁਣੇ ਆ ਉਹਦੇ ਵਿੱਚ ਆ ਗਿਆ ਵੀ ਨੋਰਮਲ ਜੇ ਨਾਂ ਮੇਰਾ ਭਰਾ ਜਾਂ ਮਾਂ 'ਤੇ ਆ ਗਿਆ ਜਾਂ ਪਿਓ ਨਾਮ ਰੱਖ ਦਿੱਤਾ ਗਾਣੇ ਦਾ, ਜਾਂ ਅਸੀਂ ਸਾਰੇ ਨਾਂ ਰੱਖਤਾ ਹਨਾ, ਜਾਂ ਪਰਿਵਾਰ ਨਾਂ ਰੱਖਤਾ ਗਾਣੇ ਦਾ। ਪਰ ਹੁਣ ਨਾਂ ਵੀ ਤੇ ਵੇਖੋ ਨਾ ਕਿੱਦਾਂ ਕਿੱਦਾਂ ਦੇ ਆਉਣ ਡੇ ਆ, ਹੁਣ ਨਾਂ ਹੀ ਬਰਮੁਡਾ ਟ੍ਰਾਇੰਗਲ ਰੱਖਤਾ ਵਾ ਐਲਬਮ ਦਾ, ਨਿਗਮਾ ਆ ਗਿਆ ਵਾ, ਫਿਰ ਇਹਨੇ ਆਪਣਾ ਮਲਕੀ ਤੌਲਖ ਨੇ ਇੱਕ ਐਲਬਮ ਕੱਢੀ ਉਹਦਾ ਨਾਂ ਵੇਖੋ, ਮਤਲਬ ਹਰ ਇੱਕ ਦਾ ਗਾਣਿਆਂ ਦਾ ਨਾਂ ਵੀ ਉਹਨਾਂ ਨੂੰ ਐਂ ਲੱਗਣ ਡਿਆ ਕਿ ਸ਼ਾਇਦ ਇੱਕ ਹਾਈਪ ਬਣਾਉਣੀ ਆ, ਅਤੇ ਉਹ ਹਾਈਪ ਜਿੰਨਾ ਚਿਰ ਨਾਂ ਬਣੀ ਅਤੇ ਉਨਾ ਚਿਰ ਗਾਣਾ ਨਹੀਂ ਚੱਲਣਾ, ਐਲਬਮ ਨਹੀਂ ਚੱਲਣੀ।
0: ਚਲੋ ਇੱਕ ਇੱਕ ਟ੍ਰੈਂਡ ਹੁੰਦਾ, ਇੱਕ ਸਮਾਂ ਹੁੰਦਾ, ਇੱਕ ਦੌਰ ਹੁੰਦਾ, ਅਤੇ ਖੈਰ ਚਲੋ ਦੌਰ ਦੇ ਨਾਲ ਚਲੋ ਥੋੜ੍ਹਾ ਥੋੜ੍ਹਾ ਆਸ ਪਾਸ ਦੀ ਤੁਸੀਂ ਸਮਝ ਸੂਰ ਰੱਖੋ, ਜੋ ਕੁਛ ਹੋਇਆ ਵਾਪਰਿਆ ਜੋ ਚੱਲ ਰਿਹਾ ਉਹ ਥੋੜ੍ਹਾ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਦੇ ਕਰਦੇ ਅੱਗੇ ਵੱਧਦੇ ਜਾਈਦਾ। ਸੋ ਅੱਜ ਦੇ ਅਗਲੇ ਸੈਗਮੈਂਟ ਦੇ ਵਿੱਚ ਦੋਸਤੋ ਅੱਜ ਦੇ ਦਿਨ ਤੁਹਾਡੇ ਨਾਲ ਆਪਾਂ ਇੱਕ ਵਿਸ਼ਾ ਵੀ ਡਿਸਕਸ ਕਰਾਂਗੇ। ਅੱਜ ਕਾਫੀ ਇੰਪੋਰਟੈਂਟ ਡੇ ਆ ਜਿਹੜਾ ਕਿ ਮੈਂ ਕਹੂੰਗਾ ਵੀ ਸਾਡੇ ਲਈ ਤੇ ਹਰ ਰੋਜ਼ ਹੀ ਹੋਣਾ ਹੁੰਦਾ ਆ ਤੇ ਹੋਣਾ ਚਾਹੀਦਾ ਵਾ, ਤੇ ਖੈਰ ਜੇਕਰ ਨਹੀਂ ਆ ਤੇ ਉਹਨੂੰ ਜ਼ਰੂਰ ਆਪਾਂ ਲੈ ਕੇ ਆਈਏ ਆਪਣੇ ਰੋਜ਼ਮਰਾ ਦੇ ਚੇਤਿਆਂ ਦੇ ਵਿੱਚ। ਅੱਜ ਗਲੋਬਲ ਡੇ ਆਫ ਪੇਰੈਂਟਿੰਗ ਆ, ਯਾਨੀ ਕਿ ਮਾਪਿਆਂ ਦਾ ਅੱਜ ਵਿਸ਼ਵ ਦਿਵਸ ਹੈ, ਜਿੱਥੇ ਆਪਾਂ ਫਾਦਰ ਡੇ ਮਨਾਉਂਦੇ ਹਾਂ, ਮਦਰ ਡੇ ਮਨਾਉਂਦੇ ਹਾਂ, ਉੱਥੇ ਗਲੋਬਲ ਡੇ ਆਫ ਪੇਰੈਂਟਿੰਗ ਵੀ ਅੱਜ 1 ਜੂਨ ਦਾ ਸਮਾਂ ਚੁਣਿਆ ਗਿਆ ਸੀ। ਸੋ ਇਸ ਵਿਸ਼ੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਪਰ ਉਹਦੇ ਦਰਮਿਆਨ ਹੋਰ ਬਹੁਤ ਸਾਰਾ ਕੁਛ ਹੈ ਇਸ ਸੈਗਮੈਂਟ ਦੇ ਵਿੱਚ। ਅਗਲੇ ਸੈਗਮੈਂਟ ਤੋਂ ਆਪਾਂ ਇਸ ਪਾਸੇ ਨੂੰ ਗੱਲਾਂ ਬਾਤਾਂ ਮੋੜ ਕੇ ਅਤੇ ਲੈ ਕੇ ਆਵਾਂਗੇ ਮਾਪਿਆਂ ਬਾਰੇ ਤੁਹਾਡੀ ਜਾਂ ਫਿਰ ਸਾਡੀ ਅੱਗੇ ਤੁਹਾਡੀ ਕੀਤੀ ਜਾ ਰਹੀ ਪਰਵਰਿਸ਼ ਦੇ ਬਾਰੇ, ਤੁਹਾਡੀ ਖੁਦ ਦੀ ਹੋਈ ਪਰਵਰਿਸ਼ ਦੇ ਬਾਰੇ। ਸੋ ਮਾਪਿਆਂ ਨੂੰ ਸਮਰਪਿਤ ਰਹੂਗਾ ਅੱਜ ਦਾ ਸਾਡਾ ਇਹ ਪ੍ਰੋਗਰਾਮ। ਅਤੇ ਇਸ ਤੋਂ ਬਲੈਦਾ ਬਲਕੀਰ ਜੀ, ਅੱਜ ਦੇ ਦਿਨ ਜਿਹੜੀ ਇੱਕ ਛੁੱਟੀ ਵੀ ਅੱਜ ਦੇ ਦਿਨ, ਪਤਾ ਨਹੀਂ ਛੁੱਟੀ ਹੈਗੀ ਕਿ ਨਹੀਂ ਹੈਗੀ, ਤੁਸੀਂ ਦੱਸੋ ਬਾਈ ਵੈਸਟਰਨ ਆਸਟ੍ਰੇਲੀਆ ਵਾਲਿਓ ਅੱਜ ਦੇ ਦਿਨ, ਕਿਉਂਕਿ ਜਿਹੜਾ ਜੂਨ ਦਾ ਪਹਿਲਾ ਸੋਮਵਾਰ ਹੁੰਦਾ ਵਾ ਉਸ ਦਿਨ ਵੈਸਟਰਨ ਆਸਟ੍ਰੇਲੀਆ ਡੇ ਮਨਾਇਆ ਜਾਂਦਾ। ਸੋ ਅੱਜ ਵੈਸਟਰਨ ਆਸਟ੍ਰੇਲੀਆ ਡੇ ਵੀ ਆ, ਅਤੇ ਕਰੋ ਤੁਸੀਂ ਭਾਈ ਇੰਜੋਏ ਅੱਜ ਦਾ ਦਿਨ। ਅਤੇ 1829 ਦੇ ਵਿੱਚ ਜਦੋਂ ਬ੍ਰਿਟਿਸ਼ਰਸ ਆਏ ਸੀ ਅਤੇ ਸਵਾਨ ਰਿਵਰ ਕਲੋਨੀ ਦੇ ਵਿੱਚ ਜਦੋਂ ਇਹਨਾਂ ਦੀ ਆਮਦ ਹੋਈ ਸੀ, ਅਤੇ ਉਸੇ ਯਾਦ ਦੇ ਵਿੱਚ ਇਹ ਦਿਨ ਹੁਣ ਤੱਕ ਕਹਿੰਦੇ ਮਨਾਇਆ ਜਾ ਰਿਹਾ। ਪਹਿਲਾਂ ਇਸ ਨੂੰ ਫਾਊਂਡੇਸ਼ਨ ਡੇ ਇਹਨਾਂ ਨੂੰ ਇਹਨੂੰ ਕਿਹਾ ਜਾਂਦਾ ਸੀ, ਅਤੇ ਹੁਣ 2012 ਦੇ ਵਿੱਚ ਇਹਦਾ ਨਾਮ ਬਦਲ ਕੇ ਅਤੇ ਵੈਸਟਰਨ ਆਸਟ੍ਰੇਲੀਆ ਡੇ ਰੱਖ ਦਿੱਤਾ ਗਿਆ। ਸੋ ਜੇਕਰ ਤੁਸੀਂ ਵੀ ਮਾਣ ਰਹੇ ਹੋ ਆਨੰਦ ਅੱਜ ਦੀ ਛੁੱਟੀ ਦਾ, ਅਤੇ ਤੁਹਾਨੂੰ ਵਧਾਈਆਂ ਭਾਈ। ਬਾਕੀ ਜੇ ਕੰਮਾਂ ਦਾ ਆਨੰਦ ਮਾਣ ਰਹੇ ਹੋ ਅਤੇ ਤੁਹਾਨੂੰ ਕੰਮਾਂ ਦੀਆਂ ਵਧਾਈਆਂ
1: ਜੀ। ਪਬਲਿਕ ਹੋਲੀਡੇ ਆ, ਅਤੇ ਜੇ ਕੰਮ ਕਰ ਰਹੇ ਹੋਣਗੇ ਤਾਂ ਫਿਰ ਪੈਸੇ ਵੀ ਤਾਂ ਵੇਖੋ ਨਾ ਕਿੰਨੇ ਮਿਲਣੇ ਪਬਲਿਕ ਹੋਲੀਡੇ 'ਤੇ। ਉਹ ਦੂਜਾ ਪਾਸਾ ਨਹੀਂ ਨਾ ਨਹੀਂ ਦੱਸਦੇ,
0: ਸ਼ੁੱਕਰਵਾਰ ਵਰਗਾ ਦਿਨ ਹੈ ਅੱਜ
1: ਜੀ। ਅਤੇ ਆਪਾਂ IPL ਦੀ ਤੁਸੀਂ ਗੱਲ ਛੇੜੀ ਸੀ, ਅਤੇ ਮੈਂ ਚਾਹੁੰਦਾ ਕਿ ਦੋ ਚਾਰ ਚੀਜ਼ਾਂ ਨੇ ਜਿਹੜੀਆਂ ਆਪਾਂ ਸਰੋਤਿਆਂ ਨੂੰ ਦੱਸ ਦਈਏ। ਵੈਸੇ ਤਾਂ ਚਲੋ ਆਪਾਂ ਲੱਗੇ ਰਹੇ ਹਾਂ, ਇੰਨਾ ਟਾਈਮ ਹੋ ਗਿਆ, 2 ਮਹੀਨੇ ਹੋ ਗਏ ਆਪਾਂ ਵੇਖਣ ਡਿਆ, ਅਤੇ ਆਪਾਂ ਉਹਦਾ ਤੱਤ ਕੱਢ ਹੀ ਲਿਆ ਹੋਣਾ ਵਾ, ਪਰ ਫਿਰ ਵੀ IPL ਦਾ ਮੈਚਾਂ ਦਾ, ਪਰ ਫਿਰ ਵੀ ਉਹਦੇ ਵਿੱਚੋਂ ਕਹਿੰਦੇ ਨੇ ਕਿ ਜਿਹੜਾ
0: ਮੁੱਕਿਆ ਨੀ,
1: ਏਦਾਂ ਕਿੱਦਾਂ ਮੁੱਕ ਜੂਗਾ, ਇਹ ਚੀਜ਼ਾਂ ਹੈ ਹੀ ਨੀ ਮੁੱਕਣ ਵਾਲੀਆਂ। ਇਹ ਮੁੱਕਦੇ ਮੁੱਕਦੇ ਨਾਲ ਹੀ ਅਗਲੇ ਨੇ ਅਗਲੀ ਟਰਾਈ ਸੀਰੀਜ਼ ਦਾ ਉਹ ਸੁੱਟਤਾ ਵੀ ਆਹ ਸਾਡੀ ਟੀਮ ਹੈ ਸ਼੍ਰੀ ਲੰਕਾ ਦੀ।
0: ਨਹੀਂ ਹਾਲੇ ਤਾਂ ਇਹਦੇ ਬੜੇ ਤੱਤ ਕੱਢ ਕੱਢ ਕੇ ਲਿਆਉਣੇ।
1: ਹਾਂਜੀ ਹਾਂਜੀ, ਹਾਲੇ ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ ਇਹਦੇ ਵਿੱਚ। ਕਹਿੰਦੇ ਨੇ ਕਿ 26 ਜਿਹੜਾ ਸਾਲ ਲੰਘ ਕੇ ਗਿਆ ਵਾ, ਯਾਨੀ ਖਤਮ ਹੋ ਗਿਆ, ਕੱਲ੍ਹ ਦੇ ਦਿਨ ਉਹ ਆਖਰੀ ਮੈਚ ਸੀਗਾ, ਉਹਦੇ ਵਿੱਚ ਜਿਹੜਾ ਉਹ 200+ ਜਿਹੜੇ ਉਹ ਸਭ ਤੋਂ ਜ਼ਿਆਦਾ ਵਾਰੀ ਬਣੇ ਆ
0: ਇਸ ਸੀਜ਼ਨ 'ਚ।
1: ਹਾਂਜੀ,
0: 200 ਵਾਰੀ,
1: ਹਾਂਜੀ, ਸ਼ੱਕੇ ਉਹ ਸ਼ੱਕੀ ਹੋ ਗਿਆ ਇਹ ਕੰਮ, ਉਧਰ ਕ੍ਰਿਸ ਗੇਲ ਨੂੰ ਪਿੱਛੇ ਛੱਡਤਾ ਵਾ, ਤੇ ਸੂਰਿਆਵੰਸ਼ੀ ਨੇ ਉਹਦੇ ਤੋਂ ਵੱਧ ਕੇ ਹੋ ਸਕਦਾ
0: ਨੇਰ ਬੰਚ ਡੈਮ, ਲੋਕੀ ਵੇਖਣਾ ਵੀ ਇਹੋ ਚਾਹੁੰਦੇ।
1: ਹਾਂਜੀ ਹਾਂਜੀ, ਕਿਉਂਕਿ ਉਹ ਹੁੰਦੇ ਵੀ ਹੋਰ ਜ਼ਿਆਦਾ ਐਗਰੈਸਿਵ ਹੋ ਗਿਆ ਵਾ, ਅਤੇ ਬਿਲਕੁਲ ਸਾਰਿਆਂ ਨੇ ਇੰਜੋਏ ਵੀ ਕੀਤਾ ਵਾ, ਅਤੇ ਫਿਰ ਹੀ ਵੇਖੋ ਇੰਜੋਏ ਵੀ ਫਿਰ ਹੀ ਹੁੰਦਾ। ਹੁਣ ਤੁਸੀਂ ਟੁੱਕ ਟੁੱਕ ਲਾਈ ਰੱਖੋ, ਹੁਣ ਕੱਲ੍ਹ ਦਾ ਫਾਈਨਲ ਮੈਚ ਸੀ ਪਰ ਉਹ ਫਾਈਨਲ ਵਾਲੀ ਫੀਲ ਜੀ ਨਹੀਂ ਆਈ, ਹੁਣ ਉਹ ਇੱਕ ਨੋਰਮਲ ਮੈਚ ਹੋ ਗਿਆ, ਕਿਉਂਕਿ ਹੁਣ 155 ਬਣਾਏ ਉਹਦੇ ਤੇ, ਹੁਣ ਕੀ ਮੰਨ ਲਓ ਕਰ ਲੋਗੇ ਤੁਸੀਂ, ਨਾ ਕਿਸੇ ਦਾ 100 ਵੱਜਣਾ,
0: ਬੰਦਾ ਜਾਗੂ ਨਾ ਕਿਸੇ
1: ਦਾ ਚੰਗੀ ਤਰ੍ਹਾਂ, ਉਹੀ ਨਾ ਕਿਸੇ ਦਾ ਚੰਗੀ ਤਰ੍ਹਾਂ ਕੁੱਟਣ ਨੂੰ ਜੀ ਕਰਦਾ ਵੀ ਹੁਣ ਇੰਨੇ ਕਿਤੇ ਕੁੱਟ ਕੇ ਆਊਟ ਹੋ ਗਏ ਤੇ ਬੇਇੱਜ਼ਤੀ ਜਾਂਦੀ ਹੈ, ਹੌਲੀ ਹੌਲੀ ਲੱਗੇ ਰਹੋ ਵੀ ਇੰਨੇ ਕੁ ਬਣਾ ਲਓ,
0: ਮਤਲਬ ਕੋਹਲੀ ਸਟਾਈਲ ਵਾਲਾ ਮੈਚ ਸੀ, ਕੋਹਲੀ ਸਟਾਈਲ ਮੈਚ ਹੀ।
1: ਸੂਰਿਆਵੰਸ਼ੀ ਨਾ ਵੀਡੀਓ ਜੀ ਚੱਲਣ ਡੀ ਇੱਕ, ਤੇ ਆਪਸ 'ਚ ਹੀ ਬੈਠੇ ਟੀਮ ਮੇਟ, ਤੇ ਉਹਨੂੰ ਉਹਦਾ ਟੀਮ ਮੈਂਬਰ ਉੱਦਾਂ ਹੀ ਹਾਸੇ ਮਜ਼ਾਕ 'ਚ ਜਿੱਦਾਂ ਮੰਨ ਲਓ ਆਪਾਂ ਵੀਡੀਓ ਬਣਾਉਣ ਡਿਆ ਆਪਣੀ ਪਰਸਨਲ, ਉਹਨੂੰ ਆਉਂਦਾ ਵੀ ਯਾਰ ਵੇਖ ਤੂੰ ਇੰਨਾ ਵਧੀਆ ਖੇਡਣ ਡਿਆ ਵਾ ਪਰ ਤੇਰਾ 100 ਨਹੀਂ ਬਣ ਡਿਆ।
0: ਅੱਛਾ
1: ਵੀ ਹੈਨਾ, ਤੂੰ ਕਈ ਵਾਰੀ 3 ਪਹਿਲਾਂ ਆਊਟ ਹੋ ਜਾਂਦਾ, 5 ਪਹਿਲਾਂ ਆਊਟ ਹੋ ਜਾਂਦਾ, 7 ਪਹਿਲਾਂ ਆਊਟ ਹੋ ਜਾਂਦਾ, ਤੇ ਕਹਿੰਦਾ ਵੀ ਤੂੰ ਮੈਨੂੰ ਦੱਸ ਵੀ ਤੂੰ ਕਿਹਦੇ ਵਰਗਾ ਨਹੀਂ ਖੇਡਣਾ ਚਾਹੇਗਾ, ਵੀ ਕਿਹਦੇ ਵਰਗਾ ਨਹੀਂ ਖੇਡਣਾ ਚਾਹੇਗਾ ਤੂੰ, ਵੀ ਤੈਨੂੰ ਕੀ ਲੱਗਦਾ ਵਾ, ਤੂੰ ਹੁਣ ਵੇਖੇਗਾ ਅਨਾਲਿਸ ਕਰੇਗਾ, ਤੇ ਕਹਿੰਦਾ ਯਾਰ ਵੇਖ ਮੈਂ ਮੈਨੂੰ ਇਹ ਨਹੀਂ ਪਰਵਾਹ ਹੈਗੀ, ਪਰ ਕਹਿੰਦਾ ਵੀ ਮੈਨੂੰ ਮੈਂ ਕੋਹਲੀ ਬਾਈ ਵਾਂਗੂ ਨਹੀਂ ਖੇਡਦਾ,
0: ਮੈਨੂੰ ਲੱਗਦਾ ਉਹ ਜਾਣ ਕੇ ਬਿਆਨ ਜੇ ਦਬਾਉਣ ਦੇ ਹੁੰਦੇ,
1: ਜਾਣ ਕੇ ਵਾਇਰਲ ਜਿਹਾ ਆਪਣੇ ਪੇਜ ਤੇ ਚਲਾਉਣ ਲਈ,
0: ਪਤਾ ਨਹੀਂ AI ਵਾਲੇ ਹੀ ਚੱਕੀ ਸੀ, ਪਰ ਉਹ ਜੇ ਹੈਗੇ ਵੀ ਤੂੰ ਜਾਣ,
1: ਉਹਨਾਂ ਦੀ ਹੋਈ ਆ ਆਪਣੀ ਇੰਟਰਵਿਊ ਕੀਤੀ ਉਹਨਾਂ ਨੇ ਭਾ ਕੇ ਉੱਥੇ 2-3 ਜਾਣਿਆਂ ਨੂੰ, ਤੇ ਉਹ ਕਈ ਚੀਜ਼ਾਂ ਵੇਖੋ ਹੋ ਵੀ ਸਕਦੀਆਂ AI ਨਾ ਹੁਣ, ਪਰ ਕਈ ਸੱਚ ਵੀ ਆ, ਹੁਣ ਉਹਦਾ ਇੱਕ ਉਹ ਵਾਇਰਲ ਵਾਲਾ ਕਲਿੱਪ ਕਰਨ ਡਿਆ, ਕਹਿੰਦੇ ਯਾਰ ਮੈਨੂੰ ਤੇ ਆਈਸਕ੍ਰੀਮ ਬੜੀ ਪਸੰਦ ਆ, ਰੋਟੀ ਮਗਰੋਂ, ਤੇ ਹੁਣ ਉਹਨੂੰ ਉਹ ਚਲਾਈ ਜਾਂਦੇ ਆ ਵੀ ਇਹਨੂੰ ਆਈਸਕ੍ਰੀਮ ਪਸੰਦ ਆ, ਯਾਰ ਆਈਸਕ੍ਰੀਮ ਪਸੰਦ ਆ ਕੀ ਹੋ ਗਿਆ, ਇਹਨੂੰ ਵੀ ਹੋ ਸਕਦੀ ਬੰਦਾ ਵਾ ਵਿਚਾਰਾ ਉਹ
0: ਦੇਖੋ ਅਸਲ ਚ ਜੋ ਵਿਕਦਾ ਵਾ ਉਹ ਵੇਚੀ ਜਾਓ ਭਾਵੇਂ ਉਹ ਕਿੱਦਾਂ ਦਾ ਵੀ ਆ
1: ਹਾਂ ਮੋਲਡ ਜਿਹਾ ਕਰਕੇ ਅਤੇ ਇਹਦੀ ਸੂਰਿਆਵੰਸ਼ੀ ਦੀ ਗੱਲ ਕਰ ਲਈਏ ਅਤੇ 776 ਜਿਹੜਾ ਇਹ ਰਨ ਇਹਨੇ ਬਣਾਏ ਆ ਇਸ ਸੀਜ਼ਨ ਦੇ ਉੱਤੇ ਸਭ ਤੋਂ ਉੱਤੇ ਔਰੇਂਜ ਕੈਪ ਹੋਲਡਰ ਆ ਜਿਹਦੇ ਵਿੱਚ ਕਿ ਕੋਹਲੀ ਵੀ ਹੈਗਾ ਚੌਥੇ ਨੰਬਰ 'ਤੇ ਦੂਜੇ ਨੰਬਰ 'ਤੇ ਸ਼ੁਭਮ ਗਿੱਲ ਵੀ ਆ ਜਿਹਨੇ 100 ਮਾਰਿਆ ਸੀ ਸੈਮੀਫਾਈਨਲ ਜਿਹੜਾ ਹੁਣ ਫਾਈਨਲ 'ਚ ਜਿਹਨੂੰ ਲੈ ਕੇ ਆਇਆ ਹੈ ਜੀ ਟੀ ਦੀ ਟੀਮ ਨੂੰ ਉਹ ਵੀ ਇਸ ਵਿੱਚ ਹੀ ਸ਼ਾਮਿਲ ਹੈ ਅਤੇ ਕਾਫੀ ਰਨ ਜਿਹੜੇ ਆ ਉਹ ਬਣੇ ਆ ਇਸ ਵਾਰ ਜਿਹਦੇ ਵਿੱਚ ਕਿ ਸਾਈ ਸੁਦਰਸ਼ਨ ਵੀ ਆ ਜੀ ਟੀ ਦੇ ਹਾਲਾਂਕਿ ਦੋ ਬੰਦੇ ਹੀ ਗੁਜਰਾਤ ਟਾਈਟਨਸ ਦੇ ਉੱਤੇ ਜਿਹਨਾਂ ਦੀ ਸਭ ਤੋਂ ਵਧੀਆ ਫੋਰਮ ਚੱਲਣ ਰਹੀ ਜਾਂ ਸਭ ਤੋਂ ਜ਼ਿਆਦਾ ਰਨ ਮਾਰੇ ਸੀ ਪਰ ਫਿਰ ਵੀ ਫਾਈਨਲ ਦੇ ਵਿੱਚ ਜਿਹੜੇ ਉਹ ਰਨ ਨਹੀਂ ਬਣ ਪਾਏ ਉਹ ਤਾਂ ਨਹੀਂ ਬਣ ਪਾਏ ਕਿਉਂਕਿ ਵੇਖੋ ਦੋ ਬੋਲਰ ਸੀ ਨਾ ਜਿਹੜੇ ਹੇਜ਼ਲਵੁੱਡ ਹੈ ਇੱਕ ਆਰ ਸੀ ਬੀ ਦਾ ਬੋਲਰ ਅਤੇ ਇੱਕ ਬੂਵੀ ਆਪਣੇ ਇੰਡੀਆ ਦਾ ਬੂਵੀ ਜਿਹੜਾ ਹੁਣ ਇਹ ਦੋਵੇਂ ਵਧੀਆ ਬੋਲਰ ਮੰਨੇ ਜਾਂਦੇ ਆ ਪਰ ਨਾਲ ਜਿਹੜਾ ਸੀ ਨਾ ਇੱਕ ਤੀਜਾ ਬੋਲਰ ਜਿਹਨੇ ਕਿ ਬੜਾ ਵਧੀਆ ਇਹ ਸੀਜ਼ਨ 20 ਕੱਟਿਆ ਵਾ ਪਰ ਆਹ ਵਾਲੇ ਮੈਚ 'ਤੇ ਇਹਨੇ ਲਾ ਲਓ ਵੀ ਦਿੱਲੀ ਜਿੱਤ ਲਿਆ ਵਾ ਰਾਸ ਇੱਕ ਸਲਾਮ ਕਰਕੇ ਆ ਸ਼ਾਇਦ ਤੁਸੀਂ ਵੇਖਿਆ ਹੋਊਗਾ ਉਹਨੇ ਇਹਨਾਂ ਸਾਰਿਆਂ ਨਾਲੋਂ ਵੀ ਵਧੀਆ ਬੋਲਿੰਗ ਕੀਤੀ ਆ ਕੱਲ ਦੇ ਮੈਚ ਦੇ ਵਿੱਚ ਜਿਹਦੇ ਕਰਕੇ ਕਿ ਉਹ 155 ਤੇ ਨਿਬੇੜ ਦਿੱਤੇ ਗਏ ਨੇ ਮਤਲਬ ਰਨ ਵੀ ਉਹਨੇ ਸਭ ਤੋਂ ਘੱਟ ਖਾਧੇ ਆ ਅਤੇ ਵਿਕਟਾਂ ਵੀ ਉਹਨੇ 3 ਸਭ ਤੋਂ ਵੱਧ ਲਈਆਂ ਬੜੀ ਸੋਹਣੀ ਬੋਲਿੰਗ ਕੀਤੀ ਆ ਹਾਲਾਂਕਿ ਗੁਜਰਾਤ ਦੇ ਡੋਮੈਸਟਿਕ ਦੇ ਵਿੱਚ ਖੇਡਦਾ ਵਾ ਤੇ ਖੇਡਣ ਤੇ ਆਈ ਪੀ ਐਲ ਵਾਵਾ ਸਾਲਾਂ ਤੋਂ ਡਿਆ ਵਾ ਪਰ ਉਹ ਹੁਣ ਇਸ ਵਾਰੀ ਜਿਹੜਾ ਉਹ ਥੋੜਾ ਜਿਹਾ ਜ਼ਿਆਦਾ
0: ਖੇਡਦਾ ਗੁਜਰਾਤ ਦੇ ਡੋਮੈਸਟਿਕ 'ਚ ਤਾਂ ਖੇਡਿਆ ਆਰ ਸੀ ਬੀ ਵੱਲੋਂ
1: ਖੇਡਿਆ ਪਹਿਲਾਂ ਮੁੰਬਈ ਵੱਲੋਂ ਖੇਡਦਾ ਸੀ ਪਰ ਕੁਛ ਕੁ ਸਾਲਾਂ ਤੋਂ 2024-25 ਤੋਂ ਆਰ ਸੀ ਬੀ ਨੇ ਲਿਆ ਵਾ
0: ਚਲੋ ਵਧਾਈਆਂ ਹੁਣ ਵੀ ਜਿਹੜੇ ਜਿਹੜੇ ਵੀ ਸਪੋਰਟ ਕਰ ਰਹੇ ਕੋਹਲੀ ਨੂੰ ਉਹਨਾਂ ਨੂੰ ਵਧਾਈਆਂ ਅਤੇ ਫਿਰ ਹੁਣ ਅਗਲਾ ਕੁਛ ਨਾ ਕੁਛ ਕਾਰਜਕ੍ਰਮ ਸ਼ੁਰੂ ਹੋਊਗਾ ਅਤੇ ਉੱਧਰਲੇ ਪਾਸੇ ਨੂੰ ਆਪਾਂ ਹੋਵਾਂਗੇ ਅਤੇ ਕਹਿੰਦੇ ਨੇ ਕਿ ਪਬਲਿਕ ਹੋਲੀਡੇ ਆ ਜੀ ਅੱਜ ਵੈਸਟਰਨ ਆਸਟ੍ਰੇਲੀਆ 'ਚ ਕਰੋ ਜੀ ਤੁਸੀਂ ਇੰਜੋਏ ਸਾਡਾ ਛੁੱਟੀ ਕਹਿਣ ਦਾ ਮਤਲਬ ਇਹ ਹੁੰਦਾ ਵਾ ਵੀ ਪਬਲਿਕ ਹੋਲੀਡੇ ਤਾਂ ਚਲੋ ਖਾਧੀ ਕੜੀ ਆ ਵੀ ਤੁਸੀਂ ਕੰਮ ਕਰ ਰਹੇ ਹੋ ਜਾਂ ਤੁਸੀਂ ਕੰਮ ਕਰ ਰਹੇ ਹੋ ਵੱਧ ਪੈਸੇ ਵਾਲਾ ਕੰਮ ਕਰ ਰਹੇ ਹੋ ਜਾਂ ਫਿਰ ਤੁਸੀਂ ਛੁੱਟੀ ਘਰ ਬੈਠੇ ਹੋ ਇਸ ਕਰਕੇ ਅਤੇ ਧੰਨਵਾਦ ਜੀ ਮਿਹਰਬਾਨੀ ਅਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੇ ਕਿ ਅਜੇ ਵੀ ਬਹੁਤ ਕਰੇਜ਼ੀ ਆ ਦੁਬਈ ਚੌਕਲੇਟ ਦਾ ਬੱਚਿਆਂ ਨੂੰ ਬੱਚੇ ਅਤੇ ਪਰ ਸਾਨੂੰ ਕਹਿੰਦੇ ਪੇਰੈਂਟਸ ਨੂੰ ਕੁਛ ਖਾਸ ਵਧੀਆ ਨਹੀਂ ਲੱਗਦੀ
1: ਪੇਰੈਂਟਸ ਨੂੰ ਵੇਖੋ ਕਿਤੇ ਵਧੀਆ ਲੱਗਦੀ
0: ਵਧੀਆ ਲੱਗਦਾ ਪੇਰੈਂਟਸ ਸੋਚ ਸੋਚ ਕੇ ਖਾਂਦੇ ਆ ਵੀ ਪਾਣੀ ਨਾ ਵੀ ਨਗਦ ਮੋਟੇ ਹੋ ਜਾਈਏ ਵੇਖੋ ਕਹਿੰਦੇ ਮੇਰੀ ਘਰਵਾਲੀ ਨੂੰ ਕਹਿੰਦੇ ਕਿ ਜ਼ਰੂਰ ਸੁੱਖ ਦਾ ਸਾਹ ਆਊਗਾ ਅੱਛਾ ਮੇਰੇ ਖਿਆਲ ਸ਼ਾਇਦ ਮੈਨੂੰ ਲੱਗਦਾ ਵੀਡੀਓ ਭੇਜੀ ਨਾ ਉਹ ਤਾਂ ਚਲੋ ਆਪਾਂ ਵੇਖ ਨਹੀਂ ਸਕਦੇ
1: ਪਰ ਕੋਈ ਹੋਣਾ
0: ਨਹੀਂ ਕੁਛ ਬੱਚੇ ਕਰ ਰਹੇ ਨੇ ਸ਼ਾਇਦ ਚਾਹ ਬਣਾਉਣੀ ਸਿਖਾਤੀ ਹੋਣੀ ਨਿਆਣਿਆਂ ਨੂੰ ਹੋਰ
1: ਇਹ ਵੀ ਹੋ ਸਕਦਾ ਸੈਂਡਵਿਚ ਚਾਹ ਬਣਾਉਣ ਲੱਗ ਪਏ ਹੋਣੇ ਨੇ
0: ਹਾਂ ਫਿਰ ਮੈਗੀ ਆ ਬਣਾਉਣ ਲੱਗ ਪਏ ਹੋਣੇ ਕੋਈ ਨਾ ਕਹਿੰਦੇ ਸਾਊਥ ਈਸਟ ਆਓ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਤੁਹਾਨੂੰ ਦੁਬਈ ਚੌਕਲੇਟ ਖਵਾਵਾਂਗੇ ਤੁਹਾਨੂੰ ਤੇ ਸਾਡੇ ਕੋਲ ਹੈ ਨੇ ਥੋੜੀਆਂ ਜਿਹੀਆਂ
1: ਅੱਛਾ ਮੈਨੂੰ ਲੱਗਾ ਸਾਊਥ ਈਸਟ ਦੁਬਈ ਦੇ ਆਓ ਨਹੀਂ ਆਇਆ ਸਾਡੇ ਕੋਲ ਆਹ ਵਾਲੇ ਸਾਊਥ ਈਸਟ ਨਹੀਂ ਜਾਇਆ ਜਾਂਦਾ
0: ਅਤੇ ਰਾਇਆ ਸੰਧੂ ਜੀ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹਾਂਜੀ ਰਿਸ਼ਤੇ ਜੀ ਆਪਾਂ ਕਰਾਂਗੇ ਸਾਂਝੇ ਤੁਸੀਂ ਭੇਜ ਦਿਓ ਆਪਾਂ ਤੋਂ ਆ ਕੇ ਰੱਖ ਲੈਂਦੇ ਹਾਂ ਜੋੜ ਕੇ ਅਤੇ ਅਗਲੇ ਹਿੱਸੇ 'ਚ ਕਰ ਦਾਂਗੇ ਸਾਂਝੇ ਪਰ ਇਹ ਆ ਵੀ ਫੋਰਮੈਟ 'ਚ ਰਹਿ ਕੇ ਹੀ ਭੇਜੋ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਸਾਡੇ ਲਈ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਕਿ ਸਭ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਅਤੇ ਕੱਲ੍ਹ ਦਾ ਡਿਨਰ ਵਾਜ਼ ਏ ਫੀਸਟ ਅਗੇਨ ਲੈਮ ਐਂਡ ਚਿਕਨ ਕਬਾਬ ਸਟਾਈਲ ਵਿਦ ਸਲਾਦ ਐਂਡ ਚਿਪਸ ਵਿਦ ਗ੍ਰੇਵੀ ਔਨ ਟੌਪ
1: ਪਹਿਲਾਂ ਕਿਹੜਾ ਸੀ ਫਿਸ਼ ਕੇ ਫਿਸ਼ਟ
0: ਹੈ ਫੀਸਟ
1: ਫੀਸਟ
0: ਹਾਂ
1: ਇਹ ਕੀ ਹੈ ਇਹ ਟਾਈਗਰ ਜੀ ਨੇ ਤਾਂ ਨਹੀਂ ਭੇਜਿਆ ਕਿਤੇ
0: ਟਾਈਗਰ ਜੀ ਭੇਜਦੇ ਆ ਟਾਈਗਰ ਟਾਈਗਰਾਂ ਦੇ ਫੀਸਟ ਹੁੰਦੇ ਆ ਸਾਡਾ ਸਾਡਾ ਤੇ ਰੋਟੀ ਜਾਂ ਪਰੌਂਠਾ ਸਾਡਾ ਕੀ ਤੇ ਮੰਡੇ ਕਹਿੰਦੇ ਨੇ ਕਿ ਇੰਜੋਏ ਕਰੋ ਮੰਡੇ ਤੁਸੀਂ ਇੰਜੋਏ ਕਰਨਾ ਇਹਨਾਂ ਰਾਤ ਦੇ ਫੀਸਟ ਕਾਹਦੇ
1: ਲੋਕੀ ਜਿਹੜੇ ਬੀਪ ਕਾਢੇ ਸਾਡੇ ਬੀਪ ਚੱਲਣ ਡੇ
0: ਅੱਛਾ ਕਹਿੰਦੇ ਨਹੀਂ ਜੀ ਆਈ ਪੀ ਐਲ ਕਰਕੇ ਨਹੀਂ ਮੈਨੂੰ ਸਮਝ ਨਹੀਂ ਲੱਗੀ ਜੀ ਜਾਂ ਤਾਂ ਸਾਰਾ ਲਿਖ ਕੇ ਭੇਜ ਦਿਓ ਕਿਉਂਕਿ ਵੀਡੀਓ ਤੇ ਨਾ ਵੇਖੀ ਜਾਣੀ ਹੈ ਤੇ ਨਾ ਸੁਣੀ ਜਾਣੀ ਆ ਤੇ ਫਿਰ ਅੱਧ ਵਰਤਾ ਜਾ
1: ਆਈ ਪੀ ਐਲ ਤੇ ਗਏ ਤੇ ਨਹੀਂ ਕਿਤੇ ਵੇਖਣ ਮੈਚ ਟੀਵੀ ਟੂਵੀ ਤੇ ਆ ਤੇ ਨਹੀਂ ਗਏ ਕਿਤੇ ਉਹ ਵੀ ਯਾਰ ਕੀ ਕਹਿੰਦੇ ਵੀ 1.1 ਬਿਲੀਅਨ ਤੱਕ ਪਹੁੰਚ ਗਈ ਆ
0: ਕੌਣ
1: ਆਹ ਵੇਖਣ ਵਾਲੇ ਬੰਦੇ ਦਰਸ਼ਕ
0: ਕਮਾਲ ਹੀ ਯਾਰ ਇੱਕ ਪਾਸੇ ਕਈ ਕਰਜ਼ੇ ਵੀ ਗਈ
1: ਲੈ ਕੇ ਜੇ ਵੱਧ ਗਿਆ ਕੁਝ ਵਿੱਚ ਇਨਕਲੂਡ ਕਰਕੇ
0: ਕਮਾਲ ਹੀ ਹੋਈ ਪਈ ਹੈ ਇਸ ਵਾਰੀ ਮਤਲਬ ਗੱਲਾਂ ਹੁਣ ਮਿਲੀਅਨਸ ਦੀਆਂ ਤੇ ਬਿਲੀਅਨਸ ਦੀਆਂ ਰਹਿ ਗਈਆਂ ਨਿੱਕੀਆਂ
1: ਮੋਟੀਆਂ ਗੱਲਾਂ ਹੀ 1000 ਕਹਿਣਾ ਭੁੱਲ ਗਿਆ ਲੋਕਾਂ ਨੂੰ
0: 1000 ਤੇ ਮਰ ਗਏ ਵਿਚਾਰੇ ਇੰਡੀਆ ਵਾਲੇ ਵੀ ਕਹਿੰਦੇ ਪਲਾਸਟਿਕ ਦੇ ਨੋਟ ਬਣਾਉਣ ਲੱਗੇ
1: ਅੱਛਾ ਜੀ
0: ਹੁਣ ਉਹ ਕਹਿੰਦੇ ਵੀ ਜਿਹੜੇ ਜੇਬ ਚ ਪਏ ਖਰਾਬ ਹੋ ਜਾਂਦੇ ਸੀ ਤੇ ਹੁਣ ਪਲਾਸਟਿਕ ਦੇ ਨੋਟ ਆਪਾਂ ਵੀ ਬਣਾਉਂਦੇ ਹਾਂ ਚੰਗੀ ਗੱਲ ਹੈ ਵੈਸੇ ਚਲੋ ਧੋ ਕੇ ਵਰਤ ਲਿਆ ਕਰਨਗੇ ਨਹੀਂ ਤੇ ਫਿਰ ਉਹ ਕਈ ਜੇਬ ਚ ਚਿੰਬੜੇ ਰਹਿ ਜਾਂਦੇ ਚਲੋ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਜੀ ਵਾਪਸ ਤੁਹਾਨੂੰ ਇੱਕ ਵਾਰੀ ਚੇਤਾ ਕਰਵਾ ਦਈਏ ਕਿ ਅੱਜ ਦੇ ਦਿਨ ਆਪਾਂ ਗੱਲਾਂ ਬਾਤਾਂ ਅੱਜ ਪਰਵਰਿਸ਼ ਦੇ ਉੱਤੇ ਕਰਾਂਗੇ ਅੱਜ ਦੇ ਦਿਨ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਕੋਲੋਂ ਵੀ ਆਪਾਂ ਜਾਣਨੀਆਂ ਚਾਹਵਾਂਗੇ ਵਿਸ਼ਾ ਦੱਸਦੇ ਹਾਂ ਤੇ ਫਿਰ ਬ੍ਰੇਕ ਲੈ ਕੇ ਆਪਾਂ ਆਉਂਦੇ ਮਾਫ਼ੀ ਚਾਹੁੰਦੇ ਇਸ ਦੇ ਵਿੱਚ ਆਪਾਂ ਕਾਲ ਤੁਹਾਡੀ ਨਹੀਂ ਲੈ ਪਾਵਾਂਗੇ ਤੇ ਹੋਲਡ ਤੇ ਰੱਖੀ ਦਾ ਵੀ ਕੀ ਫਾਇਦਾ ਬਾਅਦ ਵਿੱਚ ਤੁਸੀਂ ਕਰ ਲਓ ਬ੍ਰੇਕ ਦੇ ਦਰਮਿਆਨ ਕਰ ਲਓ ਅੱਜ ਦੇ ਦਿਨ ਗਲੋਬਲ ਡੇ ਆਫ ਪੇਰੈਂਟਸ ਹੈ ਸੋ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਆਪਾਂ ਕਰਾਂਗੇ ਵਿਸ਼ਾ ਸਾਡਾ ਇਹੀ ਰਹੂਗਾ ਕਿ ਕੀ ਤੁਸੀਂ ਆਇਡੈਂਟੀਫਾਈ ਕੀਤਾ ਜਾਂ ਫਿਰ ਨਹੀਂ ਅੱਜ ਤੱਕ ਸੋਚਿਆ ਤੇ ਕਰੀ ਸੋਚ ਕੇ ਤੇ ਕਰੋ ਕਿ ਕਿਹੜੀ ਚੀਜ਼ ਤੁਹਾਡੇ ਮਾਂ ਪਿਓ ਦੀ ਤੁਹਾਨੂੰ ਬੈਸਟ ਲੱਗੀ ਆ ਜੋ ਉਹਨਾਂ ਨੇ ਤੁਹਾਡੀ ਪੇਰੈਂਟਿੰਗ ਦੇ ਦਰਮਿਆਨ ਕੀਤੀ ਸੀ ਉਹ ਗੁੱਸਾ ਗਿਲਾ ਵੀ ਹੋ ਸਕਦਾ ਕੋਈ ਛਿੱਤਰ ਪਰੇਡ ਵੀ ਹੋ ਸਕਦੀ ਆ ਪਿਆਰ ਵੀ ਹੋ ਸਕਦਾ ਵਾ ਉਹਨਾਂ ਦਾ ਕਿਸੇ ਵੀ ਤੌਰ ਤਰੀਕੇ ਢੰਗ ਤਰੀਕੇ ਉਹਨਾਂ ਦੀ ਉਹ ਵੀ ਹੋ ਸਕਦਾ ਵੀ ਉਹਨਾਂ ਨੇ ਤੁਹਾਨੂੰ ਕੋਈ ਮੰਨ ਲਓ ਮਹਿੰਗੇ ਸਕੂਲ ਦੇ ਵਿੱਚ ਪੜ੍ਹਾਇਆ ਤੁਹਾਡੇ ਡਿਪੈਂਡ ਕਰਦਾ ਕਿ ਤੁਹਾਨੂੰ ਕਿਹੜੀ ਚੀਜ਼ ਜੱਚੀ ਆ ਜ਼ਿਆਦਾ ਉਹਨਾਂ ਨੇ ਪਿੰਡ ਦੇ ਵਿੱਚ ਤੁਹਾਨੂੰ ਰੱਖਿਆ ਤੁਹਾਨੂੰ ਉਹ ਚੀਜ਼ ਹੁਣ ਜ਼ਿਆਦਾ ਵਧੀਆ ਲੱਗ ਰਹੀ ਹੋਵੇ ਤੁਹਾਨੂੰ ਉਹਨਾਂ ਨੇ ਔਖੇ ਹੋ ਕੇ ਸ਼ਹਿਰ ਲੈ ਕੇ ਆਉਂਦਾ ਉਹ ਤੁਹਾਨੂੰ ਚੀਜ਼ ਜ਼ਿਆਦਾ ਵਧੀਆ ਲੱਗ ਰਹੀ ਹੋਵੇ ਤੁਹਾਨੂੰ ਉਹਨਾਂ ਨੇ ਗੁੱਸਾ ਕਰਕੇ ਕੋਈ ਮੰਨ ਲਓ ਕੋਈ ਸਬਜੈਕਟ ਕੋਈ ਉਹੋ ਜਿਹਾ ਦਵਾਇਆ ਜਿਹਦੇ ਕਰਕੇ ਅੱਜ ਤੁਸੀਂ ਮਾਣ ਮਹਿਸੂਸ ਕਰਦੇ ਹੋ ਜਾਂ ਫਿਰ ਤੁਹਾਡੇ ਸ਼ੌਂਕ ਨੂੰ ਉਹਨਾਂ ਨੇ ਸਪੋਰਟ ਕੀਤਾ ਹੋਵੇ ਜਾਂ ਫਿਰ ਨਾ ਕੀਤਾ ਹੋਵੇ ਉਹਨਾਂ ਨੇ ਧੱਕੇ ਦੇ ਨਾਲ ਵਰਜਿਆ ਹੋਵੇ ਤੁਹਾਨੂੰ ਸੋ ਕੋਈ ਕੋਈ ਇੱਕ ਚੀਜ਼ ਕਹਾਂਗੇ ਅਨੇਕਾਂ ਹੋਣਗੀਆਂ ਪੇਰੈਂਟਿੰਗ ਦੇ ਵਿੱਚ ਪਰ ਕੋਈ ਇੱਕ ਚੀਜ਼ ਜੇ ਤੁਸੀਂ ਆਇਡੈਂਟੀਫਾਈ ਕਰਕੇ ਸਾਡੇ ਨਾਲ ਸਾਂਝੀ ਕਰੋਗੇ ਅਤੇ ਇਹ ਆਪਣੇ ਮਾਪਿਆਂ ਦੇ ਲਈ ਇੱਕ ਸਾਡੇ ਸਾਰਿਆਂ ਦੇ ਵੱਲੋਂ ਸ਼ਰਧਾਂਜਲੀ ਹੋਊਗੀ ਇੱਕ ਉਹਨਾਂ ਦੇ ਲਈ ਇੱਕ ਕਹਿ ਲਓ ਕਿ ਵੈਸੇ ਤਾਂ ਆਪਾਂ ਦੇਣ ਨਹੀਂ ਦੇ ਸਕਦੇ ਪਰ ਫਿਰ ਵੀ ਇੱਕ ਤੁਹਾਡੇ ਵੱਲੋਂ ਇੱਕ ਦੇਣ ਇਹ ਹੋਊਗਾ ਕਿ ਹਾਂ ਆਪਾਂ ਚੇਤਾ ਕੀਤਾ ਵਾ ਉਦੋਂ ਭਾਵੇਂ ਤੁਹਾਨੂੰ ਕੋਈ ਗੱਲ ਚੰਗੀ ਨਾ ਵੀ ਲੱਗਦੀ ਹੋਵੇ ਪਰ ਅੱਜ ਤੁਸੀਂ ਸੋਚ ਕੇ ਕਹਿੰਦੇ ਹੋ ਵੀ ਹਾਂ ਆਹ ਚੀਜ਼ ਵਧੀਆ ਇਹਦਾ ਇੱਕ ਅਗਲਾ ਪੱਖ ਵੀ ਆ ਉਹ ਆਪਾਂ ਅੱਗੇ ਆ ਕੇ ਸਾਂਝਾ ਕਰਦੇ ਹਾਂ ਬ੍ਰੇਕ ਤੋਂ ਬਾਅਦ
1: ਜੀ ਬਿਲਕੁਲ ਆਪਾਂ ਬ੍ਰੇਕ ਲੈਂਦੇ ਹਾਂ ਰੰਜੋ ਜੀ
0: ਇੱਕ ਬ੍ਰੇਕ ਤੇ ਵਾਪਸੀ ਤੇ ਆ ਕੇ ਗੱਲਾਂ ਬਾਤਾਂ ਅੱਜ ਹੋਣਗੀਆਂ ਪੇਰੈਂਟਿੰਗ ਦੇ ਉੱਤੇ

0: है जवानी तो इश्क होना है इन थिएटर्स नियर यू
1: ऑन द 5th of June
2: हुन थोड़े मुड्डे नाल मुड्डा मिला के थोड़ी तरक्की दी राह नूं होर भी सौखा अते सुरक्षित बनाउण दा वादा करदा है वेरी बी टोयोटा
3: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले जो ने एक दहाके तो वेरबी टोयोटा दे नाल
2: बेस्ट डील लई कॉल करो 0431 465 186 ते 212-216 ओल्ड जी लॉन्ग रोड हॉपर्स क्रॉसिंग वेरी बी टोयोटा द स्मार्ट चॉइस
4: जी बिल्कुल रंजोत जी बड़ा सोहना तुसीं गाना लाया वा गल ते ओ ठीक कहण डिया वा पी पैसा बाद च कमा लियो पहला जेडे रब दे रिश्ते आओ मैं तुसीं गाना गलत ला ही नहीं सकदे डीजे प्रोफेशनल जे इहदे विच वेख लो पर किते ना किते पैसे भी जरूरी आ क्योंकि साह चलण डिया ते पैसे आउण डिया ते तां ही साह चलण डिया ते पैसे भी कमाने जरूरी आ इहदा मतलब ये नहीं है भी तुसीं काम छड्ड के अज घर बह लो भी अज मैं रब दियां दित्तियां चीजां संभालणियां ने मैं पैसा नहीं कमाना पैसा कमाओगे ते फिर ही रब दियां दित्तियां चीजां भी नाल संभालियां जाणियां ने इदां नहीं
5: बड़ी कमाल दी चीज है वेखो पैसा ये वाकई जे दूसरे पासे वेखी है ना ते पैसा इदां दी चीज है भी कई आप इदां दे भी केस वेखदे आ ना भी जिहड़े वेले बैठे होंदे आ घर ते उहनां दे मापे उहनां नूं गालां कड्ढण दे होंदे आ ओए जाओ कर लो कुछ ते जिहड़े बहुता करन लग पैंदे आ उहनां कहिंदे पैसा नहीं कमाउणा
4: इह वी गल हैगी
5: सो सारियां चीजां दा बैलेंस जिहा बड़ा जरूरी
4: आ बैलेंस शब्द हैगा ना जिहड़ा इह निगाह जिहा हैगा पर बैलेंस करना भी बड़ा औखा चीजां दा ना
5: बड़ा औखा बैलेंस बनाउणा पर इह बैलेंस बणिआ रहिणा चाहीदा सो वापसी ते वापसी दे उत्ते तुहाडा स्वागत अज दे दिन गल्लां बातां साडियां पेरेंटिंग दे उत्ते अज दे दिन ग्लोबल डे आफ पेरेंटिंग है इहदा उद्देश इह सी संयुक्त राष्ट्र दे वल्लों संयुक्त राष्ट्र महासभा दे वल्लों 2012 दे विच इहनूं स्थापित कीता गया सी ते इहदे विच इह मकसद इहदा कि दुनिया भर दे विच जिहड़े पेरेंट ने मापे ने उहनां नूं जो भी उहनां ने बच्चिआं नूं पालण पोषण दे विच भूमिका निभाई आ उहनां नूं एक सन्मान फील कराया जावे उहनां ਦੇ ਲਈ ਇੱਕ ਸਮਰਪਿਤ ਦਿਨ ਰੱਖਿਆ ਜਾਵੇ ਜਿੱਦਾਂ ਆਪਾਂ ਬਾਕੀ ਦਿਨ ਆਪਾਂ ਮਨਾਉਂਦੇ ਹਾਂ ਸੋ ਬੱਚਿਆਂ ਦੇ ਪ੍ਰਤੀ ਉਹਨਾਂ ਦੀ ਜਿਹੜੀ ਇੱਕ ਨਿਸ਼ਕਾਮ ਸੇਵਾ ਵਾ ਉਹਨਾਂ ਦਾ ਸਮਰਪਣ ਆ ਬੜਿਆਂ ਨੇ ਬੜਾ ਕੁਛ ਜਿਹੜਾ ਉਹ ਆਪਣਾ ਛੱਡਿਆ ਹੁੰਦਾ ਵਾ ਜ਼ਿੰਦਗੀ ਦੇ ਵਿੱਚ ਬੜਿਆਂ ਨੇ ਬੜਾ ਕੁਛ ਗਵਾਇਆ ਹੁੰਦਾ ਵਾ ਪਰ ਉਹ ਸਭ ਕੁਛ ਦੇ ਵਿੱਚ ਉਹਨਾਂ ਨੇ ਬੱਚਿਆਂ ਦੀ ਪਰਵਰਿਸ਼ ਨੂੰ ਪਹਿਲ ਦਿੱਤੀ ਹੁੰਦੀ ਹੈ ਸੋ ਜੀਵਨ ਭਰ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਉਸ ਸਾਰੇ ਕੁਛ ਨੂੰ ਲੈ ਕੇ ਇੱਕ ਮਾਨਤਾ ਦੇਣ ਦੇ ਲਈ ਅਤੇ ਅੱਜ ਦਾ ਦਿਨ ਇਹ ਰੱਖਿਆ ਗਿਆ ਸੀ ਵੈਸੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਵੈਸੇ ਤਾਂ ਹਰ ਦਿਨ ਹੀ ਮਾਪਿਆਂ ਦੇ ਨਾਂ ਆ ਹਰ ਦਿਨ ਹੀ ਸਾਨੂੰ ਸੇਵਾ ਕਰਨੀ ਪੈਂਦੀ ਇੱਦਾਂ ਨਹੀਂ ਵੀ ਇੱਕ ਦਿਨ ਆਪਾਂ ਕਰ ਲਈ ਅਤੇ ਬਾਕੀ ਆਪਾਂ ਫਿਰ ਕਹੀਏ ਵੀ ਕੋਈ ਨਹੀਂ ਉੱਦਣ ਕਰਤੀ ਸੀ ਨਾ ਯਾਰ ਸੋ ਇਹ ਦਿਨ ਇਸ ਕਰਕੇ ਸੋ ਇਹਨਾਂ ਦਿਨਾਂ ਦਾ ਇੱਕ ਫਾਇਦਾ ਤਾਂ ਜ਼ਰੂਰ ਸ਼ੁਰੂ ਸ਼ੁਰੂ 'ਚ ਲੱਗਦਾ ਹੁੰਦਾ ਸੀ ਵੀ ਯਾਰ ਇਹ ਕਾਹਦੇ ਲਈ ਪਰ ਹੁਣ ਇੱਕ ਚੀਜ਼ ਤਾਂ ਜ਼ਰੂਰ ਹੈ ਕਿ ਜਦੋਂ ਆਪਾਂ ਇੱਦਾਂ ਦਾ ਕੋਈ ਦਿਨ ਵੇਖ ਲੈਂਦੇ ਹਾਂ ਕੋਈ ਸਾਹਮਣੇ ਬਲਿੰਕ ਕਰ ਆਉਂਦਾ ਅਤੇ ਚੇਤਾ ਆ ਜਾਂਦਾ ਵੀ ਹਾਂ ਇਸ ਵਿਸ਼ੇ 'ਤੇ ਯਾਰ ਗੱਲ ਦੁਬਾਰਾ ਕੀਤੀ ਜਾ ਸਕਦੀ
4: ਰਿਮਾਈਂਡਰ ਹੋ ਜਾਂਦਾ
5: ਵਾ ਸਾਡੇ ਸਾਰਿਆਂ ਦੇ ਲਈ ਇੱਕ ਰਿਮਾਈਂਡਰ ਹੁੰਦਾ ਸੋ ਅੱਜ ਦੇ ਦਿਨ ਇਹੋ ਜਿਹੀ ਇੱਕ ਰਿਮਾਈਂਡਰ ਅੱਜ ਦੇ ਦਿਨ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਕਿਹੜੀ ਇਹੋ ਜਿਹੀ ਚੀਜ਼ ਤੁਹਾਨੂੰ ਆਪਣੇ ਮਾਪਿਆਂ ਦੀ ਸਭ ਤੋਂ ਵਧੀਆ ਲੱਗੀ ਜਿਹੜੀ ਉਹਨਾਂ ਨੇ ਤੁਹਾਡੀ ਪਾਲਣ ਪੋਸ਼ਣ ਦੇ ਵਿੱਚ ਤੁਹਾਡੀ ਪਰਵਰਿਸ਼ ਦੇ ਵਿੱਚ ਯੂਜ਼ ਕੀਤੀ ਸੋ ਬਹੁਤੀਆਂ ਬਹੁਤ ਸਾਰੀਆਂ ਹੋਣਗੀਆਂ ਉਹਨਾਂ ਦੇ ਵਿੱਚੋਂ ਕੋਈ ਇੱਕ ਯਾਦ ਕਰਕੇ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ ਕਿ ਆਹ ਚੀਜ਼ ਉਦੋਂ ਭਾਵੇਂ ਉਸ ਸਮੇਂ ਭਾਵੇਂ ਤੁਹਾਨੂੰ ਉਹ ਚੀਜ਼ ਜਿਹੜੀ ਲੱਗਦੀ ਹੋਵੇ ਕਿ ਨਹੀਂ ਆਹ ਮੇਰੇ ਨਾਲ ਧੱਕਾ ਵਾ ਆਹ ਮੇਰੇ ਨਾਲ ਤਸ਼ੱਦਦ ਆ ਇੱਦਾਂ ਨਹੀਂ ਮੇਰੇ ਨਾਲ ਕਰਨਾ ਚਾਹੀਦਾ ਬਾਕੀਆਂ ਦੇ ਮੁਕਾਬਲੇ ਆਹ ਮੇਰੇ ਨਾਲ ਜ਼ਿਆਦਾ ਕਹਿ ਲਓ ਥੋੜ੍ਹਾ ਜਿਹਾ ਤੰਗੀ ਪਰੇਸ਼ਾਨੀ ਹੈ ਪਰ ਹੁਣ ਅੱਜ ਤੁਸੀਂ ਉਹ ਚੀਜ਼ ਜਾਣਦੇ ਹੋ ਸਮਝਦੇ ਹੋ ਵੀ ਹਾਂ ਉਹ ਬੈਸਟ ਹੀ ਅਤੇ ਕੋਈ ਇਹੋ ਜਿਹੀ ਜਿਹੜੀ ਤੁਸੀਂ ਮੰਨ ਲਓ ਉਹ ਹੀ ਭਾਵੇਂ ਅੱਗੇ ਤੁਸੀਂ ਆਪਣੇ ਬੱਚਿਆਂ ਲਈ ਵੀ ਕੀ ਉੱਦਾਂ ਦਾ ਕੁਛ ਵਰਤ ਰਹੇ ਹੋ ਕਈ ਕੀ ਉੱਦਾਂ ਦਾ ਤੁਸੀਂ ਟੂਲ ਅੱਗੇ ਵੀ ਤੁਸੀਂ ਯੂਜ਼ ਕਰ ਰਹੇ ਹੋ ਜਾਂ ਫਿਰ ਕੋਈ ਸਮੇਂ ਦੇ ਹਿਸਾਬ ਦੇ ਨਾਲ ਇਸ ਟਾਈਮ
4: ਜੋ
5: ਹਾਂ ਤਕਨੀਕ ਦੇ ਹਿਸਾਬ ਦੇ ਨਾਲ ਕੁਛ ਤੁਸੀਂ ਬਦਲਾਅ ਕੀਤੇ ਨੇ
4: ਟਵਿਸਟ ਕੀਤਾ ਆਪਣੇ ਹਿਸਾਬ ਨਾਲ ਮੋਲਡ ਕੀਤਾ ਸਮੇਂ ਨੂੰ ਵੇਖਦੇ ਹਾਂ ਬਾਕੀ ਜਿਹੜੀ ਅੱਜ ਦਾ ਦਿਨ ਹੈ ਨਾ ਮੈਨੂੰ ਲੱਗਦਾ ਇਹ ਫਾਦਰਸ ਡੇ ਵੱਖਰਾ ਹੀ ਮਦਰਸ ਡੇ ਵੱਖਰਾ ਹੀ ਪਰ ਉਹਨਾਂ ਨੇ ਕਰਕੇ ਤੇ ਇੱਕ ਪੇਰੈਂਟਸ ਡੇ ਬਣਾ ਦਿੱਤਾ ਵੀ ਅੱਜ ਦੋਵਾਂ ਦਾ ਦਿਨ ਹੀ ਕਰ ਦਿਉ ਕਿ ਤੁਸੀਂ ਦੋਵਾਂ ਨੂੰ ਅੱਜ ਇਕੱਠਾ ਜੇ ਕੁਛ ਕਹਿਣਾ ਤਾਂ ਉਹ ਕਹਿ ਲਓ ਉਹਨਾਂ ਨੂੰ ਰਿਕੋਗਨਾਈਜ਼ ਕਰੋ ਕਿਉਂਕਿ ਉੱਦਾਂ ਆਪਾਂ ਕਿਸੇ ਵੇਲੇ ਨਹੀਂ ਚਲੋ ਇਹ ਰਿਸ਼ਤਿਆਂ ਨੂੰ ਆਪਾਂ ਨਹੀਂ ਕਹਿ ਸਕਦੇ ਵੀ ਹਾਂਜੀ ਮੰਮੀ ਵੀ ਮੈਂ ਅੱਜ ਕੱਲ੍ਹ ਹੋ ਸਕਦਾ ਕਹਿ ਲਾਪੇ ਹੁਣ ਕਿਉਂਕਿ ਕਈ ਵੇਖੇ ਵੀ ਆ ਮੈਂ ਵੀ ਮੈਂ ਵੀ ਮੈਂ ਬੜਾ ਪਿਆਰ ਕਰਦਾ ਤੈਨੂੰ ਹੈ ਨਾ ਜਾਂ ਤੁਸੀਂ ਮੇਰੇ ਲਈ ਇੰਨਾ ਕੁਛ ਕੀਤਾ ਮੀਨਸ ਅਲੋਟ ਜੇ ਉਹ ਚੀਜ਼ਾਂ ਜਿਹੜੀਆਂ ਉਹ ਆਪਾਂ ਨਹੀਂ ਨਾ ਕਹੀਆਂ ਨਾ ਪਿਓ ਨੂੰ ਕਹੀਆਂ ਨਾ ਮਾਂ ਨੂੰ ਕਹੀਆਂ ਅਤੇ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਜੇ ਹੁਣ ਆਪਾਂ ਨੂੰ ਇਹ ਦਿਨਾਂ ਦਾ ਪਤਾ ਲੱਗਣ ਡਿਆ ਤਾਂ ਆਪਾਂ ਨੂੰ ਕਹਿ ਲੈਣਾ ਚਾਹੀਦਾ ਵਾ ਡਾਇਰੈਕਟਲੀ ਇਨਡਾਇਰੈਕਟਲੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ ਦੇ ਸਾਹਮਣੇ ਜਾ ਕੇ ਹੀ ਕਹਿਣਾ ਵਾ ਇੱਦਾਂ ਆਪਸ 'ਚ ਵੀ ਗੱਲਾਂ ਬਾਤਾਂ ਕਰ ਲਓਗੇ ਅਤੇ ਕਿਤੇ ਨਾ ਕਿਤੇ ਸਮਝੋ ਪਹੁੰਚ ਗਈ ਉਹਨਾਂ ਦੇ ਤੱਕ ਅਤੇ ਕਿਤੇ ਨਾ ਕਿਤੇ ਜ਼ਰੂਰੀ ਆ ਇਹ ਚੀਜ਼ ਉਹਨਾਂ ਨੂੰ ਜਿਹੜਾ ਅਕਨੋਲੇਜ ਕਰਨਾ ਵੀ ਹਾਂਜੀ ਤੁਸੀਂ ਸਾਡੀ ਪਾਲਣ ਪੋਸ਼ਣ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਵਾ ਜਿਨ੍ਹਾਂ ਦੇ ਕਰਕੇ ਹੀ ਅੱਜ ਕਿਤੇ ਨਾ ਕਿਤੇ ਅਸੀਂ ਕੰਮ ਕਰਨ ਡੇ ਹਾਂ ਨਾ ਆਉਣ ਜਾਣ ਦੇ ਵਿੱਚ ਲੋਕਾਂ ਦੇ ਵਿੱਚ ਬਹਿਣ ਖਲੋਣ ਡੇ ਹਾਂ ਨਹੀਂ ਤਾਂ ਹੋ ਸਕਦਾ ਸੀ ਕਿ ਸਾਨੂੰ ਚਾਰ ਬੰਦਿਆਂ ਦੇ ਵਿੱਚ ਬਹਿਣਾ ਨਾ ਆਉਂਦਾ ਮੱਝਾਂ 'ਚ ਬੈਠੇ ਰਹਿੰਦੇ ਖੁਰਲੀਆਂ 'ਚ ਬੈਠੇ ਹੁੰਦੇ ਹਨਾ ਚੂੜੀ ਪੱਟੇ ਦਾ ਨਾਂ ਡਿਫਰੈਂਸ ਪਤਾ ਹੁੰਦਾ ਇੱਕ ਗੱਲ ਕੰਮ ਕਮਾ ਕੇ ਫਿਰ ਉੱਥੇ ਹੀ ਆਉਣੀ
5: ਇਹੋ ਜਿਹੇ ਦਿਨਾਂ 'ਚ ਹੋ ਜਾਂਦਾ ਇਸ਼ਟਾਲਾ ਵੱਢ ਰਹੇ ਹੁੰਦੇ
4: ਹੋ ਸਕਦਾ ਤੁਸੀਂ ਕਈ ਬੜਾ ਕੇ ਕਿਹਾ ਹੁੰਦਾ ਵੀ ਜਾਓ ਇਹ ਕਾਲ ਕਾਲ ਹੋ ਜਾ ਕੇ
5: ਗਤਾਵਰ ਲਾ ਰਹੇ ਹੁੰਦੇ ਕੁਛ ਵੀ ਹੋ ਸਕਦਾ
4: ਪਨੀਰੀ ਬੀਜਣ ਡੇ ਹੁੰਦੇ ਗਾਂ ਝੋਨਾ ਲਾਉਣ ਬਈਆਂ ਨੇ ਉਹਨਾਂ ਨੂੰ ਰੋਟੀ ਪਾਣੀ ਫੜਾਉਣ ਡੇ ਹੁੰਦੇ ਹਨਾ ਚੀਜ਼ਾਂ ਬਹੁਤ ਸਾਰੀਆਂ ਹੀ ਕਰਨ ਵਾਲੀਆਂ
5: ਕੱਟੇ ਕੁੱਟ ਰਹੇ ਹੁੰਦੇ
4: ਜਿਹੜੀਆਂ ਸਕਿੱਪ ਹੋ ਗਈਆਂ
5: ਬਹੁਤ ਸਾਰਾ ਕੁਝ ਬਹੁਤ ਸਾਰਾ ਕੁਝ ਬਹੁਤ ਬਹੁਤ ਸੰਘਰਸ਼ ਹੈ ਜ਼ਿੰਦਗੀ 'ਚ ਜ਼ਿੰਦਗੀ ਸੰਘਰਸ਼ ਦਾ ਸੋ ਉਹਦੇ ਵਿੱਚ ਤੁਸੀਂ ਵੇਖੋ ਨਾਲ ਹਾਸਾ ਠੱਠਾ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਸੋ ਤੁਸੀਂ ਉਹਦੇ ਵਿੱਚੋਂ ਕੱਢ ਕੇ ਇੱਕ ਦੱਸਣਾ ਅਤੇ ਉਹੀ ਚੀਜ਼ਾਂ ਜਿਹੜੀਆਂ ਨੇ ਕਿ ਸੁੱਤੇ ਸਿੱਧ ਅੱਗੇ ਤੁਸੀਂ ਵੇਂਦੇ ਹੋ ਵੀ ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਲੈ ਆਉਂਦੀਆਂ ਜਾਂ ਫਿਰ ਤੁਸੀਂ ਇੰਟੈਂਸ਼ਨਲੀ ਲੈ ਕੇ ਆਉਂਦੀਆਂ ਕਿਉਂਕਿ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਕਹਿੰਦੇ ਨੇ ਇੱਥੋਂ ਤੱਕ ਵੀ ਆ ਕਿ ਜਿਹੜਾ ਮਾਂ ਜਾਂ ਪਿਓ ਧੀ ਦੇ ਵਿੱਚ ਮਾਂ ਦਾ ਤੇ ਪੁੱਤ ਦੇ ਵਿੱਚ ਪਿਓ ਦਾ ਕਹਿੰਦੇ ਨੇ ਕਿ ਸੁੱਤੇ ਸਿੱਧੀ ਰਵੱਈਆ ਆਉਣਾ ਸ਼ੁਰੂ ਹੋ ਜਾਂਦਾ ਭਾਵੇਂ ਉਹ ਉਸ ਚੀਜ਼ ਦੇ ਕਿੰਨਾ ਵੀ ਉਹਨੂੰ ਨਾ ਚੰਗਾ ਲੱਗਦਾ ਹੋਵੇ ਪਿਓ ਦਾ ਸੁਭਾਅ ਚੰਗਾ ਪੱਖ ਜਾਂ ਮਾੜਾ ਪੱਖ ਕਹਿੰਦੇ ਇੱਥੋਂ ਤੱਕ ਕਿ ਬੋਡੀ ਲੈਂਗੁਏਜ ਤੱਕ ਵੀ ਉੱਦਾਂ ਦੀ ਹੋ ਜਾਂਦੀ ਸਮਾਂ ਪਾ ਕੇ ਕੋਈ ਮੰਨੇ ਨਾ ਮੰਨੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਝਾਤੀ ਮਾਰ ਕੇ ਵੇਖਿਓ ਆਪਣੇ ਭਰਾਵਾਂ ਦੇ ਵਿੱਚ ਝਾਤੀ ਮਾਰ ਕੇ ਵੇਖਿਓ ਆਪਣੇ ਬੱਚਿਆਂ 'ਚ ਝਾਤੀ ਮਾਰ ਕੇ ਵੇਖਿਓ ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ਾਂ ਕਹਿੰਦੇ ਨੇ ਕਿ ਤੁਸੀਂ ਇੰਨੀਆਂ ਕੁ ਜ਼ਿਆਦਾ ਕਲੋਜ਼ਲੀ ਵੇਖੀਆਂ ਹੁੰਦੀਆਂ ਵਾ ਜਾਂ ਫਿਰ ਉਹ ਕਹਿ ਲਓ ਕਿ ਤੁਹਾਡੇ ਖੂਨ 'ਚ ਆ ਤੁਹਾਡੇ DNA 'ਚ ਆ ਅਤੇ ਇੱਥੋਂ ਤੱਕ ਆਪਾਂ ਪ੍ਰਭਾਵ ਕਬੂਲ ਜਾਂਦੇ ਹਾਂ
4: ਪਰ ਤੁਹਾਨੂੰ ਇਹਦਾ ਰੀਜ਼ਨ ਕੀ ਲੱਗਦਾ ਕਿ ਇਨਹੈਰਿਟ ਜਿੱਦਾਂ ਤੁਸੀਂ ਗੱਲ ਕੀਤੀ ਆ ਕੀ ਖੂਨ ਦੇ ਵਿੱਚ ਹੈ ਕਿ ਜਾਂ ਫਿਰ ਜੋ ਆਪਾਂ ਵੇਖਿਆ ਵਾ ਜਾਂ ਜੋ ਆਪਾਂ ਐਨਾਲਿਸਿਸ ਕੀਤਾ ਵਾ ਅੱਖਾਂ ਸਾਹਮਣੇ ਜੋ ਹੁੰਦਾ ਕੀਤਾ ਅਤੇ ਉਹ ਆਪਾਂ ਕਿਤੇ ਨਾ ਕਿਤੇ ਉਹਨੂੰ ਆਪਣੇ ਠਾਰ ਲਿਆ ਵਾ ਜਾਂ ਆਪਣੇ ਮਨ ਦੇ ਵਿੱਚ ਉਹਨੂੰ ਭਾ ਲਿਆ ਵੀ ਹਾਂ ਇੱਦਾਂ ਹੀ ਹੋਣਾ
5: ਅਸਲ 'ਚ ਆਪਾਂ ਨਾ ਜਿਹੜਾ ਪਿਓ ਖਾਸ ਤੌਰ ਦੇ ਉੱਤੇ ਪਿਓ ਨੂੰ ਕਹਿ ਦਿੱਤਾ ਜਾਂਦਾ ਪਰ ਮਾਂ ਵੀ ਮੈਂ ਉਸੇ 'ਚ ਹੀ ਗਿਣੂੰਗਾ ਇਹ ਦੋ ਹੀਰੋ ਨੇ ਨਾ ਬੱਚਿਆਂ ਦੇ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਛੋਟੇ ਹੁੰਦੇ ਹੋ ਅਤੇ ਉਸ ਸਮੇਂ ਤੁਹਾਡੇ ਇਹ ਹੀਰੋ ਹੁੰਦੇ ਆ ਹੁਣ ਦੋਵਾਂ ਦੇ ਵਿੱਚੋਂ ਕਿਹੜਾ ਵੱਡਾ ਹੀਰੋ ਆ ਉਹ ਇਸ ਚੀਜ਼ 'ਤੇ ਡਿਪੈਂਡ ਕਰਦਾ ਵੀ ਘਰ 'ਚ ਚੱਲਦੀ ਕਿਹੜੀ ਆ ਕਿਉਂਕਿ ਆਪਾਂ ਹਮੇਸ਼ਾ ਜਾਂ ਫਿਰ ਬਚਪਨ ਤੋਂ ਲੈ ਕੇ ਆਪਾਂ ਇਹ ਚੀਜ਼ਾਂ ਨੋਟ ਕਰਦੇ ਹਾਂ ਵੀ ਝੰਡੀ ਕਿਹਦੀ ਆ ਜਾਂ ਫਿਰ ਕਿਹਦੇ ਕਿਹਦਾ ਹੁਕਮ ਚੱਲਦਾ ਵਾ ਚਾਹੇ ਉਹ ਚੰਗੇ ਤੁਸੀਂ ਉਹਦੇ 'ਚ ਮੰਨ ਲਓ ਚਾਹੇ ਮਾੜੇ 'ਚ ਮੰਨ ਲਓ ਵੀ ਘਰ ਦੀ ਖੁਦ ਮੁਖਤਿਆਰੀ ਕਿਹਦੇ ਕੋਲ ਕਿਹਨੂੰ ਪੁੱਛ ਪੁੱਛ ਕੇ ਆਪਾਂ ਚੱਲਦੇ ਹਾਂ ਜਦੋਂ ਆਪਾਂ ਕੁਛ ਲੈਣਾ ਹੁੰਦਾ ਵਾ ਕੁਛ ਕਰਨਾ ਹੁੰਦਾ ਵਾ ਅਤੇ ਕਿਹਦਾ ਡਿਸੀਜ਼ਨ ਮੰਨਿਆ ਜਾਂਦਾ ਅਤੇ ਇੱਕ ਇਨਸਾਨੀ ਫਿਤਰਤ ਆ ਬਚਪਨ ਤੋਂ ਹੀ ਲੈ ਕੇ ਆਪਾਂ ਉਸੇ ਬੰਦੇ ਨੂੰ ਹੀ ਫੋਲੋ ਕਰਦੇ ਹਾਂ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਹੀਰੋ ਹੁੰਦਾ ਜਿਹਦੀ ਖੁਦ ਮੁਖਤਿਆਰੀ ਹੁੰਦੀ ਆ ਜਿਹੜਾ ਪ੍ਰਧਾਨ ਹੁੰਦਾ ਵਾ ਜਿਹੜਾ ਮੇਨ ਕਿੰਗ ਹੁੰਦਾ ਜਿਹੜਾ ਕਰਦਾ ਸੋ ਇਸੇ ਤਰ੍ਹਾਂ ਆਪਾਂ ਜਦੋਂ ਵੇਖਿਆ ਬਾਹਰ ਜਦੋਂ ਆਪਾਂ ਜਾਂਦੇ ਹਾਂ ਆਪਾਂ ਸਕੂਲ ਕਾਲਜ ਜਾਂਦੇ ਹਾਂ ਅਤੇ ਉੱਥੇ ਜਿਹੜੇ ਮੁੰਡਿਆਂ ਦੀ ਸੋ ਕੋਲਡ ਟੌਰ ਹੁੰਦੀ ਹੈ ਜਾਂ ਬਦਮਾਸ਼ੀ ਹੁੰਦੀ ਆ ਆਪਾਂ ਉਹਨਾਂ ਨੂੰ ਕਾਪੀ ਕਰਨਾ ਉਹਨਾਂ ਦੇ ਲਾਗੇ ਬਹਿਣਾ ਉਹਨਾਂ ਨਾਲ ਯਾਰੀਆਂ ਦੋਸਤੀਆਂ ਬਣਾਉਣੀਆਂ ਆਪਾਂ ਸ਼ੁਰੂ ਕਰ ਦਿੰਦੇ ਹਾਂ ਸੋ ਇਸੇ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਕਿਉਂਕਿ ਮਾਂ ਪਿਓ ਅਤੇ ਉਹ ਨਾ ਜਿੱਥੇ ਸਭ ਤੋਂ ਵੱਧ ਸਮਾਂ ਤੁਸੀਂ ਬਿਤਾਇਆ ਭਾਵੇਂ ਬਾਅਦ 'ਚ ਤੁਸੀਂ ਘਟਾ ਦਿੰਦੇ ਜੇ ਹੌਲੀ ਹੌਲੀ ਪਰ ਜਿਹੜਾ ਸਮਾਂ ਤੁਹਾਡਾ ਕਹਿੰਦੇ ਨੇ ਕਿ ਬੱਚਾ ਜਿਹੜਾ ਉਹ ਕੱਚੀ
4: ਲਰਨਿੰਗ ਟਾਈਮ ਹੈ
5: ਨਾ ਹਾਂ ਇੱਕ ਖਾਲੀ ਸਲੇਟ ਵਰਗਾ ਵਾ ਕੋਰੇ ਪੰਨੇ ਵਰਗਾ ਵਾ ਸੋ ਉਸ ਸਮੇਂ ਸਭ ਤੋਂ ਵੱਧ ਜਿਹੜੀਆਂ ਚੀਜ਼ਾਂ ਉਹਦੇ ਉੱਤੇ ਲਿਖੀਆਂ ਦਰਜ ਕੀਤੀਆਂ ਉਹ ਸਾਰੀ ਉਮਰ ਨਾਲ ਰਹਿੰਦੀਆਂ ਅਤੇ ਜਦੋਂ ਬਿਲਕੁਲ ਕੋਰਾ ਸੀ ਉਸ ਸਮੇਂ ਸਭ ਤੋਂ ਨੇੜੇ ਕੌਣ ਸੀ ਪਰਿਵਾਰ ਦੇ ਜੀ ਸਭ ਤੋਂ ਨੇੜੇ ਮਾਂ ਪਿਓ ਹੀ ਸੋ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਰਜਿਸਟਰ ਹੋਈਆਂ ਨੇ ਪਰ ਹਾਂ ਕੁਛ ਇੱਕ ਸਿਨੈਰੀਓਜ਼ ਵਿੱਚ ਮਨੋਵਿਗਿਆਨੀ ਇਹ ਵੀ ਮੰਨਦੇ ਨੇ ਜਾਂ ਫਿਰ ਆਪਾਂ ਵੀ ਇਹ ਚੀਜ਼ ਸ਼ਾਇਦ ਮੰਨੀਏ ਕਿ ਜੇਕਰ ਘਰ ਦੇ ਵਿੱਚ ਉਹਨਾਂ ਦੀ ਉਹ ਹੀਰੋ ਫਿਗਰ ਨਹੀਂ ਆ ਮੰਨ ਲਓ ਐਵੇਂ ਲੱਦ ਕੇ ਸੁੱਟ ਦਿੱਤਾ ਜਾਂਦਾ ਵਾ ਕਈ ਵਾਰੀ ਹੁੰਦਾ ਨਾ ਕਈਆਂ ਦੇ ਲੱਛਣ ਇੱਦਾਂ ਦੇ ਹੁੰਦੇ ਆ ਜਾਂ ਉਹ ਚੀਜ਼ਾਂ ਉਸ ਤਰੀਕੇ ਦੇ ਨਾਲ ਨਹੀਂ ਹੁੰਦੀਆਂ ਪਰਿਵਾਰਾਂ 'ਚ ਅਤੇ ਫਿਰ ਉੱਥੇ ਉਹ ਨਹੀਂ ਵੀ ਇੱਦਾਂ ਵਰਕ ਕਰੂਗੀ ਜਾਂ ਫਿਰ ਕਈਆਂ ਦੇ ਵਿੱਚ ਜੇ ਉਹ ਗਲਤ ਆਦਤਾਂ ਨੇ ਤਾਂ ਗਲਤ ਵੀ ਕਈ ਅਡੋਪਟ ਕਰ ਜਾਂਦੇ ਸੋ ਡਿਪੈਂਡ ਕਰਦਾ ਕਿ ਉਹਨਾਂ ਦੀ ਪਰਵਰਿਸ਼ ਕਿੱਦਾਂ ਦੀ ਹੈ ਜਿਹੜੀ ਪਰਵਰਿਸ਼ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਜਾਂ ਫਿਰ ਆਪਾਂ ਬਹੁਤੀ ਵਾਰੀ ਜਾਂ ਫਿਰ ਹਮੇਸ਼ਾ ਹੀ ਆਪਾਂ ਇਹ ਵੇਖਦੇ ਹਾਂ ਕਿ ਮਾਂ ਨੂੰ ਸਿਹਰਾ ਦਿੱਤਾ ਜਾਂਦਾ ਨਾ ਅਤੇ ਮਾਂ ਦੇ ਹੱਥ ਬਹੁਤ ਕੁਛ ਆ ਵੀ ਮਾਂ ਨੇ ਕਿਹੜਾ ਪੱਖ ਵਿਖਾਉਣਾ ਵਾ ਮਾਂ ਚਾਹੇ ਅਤੇ ਆਪਣਾ ਅਤੇ ਪਿਓ ਦਾ ਚਾਹੇ ਜਿਹੜਾ ਗਲਤ ਪੱਖ ਹੈ ਉਹ ਵੀ ਸਹੀ ਕਰਕੇ ਵਿਖਾ ਦੇ ਅਤੇ ਮਾਂ ਚਾਹੇ ਅਤੇ ਭਾਵੇਂ ਗਲਤ ਪੱਖ ਨੂੰ
4: ਸਹੀ ਨੂੰ ਗਲਤ
5: ਹਾਂ ਸਹੀ ਨੂੰ ਵੀ ਗਲਤ ਕਰਕੇ ਵਿਖਾ ਦੇ ਉਹਨੂੰ ਭਾਵੇਂ ਵਿਲਨ ਬਣਾ ਦੇ ਉਹਨੂੰ ਕਈ ਇੱਦਾਂ ਦੇ ਹੁੰਦੇ ਨਾ ਸਨੈਰੀਓ ਪਰਿਵਾਰ 'ਚੋਂ ਮਾਮਾ ਕਰੀ ਜਾਣਗੀਆਂ ਮੈਂ ਤੈਨੂੰ ਨਹੀਂ ਪਤਾ ਮੈਂ
4: ਕਿਹੜੇ
5: ਹਾਂ ਕਿਹੜੇ ਹਾਲਾਂ 'ਚ ਕੱਟੀ ਆ ਤੇਰੇ ਪਿਓ ਨੇ ਅਤੇ ਮੈਨੂੰ
4: ਸ਼ੁਰੂ ਤੋਂ ਇਹੋ ਕੁਝ ਹਾਂ
5: ਕਦੀ ਲੀੜਾ ਕੱਪੜਾ ਵੀ ਨਹੀਂ ਲੈ ਕੇ ਦਿੱਤਾ
4: ਮੈਂ ਤਾਂ ਇਹੋ ਡੀਕਦੀ ਰਹੀ ਕਦੋਂ ਮੇਰਾ ਪੁੱਤ ਵੱਡਾ ਹੋਊਗਾ ਤੇ ਮੇਰੀ ਸੁਣੂਗਾ
5: ਮੈਂ ਪੇਕਿਓ ਲਿਆ ਲਿਆ ਪਾਉਂਦੀ ਰਹੀ ਹਾਂ ਹਨਾ ਸੋ ਇੱਦਾਂ ਦੀ ਆਪਾਂ ਇਹ ਨਹੀਂ ਕਹਿੰਦੇ ਵੀ ਨਹੀਂ ਹੋਊਗਾ ਕਈਆਂ ਸਨੈਰੀਓ 'ਚ ਹੋਊਗਾ ਵੀ ਪਰ ਕਈਆਂ ਦੇ ਵਿੱਚ ਇਹ ਵੇਖਣ ਦੇ ਵਿੱਚ ਆਉਂਦਾ ਵਾ ਕਹਿੰਦੇ ਨੇ ਕਿ ਸਿਮਥੀ ਗੇਨ ਕਰਨ ਦੇ ਲਈ ਉਹਨਾਂ ਦੀ ਇੰਟੈਂਸ਼ਨ ਮਾੜੀ ਨਹੀਂ ਹੁੰਦੀ ਪਰ ਸਿਮਥੀ ਗੇਨ ਕਰਨ ਦੇ ਲਈ ਕਿਉਂਕਿ ਹਰ ਇੱਕ ਇਨਸਾਨ ਜਿਹੜਾ ਵਾ ਉਹਨੂੰ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਚੰਗਾ ਲੱਗਦਾ ਸਿਮਥੀ ਗੇਨ ਕਰਨਾ ਅਤੇ ਉਹ ਫਿਰ ਉਹ ਕਦੋਂ ਛੋਟੇ ਛੋਟੇ ਬੱਚਿਆਂ ਤੋਂ ਵੀ ਉਹ ਚੀਜ਼ ਗੇਨ ਕਰਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੇ ਆ ਸੋ ਖੈਰ ਮਤਲਬ ਮਕਸਦ ਉਹਦਾ ਇਹ ਮਤਲਬ ਉਹਦਾ ਇਹ ਕਿ ਇਹ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ ਕਿ ਮਾਂ ਨੇ ਕਿਹੜੇ ਤਰੀਕੇ ਦੇ ਨਾਲ ਉਹਨਾਂ ਦਾ ਹਾਂ ਕਿਹੜੀਆਂ ਚੀਜ਼ਾਂ ਕਿੱਦਾਂ ਡਿਲੀਵਰ ਕੀਤੀਆਂ ਵਾ ਸੋ ਉੱਥੇ ਫਰਕ ਪੈ ਵੀ ਜਾਂਦਾ ਉੱਥੇ ਗਲਤ ਜਾਂ ਸਹੀ ਫਰਕ ਪੈ ਵੀ ਜਾਂਦਾ ਅਤੇ ਆਪਾਂ ਵੇਖਦੇ ਹਾਂ ਨਾ ਵੀ ਜੇ ਬੱਚਾ ਬਹੁਤ ਵਧੀਆ ਨਿਕਲੇ ਅਤੇ ਉਹਦਾ ਸਿਰਾ ਵੀ ਮਾਂ ਸਿਰ
4: ਮਾੜੇ ਦਾ
5: ਮਾੜਾ ਨਿਕਲੇ ਤਾਂ ਉਹਦਾ ਵੀ ਮਾਂ ਸਿਰ ਸੋ ਕਿੱਡੀ ਵਧੀਆ ਵਡਿਆਈ ਆ ਵੀ ਜੇ ਮੰਨ ਲਓ ਸਾਰਾ ਕੁਛ ਠੀਕ ਹੋਵੇ ਅਤੇ ਉਹਦੇ ਵਿੱਚ ਚਾਹੇ ਕੋਈ 5-10% ਅੱਜ ਕੱਲ੍ਹ ਤਾਂ ਹੁਣ ਪੇਰੈਂਟਿੰਗ ਬਦਲ ਗਈ ਆ ਹੁਣ ਅੱਜ ਕੱਲ੍ਹ ਦੇ ਸਨੈਰੀਓ ਦੇ ਵਿੱਚ ਮੰਨ ਲਓ 5-10-20% ਜੇ ਪਿਓ ਦਾ ਵੀ ਕਿਤੇ ਮੰਨ ਲਓ ਯੋਗਦਾਨ ਆ ਹਾਲਾਂਕਿ ਅੱਜ ਕੱਲ੍ਹ ਵੱਧ ਆ ਕਈ ਤਾਂ 50-50 ਵੀ ਸਾਂਭਦੇ ਆ ਕਈ 80-70 'ਤੇ ਵੀ ਆ ਗਏ ਆ ਕਈ ਮਾਵਾਂ ਜਿਹੜੀਆਂ ਕੰਮ ਕਰਦੀਆਂ ਨੇ ਉਹ ਕਹਿੰਦੇ ਅਸੀਂ ਸਾਂਭ ਲਾਂਗੇ ਘਰ ਅਤੇ ਉਸ ਸਨੈਰੀਓ ਦੇ ਵਿੱਚ ਵੀ ਕੱਲ੍ਹ ਨੂੰ ਬਾਹਰ ਜਾ ਕੇ ਬੱਚੇ ਨੇ ਵਿਚਰਨਾ ਅਤੇ ਉੱਥੇ ਵੀ ਇਹੋ ਗੱਲ ਹੋਣੀ ਆ ਵੀ ਮਾਂ ਨੇ ਕਿੱਡੀ ਸੋਹਣੀ ਸਿੱਖਿਆ ਦਿੱਤੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਇੱਦਾਂ ਹੀ ਨੇ ਉਹ ਇੱਦਾਂ ਹੀ ਗਾਂ ਦੀ ਗਾਂ ਚੱਲੀ ਜਾਣੀ ਆ ਉਹਨਾਂ ਨੂੰ ਬਦਲਣ ਦੇ ਲਈ ਸਾਨੂੰ ਮਤਲਬ ਮੰਨ ਲਓ ਕੋਈ ਪਿਓ ਭੱਜ ਕੇ ਵੀ ਆਵਾਜ਼ ਮਾਰ ਕੇ ਕਹੂਗਾ ਨਹੀਂ ਜੀ ਮਾਂ ਤਾਂ ਕੰਮ 'ਤੇ ਹੁੰਦੀ ਸੀ ਮੈਂ ਪਾ ਲਿਆ ਉਹਨੂੰ ਕਹੋ ਜਾ ਚੁੱਪ ਕਰ ਦਿਉ ਕਿਉਂਕਿ ਉਹ ਜੇ ਇੱਦਾਂ ਹੀ ਨੇ ਚੀਜ਼ਾਂ ਇੱਦਾਂ ਹੀ ਚੱਲੀਆਂ
4: ਕੰਮ
5: ਵੱਡਾ ਤੂੰ ਪਾਲੂ ਸੋ ਇਹ ਚੀਜ਼ਾਂ ਮੈਂ ਤਾਂ ਆਪ ਖੁਦ ਵੇਖਦਾ ਵਾਂ ਜੇ ਚਲੋ ਆਪਾਂ ਕੋਲਰ ਲੈਣ ਤੋਂ ਪਹਿਲਾਂ ਜੇ ਜਿਹੜੀ ਆਪਾਂ ਵਿਸ਼ੇ 'ਤੇ ਗੱਲ ਕਰ ਰਹੇ ਨਾ ਕੁਛ ਇੱਕ ਚੀਜ਼ਾਂ ਵੈਸੇ ਬਹੁਤ ਸਾਰੀਆਂ ਹੁੰਦੀਆਂ ਪਰ ਇੱਕ ਚੀਜ਼ ਮੈਂ ਕਈ ਵਾਰੀ ਫੀਲ ਕਰਦਾ ਕਿ ਜਿਹੜੀ ਉਦੋਂ ਦੇ ਹਿਸਾਬ ਦੇ ਨਾਲ ਜਿਹੜੀ ਇੱਕ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਇੱਕ ਪਰਵਰਿਸ਼ ਹੁੰਦੀ ਸੀ ਉਹਦੇ ਵਿੱਚ ਟੀਚਰਸ ਦੇ ਵੱਲੋਂ ਅਤੇ ਮਾਂ ਪਿਓ ਦੇ ਵੱਲੋਂ ਵੀ ਛਿੱਤਰ ਪੋਲਾ ਬਹੁਤ ਹੁੰਦਾ ਹੈ ਹੈ ਨਾ ਪਰ ਮੈਂ ਇਹ ਵੇਖਦਾ ਵੀ ਸਾਡੇ 'ਚ ਉਹ ਚੀਜ਼ ਨਹੀਂ ਸੀ ਬਾਕੀ ਉਹ ਚੀਜ਼ ਜਿਹੜੀ ਆਸ ਪਾਸ ਦੇ ਨਾਲੋਂ ਬਿਲਕੁਲ ਬਿਲਕੁਲ ਵੱਖਰੀ ਸੀ ਕੋਈ ਵੱਡੀ ਵੱਡੀ ਵੀ ਚੀਜ਼ ਕਿਤੇ ਕੋਈ ਵਾਪਰਦੀ ਸੀ ਅਤੇ ਉਹਨੂੰ ਵੀ ਬੜੇ ਪਿਆਰ ਜਿਹੇ ਦੇ ਨਾਲ ਐਵੇਂ ਮਤਲਬ ਬਾਕੀ ਜਿੱਥੇ ਖਲੋ ਕੇ ਵੇਖ ਕੇ ਕਈ ਵਾਰੀ ਮੈਨੂੰ ਯਾਦ ਹੈ ਕਈ ਕਹਿ ਵੀ ਦਿੰਦੇ ਹੁੰਦੇ ਸੀ ਵੀ ਛੱਡਣੀਆਂ ਸੀ ਚਾਰ ਇੱਦਾਂ ਕਿੱਦਾਂ ਇੱਦਾਂ ਨਹੀਂ ਇਹੋ ਜਿਹੇ ਹਟਦੇ ਹੁੰਦੇ ਹੈ ਨਾ ਸੋ ਆਈ ਥਿੰਕ ਉਹ ਚੀਜ਼ਾਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਚੀਜ਼ ਬਹੁਤ ਵਧੀਆ ਵਾ ਪਰਵਰਿਸ਼ ਦੀ ਅਤੇ ਉਹ ਚੀਜ਼ ਬਹੁਤ ਵਧੀਆ ਵਾ ਹਰ ਇੱਕ ਪਰਿਵਾਰ 'ਚ ਹਰ ਇੱਕ ਬੱਚੇ 'ਚ ਹਰ ਇੱਕ ਮਾਂ ਪਿਓ 'ਚ ਉਹਦੇ ਸੁਭਾਅ ਦੇ ਮੁਤਾਬਿਕ ਉਹਨਾਂ ਦੇ ਘਰ ਦੇ ਮਾਹੌਲ ਦੇ ਮੁਤਾਬਿਕ ਉਹ ਸਾਰੀਆਂ ਚੀਜ਼ਾਂ ਵੱਖਰੀਆਂ ਨੇ ਕਈ ਵਾਰੀ ਇੱਕੇ ਘਰ ਦੇ ਵਿੱਚ ਦੋ ਤਰ੍ਹਾਂ ਦੇ ਅਲੱਗ ਅਲੱਗ ਫਾਰਮੂਲੇ ਚੱਲ ਰਹੇ ਹੁੰਦੇ ਇੱਕ ਭਰਾ ਕੋਈ ਹੋਰ ਫਾਰਮੂਲਾ ਲਾ ਰਿਹਾ ਹੁੰਦਾ ਵਾ ਦੂਸਰਾ ਭਰਾ ਕੋਈ ਹੋਰ ਫਾਰਮੂਲਾ ਲਾ ਰਿਹਾ ਹੁੰਦਾ ਕਿਉਂਕਿ ਉੱਥੇ ਫਰਕ ਪੈ ਜਾਂਦਾ ਨਾ ਉੱਥੇ ਮਾਂ ਬਾਹਰੋਂ ਆਈ ਆ ਮਾਂ ਦਾ ਵੀ ਨਾਲ ਜਿਹੜਾ ਉਹ ਨਾਲ ਕੰਟਰੀਬਿਊਸ਼ਨ ਆ ਹਨਾ ਤਾਂ ਉੱਥੇ ਉਹ ਰਲ ਜਾਂਦਾ ਸੋ ਮੈਨੂੰ ਤਾਂ ਇਹ ਚੀਜ਼ ਲੱਗਦੀ ਕਿ ਜਿਹੜਾ ਇੱਕ ਮਤਲਬ ਪਿਆਰ ਦੇ ਨਾਲ ਸਮਝਾਉਣ ਵਾਲਾ ਜਾਂ ਨਾ ਕੁਛ ਕਹਿਣ ਵਾਲਾ ਜਿਹੜਾ ਫੈਕਟਰ ਆ ਉਹ ਚੀਜ਼ ਬਹੁਤ ਵਧੀਆ ਸੀ ਅੱਜ ਕੱਲ੍ਹ ਤਾਂ ਚਲੋ ਵੈਸੇ ਹੀ ਉਹ ਆਪਾਂ ਵੇਖਦੇ ਹਾਂ ਵੀ ਹੁਣ ਉਹ ਸਰਕਾਰੀ ਤੌਰ ਦੇ ਉੱਤੇ ਹੀ ਆ ਗਈ ਹੁਣ ਪਰਵਰਿਸ਼ ਹੁਣ
4: ਕਿਉਂਕਿ ਉਹ ਪਹਿਲਾਂ ਹੀ ਹੁਣ ਤਾਂ ਉਹ ਗਾਈਡਲਾਈਨ ਹੈ ਜੇ ਵੀ ਆਉਣ ਲੱਗ ਪਈਆਂ ਨਾ ਮੈਂ ਵੇਖਣ ਡਿਆ ਹਾਂ ਵੀ ਕਿੱਦਾਂ ਤੁਸੀਂ ਕਰਨਾ ਵਾ ਵੀ ਸਾਰਾ ਕੁਛ ਉੱਥੇ ਹੀ ਪਿਆ ਵਾ ਉਹ PDF ਜਿਹੜੀ ਉਹਦੇ 'ਚ ਪੜ੍ਹੋ ਬਸ ਅਤੇ ਉਹਨੂੰ ਤੁਸੀਂ ਕਾਪੀ ਕਰਨਾ ਵਾ ਬਸ
5: ਹੁਣ ਤਾਂ ਬਹੁਤ
4: ਪੜ੍ਹੀ ਜਾਣਾ ਤੇ ਕਰੀ ਜਾਣਾ,
5: ਹੁਣ ਤਾਂ ਕਿਤਾਬਾਂ ਜਾਂ ਫਿਰ ਕਹਿ ਲਓ ਵੀ ਬੜਾ ਕੁਛ ਆ ਗਿਆ, ਜਾਂ ਪਹਿਲਾਂ ਵੀ ਹੈਗਾ ਸੀ, ਪਰ ਉਸ ਤਰੀਕੇ ਨਾਲ ਇਹ ਥੋੜੀ ਵੀ ਪਿੰਡ ਪੜ੍ਹ ਪੜ੍ਹ ਕੇ ਕਹਿੰਦੇ ਵੀ ਹਾਂ ਬੱਚਿਆਂ ਨੂੰ ਹੁਣ ਆਪਾਂ ਕੀ ਕਰਨਾ
4: ਵਰਤਿਆ, ਹੁਣ ਆਹ ਟਾਈਮ ਆ ਗਿਆ,
5: ਹੁਣ ਤਾਂ ਚੱਲ ਸਰਚ ਮਾਰ ਕੇ
4: ਆ ਗਈ ਆਹ ਕਰਨ ਦੀ
5: ਉਦੋਂ ਇਹ ਥੋੜੀ ਵੀ ਸਰਚ ਮਾਰ ਕੇ ਕੋਈ ਵੇਖ ਇਹ ਵੇਂਦੇ ਸੀ ਵੀ ਹਾਂਜੀ ਸੋਲਿਡ ਇੰਟਰੋਡਿਊਸ ਕਰ ਦਈਏ, ਉਦੋਂ ਤੇ ਲਾਗੇ ਮੈਨੂੰ ਦੱਸਦੇ ਨਾ ਵੀ ਹਾਂ ਜੋ ਤੁਸੀਂ ਖਾਂਦੇ ਹੋ ਤੁਸੀਂ ਖਵਾਓ, ਤੇ ਇੱਕ ਹੁਣ ਤੇ ਅੱਜ ਕੱਲ੍ਹ ਇੱਕ ਨਵੇਂ ਸਮੇਂ ਦੇ ਹਿਸਾਬ ਦੇ ਨਾਲ ਸਲੋ ਪੇਰੈਂਟਿੰਗ ਦਾ ਵੀ ਇੱਕ ਟਰੈਂਡ ਸ਼ੁਰੂ ਹੋਇਆ, ਖੈਰ ਅੱਗੇ ਆਪਾਂ ਇਹਦੇ ਤੇ ਵੀ ਗੱਲ ਕਰਾਂਗੇ ਸਲੋ ਪੇਰੈਂਟਿੰਗ ਕੀ ਆ, ਜਿੱਥੇ ਫਾਸਟ ਸਾਰੀ ਜ਼ਿੰਦਗੀ ਚੱਲ ਰਹੀ ਆ ਉੱਥੇ ਸਲੋ ਪੇਰੈਂਟਿੰਗ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਇਹਦੇ ਉੱਤੇ ਵੀ ਗੱਲ ਕਰਾਂਗੇ, ਪਰ ਨਾਲ ਆਪਾਂ ਕਾਲਰ ਵੀ ਆਪਣੇ ਲੈ ਲਈਏ, ਸੋ ਅੱਜ ਦਾ ਪ੍ਰੋਗਰਾਮ ਸਾਡੇ ਮਾਪਿਆਂ ਦੇ ਪ੍ਰਤੀ ਸਾਡੇ ਜੋ ਮਨ ਦੇ ਵਿੱਚ ਭਾਵਨਾਵਾਂ ਨੇ ਉਹ ਤੁਸੀਂ ਵਿਅਕਤ ਕਰ ਸਕਦੇ ਹੋ, ਅਤੇ ਇਸੇ ਦੇ ਦਰਮਿਆਨ ਇੱਕ ਮੈਸੇਜ, ਪਹਿਲਾਂ ਮੈਂ ਲੈਲਾ ਰੂਬੀ ਭੈਣ ਜੀ ਦੇ ਅੱਜ ਡੈਡੀ ਦਾ ਜਨਮਦਿਨ ਹੈ, ਕਹਿੰਦੇ ਨੇ ਕਿ ਅੱਜ ਮੇਰੇ ਡੈਡੀ ਸਰਦਾਰ ਮੰਗਤ ਸਿੰਘ ਜੀ ਦਾ 68ਵਾਂ ਜਨਮਦਿਨ ਹੈ, ਅਤੇ ਵਾਹਿਗੁਰੂ ਡੈਡੀ ਜੀ ਨੂੰ ਲੰਮੀ ਉਮਰ ਚੰਗੀ ਸਿਹਤ ਬਖਸ਼ੇ, ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਉਹਨਾਂ ਦੀ ਧੀ ਹਾਂ, ਮੇਰੇ ਮਾਪਿਆਂ ਨੇ ਬਹੁਤ ਘਾਲਣਾ ਘਾਲੀ ਆ ਤੇ ਸਾਰੇ ਸ਼ੌਂਕ ਪੂਰੇ ਕੀਤੇ ਆ, ਵਾਹਿਗੁਰੂ ਜੀ ਡੈਡੀ ਨੂੰ ਚੜ੍ਹਦੀ ਕਲਾ ਬਖਸ਼ਣ, ਸਾਡੇ ਵੱਲੋਂ
4: ਵਧਾਈਆਂ ਅੰਕਲ ਜੀ,
5: ਬਹੁਤ ਬਹੁਤ
4: ਜਨਮ ਦਿਨ
5: ਮੁਬਾਰਕਾਂ ਜੀ, ਬਹੁਤ
4: ਬਹੁਤ ਅੱਜ ਕੇਕ ਤੁਸੀਂ
5: ਸਾਰੇ ਪਰਿਵਾਰ ਨੂੰ, ਇੱਕ ਕੇਕ ਖਾਵੇ ਹਰ ਇੱਕ,
4: ਕਿਆ ਬਾਤ ਗੱਲ
5: ਇਹਨਾਂ ਇਹਨਾਂ ਦਿਨਾਂ
4: ਸਲੋ ਗੱਲ
5: ਸਲੋ ਦੋ ਤੁੱਕਾ ਗੱਲ ਇਹਨਾਂ ਦਿਨਾਂ ਦੇ ਵਿੱਚ ਲੱਗਦਾ
4: ਮਾਡਰਨ ਗੱਲ
5: ਕੇਕ ਜਿਹੜੇ ਨਾ ਉਹ ਚਾਹੀਦੇ ਪੰਜੀਰੀ ਕੇਕ ਚਾਹੀਦਾ ਇਹਨਾਂ ਦਿਨਾਂ 'ਚ,
4: ਜਿਹੜਾ ਸਿਆਲ 'ਚ ਖਾਣ 'ਚ ਵੀ ਮਜ਼ਾ ਆਵੇ, ਹੈਲਦੀ ਵੀ ਹੋਵੇ,
5: ਬੰਦਾ ਸਾਂਭ ਸਾਂਭ ਰੱਖੇ,
4: ਪਿੰਨੀ ਕੇਕ ਬਣਾ ਦੇ,
5: ਯਾਦ ਵੀ ਕਰੇ ਵੀ ਯਾਰ ਉਹ ਵੇਖਿਆ ਉਹਨਾਂ ਨੇ ਫਸਟ ਟਾਈਮ ਪਿੰਨੀ ਕੇਕ ਭੇਜਿਆ ਸੀ ਉਹਨਾਂ ਨੇ,
4: ਬੇਸਨ ਕੇਕ ਬਣਾ ਦਿਓ ਤੁਸੀਂ,
5: ਬੇਸਨ
4: ਬਣ ਹੀ ਜਾਣਾ,
5: ਕੱਟਣਾ ਔਖਾ ਹੋ ਜਾਣਾ,
4: ਨਹੀਂ ਨਹੀਂ ਲੋੜ ਹੀ ਨਹੀਂ ਆ ਕੱਟਣ ਦੀ, ਉਹ ਤੁਸੀਂ ਦੱਸੋ ਮਾੜਾ ਜਿਹਾ ਇਹਨੂੰ ਕਿੱਦਾਂ ਬਣਾਈਦਾ ਕੇਕ ਵਿੱਚ
5: ਪੰਜੀਰੀ ਕੇਕ ਭੈਣ ਜੀ,
4: ਉਹਨੂੰ ਜਿਹੜਾ ਮਰਜ਼ੀ ਸ਼ੇਪ ਦੇ ਦਿਓ ਮੁੜ ਕੇ, ਉਹ ਜਿੱਧਰ ਨੂੰ ਕਰੀ ਜਾਓਗੇ ਉੱਧਰ ਨੂੰ ਹੋਈ ਜਾਣਾ,
5: ਉਹਨੂੰ ਸਲਾਈਮ ਚ ਪਾ ਕੇ ਭੇਜ ਦੇ,
4: ਉਹਦੇ ਭਾਵੇਂ ਹਰ ਇੱਕ ਪੀਸ ਵੜ ਕੇ ਦੂਜੀ ਸ਼ੇਪ ਚ ਕਰਕੇ ਖਾਓ,
5: ਥੈਂਕ ਯੂ ਜੀ, ਤੇ ਅੰਮ੍ਰਿਤ ਭੈਣ ਜੀ ਤੁਸੀਂ ਆਉਂਦੇ ਰਹੋ, ਹੈਲੋ
6: ਪਾਪਾ ਦਿਨ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ,
5: ਕਿਨੂੰ ਰੂਬੀ ਜੀ ਨੂੰ ਕਿ ਉਹਨਾਂ ਦੇ ਪਾਪਾ ਨੂੰ,
6: ਦੋਨਾਂ ਨੂੰ, ਧੀ ਨੂੰ ਤੇ ਡੈਡੀ ਨੂੰ, ਦੋਨਾਂ
5: ਨੂੰ,
6: ਜਿਦਾਂ ਤੁਸੀਂ ਕਹਿੰਦੇ ਪਏ ਪੰਜੀਰੀ ਵਾਲੇ ਅੰਕਲ ਤਾਂ ਗਰਗ ਇੰਡੀਆ ਨੇ ਅੰਕਲ ਤੋਂ ਗੂੰਦ ਕਤੀਰੇ ਤਾਂ ਚਾਹੀਦਾ ਅੱਜ ਕੇਕ,
5: ਨਹੀਂ ਉਹ ਤੇ ਇੱਥੋਂ ਵੇਖੋ ਜਿਹੜਾ ਕੇਕ ਹੈ ਸਾਨੂੰ ਉਹ ਤੇ ਧੀ ਲਾਉਣਾ ਨਾ ਇੱਥੋਂ,
4: ਖੁਸ਼ੀ ਹੋਈ ਉਹਨਾਂ ਨੇ ਕੀ ਕਰਨਾ,
5: ਉੱਥੋਂ ਤੇ ਬੀਬੀਆਂ ਦੇ ਸੂਟ ਆਉਂਦੇ ਭੀੜੇ ਹੋ ਜਾਂਦੇ, ਤੁਸੀਂ ਕੇਕ ਉੱਥੋਂ ਮੰਗਾਉਣ ਡੇ, ਕਮਾਲ ਕਰਦੇ ਜੀ ਤੁਸੀਂ ਭੈਣ ਜੀ, ਦੱਸੋ
4: ਕਸਟਮ ਵਾਲਿਆਂ ਰੋਕ ਲੈਣਾ ਕੇ,
5: ਹੋਰ ਕੀ ਸਿਆਲ ਦੇ ਦੇਣਾ, ਜਾਂ ਪੁੱਛੋ ਮੋਹਨ ਸਿੰਘ ਹੋਰਾਂ ਨੂੰ, ਉਹ ਵਿਚਾਰੇ ਕਲਪੇ ਪਏ ਆ, ਉਹ ਕਹਿੰਦੇ ਵੀ ਸਿਆਲ ਦੇ ਦੇਣਾ ਚਾਹੁੰਦੇ ਸੂਟ ਨੀ ਬੀਬੀਆਂ ਦੇ ਸੀ ਕੇ ਭੇਜਿਆ ਕਰਨੇ, ਇੱਧਰੋਂ ਕਹਿੰਦੇ ਵੀ ਕੋਰੀਅਰ ਕਰੀਦੇ ਆ ਜਾਂਦਿਆਂ ਨੂੰ, ਹੋਰ ਥੋੜੀਆਂ ਜਿਹੀਆਂ ਮੋਟੀਆਂ ਹੁੰਦੀਆਂ, ਫਿਰ ਕਹਿੰਦੀਆਂ ਨਾਪਾ ਨੀ ਸੀ ਸਹੀ
4: ਬਣਾਇਆ, ਮੋਹਨ ਸਿੰਘ ਜੀ ਸੂਟਾਂ ਦਾ ਕੰਮ ਕਰਦੇ,
5: ਹਾਂ ਸੂਟਾਂ ਦਾ ਕਰਦੇ,
4: ਓਕੇ ਓਕੇ ਓਕੇ,
5: ਹੋਰ ਕੀ ਲੱਗਾ ਤੁਹਾਨੂੰ,
4: ਮੈਂ ਕੀਤਾ ਮਜਬੂਰੀ
5: ਕੋਰੀਅਰ ਦਾ, ਕਾਹਨੂੰ ਕੀ ਲੱਗਾ ਲਾਮੇ ਦਾ ਕੰਮ ਕਰਦੇ,
4: ਨਹੀਂ ਲੱਗਾ ਇੰਡੀਅਨ ਪੋਸਟ ਚ ਲੱਗੇ,
5: ਨਹੀਂ ਨਹੀਂ
6: ਲਮਕਾਇਆ
5: ਵੀ ਖੂਹ ਚ ਅੰਕਲ,
4: ਗੁੱਟੋਂ ਕੇ ਕਿੱਥੋਂ ਫੜਿਆ ਸੀ,
5: ਗੁੱਤਾਂ ਤੋਂ ਫੜ ਕੇ,
4: ਗੁੱਤੋਂ
5: ਲੱਤਾਂ ਤੋਂ, ਲੱਤਾਂ ਤੋਂ,
6: ਲੱਤਾਂ ਤੋਂ ਫੜ ਕੇ ਪੁੱਠੀ ਲਟਕਾਤਾ ਸੀ, ਦਰਅਸਲ ਬਲਕੀ
4: ਬੜੀ ਹੋਣੀ ਭੈਣ ਜੀ,
6: ਡੈਡੀ
4: ਜਿਵੇਂ ਇੰਨੀ ਗ੍ਰਿਪ ਵੀ ਨਾ ਹੋਵੇ ਹੋਲਡ ਕਰਕੇ ਰੱਖ ਸਕਣ ਭੈਣ ਨਿੱਕੀ ਹੋ ਜੇ ਹੋਰ
6: ਨਹੀਂ ਗਿੱਲਾ ਸ਼ਿਕਵਾਰ ਮੈਂ ਜੀਜੇ ਨੇ ਕਰਨਾ ਪਹਿਲਾਂ ਛੋਟੀ ਦਿੱਤੀ ਹੋਰ ਛੋਟੀ ਕਰਤੀ
4: ਨਹੀਂ ਏਦਾਂ ਨਾ ਕਹੋ ਜੈਕਟ ਨਾ ਛੋਟੀ ਕਰ ਦੇਣ
5: ਤੁਸੀਂ ਕਹੋ ਸਾਡੀ ਧੀ ਆਪਾਂ ਜੋ ਮਰਜ਼ੀ ਕਰੀਏ ਤੈਨੂੰ ਕੀ
6: ਪੜ੍ਹਾਈ ਚ ਬਹੁਤ ਕਮਜ਼ੋਰ ਮੈਂ ਮੈਥ ਦਾ ਸਮਝ ਨੀ ਆਉਂਦੇ ਪਏ ਸੀ ਤੇ ਡੈਡੀ ਕਹਿੰਦੇ ਕਿ ਇੱਕ ਵਾਰ ਕੀਤਾ ਦੋ ਵਾਰ ਕੀਤਾ ਮਖਾ ਮੈਨੂੰ ਮਾਰੀ ਦਰਵਾ ਡੈਡੀ ਨੇ ਜਾ ਕੇ ਕਿੱਦਾਂ ਹੀ ਖੂਚ ਲਟਕਾ ਲਿਆ ਬੋਲ ਹੁਣ ਕਰੇ ਜਾਣਾ ਮੈਂ ਨਹੀਂ ਕਰ ਲੂੰਗੀ
5: ਆਗੇ ਫਿਰ ਸਮਕ ਨੀ
6: ਹਾਂਜੀ
5: ਫਿਰ
6: ਪੁੱਠਾ
5: ਦਿਮਾਗ ਸਿੱਧਾ ਹੋ ਗਿਆ ਧੀਆਂ ਪੁੱਤਾਂ ਵਾਲੇ ਆ ਇਹ ਵੀ ਜੇਰਾ ਉਸੇ ਪੀੜੀ ਕੋਲ ਹੀ ਅੱਜ ਦੇ ਸਮੇਂ ਚ ਮੈਨੂੰ ਲੱਗਦਾ ਏਡਾ ਕੋਈ ਮਾਂ ਪਿਓ ਜੇਰਾ ਵੀ ਨੀ ਕਰ ਪਾਊਗਾ ਵੀ ਏਦਾਂ ਦਾ ਕਰਨ ਦੀ ਕੋਸ਼ਿਸ਼ ਵੀ ਕਰੇ ਓਦਾਂ ਹੀ ਡਰੇ ਜੇ ਰਹਿੰਦੇ ਆ
6: ਹੁਣ ਵੀਰ ਜੀ ਵੈਸੇ ਵੀ ਆਪਾਂ ਹੱਥ ਚੱਕਦੇ ਹੋਏ ਬੱਚੇ ਤੇ ਡਰਦੇ ਆ ਕਿ ਬੱਚਾ ਪਤਾ ਨੀ ਗੁੱਸਾ ਕਰ ਜੋ ਹੈ ਕਿ ਪਹਿਲਾਂ ਮਾਂ ਬਾਪ ਕਿਹੜਾ ਪਹਿਲਾਂ ਹੱਥ ਪਹਿਲਾਂ ਚੱਕਦੇ ਸੀ ਗੱਲ ਬਾਅਦ ਚ ਸਮਝਾਉਂਦੇ ਸੀ ਉਹ ਟਾਈਮ ਕਾਫੀ ਡਿਫਰੈਂਟ ਸੀ ਮਤਲਬ ਨਾਲੇ ਹੁਣ ਤੱਕ ਆਪਾਂ ਨੂੰ ਯਾਦ ਵੀ ਹੈ ਕਿ ਹਾਂ ਸਾਡੇ ਪੇਰੈਂਟਸ ਨੇ ਜੇ ਚੱਕਿਆ ਸੀ ਤੇ ਕੁਛ ਚੰਗੀ ਚੀਜ਼ ਵਾਸਤੇ ਵੀ ਸਾਡੇ ਤੋਂ ਹੱਥ ਚੱਕਿਆ ਹੋਇਆ ਸੀ
5: ਹੁਣ ਤੇ ਇਸੇ ਡਰੋਂ ਵੀ ਵਿਆਹ ਦਿੰਦੇ ਨਾ ਵੀ ਕੁਛ ਕਰਨਾ ਲਵੇ ਜੇ ਕਰੋ
6: ਹਾਂਜੀ
5: ਸਾਨੂੰ
6: ਟੈਨਸ਼ਨ ਬੜੀ ਹੋਈ ਜਾਂਦੇ ਆ ਹੁਣ ਬੱਚੇ ਬੜੇ ਹੁੰਦੇ ਵੀਰ ਜੀ ਪਹਿਲਾਂ ਮਾਂ ਬਾਪ ਨੂੰ ਹੁੰਦਾ ਸੀ ਕਿ ਬੱਚੇ ਕਹਿਣ ਚ ਹੈਗੇ ਹੁਣ ਜਿਸ ਹਿਸਾਬ ਸੇ ਦੁਨੀਆਂ ਚੱਲਦੀ ਪਈ ਹੈ ਉਸ ਹਿਸਾਬ ਸੇ ਮਨ ਚ ਡਰ ਤਾਂ ਹੈ ਹੀ ਹੈ ਚਾਹੇ ਬੱਚੇ ਚਾਹੇ ਕੁਛ ਵੀ ਨੀ ਕਰਦੇ ਪਏ ਸਭ ਠੀਕ ਆ ਪਰ ਅੰਦਰੋਂ ਡਰ ਰਹਿੰਦਾ ਕਿ ਹੈ ਨਾ ਕਿ ਜਿੱਦਾਂ ਸਮਾਜ ਚ ਮਾਹੌਲ ਹੈਗਾ ਉਸ ਹਿਸਾਬ ਚ ਆਪਾਂ ਨੂੰ ਫਿਰ ਡਰ ਲੱਗਦਾ ਕਿ ਕਿਤੇ ਦੂਜਿਆਂ ਨੂੰ ਦੇਖ ਕੇ ਬੱਚੇ ਸਾਡਿਆਂ ਚ ਇਹਨਾਂ ਚ ਫਰਕ ਪੈ ਜਾਂਦਾ ਨਾ
5: ਨਹੀਂ ਹੁੰਦਾ ਓਨੀ ਜਿੰਨਾ ਆਪਾਂ ਵੱਧ ਜਾਣਦੇ ਆ ਨਾ ਓਨੀ ਚਿੰਤਾ ਵੱਧਦੀ ਆ
6: ਜੀ ਜੀ ਜੀ ਮਤਲਬ ਮਾਂ ਬਾਪ ਨੇ ਹੁਣ ਸਾਨੂੰ ਇਹ ਚੀਜ਼ ਵੀ ਸਿਖਾਈ ਸੀ ਕਿ ਕਦੀ ਕਿਸੇ ਨੂੰ ਨਾ ਨੀ ਕਰਨੀ ਮਤਲਬ ਜੇ ਕੋਈ ਹੈਲਪ ਲਈ ਖੜਿਆ ਤੁਹਾਡੇ ਕੋਲ ਹੈ ਨਹੀਂ ਹੈ ਮਤਲਬ ਚਾਹੇ ਥੋੜਾ ਕਰੋ ਪਰ ਹੈਲਪ ਲਈ ਕਦੀ ਕਿਸੇ ਨੂੰ ਮਨਾ ਨੀ ਕਰਨਾ
5: ਜ਼ਰੂਰ ਕਰੋ
6: ਤੇ ਉਹ ਸਾਡੇ ਚ ਹਾਂਜੀ ਜ਼ਰੂਰ ਕਰੋ ਤੇ ਉਹ ਸਾਡੇ ਚ ਹੈਗਾ ਕਿ ਮਤਲਬ ਚਾਹੇ ਔਖਾ ਕਰਨਾ ਚਾਹੇ ਸੌਖਾ ਕਰਨਾ ਮਤਲਬ ਓਨੇ ਔਖੇ ਵੀ ਨੀ ਹੁੰਦੇ ਪਰ ਨਾ ਨੀ ਕਰ ਪਾਉਂਦੇ ਅਸੀਂ ਕਿਸੇ ਨੂੰ ਵੀ ਨਾ ਕਿ ਹਾਂ ਚੱਲ ਕਰ ਲੂੰਗੇ ਅਸੀਂ
5: ਨਹੀਂ ਤਾਂ ਬਾਕੀ ਤੁਹਾਡੇ ਚ ਹੈਗੀ ਆ ਚੀਜ਼ ਸੱਚੀ ਤੁਸੀਂ ਆਲਵੇਜ਼ ਮੈਂ ਰਿਅਲਾਈਜ਼ ਕਰਦਾ ਹੁੰਦਾ ਵੀ ਜਿੰਨਾ ਤੁਹਾਡੀ ਬਿਜ਼ੀ ਤੁਹਾਡੀ ਲਾਈਫ ਹੈ ਦੋ ਦੋ ਤਿੰਨ ਤਿੰਨ ਤੁਸੀਂ ਜੋਬਾਂ ਵੀ ਕਰਦੇ ਜੇ ਕਈ ਵਾਰ ਪਰ ਫਿਰ ਵੀ ਤੁਹਾਡੇ ਵਾਕਈ ਇਹ ਚੀਜ਼ ਹੈਗੀ ਤੁਹਾਡੇ ਚ ਸੋਹਣੀ ਇਹ ਚੀਜ਼ ਅੰਕਲ ਆਂਟੀ ਨੇ ਪਾਈ ਹੈ ਧੰਨਵਾਦ ਉਹਨਾਂ ਦਾ
6: ਤੇ ਇੱਕ ਹੋਰ ਕਿਵੇਂ ਜੀ ਡੈਡੀ ਨੇ ਇੱਕ ਸਿਖਾਇਆ ਸੀ ਡੈਡੀ ਕਹਿੰਦੇ ਆਪਣੇ ਤੋਂ ਨੀਵਿਆਂ ਨੂੰ ਦੇਖ ਕੇ ਚੱਲਿਓ ਜ਼ਿੰਦਗੀ ਬਹੁਤ ਸੌਖੀ ਨਿਕਲੂਗੀ ਉਹ ਚੀਜ਼ ਬਹੁਤ ਬਹੁਤ ਵਾਰ ਸਾਨੂੰ ਹੈਲਪ ਕਰਦੀ ਕਈ ਚੀਜ਼ਾਂ ਚ ਆਪਾਂ ਕਈ ਮਨ ਹੁੰਦਾ ਨਾ ਕਿ ਹਾਂ ਬਈ ਟਾਈਮਸ ਪਹਿਲਾਂ ਆਪਾਂ ਸਾਡੇ ਕੋਲ ਇਹ ਚੀਜ਼ ਨੀ ਹੈ ਪਰ ਫਿਰ ਉਹ ਚੀਜ਼ ਯਾਦ ਆ ਕੇ ਫਿਰ ਕਰਦੇ ਕਿ ਨਹੀਂ ਕਰ ਲਾਂਗੇ ਜੇ ਡੈਡੀ ਨੇ ਕਿਹਾ ਕਿੱਦਾਂ ਜ਼ਿੰਦਗੀ ਚ ਐ ਹੁੰਦਾ ਹੈ ਨਾਲੇ ਉਹ ਸੌਖੀ ਰਹਿੰਦੀ ਜਿੱਦਾਂ ਤੁਸੀਂ ਉੱਪਰ ਨੂੰ ਸੋਚੋਗੇ ਉਹ ਉਹਦੇ ਨਾਲ ਵੀਰ ਜੀ ਤੁਹਾਡੀ ਲਾਈਫ ਡਿਸਟਰਬ ਹੁੰਦੀ ਹੈ ਫਿਰ ਤੁਹਾਨੂੰ ਆਪਣੇ ਆਪ ਚ ਸਮਝ ਨੀ ਆਉਂਦਾ ਕਿ ਸ਼ਾਇਦ ਤੁਸੀਂ ਦੁਨੀਆਂ ਚ ਬਹੁਤ ਪਿੱਛੇ ਹੋ ਪਰ ਜਦ ਤੁਸੀਂ ਉਹ ਚੀਜ਼ ਦੇਖਦੇ ਹੋ ਦੁਨੀਆਂ ਚ ਕਿੰਨੇ ਲੋਕ ਹੈ ਕਿ ਜੇ ਸਾਡੇ ਤੋਂ ਵੀ ਜਿਹਨਾਂ ਕੋਲ ਕੁਛ ਰਹਿਣ ਨੂੰ ਜਗ੍ਹਾ ਨੀ ਫਿਰ ਮਤਲਬ ਮਨ ਨੂੰ ਆਉਂਦਾ ਕਿ ਰੱਬ ਨੇ ਤਾਂ ਸਾਨੂੰ ਬਹੁਤ ਕੁਛ ਦਿੱਤਾ ਹੋਇਆ ਬਹੁਤ ਲੈਵਲ ਬਹੁਤ ਉੱਚਾ ਦਿੱਤਾ ਹੋਇਆ ਰੱਬ ਨੇ
5: ਨਹੀਂ ਤਾਂ ਹੀ ਉਹ ਬੰਦਾ ਵੇਖੋ ਦੁਖੀ ਤਾਂ ਹੁੰਦਾ ਨਾ ਵੀ ਉਹਨੂੰ ਫਿਰ ਹਮੇਸ਼ਾ ਲੱਗਦਾ ਰਹਿੰਦਾ ਵੀ ਮੇਰੇ ਕੋਲ ਉਹ ਨਹੀਂ ਹੈਗਾ ਜਿਹੜਾ ਉਹਦੇ ਕੋਲ ਆ
6: ਹਾਂਜੀ
5: ਇਹੋ ਹੀ ਤੇ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਬੰਦਾ ਕਰ ਨਹੀਂ ਪਾਉਂਦਾ ਤੇ ਤੁਸੀਂ ਅੱਗੇ ਕਿਹੜੀ ਪਾਸ ਔਨ ਕੀਤੀ ਹੈ ਜਾਂ ਕਿਹੜੀ ਬੱਚਿਆਂ ਦੇ ਵਿੱਚ ਕੋਈ ਤੁਹਾਨੂੰ
6: ਮੈਂ ਵੀਰ ਜੀ ਬੱਚਿਆਂ ਨੂੰ ਇਹੀ ਮਤਲਬ ਮੈਂ ਬੇਟੇ ਮੇਰੇ ਦੋਨਾਂ ਚ ਇਹ ਗੁਣ ਹੈਗਾ ਕਿ ਮੈਂ ਜਿੱਦਾਂ ਡੈਡੀ ਨੇ ਸਿਖਾਇਆ ਕਿ ਕਦੀ ਕਿਸੇ ਦੇ ਨਾ ਨੀ ਕਰਨੀ ਕਦੀ ਕਿਸੇ ਨੂੰ ਉਹ ਚੀਜ਼ ਦੋਨਾਂ ਚ ਹੈਗਾ ਜੇ ਚਾਹੇ ਮਤਲਬ ਚਾਹੇ ਆਪ ਔਖੇ ਹੁੰਦੇ ਹੋ ਜਿੱਦਾਂ ਹੁਣ ਬੇਟੇ ਕਿਤੇ ਪਾਰਟੀ ਵਗੈਰਾ ਜਾ ਰਹੇ ਕਿਤੇ ਕੁਛ ਕਰਦੇ ਪਏ ਕੁਛ ਖੇਲਦੇ ਪਏ ਕਿਸੇ ਦੇ ਸਕੂਲ ਚ ਹੈਲਪ ਮੰਗ ਲਈ ਦੋਨਾਂ ਦੀ ਆਦਤ ਇਹ ਹੈਗੀ ਮਨਾ ਨੀ ਕਰਦੇ ਕਿ ਹਾਂ ਕਰੂੰਗੇ ਮਤਲਬ ਇਹ ਚੀਜ਼ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਬੱਚੇ ਫੋਲੋ ਕਰਦੇ ਪਏ ਉਸ ਚੀਜ਼ ਨੂੰ
5: ਬਾਕੀ ਸਾਰੇ ਵੀ ਉਹਦੇ ਆਲੇ ਦੁਆਲੇ ਪਰੁਚੇ ਹੁੰਦੇ ਆ ਸਾਰੇ ਉਹਦੇ ਸਕੇ ਸੋਧਰ ਹੀ ਹੁੰਦੇ ਆ ਤੁਸੀਂ ਇੱਕ ਚੀਜ਼ ਸਿਖਾ ਦੋ ਤੁਸੀਂ ਵੇਖੋਗੇ ਵੀ ਬਹੁਤ ਕੁਛ ਉਹਦੇ ਚ ਸ਼ਾਮਿਲ ਹੋ ਜਾਂਦਾ ਵੇਖੋ ਇਹਦੇ ਚ ਸੱਚ ਵੀ ਇਹਦੇ ਚ ਸ਼ਾਮਿਲ ਹੋ ਜਾਂਦਾ ਵਾ ਹਨਾ ਮੰਨ ਲਓ ਤੁਸੀਂ ਜੇ ਕਿਸੇ ਨੂੰ ਨਾ ਨਹੀਂ ਕੀਤੀ
4: ਡਿਸਿਪਲਿਨ ਆ ਰਿਸਪੈਕਟ ਆ ਫਿਰ ਉਹਦੇ ਵਿੱਚ ਸੈਕਰੀਫਾਈਸ ਆ ਹੁਣ ਉਹ ਸਾਰੀਆਂ ਚੀਜ਼ਾਂ ਤਾਂ ਇੱਕੋ ਦੇ ਵਿੱਚ ਹੀ ਆ ਗਈਆਂ ਤੁਸੀਂ ਕਿਸੇ ਦੀ ਹੈਲਪ ਕੀਤੀ ਉਹਦੇ ਵਿੱਚ ਰਿਸਪੈਕਟ ਵੀ ਆ ਗਈ ਆ ਡਿਸਿਪਲਿਨ ਵੀ ਆ ਗਿਆ ਵਾ ਸੈਕਰੀਫਾਈਸ ਵੀ ਆ ਕਿ ਤੁਸੀਂ ਆਪਣਾ ਟਾਈਮ ਵੀ ਵਿੱਚ ਉਹਦੇ ਸੈਕਰੀਫਾਈਸ ਕੀਤਾ ਆਪਣਾ ਆਉਣ ਜਾਣ ਛੱਡਿਆ ਉਹ ਕਿੰਨੀਆਂ ਚੀਜ਼ਾਂ ਇੱਕੋ ਦੇ ਵਿੱਚ ਹੀ ਆ ਜਾਂਦੀਆਂ
5: ਕੋਈ ਇੱਕ ਕਰ ਲਓ ਤੇ ਬਾਕੀ ਸਾਰੀਆਂ ਉਹਦੇ ਆਲੇ ਦੁਆਲੇ ਆ ਗਈਆਂ ਥੈਂਕ ਯੂ ਭੈਣ ਜੀ ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ
4: ਥੈਂਕ ਯੂ ਭਾਜੀ
5: ਜੀ ਥੈਂਕ ਯੂ ਜੀ ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਨੀਤੂ ਜੀ ਨੇ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹਨਾਂ ਨੂੰ
5: ਜੀ ਸਤਿ ਸ਼੍ਰੀ ਅਕਾਲ
4: ਜੀ ਰੀਤੂ ਜੀ
7: ਹਾਂਜੀ ਵਧੀਆ ਵਧੀਆ ਤੇ ਮੈਂ ਕਿਹਾ ਪੇਰੈਂਟਿੰਗ ਦੀ ਚਲੋ ਗੱਲ ਚੱਲ ਰਹੀ ਹੈ ਵੈਸੇ ਤਾਂ ਆਪਾਂ ਨੂੰ ਇੰਨਾ ਟਾਈਮ ਹੋਗਿਆ ਗੱਲ ਕਰਦੇ ਮੇਰੇ ਸੁਭਾਅ ਤਾਂ ਤੁਹਾਨੂੰ ਪਤਾ ਹੀ ਲੱਗਿਆ ਹੋਊਗਾ ਹਨਾ ਪੇਰੈਂਟਸ ਦੀ ਪੇਰੈਂਟਿੰਗ ਦਾ ਓਬਵੀਅਸ ਬੱਚਿਆਂ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਨਾ
5: ਜੇ ਸਾਨੂੰ ਪਤਾ ਲੱਗ ਗਿਆ ਹੁੰਦਾ ਨਾ ਤਾਂ ਅਸੀਂ ਤੁਹਾਡੀ ਕਾਲ ਹੀ ਨਹੀਂ ਚੁੱਕਿਆ ਕਰਨੀ ਵੀ ਚੱਲ ਪਤਾ ਤੇ ਲੱਗ ਹੀ ਗਿਆ ਜਾਂ ਤੁਸੀਂ ਕਰਿਆ ਨਹੀਂ ਕਰਨੀ ਤਾਂ ਮੇਰਾ ਤਾਂ ਪਤਾ ਲੱਗ ਹੀ ਗਿਆ
4: ਪਤਾ ਨੀ ਤੁਸੀਂ ਕਾਲ ਜੇ ਕੀ ਮੈਨੂੰ ਸਤਿੰਦਰ ਸੱਤੀ ਦਾ ਚੇਤਾ ਆ ਗਿਆ
5: ਕਿੱਦਾਂ
4: ਓਹੀ ਕਹਿੰਦੇ ਸੀਗੇ ਕਿ ਮੈਂ ਸਤਿੰਦਰ ਸੱਤੀ ਵਰਗੀ ਬਣਨਾ ਚਾਹੁੰਦੀ ਹਾਂ
5: ਹੁਣ ਤੱਕ ਪਹੁੰਚਦਿਆਂ ਪਹੁੰਚਦਿਆਂ ਉਹ ਵੇਖ ਲੋ ਬੁੱਢੀ ਜੀ ਹੋ ਗਈ ਆ ਹਾਲੇ ਵੀ ਹੱਸ ਲੈਂਦੇ ਆ ਉਹਨੂੰ ਬੜਾ ਚਿਰ ਹੋ ਗਿਆ ਮੈਂ ਹੱਸੀ ਨੂੰ ਵੇਖਿਆ
7: ਮੋਟਾਪਾ ਘਟਾ ਲਓ ਆਪਣਾ ਤੁਸੀਂ ਆਪਣੀ ਤੁਹਾਡਾ ਫੇਸ ਹੈ ਤੁਹਾਡੀ ਜਿਹੜੀ ਅੰਦਰਲੀ ਬੁੱਧੀ ਹੈ ਸਾਰਾ ਬਹੁਤ ਵਧੀਆ
5: ਕੌਣ ਕਹਿੰਦਾ
7: 5-10 ਸਾਲ ਛੋਟੇ ਫੀਮੇਲ ਨੇ ਪ੍ਰੇਜ ਕੀਤੀ ਹੈ ਮੇਰੀ ਕਹਿੰਦੇ ਤੁਸੀਂ ਬਹੁਤ ਹਾਂ 5-10 ਸਾਲ ਛੋਟੇ ਲੱਗਦੇ ਹੋ ਤੁਸੀਂ ਬਸ ਮੋਟਾਪਾ ਘਟਾਓ
5: ਤੇ ਬੀ ਕੇਅਰਫੁਲ ਉਹ ਬੂੰਦਾਂ ਬਾਂਦਾਂ ਜੀਆਂ ਵੇਚਦੀ ਹੋਣੀ ਪਤਲੇ ਹੋਣ ਵਾਲੇ
4: ਆਪਣਾ ਗੁਲੂਕੋਜ਼ ਜੇ ਦੇ ਜਾਂਦੇ ਵੀ ਲਾਈ ਛੱਡੋ
5: ਤੁਸੀਂ ਇਹੋ ਜਿਹੀਆਂ ਗੱਲਾਂ ਚ ਨੀ ਆਉਣਾ ਤੁਸੀਂ
7: ਉਹ ਕਹਿਣ ਨਾ ਕਹਿਣ ਮੈਂ ਖੁਦ ਮੰਨਦੀ ਹਾਂ ਨਾ ਮੇਰਾ ਜਿਹੜਾ ਫੇਸ ਹੈ ਨਾ ਬਹੁਤ ਜਿਆਦਾ ਸਵੀਟ ਹੈ ਮੈਨੂੰ ਪਤਾ ਇਸ ਚੀਜ਼ ਮੈਂ ਕਿਸੇ ਤੇ ਟਰਸਟ ਨਹੀਂ ਕਰਦੀ ਮੈਂ ਆਪਣੀ ਫੇਵਰੇਟ ਆ ਮੈਨੂੰ ਪਤਾ ਆਪਣੇ ਦੇ ਵਿੱਚ ਮੇਰੇ ਚ ਕਿਹੜੀ ਚੀਜ਼ ਮਤਲਬ ਵਧੀਆ ਤੇ ਕਿਹੜੀ ਚੀਜ਼ ਸਹੀ ਕਰਨ ਵਾਲੀ ਆ
5: ਮੇਨ ਤੇ ਆਹ ਗੱਲ ਹੁੰਦੀ ਹੈ ਨਾ ਬੰਦੇ ਨੂੰ ਆਪ ਨੂੰ ਪਤਾ ਹੋਵੇ ਸੈਲਫ ਅਵੇਅਰਨੈਸ ਹੋਵੇ
4: ਓ ਮਾਈ ਗੋਡ
7: ਮੰਮੀ ਵੀ ਬਿਲਕੁਲ ਜਿੱਦਾਂ ਹੁਣ ਮੰਮੀ ਦੀ ਗੱਲ ਹੈ ਨਾ ਹੁਣ ਦੇਖੋ ਮੰਮੀ ਨੇ ਸਿਖਾਇਆ ਨਾ ਬਹੁਤ ਸਾਰੀਆਂ ਚੀਜ਼ਾਂ ਵਧੀਆ ਮੈਂ ਪਰ ਮੈਂ ਹਾਸੇ ਵਾਲੀ ਗੱਲਾਂ ਕਰਾਂਗੀ ਜਿਹੜੀ ਮੈਨੂੰ ਹਮੇਸ਼ਾ ਯਾਦ ਰਹਿੰਦੀ ਉਹ ਵਾਕਈ ਸਿੱਖਣ ਵਾਲੀ ਚੀਜ਼ ਹੀ ਹੁੰਦੀ ਹੈ ਉਸ ਟਾਈਮ ਆਪਾਂ ਨੂੰ ਗੁੱਸਾ ਆਉਂਦਾ ਨਾ ਪਹਿਲਾਂ ਤਾਂ ਮੈਂ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਹੁਣ ਤਾਂ ਮੈਂ ਵੈਸੇ ਕਾਫੀ ਸੁਧਰ ਗਈ ਜਦੋਂ ਮੈਂ ਸਟਾਰਟਿੰਗ ਤੇ ਗੱਲ ਕਰਦੀ ਸੀ ਮੈਂ ਪੁਆਇੰਟ ਤੇ ਨਹੀਂ ਆਉਂਦੀ ਹੁੰਦੀ ਸੀ ਨਾ ਗੱਲ ਨੂੰ ਬੜਾ ਘੁਮਾ ਕੇ ਕਰਦੀ ਹੁੰਦੀ ਸੀ ਤਾਂ ਇਹ ਚੀਜ਼ ਥੋੜਾ ਉਹ ਹੁੰਦਾ ਫੈਮਿਲੀ ਦੇ ਵਿੱਚ ਹੈ ਨਾ ਮੰਮੀ ਨੇ ਵੀ ਕੋਈ ਚੀਜ਼ ਕਹਿਣੀ ਕਿ ਮੈਂ ਪਰਸੋਂ ਆਹ ਕੰਮ ਕੀਤਾ ਪਰ ਮੈਨੂੰ ਪਹਿਲਾਂ ਰਸਤੇ ਚ ਫੋਨ ਮਿਲਿਆ ਕਿਹਦਾ ਫੋਨ ਆ ਗਿਆ ਫਿਰ ਪੁਆਇੰਟ ਤੇ ਆਉਂਦੇ ਏਦਾਂ ਹੀ ਇਹ ਚੀਜ਼ ਹੈਗੀ ਆ ਤੇ ਪਰ ਹੁਣ ਮੈਂ ਘੱਟ ਗਈ ਕਾਫੀ ਜ਼ਿਆਦਾ ਫਿਰ ਫਰਕ ਪੈ ਜਾਂਦਾ ਨਾ ਤੇ ਮੰਮੀ ਨੇ ਸਿਖਾਇਆ ਸਾਰੀਆਂ ਚੀਜ਼ਾਂ ਬਹੁਤ ਵਧੀਆ ਕਿਉਂਕਿ ਮੇਰੇ ਮੰਮੀ ਨੇ ਮੇਰੇ ਪਾਪਾ ਵੀ ਮਤਲਬ ਸੀਗੇ ਬਟ ਮੇਰੀ ਜਿਹੜੀ ਪਾਪਾ ਵਾਲੀ ਸਟੋਰੀ ਹੈਗੀ ਆ ਸੱਚ ਇਮੋਸ਼ਨਲ ਹੈ ਮਤਲਬ ਮੈਨੂੰ ਲੱਗਦਾ ਕਿ ਓਦਾਂ ਦਾ ਪਰਮਾਤਮਾ ਕਿਸੇ ਮਤਲਬ ਇਸ ਤਰ੍ਹਾਂ ਨਾਲ ਨਾ ਹੋਵੇ ਕਈ ਵਾਰ ਕੀ ਹੁੰਦਾ ਨਾ ਐਸ ਸੱਚ ਆਪਣੇ ਨਾਲ ਕਈ ਵਾਰੀ ਹੁੰਦਾ ਹੀ ਨੀ ਪੇਰੈਂਟ ਹਨਾ ਤਾਂ ਆਪਾਂ ਕਹਿੰਦੇ ਹਾਂ ਕਿ ਹੈ ਹੀ ਨੀ ਆ ਦੁਨੀਆਂ ਦੇ ਵਿੱਚ ਹਨਾ ਬਟ ਉਹਨਾਂ ਨੂੰ ਰੱਬ ਦੀ ਜੀ ਸੀ ਮਤਲਬ ਮੈਂ ਇੰਨੀ ਕਦੀ ਨੈਗੇਟਿਵ ਨੀ ਸੋਚਿਆ ਨਾ ਮੈਂ ਸੋਚਦੀ ਸੀ ਉਹ ਹੈਗੇ ਆ ਸਾਡੇ ਨਾਲ ਨਾ ਇਹ ਬਹੁਤ ਵੱਡੀ ਬਸ ਗੱਲ ਹੈ ਵੀ ਉਹ ਹੈਗੇ ਆ ਤੇ ਹਾਂਜੀ ਤੇ ਮੇਰੇ ਮੰਮਾ ਨੇ ਹੀ ਸਾਡੀ ਪਰਵਰਿਸ਼ ਕੀਤੀ ਹੈ ਤੇ ਉਹਨਾਂ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਤੇ ਬੋਝ ਸੀਗਾ ਕਿ ਮੈਂ ਮਤਲਬ ਪਾਪਾ ਵਾਲੀਆਂ ਜ਼ਿੰਮੇਵਾਰੀਆਂ ਵੀ ਨਾਲ ਕਵਰ ਕਰਨੀਆਂ ਨੇ ਨਾ
6: ਤੇ ਉਹਨਾਂ ਨੂੰ ਬੜਾ ਬੜੀਆਂ ਸਾਰੀਆਂ ਚੀਜ਼ਾਂ ਯਾਦ ਹੈ ਵੀਰ ਜੀ। ਇੱਕ ਵਾਰ ਆਪਾਂ ਰਜਨੀ ਕਿਹੜੀ ਬੀਬੀ ਰਜਨੀ ਮੂਵੀ ਆਈ ਸੀ ਨਾ, ਉਹ ਦੇਖਣ ਤੋਂ ਬਾਅਦ ਸੱਚੇ ਮੈਂ ਬਹੁਤ ਇਮੋਸ਼ਨਲ ਹੋ ਗਈ ਸੀ। ਇਹ ਨੀ ਗਾ ਕਿ ਉਹ ਸਟੋਰੀ ਤਾਂ ਹੈਗੀ ਹੈਗੀ ਸੀ, ਪਰ ਉਹਦੇ ਨਾਲ ਨਾ ਮੈਨੂੰ ਸਰਵਾਈਵ ਕਰ ਰਹੀ ਸੀ ਕਿ ਜਿੱਦਾਂ ਮੇਰੇ ਆਪਾਂ ਆਪਾਂ ਜ਼ਿਕਰ ਨਹੀਂ ਕਰਦੇ ਹੈ ਨਾ, ਆਪਾਂ ਸਿਰਫ ਉਹ ਚੀਜ਼ ਦੇਖਦੇ ਹਾਂ ਕਿ ਉਹ ਬਹੁਤ ਰਿਚ ਸੀਗੀ ਕਿ ਉਹਦੇ ਹਨਾ ਪੇਰੈਂਟ ਨੇ ਇੱਦਾਂ ਉਹਨੂੰ ਦੇ ਨਾਲ ਮੈਰਿਜ ਕਰਤੀ। ਤਾਂ ਮੇਰੇ ਜਿਹੜੇ ਨਾਨਕੇ ਸੀ ਨਾ ਉਹ ਵੀ ਬਹੁਤ ਵਧੀਆ ਸੀਗੇ ਬਹੁਤ, ਬਟ ਚਲੋ ਜੋ ਵੀ ਸੀਗਾ ਨਾ, ਪਰ ਮੇਰੇ ਮੰਮਾ ਪਹਿਲਾਂ ਲਈ ਹੁਣ ਅੱਜ ਤਾਂ ਪੇਸ਼ੈਂਸ ਵੀ ਨਹੀਂ ਹੈ, ਤਾਂ ਉਹਨਾਂ ਦੀ ਮੇਰੀ ਮੰਮੀ ਵੀ ਜਿਹੜਾ ਤੁਸੀਂ ਕਹਿੰਦੇ ਨਾ ਪੇਸ਼ੈਂਸ ਆਇਆ, ਉਹ ਮੈਨੂੰ ਆਪਣੀ ਮੰਮੀ ਤੋਂ ਹੀ ਆਇਆ ਜ਼ਿਆਦਾ। ਤਾਂ ਮੈਨੂੰ ਲੱਗਦਾ ਮੇਰੇ ਮੰਮੀ ਉਸ ਟਾਈਮ ਦੇ ਵਿੱਚ ਕੁਛ ਵੀ ਸਟੈਪ ਚੱਕ ਸਕਦੇ ਸੀ ਨਾ ਕਿ ਮੈਂ ਨਹੀਂ ਰਹਿਣਾ ਇੱਥੇ ਜਾਂ ਜੋ ਵੀ ਹੈਗਾ, ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮੈਂ ਆਪਣੇ ਹਸਬੈਂਡ ਨੂੰ ਹੀ ਠੀਕ ਕਰਾਂ, ਇੱਥੇ ਹੀ ਰਵਾਂ, ਬਸ ਮੈਂ ਇੱਥੇ ਹੀ ਆਈ ਹਾਂ, ਮੈਂ ਇੱਥੇ ਹੀ ਜਾਣਾ। ਮਤਲਬ ਹਾਂਜੀ, ਮਤਲਬ ਅੱਜ ਦੇ ਟਾਈਮ ਦੇ ਵਿੱਚ ਨਹੀਂ ਕੁੜੀਆਂ ਕਰ ਸਕਦੀਆਂ, ਹੋ ਸਕਦਾ ਮੈਂ ਵੀ ਹੁੰਦੀ ਨਾ
4: ਸਰਵਾਈਵਲ ਔਖਾ।
6: ਹਾਂਜੀ ਮੈਂ ਵੀ ਕਰਾਂ ਤੇ ਨਹੀਂ ਨਹੀਂ ਕਰਨਾ ਸੀ ਉਹਨਾਂ ਨੇ, ਬਟ ਮੈਂ ਬਹੁਤ ਹੈਪੀਲੀ ਮਤਲਬ ਬੜਾ ਮੰਮਾ ਨੂੰ ਬਸ ਕਹਿੰਦੀ ਰਹਿੰਦੀ ਸੀ ਜਦੋਂ ਵੱਡੀ ਹੋ ਗਈ ਨਾ, ਮੰਮਾ ਮੈਂ ਹੀ ਪਾਪਾ ਵਾਲੀ ਤੁਹਾਨੂੰ ਉਹ ਕਰਨੀ ਹੈ। ਤੇ ਮੈਂ ਸੀਰੀਅਸਲੀ ਕੀਤਾ ਆਪਣੀ ਲਾਈਫ ਦੇ ਵਿੱਚ ਜੋ ਵੀ ਕੀਤਾ ਹੈ ਨਾ, ਮਤਲਬ ਉਹਨਾਂ ਦੇ ਲਈ ਹੁਣ ਵੀ ਮਤਲਬ ਬੜਾ ਮਤਲਬ ਹੈਗਾ ਉਹਨਾਂ ਦਾ ਨਾ। ਪਰ ਹੁਣ ਵੀ ਨਾ ਬੱਚਿਆਂ ਦੀ ਮਦਰ ਦੀ ਲਾਈਫ ਇੰਨੀ ਜ਼ਿਆਦਾ ਹਾਰਡ ਹੋ ਜਾਂਦੀ, ਉਹਨਾਂ ਨੂੰ ਨਾ ਮੇਰੀ ਅਸੀਂ ਬਹੁਤ ਵੱਡੇ ਹੋ ਗਏ 7th-8th ਸੀ, ਉਹਨਾਂ ਨੂੰ ਜੁਆਇੰਟ ਪੇਨ ਹੋ ਗਿਆ, ਤੇ ਹੁਣ ਤੱਕ 25 ਸਾਲ ਹੋ ਗਏ ਹੈ ਨਾ, ਮਤਲਬ ਉਹ ਇਸੇ ਚੀਜ਼ ਨਾਲ ਜੁੜ ਰਹੇ ਨੇਗੇ ਨਾ, ਬੈੱਡ ਤੇ ਹੀ ਰਹਿੰਦੇ ਆ ਮੋਸਟਲੀ, ਹੁੰਦੇ ਉਹ ਨਹੀਂ ਜਾ ਸਕਦੇ, ਇੱਥੇ ਵੀ ਨੀ ਕਦੀ ਮੇਰੇ ਕੋਲ ਆਏ। ਤਾਂ ਮਤਲਬ ਮੈਨੂੰ ਬਹੁਤ ਇਹ ਚੀਜ਼ ਦੀ ਮਤਲਬ ਹੁੰਦੀ ਆ, ਬਟ ਉਹ ਫਿਰ ਵੀ ਉਹ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ, ਹਰ ਵਾਰ ਕੋਈ ਨਾ ਕੋਈ ਨਵੀਂ ਗੱਲ ਸਿਖਾ ਦਿੰਦੇ ਆ, ਮੈਨੂੰ ਇੱਦਾਂ ਹੁੰਦਾ ਵੀ ਐਟਲੀਸਟ ਕਿੰਨੀ ਵੱਡੀ ਗੱਲ ਹੈ ਨਾ, ਮੈਂ ਦੇਖੋ ਉਹਨਾਂ ਨੂੰ ਫੋਨ ਕਰਦੀ ਹਾਂ, ਬੜਾ ਸਕੂਨ ਮਿਲਦਾ। ਹੁਣ ਕੱਲ ਹੀ ਮੈਂ ਉਹਨਾਂ ਨੂੰ ਕਹਿ ਕੇ ਹਟੀ ਹਾਂ, ਮੈਂ ਕਿਹਾ ਮੈਂ ਨਾ ਕੈਮਰਾ ਲਗਵਾਵਾਂਗੀ ਤੁਹਾਡੇ ਰੂਮ ਦੇ ਵਿੱਚ ਨਾ, ਕਿਉਂਕਿ ਉਹ ਦੂਸਰਾ ਫੋਨ ਉਹਨਾਂ ਨੂੰ ਯੂਜ਼ ਨਹੀਂ ਕਰਨਾ ਆਉਂਦਾ। ਮੈਂ ਕਿਹਾ ਵੀ ਬੱਚੇ ਵੀ ਯਾਦ ਕਰਦੇ ਆ ਕਿ ਅਸੀਂ ਤੁਹਾਨੂੰ ਦੇਖ ਲਿਆ ਕਰਾਂਗੇ, ਵਾਜਾ ਪਾਇਆ ਕਰਾਂਗੇ ਹਨਾ, ਤੇ ਮੈਂ ਕਿਹਾ ਹੈਗਾ ਇਹ ਚੀਜ਼ ਮੈਨੂੰ ਵੈਸੇ ਬਹੁਤ ਪਹਿਲਾਂ ਕਰਨੀ ਚਾਹੀਦੀ ਸੀ, ਪਰ ਕਹਿੰਦੇ ਚੱਲ ਜਦੋਂ ਦਿਮਾਗ 'ਚ ਆਵੇ ਹਨਾ ਤੇ ਬੜਾ ਲੱਗਦਾ। ਹਾਂਜੀ, ਤੇ ਜਿਹੜੀ ਮੈਨੂੰ ਮੰਮੀ ਦੀ ਗੱਲ ਯਾਦ ਆਉਂਦੀ ਨਾ, ਚੰਗਾ ਤਾਂ ਚੱਲ ਜੋ ਸਿਖਾਇਆ ਸਿਖਾਇਆ ਵਧੀਆ। ਵੀਰੇ ਸਾਡੀ ਨਾ ਗੁਆਂਢ ਦੇ ਵਿੱਚ ਬਿਲਕੁਲ ਹੀ ਸਾਹਮਣੇ ਨਾ ਇੱਕ ਮੁੰਡਾ ਰਹਿੰਦਾ ਸੀ ਕਿਰਾਏ ਤੇ ਨਾ, ਤੇ ਮੈਂ ਟੋਕ ਐਕਟਿਵ ਲਗਾ ਲਓ ਨੋਟੀ ਜੀ ਹੋਣਾ। ਤਾਂ ਮੇਰੇ ਮੰਮੀ ਨੇ ਇੱਕ ਦਿਨ ਕੀ ਕੀਤਾ, ਮੈਂ ਨਾ ਅੰਦਰ ਜਾ ਕੇ ਨਾ ਸੁੱਤੀ ਹੋਈ ਸੀਗੀ ਬੈਡ ਤੇ, ਉਹ ਮੈਨੂੰ ਸ਼ਾਮ ਟਾਈਮ ਵੀ ਯਾਦ ਆ ਕਿ ਉਹ ਸ਼ਾਮ ਦਾ ਟਾਈਮ ਸੀ ਨਾ,
4: ਕਿੰਨੇ ਵਜੇ
6: ਤੇ ਉਹ ਮਤਲਬ ਜਿੱਦਾਂ ਦਿਨ ਢਲ ਜਾ ਰਿਹਾ ਹੁੰਦਾ ਨਾ, ਹਨੇਰਾ ਜਾ ਹੋ ਰਿਹਾ ਹੁੰਦਾ, ਐਵੇਂ ਜਿਹਾ ਟਾਈਮ ਸੀਗਾ ਨਾ। ਤੇ ਉਹ ਮੁੰਡਾ ਨਾ, ਉਹ ਮੁੰਡੇ ਨੂੰ ਆਦਤ ਸੀ ਕਿ ਉਹ ਨਾ ਉਸ ਟਾਈਮ ਦੇ ਵਿੱਚ ਕਿਹੜਾ ਸਿੰਗਰ ਹੈਗਾ ਸੋਨੂ ਨਿਗਮ, ਉਹਦੇ ਗਾਣੇ ਕੈਸਟ ਜੀ ਆਈ ਸੀਗੀ, ਉਹਦੇ ਗਾਣੇ ਸੁਣਦਾ ਰਹਿੰਦਾ
4: ਸੀਗਾ, ਐਵੇਂ ਜੇ ਕਰਕੇ ਏਡੇ ਵੱਡੇ ਸਿੰਗਰ ਦਾ ਨਾਮ ਲੈਤਾ ਜੇ,
5: ਮੁੰਡਾ ਥੋੜੀ ਆ ਉਹ
6: ਗਾਣੇ ਸੁਣਦਾ ਰਹਿੰਦਾ ਸੀ। ਨਹੀਂ ਨਹੀਂ, ਹਾਂ ਉਹ ਨਹੀਂ ਹੈ, ਉਹ ਮੁੰਡੇ ਦੀ ਗੱਲ ਕਰ ਰਹੀ ਹੈ, ਜਿਹੜੇ ਮੁੰਡੇ ਦੀ ਮੈਂ ਗੱਲ ਕਰ ਰਹੀ ਹਾਂ, ਹਾਂ ਉਹਦੇ ਗਾਣੇ ਸੁਣਦਾ ਰਹਿੰਦਾ। ਤੇ ਮੇਰੇ ਮੰਮੀ ਆਏ ਆ ਨਾ, ਪਤਾ ਨੀ ਮੰਮੀ ਨੂੰ ਦੇਖਦੇ ਰਹਿੰਦੇ ਹੋਣੇ ਜਾਂ ਕੁਛ ਜੋ ਵੀ ਹੈ ਨਾ, ਤੇ ਮੇਰੀ ਉਹ ਮੁੰਡੇ ਨਾਲ ਸੱਚੀ ਨੀ ਸੀ ਕੋਈ ਬੰਦੀ, ਮੈਨੂੰ ਵੈਸੇ ਹੀ ਨੀ ਸੀ ਚੰਗਾ ਲੱਗਦਾ ਉਹ, ਸਗੋਂ ਨਾ ਉਹ ਮੈਂ ਜਦੋਂ ਬਾਹਰ ਕੰਮ ਕਰਨਾ ਮੈਨੇ ਦਰਵਾਜ਼ਾ ਬੰਦ ਕਰ ਲੈਣਾ, ਬਲਕਿ ਉਹਨੇ ਨਾ ਆਪਣੀ ਜਿਹੜੇ ਉੱਪਰ ਰੈਂਟ ਤੇ ਰਹਿੰਦੇ ਸੀ ਨਾ ਭਾਬੀ ਜੀ ਨੂੰ ਕਹਿ ਕੇ ਆਇਆ ਸੀਗਾ, ਕਹਿੰਦਾ ਮੈਂ ਨਾ ਇੱਕ ਦਿਨ ਇਹਨੂੰ ਕੁੱਟ ਦੇਣਾ, ਕਹਿੰਦਾ ਮੈਨੂੰ ਦੇਖ ਕੇ ਨਾ ਦਰਵਾਜ਼ਾ ਬਹੁਤ ਜ਼ੋਰ ਦੀ ਬੰਦ ਕਰਦੀ ਆ ਨਾ, ਤੇ ਹਨਾ ਤੇ ਏਦਾਂ। ਤੇ ਮੇਰੇ ਮੰਮੀ ਆਏ ਸ਼ਾਮ ਨੂੰ, ਮੈਂ ਕੁਛ ਨੀ ਸੁੱਤੀ ਪਈ, ਆਏ ਤੋਂ ਦੂਰ ਤੜਾਕ ਮੇਰੇ ਥੱਪੜ ਮਾਰੇ ਮੂੰਹ ਤੇ, ਮੈਂ ਕਿਹਾ ਹਾਈ ਕੀ ਹੋ ਗਿਆ ਤੁਹਾਨੂੰ? ਕਹਿੰਦੇ ਉਹ ਮੁੰਡੇ ਦਾ ਨਾਮ ਹੈਪੀ, ਕਹਿੰਦੇ ਤੇਰੇ ਹੈਪੀ ਨਾਲ ਕੁਛ ਚੱਲਦਾ? ਮੈਂ ਕਿਹਾ ਹੈਪੀ ਨਾਲ ਕੁਛ ਚੱਲਦਾ? ਕਹਿੰਦੇ ਉਹ ਗਾਣੇ ਲਾਈ ਰੱਖਦਾ, ਕਹਿੰਦੇ ਪੱਕਾ ਤੇਰੀ ਗੱਲ ਆ ਉਹਦੇ ਨਾਲ। ਮਤਲਬ ਮੇਰੀ ਨਾ ਪੈਰੀ ਤੋਂ ਜ਼ਮੀਨ ਖਿਸਕ ਗਈ ਵੀ ਦੇਖੋ ਮਾਂ ਨੂੰ ਕਿੰਨੀ ਫਿਕਰ ਹੁੰਦੀ ਹੈ ਕਿ ਉਹ ਘਰ ਵੈਸੇ ਸੁਣਦਾ ਸੀ ਵੀ ਮੇਰੇ ਘਰ ਚ ਕੁੜੀ ਆ, ਮੈਂ ਇਹਦਾ ਧਿਆਨ ਰੱਖਣਾ ਇੰਨਾ ਨਾ। ਮਤਲਬ ਮੈਂ ਇੰਨਾ ਰੋਈ, ਮੈਂ ਮੰਮਾ ਨੂੰ ਇੰਨਾ ਕਨਵਿੰਸ ਕੀਤਾ, ਮੈਂ ਕਿਹਾ ਮੰਮੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਉਹ ਤਾਂ ਸਗੋਂ ਮੈਂ ਕਹਿੰਦੇ ਮੈਨੂੰ ਪਤਾ ਹੈ ਮੇਰੀ ਗੱਲ ਆਈ, ਮੰਨੀ ਹੀ ਨਹੀਂ ਆ ਉਹਨਾਂ ਨੇ, ਬਿਲਕੁਲ ਨੀ ਮੰਨੀ ਮੇਰੀ ਗੱਲ ਉਹਨਾਂ ਨੇ।
5: ਉਦੋਂ ਗਾਣੇ ਵੀ ਇਦਾਂ ਦੇ ਹੀ ਹੁੰਦੇ ਸੀ ਨਾ
6: ਗਾਣੇ, ਹਾਂਜੀ
5: ਲਾਉਣੇ ਵੀ ਚਲੋ ਉਹੋ ਹੀ ਬੰਦੇ ਨੇ ਨਾ, ਘਰ ਸੇ ਨਿਕਲਤੇ ਹੀ
4: ਉਦੋਂ ਇਹ ਚੀਜ਼ ਨਹੀਂ ਨਾ, ਇਹ ਵੀ ਐਂਟਰਟੇਨਮੈਂਟ ਲਈ ਸੁਣ ਰਿਹਾ ਹੋਊਗਾ ਬੰਦਾ।
5: ਸਾਜਨ ਕੀ ਆਖੋ ਮੇ ਪਿਆਰ,
6: ਫਿਰ ਅੱਛਾ ਫਿਰ ਕੀ ਹੋਇਆ ਥੋੜੇ ਟਾਈਮ ਬਾਅਦ ਹੀ ਨਾ ਮੈਨੂੰ ਹੋਰ ਪੜਾ ਲੱਗਣ ਲੱਗ ਗਿਆ, ਉਹ ਵੀ ਤੇਰੇ ਕਰਕੇ ਮੈਨੂੰ ਬਿਨਾਂ ਗੱਲ ਤੋਂ ਕੁੱਟ ਪੈ ਗਈ ਹਨਾ। ਫਿਰ ਕੀ ਹੋਇਆ, ਹੌਲੀ ਹੌਲੀ ਕਰਦੇ ਹੋਏ ਨਾ, ਵੈਸੇ ਵੀਰ ਜੀ ਉਮਰ ਵੀ ਇਸ ਤਰ੍ਹਾਂ ਦੀ ਹੁੰਦੀ ਨਾ, ਮੈਨੂੰ ਥੋੜੀ ਜਿਹੀ ਸ਼ੁਰੂ ਹੋ ਗਈ ਉਸ ਤੋਂ ਅਟ੍ਰੈਕਸ਼ਨ। ਮੈਨੂੰ ਤਾਂ ਜਿਵੇਂ ਫਿਲਮ ਵਾਲਾ ਸੀਨ ਨੀ ਯਾਦ ਆਉਂਦਾ ਵੀ ਹਈ ਇੱਦਾਂ ਹੋਇਆ ਸੀ ਤੇ ਚਿੜੀਆਂ ਜੀ ਨਾ ਥੱਪੜ ਜਾ ਪਿਆ ਸੀ, ਉਹ ਫਿਰ ਮੈਨੂੰ ਯਾਦ ਆ ਗਿਆ ਨਾ ਨਾ ਨਾ ਨਾ, ਇਹ ਤਾਂ ਬਿਨਾਂ ਗੱਲ ਤੋਂ ਇੰਨਾ ਥੱਪੜ ਪੈ ਗਿਆ ਸੀ, ਜੇ ਮੈਂ ਫਿਰ ਇਹਦੇ ਵਿੱਚ ਹੋ ਗਈ ਨਾ ਮੈਨੂੰ ਫਿਰ ਹੋਰ ਪਤਾ ਨੀ ਕਿੰਨੀ ਕੁੱਟ ਪੈ ਜਾਣੀ ਆ। ਪਰ ਇਹ ਗੱਲ ਮੇਰੀ ਹਮੇਸ਼ਾ ਜਹਿਨ ਚ ਰਹਿੰਦੀ ਹੈਗੀ।
5: ਆਪਾਂ ਇੱਦਾਂ ਕਹਿ ਲਈਏ ਵੀ ਮੰਮੀ ਨੇ ਸਗੋਂ ਕਹਿ ਕੇ ਪਾਤੀ ਦਿਮਾਗ ਚ ਨਾ, ਪਹਿਲਾਂ ਨੀ ਹੈਗੀ
4: ਐਗਜ਼ਿਸਟ ਨਹੀਂ
7: ਹੀ ਹਾਂ ਨਹੀਂ ਨਹੀਂ ਨਹੀਂ ਉਹ ਵੀ ਸੀਗਾ ਤੇ ਪਰ ਹੁਣ ਬਾਅਦ ਚ ਸਮਝ ਆ ਜਾਂਦਾ ਕਿ ਵਾਕਈ ਵੀ ਨਹੀਂ ਵੀ ਜੀ ਮੇਰੇ ਅੰਦਰ ਵੀ ਇਹ ਚੀਜ਼ ਪੈ ਗਈ ਕਿ ਨਹੀਂ ਮੈਂ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰਨੀ ਮੰਮਾ ਨੂੰ ਮੇਰੀ ਕਿੰਨੀ ਫਿਕਰ ਹੈ ਵੀ ਇਹ ਚੀਜ਼ ਦੇ ਵਿੱਚ ਨਹੀਂ ਪੈਣਾ ਮਤਲਬ ਮੇਰੇ ਅੰਦਰ ਇਹ ਚੀਜ਼ ਆਈ ਔਰ ਇੱਕ ਦਿਨ ਏਦਾਂ ਹੀ ਮੈਂ ਸਕੂਲ ਦੇ ਵਿੱਚ ਉਸ ਟਾਈਮ ਕੈਸਟ ਨਹੀਂ ਆਪਾਂ ਮਤਲਬ ਗਾਣੇ ਹੁੰਦੇ ਸੀ ਕਿਤੇ ਯੂਟਿਊਬ ਫੋਨ ਹੀ ਨਹੀਂ ਹੁੰਦੇ ਸੀਗੇ ਤੇ ਮੈਂ ਨਾ ਇੱਕ ਗਾਣਾ ਆਇਆ ਸੀ ਤੇ ਉਹ ਗਾਣਾ ਨਾ ਮੈਂ ਲਿਖ ਕੇ ਲੈ ਗਈ ਸਕੂਲ ਦੇ ਵਿੱਚ ਕਿਉਂਕਿ ਜਿੱਦਾਂ ਕੁੜੀਆਂ ਗਾਉਂਦੇ ਸੀ ਮੈਨੂੰ ਵੀ ਸ਼ੌਂਕ ਸੀਗਾ ਤੇ ਉਹ ਗਾਣਾ ਅਸੀਂ ਨਾ ਜਦੋਂ ਬ੍ਰੇਕ ਵਗੈਰਾ ਹੁੰਦੀ ਅਸੀਂ ਨਾ ਬਹਿ ਕੇ ਗਾਣਾ ਹਨਾ ਸਾਰਿਆਂ ਨੇ ਮੈਨੂੰ ਕਹਿਣਾ ਨੀਤੂ ਤੂੰ ਵੀ ਸੁਣਾ ਤੂੰ ਵੀ ਸੁਣਾ ਭਾਈ ਉਹਨਾਂ ਨੇ ਕਿਤੇ ਦੇਖ ਲਿਆ ਮੇਰੇ ਬੈਗ ਦੇ ਵਿੱਚ ਪਰਚੀ ਚ ਗਾਣਾ ਲਿਖਿਆ ਹੋਇਆ ਦੱਸ ਤੇ ਤੈਨੂੰ ਕਿਹੜੇ ਮੁੰਡੇ ਨੇ ਦਿੱਤਾ ਇਹ ਤੂੰ ਕੀ ਜਾਂ ਤੂੰ ਦਿੱਤਾ ਇਹ ਚੀਜ਼ਾਂ ਬੜੇ
5: ਲੱਗਦਾ
7: ਬਹੁਤ ਵਧੀਆ ਲੱਗਦੀਆਂ ਬਾਕੀ ਇਹ ਹੈ ਕਿ ਉਹਨਾਂ ਦੀ ਇਹ ਚੰਗੀ ਗੱਲ ਲੱਗਦੀ ਹੈ ਕਿ ਜਿਹੜੀ ਇਹ ਮੈਨੇ ਆਪਣੀ ਵੀ ਮਤਲਬ ਬੰਨੀ ਆ ਗੱਲ ਤੇ ਬੱਚਿਆਂ ਨੂੰ ਵੀ ਮੈਂ ਸਿਖਾ ਰਹੀ ਹਾਂ ਕਿ ਹਮੇਸ਼ਾ ਨਾ ਤੁਸੀਂ ਹਰ ਕਿਸੇ ਦੀ ਖੁਸ਼ੀ ਚ ਖੁਸ਼ ਹੋਣਾ ਤੇ ਕਿਸੇ ਦੇ ਦੁੱਖ ਨੂੰ ਵੀ ਆਪਣਾ ਸਮਝੋ ਕਿ ਉਹਨੂੰ ਫੀਲ ਹੋਵੇ ਕਿ ਜਿੰਨਾ ਦੁੱਖ ਮੈਨੂੰ ਹੋ ਰਿਹਾ ਨਾ ਤਾਂ ਤੈਨੂੰ ਵੀ ਉਨਾ ਹੋ ਰਿਹਾ ਤੇ ਜਿੰਨੀ ਖੁਸ਼ੀ ਮੈਨੂੰ ਹੋ ਰਹੀ ਆ ਉਨੀ ਮੈਨੂੰ ਇਹ ਚੀਜ਼ ਮੇਰੀ ਮੰਮੀ ਨੇ ਐਕਚੁਅਲ ਚ ਦਿਲੋਂ ਫੀਲ ਕਰਵਾਈ ਹੋਈ ਹੈ ਅਸੀਂ ਦਿਲੋਂ ਫੀਲ ਕਰਦੇ ਹਾਂ ਤੇ ਇਹੀ ਮੈਂ ਜਪਣ ਨੂੰ ਕਰਦੀ ਹਾਂ ਜਿੱਦਾਂ ਉਹਨੂੰ ਸਕੂਲ ਦੇ ਵਿੱਚ ਅਵਾਰਡ ਮਿਲਦਾ ਕਈ ਵਾਰ ਹਨਾ ਅਸੈਂਬਲੀ ਦੇ ਵਿੱਚ ਉਹਨੂੰ ਨਹੀਂ ਮਿਲਦਾ ਤਾਂ ਮੈਂ ਉਹਨੂੰ ਕਹਿੰਦੀ ਹਾਂ ਜਪਣ ਜਿਹੜੇ ਤੇਰੇ ਫਰੈਂਡ ਨੂੰ ਨਾਲ ਮਿਲਿਆ ਸੀ ਬੇਟੇ ਤੁਸੀਂ ਉਹਨੂੰ ਕੰਗਰੈਚੁਲੇਸ਼ਨ ਬੋਲਿਆ ਸੀ ਤਾਂ ਕਿ ਬੱਚੇ ਦੇ ਅੰਦਰ ਇਹ ਆਵੇ ਹੀ ਨਹੀਂ ਹੈ ਕਿ ਮੈਨੂੰ ਨਹੀਂ ਮਿਲਿਆ ਤਾਂ ਤੁਸੀਂ ਦੂਸਰੇ ਨੂੰ ਵੀ ਕਹਿਣਾ
5: ਚੰਗੀ ਗੱਲ ਕਿਸੇ ਦੀ ਖੁਸ਼ੀ ਚ ਖੁਸ਼ ਹੋਣਾ
7: ਬਹੁਤ ਬਹੁਤ ਅੱਛੀ ਦਿਲੋਂ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ
4: ਥੈਂਕ ਯੂ ਨੀਤੂ ਜੀ
7: ਘਰ ਦੇ ਵਿੱਚ ਮੇਰੀ ਚੱਲਦੀ ਹੈਗੀ ਜਿਹੜਾ ਤੁਸੀਂ ਕਹਿ ਰਹੇ ਸੀ ਮਾਵਾਰੀ ਚੱਲਦੀ
4: ਹੈ ਹਾਂਜੀ ਉਹਦੇ ਐਗਜ਼ੈਕਟਲੀ ਤੁਸੀਂ ਪਹਿਲਾਂ ਵੀ ਦੱਸਿਆ ਵੀ ਤੁਹਾਡੀ ਚੱਲਦੀ ਹੈ ਚੱਲਣੀ ਵੀ ਤੁਹਾਡੀ ਹੈ ਚੱਲੀ ਰਾਡੇ ਦੀ ਕੀ ਮਜਾਲ ਹੈ ਆਪਣੀ ਚਲਾ ਜੇ
5: ਥੈਂਕ ਯੂ
7: ਐਂਟਰਟੇਨਮੈਂਟ ਜੀ ਵੀ ਹਾਂਜੀ ਓਕੇ ਜੀ ਸਤਿ ਸ਼੍ਰੀ ਅਕਾਲ
5: ਥੈਂਕ ਯੂ ਜੀ ਥੈਂਕ ਯੂ
4: ਧੰਨਵਾਦ ਨੀਤੂ ਜੀ
5: ਇਸੇ ਤਰ੍ਹਾਂ ਰੌਣਕਾਂ ਲਾਉਂਦੇ ਰਹੋ ਤੇ ਚੰਗੀ ਚੰਗੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਜ਼ਰਾ ਹੌਲੀ।

0: है जवानी तो इश्क होना है इन थिएटर्स नियर यू
1: ऑन द 5th of June।
2: हुन थोड़े मोटे नाल मोड़ा मिला के थोड़ी तरक्की दी राह नूं पूर्वी सौखा अते सुरक्षित बनाउण दा वादा करदा है वेरी बी टोयोटा।
3: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले जो ने एक दहाके तो वेर बी टोयोटा दे नाल।
2: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
4: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर ता दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
6: हां जी हां जी, ओए हां जी हां जी,
7: हां जी रेडियो।
8: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਅੱਜ ਦਿਨ ਸੋਮਵਾਰ ਦਾ 1 ਤਰੀਕ ਹੈ, ਜੂਨ ਦਾ ਮਹੀਨਾ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਮਾਪਿਆਂ ਦੇ ਉੱਤੇ, ਪੇਰੈਂਟਿੰਗ ਦੇ ਉੱਤੇ। ਸੋ ਅੱਜ ਦਾ ਦਿਨ ਆਪਾਂ ਇਸ ਪਾਸੇ ਨੂੰ ਡੈਡੀਕੇਟਿਡ ਕੀਤਾ ਅਤੇ ਮੈਂ ਰਣਜੋਤ ਸਿੰਘ, ਮੇਰੇ ਨਾਲ ਨੇ ਅੱਜ ਬਲਕੀਰ ਸਿੰਘ
9: ਜੀ। ਬਿਲਕੁਲ ਰਣਜੋਤ ਜੀ, ਅਤੇ ਧੰਨਵਾਦ ਜਿੱਦਾਂ ਨੇ ਕਾਲ ਕੀਤੀ ਹੈ ਅਤੇ ਦੱਸਿਆ ਵਾ ਕਿ ਉਹਨਾਂ ਨੂੰ ਕਿਹੜੀ ਚੀਜ਼ ਵਧੀਆ ਲੱਗੀ ਆ ਅਤੇ ਕੀ ਉਹ ਕੈਰੀ ਕਰ ਰਹੇ ਨੇ। ਅਤੇ ਹਰ ਇੱਕ ਚੀਜ਼ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਸਾਨੂੰ ਉਹਨਾਂ ਦੇ ਕੋਲੇ ਹੀ ਮਿਲੀ ਆ, ਉਹਦੇ ਵਿੱਚ ਝਿੜਕਾਂ ਵੀ ਨੇ, ਦੋਵੇਂ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲਦੀਆਂ ਨੇ ਅਤੇ ਉਹ ਦੋਵੇਂ ਆਪਾਂ ਅੱਗੇ ਤੱਕ ਲੈ ਕੇ ਆਏ ਹਾਂ, ਜਿਨ੍ਹਾਂ ਦੇ ਵਿੱਚੋਂ ਜਿਹੜਾ ਜੇ ਮੈਂ ਜੋ ਸਿੱਖਿਆ ਜੇ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਾਂ ਤਾਂ ਮੈਂ ਇਹ ਸਿੱਖਿਆ ਸੀਗਾ ਕਿ ਕੋਈ ਵੀ ਕੰਮ ਜਿਹੜਾ ਉਹ ਛੋਟਾ ਵੱਡਾ ਨਹੀਂ ਹੁੰਦਾ। ਇੱਕ ਮੇਰੀ ਨਾ ਆਦਤ ਸੀ ਰਣਜੋਤ ਜੀ, ਕੋਈ ਵੀ ਚੀਜ਼ ਸੀ ਨਾ ਤਾਂ ਮੈਂ ਪੁੱਛਦਾ ਰਹਿਣਾ ਵੀ ਐਵੇਂ ਹੈ ਨਾ, ਵੀ ਸਵਾਲ ਜਵਾਬ ਜੇ ਕਰੀ ਜਾਣੇ ਕਰੀ ਜਾਣੇ, ਵੀ ਮੈਨੂੰ ਹੁੰਦਾ ਸੀਗਾ ਕਿ ਆਹ ਕਿੱਦਾਂ ਉਹ ਕਿੱਦਾਂ। ਹੁਣ ਮੈਂ ਐਵੇਂ ਤੁਹਾਨੂੰ ਪੁੱਛੀ ਜਾਣਾ ਵੀ ਸ਼ਾਹ ਕਿਉਂ ਰੱਖਿਆ ਇੱਥੇ, ਇਹ ਮਤਲਬ ਹੁੰਦੀ ਨਾ ਇੱਕ ਉਹ ਸਾਈਕੋ ਜੀ ਹਰ ਇੱਕ ਦੀ ਆਪੋ ਆਪਣੀ। ਅਤੇ ਮੈਂ ਇਹ ਵੀ ਪੁੱਛਦਾ ਹੁੰਦਾ ਹਾਂ ਕਿ ਸਭ ਤੋਂ ਵੱਡਾ ਕੌਣ ਆ, ਹੈ ਨਾ, ਵੀ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਕੌਣ, ਮਤਲਬ ਇੱਦਾਂ।

0: ਇਦਾਂ ਦੇ ਸਵਾਲ
1: ਜਿਗਿਆਸਾ
0: ਹਾਂ ਮਤਲਬ ਐਵੇਂ ਹੀ ਤੇ ਬੀਜੀ ਨੇ ਕਹਿਣਾ ਵੀ ਤੂੰ ਵੀ ਮਤਲਬ ਕਿੱਥੋਂ ਸੁਣਿਆ ਕਿੱਥੋਂ ਆ ਤੂੰ ਇਹ ਗੱਲ ਵੀ ਵੱਡਾ ਕੌਣ ਵੀ ਤੇਰੇ ਹੱਲ ਨਹੀਂ ਤੈਨੂੰ ਲੋੜ ਨਹੀਂ ਆ ਪਤਾ ਲਾਉਣ ਦੀ ਵੀ ਸਭ ਤੋਂ ਵੱਡਾ ਕੌਣ ਆ ਮਤਲਬ ਐਵੇਂ ਹੀ ਫਿਰ ਉਹਨਾਂ ਨੇ ਚਲੋ ਪਤਾ ਤੇ ਕੀ ਦੱਸਣਾ ਹੀ ਉਹਨਾਂ ਨੇ ਕੌਣ ਕਿਉਂਕਿ ਉਹਨਾਂ ਨੂੰ ਵੀ ਕਿਤੇ ਪਤਾ ਹੀ ਸਭ ਤੋਂ ਵੱਡਾ ਕੌਣ ਆ ਉਹਨਾਂ ਨੂੰ ਤੇ ਆਪਣੇ 2000 ਲਾਗੇ ਲਾਗੇ ਪਿੰਡਾਂ ਦਾ ਪਤਾ ਹੋਣਾ ਵੀ ਇੱਥੇ ਤੇ ਇਹੋ ਹੀ ਵੱਜਦਾ ਯਾਰ ਇਹਦੇ ਤੇ ਇਹਦੇ ਕੋਈ ਆ ਬਲੈਰੋ ਪਰ ਹੋਰ ਨੀ ਸਾਨੂੰ ਪਤਾ ਵੀ ਕੌਣ ਆ ਸਭ ਤੋਂ ਵੱਡਾ ਛੋਟਾ ਜਾਣ ਜੇ ਉਹ ਮੈਂ ਕਰਨ ਡਿਆ ਤੇ ਉਹ ਬਹੁਤ ਵੱਡਾ ਹੋ ਜਾਊਗਾ ਮੈਂ ਉਹੀ ਕਰਨਾ ਮੈਂ ਇਹੋ ਹੀ ਕਰਨਾ ਤੇ ਜੋ ਵੀ ਤੁਸੀਂ ਕਰਨ ਡੇ ਹੋ ਉਹ ਤੁਸੀਂ ਐ ਸਮਝ ਕੇ ਕਰੋ ਵੀ ਆਲ ਗੁੱਡ ਬੈਸਟ ਆ ਕੋਈ ਗਲਤ ਜਾਂ ਸਹੀ ਨੀ ਹੈਗਾ ਤੇ ਉਹ ਵੱਡਾ ਉਹਦੇ ਵਿੱਚ ਹੁਣ ਜੇ ਆਪਾਂ ਉਹਦੀ ਗੱਲ ਕਰ ਲਈਏ ਡਿਸਿਪਲਿਨ ਦੀ ਤੇ ਉਹ ਵੀ ਵਿੱਚ ਹੀ ਆਉਂਦਾ ਵਾ ਕਿਉਂਕਿ ਹੁਣ ਤੁਹਾਨੂੰ ਡਿਸਿਪਲਿਨ ਦੇ ਵਿੱਚ ਇਹ ਪਤਾ ਲੱਗਦਾ ਵਾ ਕਿ ਕੰਮ ਤੇ ਜਾਣਾ ਤੇ ਉਹ ਸਮੇਂ ਤੇ ਜਾਣਾ ਵਾ
1: ਡਿਸਿਪਲਿਨ ਆ ਸਬਰ ਆ ਸਵੇਰੇ ਸੰਤੋਖ ਆ ਸੈਟੀਸਫੈਕਸ਼ਨ ਆ ਜੀ
0: ਮਤਲਬ ਇਹ ਵੱਖਰੀਆਂ ਵੱਖਰੀਆਂ ਟਰਮਸ ਨੇ ਜਿਹਦੇ ਵਿੱਚ ਆਪਾਂ ਕਹਿ ਲਓ ਇੱਕ ਸਰਕਲ ਦੇ ਵਿੱਚ ਘਿਰੇ ਪਏ ਹਾਂ ਫਿਰ ਸੈਕਰੀਫਾਈਸ ਆਉਂਦਾ ਵਾ ਕਿ ਉਹਨਾਂ ਨੇ ਜਿਹੜਾ ਉਹ ਆਪਣੀ ਹੁਣ ਸ਼ੋਪਿੰਗ ਲਈ ਜਦੋਂ ਆਪਾਂ ਮੰਨ ਲਓ ਉਹਨਾਂ ਨੂੰ ਕਹਿਣਾ ਕਿ ਤੁਸੀਂ ਸਾਨੂੰ ਆਹ ਕੱਪੜੇ ਦਵਾ ਦਿਓ ਜਾਂ ਆਹ ਬਲੇਜ਼ਰ ਦਵਾ ਦਿਓ ਹਨਾ ਕੋਟ ਕੋਈ ਵੱਡੀ ਚੀਜ਼ ਲਾ ਲਓ ਵੀ ਜਿਹੜੀ ਆਮ ਟੀ ਸ਼ਰਟਾਂ ਨੂੰ ਛੱਡ ਕੇ ਨਿੱਕਰ ਨੁੱਕਰ ਨੂੰ ਛੱਡ ਕੇ ਕੋਈ ਪੈਂਟ ਲੈਣੀ ਕੋਈ ਜੀਨ ਦੀ ਹਨਾ ਨਵੀਂ ਕੋਈ ਆਈ ਕੋਈ ਸਟਾਈਲ ਦੀ ਜਾਂ ਕੁਛ ਵੀ ਖੁੱਲੀ ਜੀਨ ਚੱਲੀ ਟੈਟ ਚੱਲੀ ਉਹ ਚੀਜ਼ਾਂ ਮਤਲਬ ਉਹ ਚੀਜ਼ਾਂ ਦੇ ਉੱਤੇ ਸੈਕਰੀਫਾਈਸ ਕਰਨਾ ਉਹਨਾਂ 'ਤੇ ਹੱਥ ਘੁੱਟਣਾ ਫਿਰ ਉਹ ਚੀਜ਼ਾਂ ਤੁਹਾਨੂੰ ਉਦੋਂ ਐਂ ਲੱਗਦੀਆਂ ਵਾ ਵੀ ਯਾਰ ਨਹੀਂ ਇਹ ਨਹੀਂ ਠੀਕ ਮੇਰਾ ਮੇਰੇ ਕੋਲ ਕਿਉਂ ਨਹੀਂ ਹੋ ਸਕਦੀ ਪੈਂਟ ਹਨਾ ਜੇ 10 ਜਣੇ ਪਾ ਕੇ ਆਉਂਦੇ ਤੇ ਵੀ ਮੈਂ 11ਵਾਂ ਨਿੱਕਰ 'ਚ ਕਿਉਂ ਜਾਵਾਂ ਜਾਂ ਮੈਂ ਪੰਜਾਬੀ 'ਚ ਕਿਉਂ ਜਾਵਾਂ ਲੱਲੀ ਜੀ ਬਣ ਕੇ ਮੈਂ ਕਿਉਂ ਜਾਵਾਂ ਵੀ ਥੋੜ੍ਹੀ ਬਹੁਤੀ ਡੈਸ਼ਿੰਗ ਤਾਂ ਹੋਣੀ ਚਾਹੀਦੀ ਕੋਈ ਅਣਖ ਛਣਖ ਨੂੰ ਵੀ ਮਿਲੇ ਪਰ ਕੋਈ ਅਸੀਂ ਵੀ ਜੇਬ ਦੇ ਵਿੱਚੋਂ ਇੱਕ ਮੈਨੂੰ ਯਾਦ ਹੈ ਰੁਮਾਲ ਜਿਹਾ ਵਧੀਆ ਰਹਿੰਦੀ ਉਹ ਜੇਬ ਦੇ ਵਿੱਚੋਂ ਐਂ ਕੱਢ ਕੇ ਲਮਕਾਉਂਦੇ ਹੁੰਦੇ ਸੀ ਇੰਨਾ ਕੁ ਬਾਹਰ ਦਿਖਣਾ ਹੁੰਦਾ ਸੀ ਐਵੇਂ ਹੀ ਮਤਲਬ ਸ਼ਾਇਦ ਜੀ ਕਰਾਈ ਜਾਂਦੀ ਹੈ ਤੇ ਮਤਲਬ ਸਾਨੂੰ ਇਹ ਵੀ ਇਹੋ ਜਿਹੀਆਂ ਚੀਜ਼ਾਂ ਯਾਰ ਐਕਸਟਰਾ ਚੀਜ਼ਾਂ ਕਿਉਂ ਨਹੀਂ ਸਾਨੂੰ ਮਿਲਦੀਆਂ ਹਨਾ
1: ਐਕਸਟਰਾ ਕਰਿਕੁਲਮ
0: ਤੇ ਉਹਦੇ ਵਿੱਚ ਇਹੀ ਵੀ ਉਹਨਾਂ ਨੂੰ ਐਂ ਲੱਗਣਾ ਵੀ ਨਹੀਂ ਇਹਨਾਂ ਨੂੰ ਇਹਦੀ ਲੋੜ ਨਹੀਂ ਆ ਜਾਂ ਇਹੋ ਠੀਕ ਹੈ ਵੀ ਚੱਪਲ ਚਾਹੀਦੀ ਆ ਪਹੁੰਚਣਾ ਹੀ ਆ ਤੇ ਉਹ ਚੱਪਲ ਪਾ ਕੇ ਪਹੁੰਚੋ ਬੂਟ ਪਾ ਕੇ ਕੀ ਕਰਨਾ ਵਾ
1: ਇੱਕ ਉਮਰ ਹੁੰਦੀ ਉਦੋਂ ਬੱਚਿਆਂ ਦੇ ਦਿਮਾਗ ਦੇ ਵਿੱਚ ਜਾਂ ਸਾਡੇ ਵੀ ਬਹੁਤ ਸਾਰੇ ਸਵਾਲ ਤੇ ਉਹਨਾਂ ਸਵਾਲਾਂ ਦੇ ਜਵਾਬ ਜੇਕਰ ਸਹੀ ਢੰਗ ਦੇ ਨਾਲ ਉਦੋਂ ਮਾਪਿਆਂ ਨੇ ਦਿੱਤੇ ਆ ਜਾਂ ਉਹਨਾਂ ਨੂੰ ਡੀਰੇਲ ਕੀਤਾ ਵਾ ਤਰੀਕੇ ਦੇ ਨਾਲ ਉਹ ਵੀ ਬਹੁਤ ਮੈਟਰ ਕਰਦਾ ਜਦੋਂ ਉਦੋਂ ਮੈਂ ਦੀਪਿਕਾ ਜੀ ਦਾ ਪ੍ਰੋਗਰਾਮ ਜੇਕਰ ਨਹੀਂ ਸੁਣਿਆ ਤਾਂ ਜ਼ਰੂਰ ਸੁਣਿਓ ਖਾਸ ਤੌਰ ਦੇ ਉੱਤੇ ਜਿਹੜੀ ਹੁਣ ਮਾਡਰਨ ਜੋ ਪੇਰੈਂਟਿੰਗ ਚੱਲ ਰਹੀ ਉਹਦੇ ਉੱਤੇ ਤੁਹਾਨੂੰ ਬਹੁਤ ਮਦਦ ਕਰੂਗਾ ਜਲਦ ਆਪਾਂ ਅਪਲੋਡ ਵੀ ਕਰ ਦਿਆਂਗੇ ਆਪਾਂ ਤੇ
0: ਵੀਡੀਓ ਵੀ ਬਣਾਈ ਆਪਾਂ ਵੀਡੀਓ ਵੀ ਪਾਵਾਂਗੇ
1: ਵੀਡੀਓ YouTube ਪਾ ਦਿਆਂਗੇ ਆਪਾਂ ਉੱਤੇ ਜ਼ਰੂਰ ਸੁਣਿਓ ਜੇ ਹਲੇ ਤੁਸੀਂ ਨਹੀਂ ਸੁਣਿਆ ਤੇ ਜੇ ਸੁਣਿਆ ਵਾ ਤਾਂ ਫਿਰ ਤੁਸੀਂ ਦੱਸਿਓ ਕਿੱਦਾਂ ਦਾ ਲੱਗਾ ਤੁਹਾਨੂੰ ਸੋ ਉਹਦੇ ਵਿੱਚ ਵੀ ਉਹ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗੀ ਕਿ ਤੁਸੀਂ ਅੱਜ ਕੱਲ੍ਹ ਦੀ ਜੋ ਪੇਰੈਂਟਿੰਗ ਆ ਉਹਦੇ ਵਿੱਚ ਤੁਹਾਨੂੰ ਸੰਨ ਲਾਉਣੀ ਪਊਗੀ ਆਪਣੇ ਧੀਆਂ ਪੁੱਤਾਂ ਦੇ ਉਹਦੇ ਸਰਕਲ ਦੇ ਵਿੱਚ ਤੇ ਉਹ ਵੀ ਬੜੇ ਵਾਜਬ ਜਿਹੇ ਤਰੀਕੇ ਦੇ ਨਾਲ ਸਨ ਦਾ ਮਤਲਬ ਇਹ ਵੀ ਤੁਹਾਨੂੰ ਪਤਾ ਹੋਵੇ ਵੀ ਕੌਣ ਕੌਣ ਕਿਹਦੇ ਕਿਹਦੇ ਨਾਲ ਯਾਰੀ ਦੋਸਤੀ ਆ ਉਹ ਕੀ ਕਰ ਰਹੇ ਨੇ ਕੀ ਖੇਡ ਰਹੇ ਨੇ ਕੀ ਉਹਨਾਂ ਦਾ ਸਲੀਪਿੰਗ ਪੈਟਰਨ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਯਾਰ ਦੋਸਤ ਬਣ ਕੇ ਇੱਕ ਉਮਰ ਤੋਂ ਬਾਅਦ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਸਿੱਖਣੀਆਂ ਕਰਨੀਆਂ ਪੈਂਦੀਆਂ ਦੱਸਣੀਆਂ ਪੈਂਦੀਆਂ ਕਈ ਵਾਰ ਕੋਈ ਚੀਜ਼ਾਂ ਇੱਦਾਂ ਨਹੀਂ ਵੀ ਲਿਖਤੀ ਰੂਪ ਦੇ ਵਿੱਚ ਜਾਂ ਤੁਹਾਨੂੰ ਬਾ ਕੇ ਤੇ ਤੁਸੀਂ ਸਮਝਾਉਣੀਆਂ ਹੁੰਦੀਆਂ ਕਈ ਵਾਰੀ ਸਿਰਫ ਤੁਸੀਂ ਉਹਨਾਂ ਨੂੰ ਮਾੜਾ ਜਿਹਾ ਸਿਰਫ ਹਿੰਟ ਜਿਹਾ ਹੀ ਦੇਣਾ ਹੁੰਦਾ ਜਾਂ ਸਿਰਫ ਉਹਨਾਂ ਨੂੰ ਐਵੇਂ ਕੋਈ ਨਜਾਇਜ਼ ਜੀ ਕਹਾਣੀ ਬਣਾ ਕੇ ਸੁਣਾਉਣੀ ਹੁੰਦੀ ਹੈ ਵੀ ਫਲਾਣੇ ਦੇ ਨਾਲ ਇੱਦਾਂ ਹੋ ਗਿਆ ਉਹੀ ਚੀਜ਼ਾਂ ਪਤਾ ਨਹੀਂ ਕਿੱਦਾਂ ਰਜਿਸਟਰ ਹੋ ਜਾਂਦੀਆਂ ਦਿਮਾਗ 'ਚ ਅੱਜ ਕੱਲ੍ਹ ਦੀ ਸਮੱਸਿਆ ਇਹੋ ਹੀ ਅੱਜ ਕੱਲ੍ਹ ਸਾਡੇ ਕੋਲ ਜਾਂ ਮਾਪਿਆਂ ਦੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਹ ਚੀਜ਼ਾਂ ਕਰ ਸਕਣ ਉਹ ਵੇਖ ਸਕਣ ਵਾਚ ਸਕਣ ਅਤੇ ਬੱਚਿਆਂ ਨੂੰ ਵੀ ਇੰਨੀ ਐਕਸੈਸ ਬਹੁਤੇ ਨੇ ਨਹੀਂ ਦਿੱਤੀ ਟਾਈਮ ਦੀ ਕਿੱਲਤ ਹੋਣ ਦੇ ਕਰਕੇ ਵੀ ਉਹ ਇੱਦਾਂ ਦੀਆਂ ਗੱਲਾਂ ਪੁੱਛ ਸਕਣ ਉਹ ਆਪੇ ਹੀ ਉਹਨਾਂ ਦੇ ਸਵਾਲ ਆਉਂਦੇ ਆ ਦਿਮਾਗ ਦੇ ਵਿੱਚ ਆਪੇ ਹੀ ਉਹਨਾਂ ਦੇ ਆਂਸਰ ਆਉਂਦੇ ਆ ਜੇ ਕੋਈ ਚੰਗੇ ਆ ਗਏ ਮਾੜੇ ਆ ਗਏ ਮਾੜੇ ਆ ਗਏ ਜਾਂ ਫਿਰ ਚੰਗੇ ਮਾੜੇ ਕਿੱਥੋਂ ਆਉਂਦੇ ਆ ਉਹ ਨੈੱਟ ਤੋਂ ਵੇਖ ਲੈਂਦੇ ਆ ਸੋ ਉੱਥੇ ਜੇਕਰ ਉਹ ਚੀਜ਼ ਕਿਤੇ ਸਹੀ ਬਹਿ ਗਈ ਟਿਕਾਣੇ 'ਤੇ ਬਹਿ ਗਈ ਜੇ ਗਲਤ ਬਹਿ ਗਈ ਤਾਂ ਬਹਿ ਗਈ ਸਮੱਸਿਆ ਹੀ ਇਹੋ ਹੀ ਆ ਸਭ ਤੋਂ ਵੱਡੀ ਸੋ ਜਿਹੜੀ ਸਲੋ ਪੇਰੈਂਟਿੰਗ ਵਾਲੀ ਆਪਾਂ ਗੱਲ ਕਰ ਰਹੇ ਹਾਂ ਉਹ ਵੀ ਇਸੇ ਦੇ ਵਿੱਚੋਂ ਹੀ ਨਿਕਲਦਾ ਵਾ ਉਹਦੇ ਵਿੱਚ ਮੋਟਾ ਜਿਹਾ ਜਿੰਨਾ ਕੁ ਮੈਂ ਵੇਖਣਾ ਉਹ ਹੈ ਕੀ ਆ ਕਿ ਤੁਸੀਂ ਠਹਿਰਾ ਲਿਆਓ ਥੋੜ੍ਹਾ ਜਿਹਾ ਮਤਲਬ ਚੀਜ਼ਾਂ ਨੂੰ ਕਾਹਲੀ ਕਾਹਲੀ ਸਿਖਾਉਣ ਦੀ ਬਜਾਏ ਕਾਹਲੀ ਕਾਹਲੀ ਦੱਸਣ ਦੀ ਬਜਾਏ ਥੋੜ੍ਹਾ ਜਿਹਾ ਮਤਲਬ ਠਹਿਰਾ ਆਵੇ ਚੀਜ਼ਾਂ ਜਿਹੜੀਆਂ ਨੇ ਉਹ ਥੋੜ੍ਹਾ ਜਿਹਾ ਸਲੋ ਹੋਣ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਅੱਜ ਕੱਲ੍ਹ ਇਹ ਬਹੁਤ ਕਹਿ ਦਿੱਤਾ ਜਾਂਦਾ ਆ ਕਿ ਜਿਹੜੀ ਬੱਚੇ ਕਹਿ ਦਿੰਦੇ ਨੇ ਕਿ ਆਪਾਂ ਬੋਰ ਹੋ ਰਹੇ ਹਾਂ ਆਪਾਂ ਆਮ ਹੀ ਕਹਿ ਦਿੰਦੇ ਆ ਉਹ ਕਹਿੰਦੇ ਵੀ ਜੇ ਹੋ ਰਹੇ ਆ ਤਾਂ ਉਹਨਾਂ ਨੂੰ ਹੋਣ ਦਿਉ ਥੋੜ੍ਹਾ ਜਿਹਾ ਬੋਰ ਹੋ ਲੈਣ ਦੇਣਾ ਇੱਕ ਚੰਗੀ ਗੱਲ ਹੈ, ਉਹਨਾਂ ਨੂੰ ਮੌਕਾ ਦਿਓ ਵੀ ਉਹ ਬੋਰ ਹੋਣ, ਉਸ ਬੋਰੀਅਤ ਦੇ ਵਿੱਚੋਂ ਉਹ ਕੁਛ ਨਾ ਕੁਛ ਜ਼ਰੂਰ ਸੋਚਣਗੇ, ਉਹਨਾਂ ਦੀ ਕ੍ਰੀਏਟਿਵਿਟੀ ਜਾਗੂਗੀ, ਉਹਨਾਂ ਦੀ ਕਲਪਨਾ ਕਰਨ ਦੀ ਜਿਹੜੀ ਇਮੈਜੀਨੇਸ਼ਨ ਦੀ ਸ਼ਕਤੀ ਜਿਹੜੀ ਆ ਉਹਦਾ ਇਸਤੇਮਾਲ ਉਹ ਤਾਂ ਹੀ ਕਰ ਪਾਉਣਗੇ ਜੇ ਉਹ ਬੋਰ ਹੋਣਗੇ। ਜੇ ਚੱਤੇ ਪੈਰ ਉਹਨਾਂ ਨੂੰ ਤੁਸੀਂ ਗੇਮਾਂ ਗੁੰਮਾਂ ਜਾਂ ਇੱਧਰ ਉੱਧਰ ਕਿਸੇ ਨਾ ਕਿਸੇ ਪਾਸੇ ਉਹ ਅੰਗੇਜ ਹੀ ਨੇ, ਅਤੇ ਉਹਨਾਂ ਦੇ ਕੋਲ ਤਾਂ ਸਮਾਂ ਹੀ ਨਹੀਂ ਬਚੂਗਾ। ਫਿਰ ਉਹ ਕਹਿੰਦੇ ਕੁਆਲਿਟੀ ਅਤੇ ਕੁਆਂਟਿਟੀ ਦੇ ਵਿੱਚ ਤੁਹਾਨੂੰ ਤਾਲਮੇਲ ਪਤਾ ਹੋਣਾ ਚਾਹੀਦਾ, ਕੁਆਲਿਟੀ ਹੋਣੀ ਚਾਹੀਦੀ ਆ, ਕੁਆਂਟਿਟੀ 'ਤੇ ਤੁਸੀਂ ਬਹੁਤਾ ਫੋਕਸ ਨਾ ਕਰੋ ਵੀ ਸਾਡੇ ਬੱਚੇ ਨੇ ਆਹ ਵੀ ਕਰ ਲਿਆ, ਵੀ ਕਰ ਲਿਆ, ਆਹ ਵੀ ਕਰ ਲਿਆ, ਇਹਨੂੰ ਭੰਗੜਾ ਵੀ ਆਉਂਦਾ, ਇਹਨੂੰ ਗਿੱਧਾ ਵੀ ਆਉਂਦਾ, ਇਹਨੂੰ ਸਵਿਮਿੰਗ ਵੀ ਆ ਗਈ, ਇਹਨੂੰ ਟਾਈਕੰਡੋ ਵੀ ਆ ਗਿਆ, ਇਹਨੂੰ ਫੁੱਟਬਾਲ ਵੀ ਆਉਂਦਾ, ਮੈਂ ਕ੍ਰਿਕਟ ਵੀ ਸਿੱਖ ਲਈ, ਮਤਲਬ ਪੰਜ ਪੰਜ ਛੇ ਛੇ ਕਲਾਸਾਂ, ਉਹਦੇ 'ਚ ਮੈਟਰ ਨਹੀਂ ਕਰਦਾ, ਹੋ ਸਕਦਾ ਉਹ ਸਾਰਿਆਂ 'ਚ ਕੁਛ ਨਾ ਕਰ ਪਾਵੇ, ਉਹਦੇ ਵਿੱਚੋਂ ਤੁਸੀਂ ਇਹ ਵੇਖੋ ਵੀ ਕਿਹੜੀ ਚੀਜ਼ ਦੇ ਵਿੱਚ ਉਹਦਾ ਇੰਟਰਸਟ ਆ, ਮਤਲਬ ਕੁਆਂਟਿਟੀ ਵਧਾਉਣ ਦੇ ਨਾਲੋਂ ਕੁਆਲਿਟੀ ਵਧਾਓ, ਉਹਦੀ ਥੋੜ੍ਹਾ ਜਿਹਾ ਉਹਦੀ ਭੱਜ ਨੱਠ ਜਿਹੜੀ ਆ ਹੁਣ ਤੋਂ ਹੀ ਘਟਾਓ। ਸਲੋ ਪੇਰੈਂਟਿੰਗ ਦਾ ਮਤਲਬ ਜਿਹੜਾ ਸਾਰ ਇਹੋ ਹੀ ਆ ਕਿ ਜਿਹੜੀ ਆਪਾਂ ਭੱਜ ਨੱਠ ਅੱਜ ਸਿਖਾ ਰਹੇ ਹਾਂ, ਭਜਾ ਭਜਾ ਕੇ ਇੱਕ ਕਲਾਸ ਤੋਂ ਦੂਸਰੀ ਕਲਾਸ 'ਚ ਵਾੜ ਰਹੇ ਹਾਂ ਬੱਚਿਆਂ ਨੂੰ, ਉਹਦਾ ਮਤਲਬ ਇਹ ਹੈ ਕਿ ਆਪਾਂ ਉਹਨਾਂ ਦੀ ਜ਼ਿੰਦਗੀ 'ਚ ਭੱਜ ਨੱਠ ਦਾ ਸਬਕ ਦੇ ਤਾ, ਵੀ ਇੱਦਾਂ ਹੀ ਹੁੰਦੀ ਆ ਲਾਈਫ, ਇੱਦਾਂ ਹੁੰਦੀ ਲਾਈਫ, ਕੁੱਤੇ ਦੌੜੀ ਆ ਲਾਈਫ, ਆਪ ਵੀ ਆਪਾਂ ਸਵੇਰੇ ਭੱਜ ਭੱਜ ਜਾਂਦੇ ਬੂਟ ਪਾ ਕੇ ਬਹਿ ਗਏ ਗੱਡੀ ਦੇ ਵਿੱਚ, ਅਤੇ ਭੱਜ ਭੱਜ ਜਾਂਦੇ ਸਕੂਲ ਛੱਡਤਾ ਨਿਆਣੇ ਨੂੰ, ਭੱਜ ਭੱਜ ਜਾਂਦੇ ਪਿੱਕ ਕਰ ਲਿਆ ਵੀ ਸੜਕ 'ਤੇ ਹੀ ਆ ਜੀ ਭੱਜ ਕੇ, ਉਹ ਕਹਿੰਦੇ ਵੀ ਸਲੋ ਪੇਰੈਂਟਿੰਗ ਕੀ ਆ ਵੀ ਉਤਰੋ ਗੱਡੀ 'ਚੋਂ, ਲਾ ਲਓ ਸਾਈਡ ਦੇ ਉੱਤੇ, ਕੋਈ ਪਹਾੜ ਨਹੀਂ ਢਹਿਣ ਲੱਗਾ, ਇੰਨਾ ਕੁ ਤੁਹਾਡੇ ਕੋਲ ਟਾਈਮ ਹੋਵੇ ਵੀ ਲਾ ਲਓ ਸਾਈਡ ਦੇ ਉੱਤੇ, ਪਾਰਕਿੰਗ ਲਾ ਲਓ, ਵੇਟ ਕਰ ਲਓ, ਆਪ ਜਾਓ ਕਲਾਸ ਤੱਕ, ਬੱਚੇ ਨੂੰ ਪਤਾ ਤਾਂ ਲੱਗੇ ਵੀ ਸਾਡੇ ਲਈ ਕੋਈ ਟਾਈਮ ਕੱਢ ਰਿਹਾ,
0: ਇਮੋਸ਼ਨਲ ਇੱਕ ਅਟੈਚਮੈਂਟ ਹੁੰਦੀ ਆ।
1: ਹਾਂ, ਸੋ ਇਹ ਆ ਸਲੋ ਪੇਰੈਂਟਿੰਗ ਜਿਹੜੀ, ਸੋ ਮੈਂ ਤਾਂ ਵੇਖਣ ਡਿਆ ਵੀ ਹੈਗੀਆਂ ਤਾਂ ਉਹੀ ਨੇ ਚੀਜ਼ਾਂ ਜਿਹੜੀਆਂ ਪਹਿਲਾਂ ਆਪਾਂ ਕਰਦੇ ਹਾਂ, ਜਾਂ ਫਿਰ ਅੱਜ ਵੀ ਆਪਾਂ ਜੇ ਵੇਖੀਏ ਅਤੇ ਜਿਹੜੇ ਬਜ਼ੁਰਗ ਆਉਂਦੇ ਨੇ ਉਹ ਸਲੋ ਪੇਰੈਂਟਿੰਗ ਹੀ ਕਰ ਰਹੇ ਨੇ, ਉਹ ਤੋਰ ਕੇ ਲੈ ਕੇ ਜਾਂਦੇ ਨੇ, ਤੋਰ ਕੇ ਲੈ ਕੇ ਆਉਂਦੇ ਨੇ, ਮਤਲਬ ਆਪਣੇ ਤਾਂ ਕਿਲੋਮੀਟਰ ਵੀ ਘਰ ਤੋਂ ਸਕੂਲ ਦੂਰ ਹੈ ਤਾਂ ਆਪਾਂ ਗੱਡੀ ਦੇ ਵਿੱਚ ਅੱਜ ਕੱਲ੍ਹ ਭਾ ਕੇ ਲੈ ਕੇ ਜਾਂਦੇ ਹਾਂ,
0: ਅਤੇ ਉਹਦੇ ਦਰਮਿਆਨ 36 ਗੱਲਾਂ ਬਾਤਾਂ ਹੁੰਦੀਆਂ,
1: ਕਿਤੇ ਕੁਛ ਵੀ ਨਹੀਂ ਹੁੰਦੀਆਂ ਉਹਦੇ ਦਰਮਿਆਨ, ਕਿਹੜੀਆਂ ਹੁੰਦੀਆਂ
0: ਨਹੀਂ ਜਿਹੜੇ ਤੋਰ ਕੇ ਲੈ ਕੇ ਜਾਂਦੇ ਪਏ।
1: ਹਾਂ, ਜਦੋਂ ਤੋਰ ਕੇ ਲੈ ਕੇ ਜਾਂਦੇ ਆ, ਜਿਹੜੇ ਗੱਡੀ 'ਚ ਜਾਂਦੇ ਆ ਉਹਨਾਂ ਦੇ ਬਾਰੇ ਇਹ ਕਹਿੰਦੇ ਨੇ ਸਰਵੇ ਵੀ ਉਹ ਗੱਡੀ ਦੇ ਵਿੱਚ ਫੋਨ ਕਾਲ 'ਤੇ ਹੁੰਦੇ ਆ, ਅਤੇ ਕਈ ਵਾਰੀ ਇੱਦਾਂ ਹੁੰਦਾ ਵੀ ਫੋਨ ਕਾਲ ਦੇ ਉੱਤੇ ਚੱਲ ਜਾਂਦੇ ਆ, ਬੱਚੇ ਨੂੰ ਪਤਾ ਹੁੰਦਾ ਮੈਂ ਕਿਹੜੀ ਸਪੋਟ ਤੋਂ ਬਹਿਣਾ, ਉਹ ਬਹਿ ਜਾਂਦਾ ਵਾ ਅਤੇ ਫੋਨ ਕਾਲ ਚੱਲਦੀ ਰਹਿੰਦੀ ਆ ਅਤੇ ਘਰ ਆ ਜਾਂਦੇ।
0: ਜੇ ਮੈਂ ਹੁਣ ਇਹ ਤੇਰੀ ਤੁਹਾਨੂੰ ਦੱਸ ਸਕਦਾ ਕਿਉਂਕਿ ਵੀ ਮੈਂ ਹਾਲੇ ਪੇਰੈਂਟ ਨਹੀਂ ਹਾਂ, ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਸਕਦਾ ਵੀ ਐਜ਼ ਆ ਜੇ ਬੱਚਾ ਹਾਂ ਮੈਂ, ਜਾਂ ਮੰਨ ਲਓ ਕਹਿ ਲਓ ਵੀ ਉਹ ਵਾਲੀ ਏਜ ਦੇ ਵਿੱਚ ਹਾਂ ਮੈਂ, ਵੀ ਜਦੋਂ ਮੈਨੂੰ ਇਮੋਸ਼ਨਲ ਸਪੋਰਟ ਚਾਹੀਦੀ ਆ, ਆਪ ਹਾਲੇ ਚਾਹੀਦੀ ਆ, ਅਤੇ ਉਦੋਂ ਇਹ ਚੀਜ਼ ਹੁੰਦੀ ਆ ਬੰਦੇ ਨੂੰ ਕਿ ਕੋਈ ਵੀ ਕਿਸੇ ਨੇ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਕਰਨੀ ਆ ਨਾ, ਮੰਨ ਲਓ ਹੁਣ ਜੇ ਮੈਂ ਮਾਂ ਨਾਲ, ਪਿਓ ਨਾਲ, ਜਾਂ ਕਿਸੇ ਵੱਡੇ ਨਾਲ, ਘਰ ਦੇ ਨਾਲ ਮੈਂ ਜੇ ਕੋਈ ਗੱਲ ਸ਼ੇਅਰ ਕਰਨੀ ਆ, ਤਾਂ ਮੈਂ ਉਹਦੇ ਲਈ ਇੱਕ ਪਰਫੈਕਟ ਟਾਈਮ ਲੱਭੂੰਗਾ ਵੀ ਯਾਰ ਆਹ ਟਾਈਮ ਹੈਗਾ ਵੀ ਮੈਂ ਇੱਥੇ ਇਹਦੇ ਨਾਲ ਗੱਲ ਕਰ ਸਕਦਾ। ਹੁਣ ਉਹ ਟਾਈਮ ਕਦੋਂ ਆ ਜਦੋਂ ਤੁਸੀਂ ਦੱਸਿਆ ਵੀ ਸਵੇਰੇ ਸਕੂਲ ਜਾਂ ਛੱਡਣ ਜਾਣਾ ਜਾਂ ਲੈ ਕੇ ਆਉਣਾ ਉਹਨੂੰ ਸਕੂਲ ਦੇ ਉੱਤੋਂ, ਫਿਰ ਮੈਨੂੰ ਲੱਗੂਗਾ ਕਿ ਹਾਂ ਯਾਰ ਉਹ ਪਰਫੈਕਟ ਟਾਈਮ ਆ ਵੀ ਮੇਰੇ ਪਾਪਾ ਨੇ ਮੈਨੂੰ ਸਵੇਰੇ ਸਕੂਲ ਛੱਡਣ ਜਾਣਾ ਅਤੇ ਮੈਂ ਸਵੇਰੇ ਪਾਪਾ ਨਾਲ ਇਹ ਗੱਲ ਕਰ ਲੂੰਗਾ ਸ਼ੇਅਰ, ਜੇ ਮੈਂ ਕੋਈ ਕਰਨੀ ਜਾਂ ਕੋਈ ਸਲਾਹ ਲੈਣੀ, ਕੋਈ ਦੱਸਣਾ ਪੁੱਛਣਾ, ਮੇਰੇ ਮਨ ਦੇ ਵਿੱਚ ਕੋਈ ਗੱਲ ਅੜੀ ਆ। ਹੁਣ ਉਹ ਟਾਈਮ ਦੇ ਉੱਤੇ ਤੁਸੀਂ ਸਵੇਰੇ ਤੁਸੀਂ ਆਪਣੇ ਕੰਮ ਸ਼ੁਰੂ ਹੋ ਗਏ, ਤੁਹਾਡੇ 8 ਵਜੇ ਹੀ ਤੁਹਾਨੂੰ ਕੰਮ ਤੋਂ ਫੋਨ ਆਉਣੇ ਸ਼ੁਰੂ ਹੋ ਗਏ, ਦਿਸ ਦੈਟ ਕੁਛ ਵੀ ਹੋ ਸਕਦਾ, ਫਿਰ ਮੈਂ ਕੀ ਹੋਊਂਗਾ, ਮੈਂ ਉੱਥੇ ਪਹੁੰਚੂਗਾ ਅਤੇ ਮੈਂ ਸੋਚੂਗਾ ਯਾਰ ਮੈਂ ਗੱਲ ਕਰਨੀ ਸੀ ਪਰ ਗੱਲ ਨਹੀਂ ਹੋ ਪਾਈ, ਫਿਰ ਮੈਂ ਇੱਦਾਂ ਕਰੂੰਗਾ ਕਿ ਸ਼ਾਮ ਨੂੰ ਜਦੋਂ ਮੈਨੂੰ ਪਾਪਾ ਨੇ ਸਕੂਲ ਤੋਂ ਘਰ ਲੈ ਕੇ ਜਾਣਾ ਅਤੇ ਮੈਂ ਉਦੋਂ ਗੱਲ ਕਰੂੰਗਾ, ਅੱਜ ਮੈਂ ਕੱਲ੍ਹ ਕਰ ਲੈਣੀ ਆ, ਪਰ ਹਨਾ ਸ਼ਾਮ ਨੂੰ ਫਿਰ ਜਦੋਂ ਤੁਸੀਂ ਆ ਗਏ ਉੱਥੇ ਅਤੇ ਉਹ ਤੁਹਾਡਾ ਟਾਈਮ ਫਿਰ ਨਹੀਂ ਲੱਗਾ, ਕੋਈ ਤੀਜਾ ਥਰਡ ਪਰਸਨ ਨਾਲ ਆ ਗਿਆ, ਮਤਲਬ ਤੁਹਾਨੂੰ ਤੁਹਾਡੇ ਦਿਮਾਗ 'ਚ ਹੈ ਹੀ ਨਹੀਂ ਆ ਕਿ ਮੇਰੇ ਨਾਲ ਸ਼ਾਇਦ ਉਹਨੇ ਵੀ ਕੋਈ ਗੱਲ ਕਰਨੀ ਹੋ ਸਕਦੀ ਹੈ ਕਿ ਮੈਨੂੰ ਜੇ ਉਹਦਾ ਟਾਈਮ ਆ ਅਤੇ ਉਹਦਾ ਟਾਈਮ ਉਹਨੂੰ ਮੈਨੂੰ ਦੇਣਾ ਚਾਹੀਦਾ 15 ਮਿੰਟ ਜੇ ਮੈਂ ਉਹਦੇ ਨਾਲ ਚੱਲਿਆ, ਇਹ ਨਹੀਂ ਕਿ ਮੇਰਾ ਮੈਂ ਇੱਕ 15 ਮਿੰਟਾਂ ਦੇ ਵਿੱਚ 15 ਕੰਮ ਕਰਨੇ ਆ, ਪਰ ਉਹ ਮੈਨੂੰ ਲੱਗਦਾ ਕਿ ਫਿਰ ਬੰਦਾ ਸੋਚੂਗਾ ਯਾਰ ਜੇ ਸ਼ਾਮ ਨੂੰ ਜੇ ਆਪਾਂ ਬਵਾਂਗੇ ਪਾਪਾ ਦੇ ਨਾਲ ਜੇ ਉੱਥੇ ਕਈ ਗੱਲਾਂ ਹੋ ਸਕਦੀਆਂ, ਪਾਪਾ ਇਕੱਲਿਆਂ ਨਾ ਕਰਨੀਆਂ ਹੁਣ ਬੱਚੇ ਨੇ 100 ਗੱਲਾਂ ਹੁੰਦੀਆਂ, ਨਹੀਂ ਮੰਮੀ ਨੂੰ ਦੱਸਣ ਵਾਲੀਆਂ ਹੁੰਦੀਆਂ ਜਾਂ ਨਹੀਂ ਦੱਸਣੀਆਂ ਚਾਹੀਦੀਆਂ, ਪਰ ਮਤਲਬ ਜੇ ਮੈਂ ਆਪਣੀ ਗੱਲ ਕਰਨ ਡਿਆ ਬਾਕੀ ਬੱਚਿਆਂ ਦਾ ਮੈਨੂੰ ਪਤਾ ਨਹੀਂ, ਅਤੇ ਉਦੋਂ ਫਿਰ ਬੰਦਾ ਇੱਕ ਟਾਈਮ ਭਾਲਦਾ ਵੀ ਯਾਰ ਆਹ ਜੇ ਇੱਦਾਂ ਹੋ ਗਈ ਤਾਂ ਮੈਂ ਉਦੋਂ ਕਰ ਲਊ, ਉਹ ਫਿਰ ਨਹੀਂ ਹੁੰਦੀ, ਉਹ ਇੱਦਾਂ ਹੀ ਦਿਨ ਲੰਘਦੇ ਜਾਂਦੇ ਆ, ਗੱਲ ਹੁੰਦੀ ਨਹੀਂ ਆ, ਉਹ ਤੁਸੀਂ ਫਿਰ ਥਰਡ ਪਰਸਨ ਕਿਸੇ ਨਾਲ ਕਰੋਗੇ ਜਾ ਕੇ, ਹੁਣ ਉਹਨੇ ਤੁਹਾਨੂੰ ਕੀ ਸਲਾਹ ਦੇਣੀ ਕਿੱਦਾਂ ਦੀ ਦੇਣੀ ਉਹ ਰੱਬ ਜਾਣੇ, ਜਾਂ ਤੁਸੀਂ ਨਹੀਂ ਕਰਨੀ ਤੁਹਾਡੇ ਅੰਦਰ ਉਹ ਗੱਲ ਕਿੱਥੋਂ ਕਿੱਥੇ ਪਹੁੰਚ ਗਈ ਆ, ਕੀ ਉਹਦਾ ਅਸਰ ਹੋ ਗਿਆ, ਉਹ ਵੀ ਰੱਬ ਜਾਣੇ, ਮਤਲਬ ਉਹ ਇੱਦਾਂ ਹੀ ਚੀਜ਼ਾਂ ਨਿਗੀਆਂ ਨਿਗੀਆਂ ਗਾਂਢ ਵੱਲ ਭੋਜਨ,
1: ਜਾਂ ਫਿਰ ਇੱਦਾਂ ਕਹਿ ਲਓ ਵੀ ਹੌਲੀ ਹੌਲੀ ਬੱਚਾ ਇਹ ਸੁਭਾਅ ਬਣਾ ਲੈਂਦਾ ਵਾ ਵੀ ਇਹਨਾਂ ਕੋਲ ਟਾਈਮ ਨਹੀਂ ਹੈਗਾ, ਇਹਨਾਂ ਨਾਲ ਕਰਨੀ ਵੀ ਕੀ ਆ ਤੇ ਉਹ ਇਹ ਚੀਜ਼ ਆਪਸ਼ਨ ਹੀ ਡਿਲੀਟ ਕਰ ਦਿੰਦਾ ਆਪਣੇ ਆਪ ਚ
0: ਗੱਲ ਕਰਨ
1: ਹੋ ਹੀ ਨਹੀਂ ਸਕਦੀ ਇਹਨਾਂ ਕੋਲ ਟਾਈਮ ਨਹੀਂ ਹੈਗਾ
0: ਕੋਈ ਹੋਰ ਤਰੀਕਾ ਲੱਭੋ ਇਹਦਾ
1: ਸੋ ਮੁੱਖ ਦੀ ਗੱਲ ਸਲੋ ਪੇਰੈਂਟਿੰਗ ਦਾ ਜਿਹੜਾ ਮਕਸਦ ਆ ਉਹ ਇਹੋ ਹੀ ਆ ਕਿ ਛੋਟੇ ਛੋਟੇ ਜ਼ਿੰਦਗੀ ਦੇ ਪਲ ਦਿਓ ਬੱਚਿਆਂ ਨੂੰ ਇੰਜੋਏ ਕਰਨ ਦੇ ਲਈ ਤੇ ਆਪ ਵੀ ਲਓ ਇੰਜੋਏ ਕਰਨ ਦੇ ਲਈ ਸੋ ਬੇਸਿਕਲੀ ਇਹ ਕੀ ਆ ਦੋਵਾਂ ਧਿਰਾਂ ਦੇ ਲਈ ਇੱਕ ਟਾਈਮ ਆ ਇੱਕ ਸਪੇਸ ਆ ਜਿਹਦੇ ਵਿੱਚ ਦੋਵੇਂ ਤਰ੍ਹਾਂ ਇਕੱਠੀਆਂ ਬਹਿ ਸਕਦੀਆਂ ਉਹ ਸਪੇਸ ਕਿਹੜੀ ਆ ਫੋਰ ਐਗਜ਼ਾਮਪਲ ਕੋਈ ਦੁਨੀਆ ਮਤਲਬ ਉਹ ਨਹੀਂ ਆ ਵੀ ਕੋਈ ਤੁਸੀਂ ਜਾ ਕੇ ਤੇ ਕੋਈ ਚੰਦਰਮਾ ਤੋਂ ਚੀਜ਼ਾਂ ਲੈ ਕੇ ਆਉਣੀਆਂ ਜਾਂ ਤੁਹਾਨੂੰ ਬਹੁਤ ਮਹਿੰਗੀਆਂ ਪੈਣੀਆਂ ਉਹ ਛੋਟੇ ਛੋਟੇ ਪਲ ਕਿਹੜੇ ਨੇ ਇਹੋ ਹੀ ਜਦੋਂ ਆਪਾਂ ਸਕੂਲੋਂ ਛੱਡਦੇ ਹਾਂ ਚੁੱਕਦੇ ਹਾਂ ਹੈ ਨਾ ਉੱਥੇ ਆਪਾਂ ਉਹ ਪਲ ਕ੍ਰੀਏਟ ਕਰ ਸਕਦੇ ਹਾਂ ਆਪਾਂ ਰੋਟੀ ਖਾਂਦੇ ਹਾਂ ਰੋਟੀ ਦੇ ਟੇਬਲ ਤੇ ਆਪਾਂ ਪਲ ਕ੍ਰੀਏਟ ਕਰ ਸਕਦੇ ਹਾਂ ਕਿ ਤੁਸੀਂ ਇਕੱਠਿਆਂ ਨੇ ਰੋਟੀ ਖਾਣੀ ਫੋਰ ਐਗਜ਼ਾਮਪਲ ਉਹ ਪਲ ਇੱਦਾਂ ਦੇ ਹੋਣ ਕਿ ਫੋਨ ਫਾਨ ਜਿਹੜੇ ਉਹ ਤੁਹਾਡੇ ਪਾਸੇ ਹੋਣ ਤੇ ਉਸ ਸਮੇਂ ਤੁਸੀਂ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰ ਰਹੇ ਹੋ ਨਿੱਕੀਆਂ ਨਿੱਕੀਆਂ ਚੀਜ਼ਾਂ ਘਰ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਬੱਚੇ ਤੁਹਾਡੇ ਇਰਦ ਗਿਰਦ ਖੇਡ ਰਹੇ ਨੇ ਉਸ ਦਰਮਿਆਨ ਰੋਟੀ ਬਣਾਉਂਦੇ ਵੀ ਨਿੱਕੀਆਂ ਨਿੱਕੀਆਂ ਗੱਲਾਂ ਹੋ ਜਾਂਦੀਆਂ ਨਾ ਨਿੱਕਾ ਨਿੱਕਾ ਹੋ ਜਾਂਦਾ ਵੀ ਹਾਂ ਦੱਸ ਅੱਜ ਕੀ ਕੀਤਾ ਸੀ ਸਕੂਲ ਹੈ ਨਾ ਅੱਜ ਦੱਸ ਅੱਛਾ ਕਿੱਦਾਂ ਹੀ ਕੀ ਹੀ ਨਿੱਕੀ ਨਿੱਕੀ ਨਿੱਕੀ ਨਿੱਕੀ ਕਮਿਊਨੀਕੇਸ਼ਨ ਬਹੁਤ ਕੁਛ ਕਰ ਜਾਂਦੀ ਤੁਸੀਂ ਗਾਰਡਨਿੰਗ 'ਚ ਨਾਲ ਬੱਚਿਆਂ ਨੂੰ ਲਾ ਲਿਆ ਉੱਥੇ ਨਿੱਕੀਆਂ ਨਿੱਕੀਆਂ ਚੀਜ਼ਾਂ ਬੱਚਿਆਂ ਦੇ ਸਵਾਲ ਉੱਥੇ ਹੋ ਜਾਣਗੇ ਆਹ ਕਿਉਂ ਉੱਗਿਆ ਵਾ ਆਹ ਕਿਉਂ ਪੁੱਟਿਆ ਵਾ ਆਹ ਕਿਉਂ ਹਰਾ ਵਾ ਆਹ ਕਿਉਂ ਨੀਲਾ ਵਾ ਸੋ ਨਿੱਕੇ ਨਿੱਕੇ ਨਿੱਕੇ ਨਿੱਕੇ ਜਿਹੜੇ ਸਵਾਲ ਨੇ ਜਿੰਨੇ ਵੀ ਬੱਚਿਆਂ ਦੇ ਮਨ ਦੇ ਵਿੱਚ ਆਉਂਦੇ ਨੇ ਉਹ ਤੁਸੀਂ ਤਾਂ ਹੀ ਆਂਸਰ ਕਰ ਪਾਉਂਦੇ ਹੋ ਜੇ ਸਲੋ ਹੋਊਗਾ ਪ੍ਰੋਸੈਸ ਤੇ ਜੇ ਉਸ ਸਮੇਂ ਇਹ ਵਾਲੇ ਪਲ ਤੁਹਾਡੇ ਕੋਲ ਨਹੀਂ ਹੈਗੇ ਤੁਸੀਂ ਬਹੁਤ ਤੇਜ਼ ਚੱਲ ਰਹੇ ਹੋ ਤੇ ਉਹ ਤੇਜ਼ੀ ਚੱਲ ਕੇ ਕਿਉਂਕਿ ਲਾਈਫ ਆਲਰੇਡੀ ਬਹੁਤ ਤੇਜ਼ ਆ ਆਪਾਂ ਉਸ ਉਹਦੇ ਵਿੱਚ ਨਹੀਂ ਅੱਜ ਜਾਂਦੇ ਟੈਕਨੋਲੋਜੀ ਵਿੱਚ ਕਿਉਂਕਿ ਉਹ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ ਵੀ ਗੇਮਾਂ ਖੇਡਣ ਦੇ ਨਾਲ ਕੀ ਹੁੰਦਾ ਵਾ ਤੇਜ਼ੀ ਕਿੱਥੋਂ ਆਉਂਦੀ ਆ ਕਿੱਦਾਂ ਆਉਂਦੀ ਆ ਉਹ ਆਪਾਂ ਬਹੁਤ ਕਰ ਚੁੱਕੇ ਇਸ ਕਰਕੇ ਆਪਾਂ ਉੱਧਰ ਨਹੀਂ ਜਾ ਰਹੇ ਪਰ ਤੁਸੀਂ ਸਮਝ ਗਏ ਹੋਗੇ ਕਿ ਸਲੋ ਪੇਰੈਂਟਿੰਗ ਕੀ ਆ ਜੇ ਨਹੀਂ ਆ ਤਾਂ ਹੌਲੀ ਹੌਲੀ ਤੁਸੀਂ ਇਹ ਸਲੋ ਪੇਰੈਂਟਿੰਗ ਜਿਹੜੀ ਆ ਲੈ ਕੇ ਆਓ ਆਪਣੇ ਆਪਣੇ ਤੌਰ ਤਰੀਕਿਆਂ ਦੇ ਵਿੱਚ ਕਿਉਂਕਿ ਹੁਣ ਸਮਾਂ ਬਦਲ ਗਿਆ ਵਾ ਹੁਣ ਸਾਨੂੰ ਇਹ ਚੀਜ਼ਾਂ ਨਾਲ ਲੈ ਕੇ ਚੱਲਣੀਆਂ ਪੈਣੀਆਂ ਭਾਰਦਵਾਜ ਸਾਹਿਬ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਭਾਰਦਵਾਜ ਸਾਹਿਬ ਤੁਸੀਂ ਆਉਂਦੇ ਰਹੋ
0: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਣਜੋਤ ਜੀ ਸਤਿ ਸ਼੍ਰੀ ਅਕਾਲ ਬਲਕੀਰਤ ਕੀ ਹਾਲ ਚਾਲ ਹੈ
1: ਵੈਰੀ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਠਾਕ ਤੁਸੀਂ ਸੁਣਾਓ
2: ਮੈਂ ਵੀ ਠੀਕ ਹਾਂ ਬਿਲਕੁਲ
1: ਕਿਵੇਂ ਚੱਲ ਰਹੀ ਲਾਈਫ ਜੀ
2: ਲਾਈਫ ਬਸ ਵਧੀਆ ਚੱਲਦੀ ਪਈ ਰੇਡੀਓ ਸੁਣੀਦਾ ਔਰ ਖੁਸ਼ ਰਹੀਦਾ ਬਸ ਤੁਸੀਂ ਸਵੇਰੇ ਕਹਿੰਦੇ ਹੋ ਨਾ ਕਿ ਚਿਹਰੇ ਤੇ ਖੁਸ਼ੀ ਲੈ ਕੇ ਆਓ ਬਸ ਉਹੀ ਤਾਂ ਅਸੀਂ ਗੱਲ ਤੁਹਾਡੀ ਮੰਨਦੇ ਹਾਂ ਸਾਰਾ ਦਿਨ ਆਪਣੇ ਚਿਹਰੇ ਤੇ ਖੁਸ਼ੀ ਰੱਖਣੀ ਹੁੰਦੀ
1: ਨਹੀਂ ਥੈਂਕ ਯੂ ਭਾਈ ਮਤਲਬ ਆਪਾਂ ਕਈ ਵਾਰੀ ਨਾ ਕਈ ਉਹ ਬਹੁਤੀ ਵਾਰੀ ਮੰਨ ਲਓ ਆਪਾਂ ਬਹੁਤੇ ਦਿਨ ਉੱਦਾਂ ਹੀ ਲੰਘ ਜਾਈਏ ਭੱਜ ਕੇ ਤੇ ਲੰਘ ਜਾਈਏ ਪਰ ਕਈ ਵਾਰੀ ਕਦੀ ਕਦੇ ਸੋਚ ਲਈਏ ਨਾ ਤੇ ਤੁਹਾਨੂੰ ਅਹਿਸਾਸ ਹੁੰਦਾ ਵੀ ਵਾਕਈ ਕਿੰਨੀ ਜ਼ਰੂਰਤ ਹੁੰਦੀ ਨਾ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ
2: ਸਹੀ ਗੱਲ ਹਾਂ ਬਿਲਕੁਲ ਜਿਵੇਂ ਤੁਸੀਂ ਜਦੋਂ ਤੁਸੀਂ ਕਹਿੰਦੇ ਨਾ ਕਿ ਖੁਸ਼ੀ ਲਿਆਓ ਤੁਸੀਂ ਮੰਨੋਗੇ ਝੂਠ ਮੈਂ ਨਾ ਮਤਲਬ ਅਗਰ ਨਹੀਂ ਵੀ ਹੋਏ ਨਾ ਮੈਂ ਥੋੜ੍ਹਾ ਆਪ ਹੱਸਣੇ ਦੀ ਕੋਸ਼ਿਸ਼ ਕਰਨਾ ਉਹ ਤੁਸੀਂ ਮੰਨੋਗੇ ਮਤਲਬ ਕਿ ਨਾ ਬੜੀ ਅੰਦਰੋਂ ਖੁਸ਼ੀ ਮਿਲਦੀ ਹੈ ਤੁਸੀਂ ਬੇਸ਼ਕ ਜ਼ਬਰਦਸਤੀ ਹੱਸਦੇ ਹੋ ਲੇਕਿਨ ਇਹ ਕਿ ਤੁਹਾਨੂੰ ਆਪਣੇ ਆਪ ਨੂੰ ਬੜਾ ਅੱਛਾ ਫੀਲ ਹੁੰਦਾ ਉਹਦੇ ਬਾਅਦ
1: ਬੇਸਿਕਲੀ ਜਿਹੜੀ ਆਪਾਂ ਸਲੋ ਦੀ ਗੱਲ ਕਰ ਰਹੇ ਹਾਂ ਮੈਂ ਆਪ ਪੜ੍ਹ ਰਿਹਾ ਹਾਂ ਜਦੋਂ ਮੈਂ ਇਹਨਾਂ ਦੇ ਸਲੋ ਪ੍ਰਿੰਟਿੰਗ ਦਾ ਜਿਹੜਾ ਪ੍ਰੋਸੈਸ ਆ ਤੇ ਮੈਂ ਉਦੋਂ ਰਿਅਲਾਈਜ਼ ਕਰ ਰਿਹਾ ਹਾਂ ਵੀ ਬੇਸਿਕਲੀ ਸਾਡਾ ਜਿਹੜਾ ਰੇਡੀਓ ਕਨਸੈਪਟ ਆ ਇਹ ਵੀ ਇੱਕ ਇਹ ਵੀ ਸਲੋ ਪ੍ਰੋਸੈਸ ਆ ਆਮ ਤੌਰ ਦੇ ਉੱਤੇ ਬਾਕੀ ਜਿਹੜੇ ਸਾਧਨ ਨੇ ਉਹ ਕਿੰਨੇ ਫਾਸਟ ਹੋ ਗਏ ਆ ਸੋ ਇਸੇ ਕਰਕੇ ਬਹੁਤ ਸਾਰੇ ਜਿਹੜੇ ਆ ਉਹ ਸਾਡੇ 'ਚ ਨਹੀਂ ਫਿੱਟ ਉਹ ਪਾਉਂਦੇ ਅਤੇ ਬੜਿਆਂ ਝਾਪਾਂ ਨਹੀਂ ਫਿੱਟ ਉਹ ਪਾਉਂਦੇ ਉੱਧਰ ਪਰ ਇਹੋ ਹੀ ਉਹ ਠਹਿਰਾ ਆ ਜਿਹੜਾ ਸਾਨੂੰ ਲਿਆਉਣਾ ਬਹੁਤ ਜ਼ਰੂਰੀ ਆ
2: ਅੱਜ ਨਾਲ ਦੂਜੇ ਅੱਜ ਦੇ ਟੌਪਿਕ ਦੇ ਨਾਲ ਜਿਵੇਂ ਪੇਰੈਂਟ ਦੇ ਉੱਪਰ ਹੈ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੋਊ ਸ਼ਾਇਦ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਸੀ ਤੇ ਸਾਨੂੰ ਨਾ ਉਹਨਾਂ ਨੇ ਮਤਲਬ ਡਿਸਿਪਲਿਨ ਬੜਾ ਸਿਖਾਇਆ ਟਾਈਮ ਦੀ ਵੈਲਿਊ ਬੜੀ ਸਿਖਾਈ ਠੀਕ ਹੈ ਉਹ ਦੂਜਾ ਹੁੰਦਾ ਸੀ ਕਿ ਜਿਲ੍ਹਾ ਸੀ ਮਤਲਬ ਸ਼ਾਮ ਨੂੰ ਅਸੀਂ ਸ਼ਾਪ ਖੁੱਲ੍ਹੇ ਤੇ ਮਤਲਬ ਅੱਜ ਤੋਂ 30-40 ਸਾਲ ਪਹਿਲੇ ਕੋਈ ਫੋਨ ਕੁਛ ਨਹੀਂ ਹੁੰਦੇ ਸੀ ਲੇਕਿਨ ਇਹ ਕਿ ਸਾਡਾ ਹੁੰਦਾ ਸੀ ਅਸੀਂ ਜਿਹੜਾ ਡਿਨਰ ਟਾਈਮ ਨਾ ਅਸੀਂ ਸਾਰੇ ਇਕੱਠੇ ਡਿਨਰ ਕਰਦੇ ਸੀ ਮਤਲਬ ਅੱਧਾ ਘੰਟਾ ਪੌਣਾ ਘੰਟਾ ਸਾਰੇ ਇਕੱਠੇ ਬੈਠਦੇ ਸੀ ਉਹਦਾ ਕੀ ਹੈ ਕਿ ਤੁਸੀਂ ਤਾਂ ਮਤਲਬ ਸਾਰਾ ਦਿਨ 'ਚ ਕੀ ਹੋਇਆ ਬੱਚਿਆਂ ਨਾਲ ਗੱਲ ਕਰਦੇ ਹੋ ਉਸੀ ਇੱਕ ਮਤਲਬ ਕਿ ਰੂਟੀਨ ਨੂੰ ਅਸੀਂ ਕੰਟੀਨਿਊ ਕਰਨੇ ਇੱਥੇ ਅਸੀਂ ਜਾਂਦੇ ਹਾਂ ਸਾਡਾ ਹੈ ਕਿ ਅਸੀਂ 6:30 ਤੋਂ ਲੈ ਕੇ ਸਾਡੇ 7:30 ਦੇ 8 ਵਜੇ ਤੱਕ ਅਸੀਂ ਕੋਈ ਫੋਨ ਚੈੱਕ ਨਹੀਂ ਕਰਦੇ ਸਾਰੇ ਅਸੀਂ ਇਕੱਠੇ ਮਤਲਬ ਦੋਨੋਂ ਡੋਟਰਸ ਮੇਰੀ ਵਾਈਫ ਅਸੀਂ ਸਾਰੇ ਮਤਲਬ ਪਹਿਲੇ ਬੈਠ ਕੇ ਡਿਨਰ ਕਰਨੇ ਡਿਨਰ ਕਰਨੇ ਬਾਅਦ ਅਸੀਂ ਫਿਰ ਕੀ ਕਰਨੇ ਕਿ ਸਾਰਾ ਆਪਸ ਗੱਲਬਾਤ ਕਰਨੇ ਕਿ ਦਿਨ 'ਚ ਕੀ ਰਿਹਾ ਇੱਕ ਤਾਂ ਹੈ ਕਿ ਬੜਾ ਅੱਛਾ ਰਿਮਾਇੰਡਰ ਹੋ ਜਾਂਦਾ ਬਈ ਕਿ ਤੁਸੀਂ ਸਾਰਾ ਦਿਨ 'ਚ ਕੀ ਕੀਤਾ ਉਹ ਦੂਜਾ ਹੈ ਕਿ ਅੱਛਾ ਫੈਮਿਲੀ ਟਾਈਮ ਹੋ ਜਾਂਦਾ ਠੀਕ ਹੈ ਇਹ ਕਿ ਅਸੀਂ ਸਾਡੇ ਪੇਰੈਂਟ ਸਾਨੂੰ ਸਿਖਾਇਆ ਸੀ ਉਹੀ ਅਸੀਂ ਮਤਲਬ ਕੰਟੀਨਿਊ ਕਰ ਰਹੇ ਹਾਂ ਹੋਪ ਲੱਗਦਾ ਹੈ ਕਿ ਦੋਨੋਂ ਡੋਟਰ ਵੀ ਜਿਹੜੇ ਵੱਡੀਆਂ ਹੋਣਗੀਆਂ ਆਪਣੀ ਫੈਮਿਲੀ 'ਚ ਜਾਣਗੀਆਂ ਦੇ ਵਿਲ ਆਲਸੋ ਕੰਟੀਨਿਊ ਮਤਲਬ ਇਹ ਮੈਨੂੰ ਲੱਗਿਆ ਕਿ ਬੜੀ ਅੱਛੀ ਚੀਜ਼ ਹੈ ਕਿ ਇੱਕ ਤੁਸੀਂ ਫੈਮਿਲੀ ਟਾਈਮ ਬੋਂਡਿੰਗ ਹੋ ਜਾਂਦੀ ਹੈ, ਦੂਜਾ ਹੈ ਕਿ ਤੁਸੀਂ ਆਪਣੇ ਆਪ ਮਤਲਬ ਬੜੇ ਅੱਛੀ ਤਰ੍ਹਾਂ ਜੁੜਦੇ ਹੋ ਇੱਕ ਦੂਜੇ ਨਾਲ ਤੁਸੀਂ ਬੜੇ ਅੱਛੇ
1: ਜੀ। ਨਹੀਂ ਬੜੀ ਔਖੀ ਬਾਈ, ਬੜੇ ਮੈਂ ਵੇਖਦਾ ਵਾਂ ਵੀ ਪਰਿਵਾਰ ਜਿਹੜੇ ਆਰਮੀ ਬੈਕਗਰਾਊਂਡ 'ਚ ਆਉਂਦੇ ਨਾ, ਉਹ ਇਹ ਚੀਜ਼ਾਂ ਤੋਂ ਬੜਾ ਕਈ ਆਪਣੇ ਆਪ 'ਚੋਂ ਫੀਲ ਵੀ ਕਰਦੇ ਆ ਵੀ ਇੰਨੀ ਜ਼ਿਆਦਾ ਸਟ੍ਰਿਕਨੈਸ ਕਿਉਂ, ਇੰਨਾ ਟਾਈਮ ਨਾਲ ਸਾਨੂੰ ਉਠਾਇਆ ਜਾਂਦਾ ਰਿਹਾ ਵਾ। ਉਹਨਾਂ ਨੂੰ ਲੱਗਦਾ ਵੀ ਸਾਡੇ 'ਤੇ ਉਹ ਇਹ ਚੀਜ਼ ਇੱਕ ਤਸ਼ੱਦਦ ਹੈ, ਹੋ ਸਕਦਾ ਵੀ ਕਿਸੇ ਨੇ ਵੱਧ ਵੀ ਕੀਤਾ ਹੋਵੇ। ਪਰ ਕਈ ਵਾਰੀ ਹੁਣ ਰਿਲਾਈਜ਼ ਕਰੀਦਾ ਕਿ ਜਿਹੜਾ ਇਹ ਪੰਕਚੁਐਲਿਟੀ ਆ ਕਿੱਡੀ ਇੰਪੋਰਟੈਂਟ ਹੈ, ਆਪਾਂ ਜਿਹੜੇ ਹੁਣ ਸਮਾਜ ਦੇ ਵਿੱਚ ਜਾਂ ਹੁਣ ਜਿਹੜੇ ਦੌਰ 'ਚ ਰਹਿ ਰਹੇ ਹਾਂ, ਇੱਥੇ ਜੇ ਪੰਕਚੁਐਲਿਟੀ ਨਹੀਂ ਹੈ ਤਾਂ ਆਪਾਂ ਬੜੀਆਂ ਚੀਜ਼ਾਂ 'ਚ ਪਿੱਛੇ ਰਹਿ ਜਾਂਦੇ, ਸਾਨੂੰ ਅਹਿਸਾਸ ਹੀ ਨਹੀਂ ਹੁੰਦਾ। ਬਚਪਨ ਦੇ ਵਿੱਚ ਤੁਹਾਨੂੰ ਸ਼ਾਇਦ ਲੱਗਦਾ ਹੋਊਗਾ ਇਹ ਕੋਈ ਵੱਡੀ ਗੱਲ ਨਹੀਂ ਹੈ, ਟਾਈਮ ਨਾ ਉੱਠਣਾ, ਟਾਈਮ ਨਾ ਕਿਤੇ ਜਾਣਾ, ਇਹ ਕੋਈ ਵੱਡੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ।
2: ਬਿਲਕੁਲ, ਛੋਟੀ ਐਗਜ਼ਾਮਪਲ ਦਿੰਦਾ, ਮੇਰਾ ਬ੍ਰਦਰ ਸੀ, ਉਹ ਮਤਲਬ ਇੰਨਾ ਟਾਈਮ ਦਾ ਪਵਨ ਸੀ ਬਈ ਕਿ ਸਪੋਜ਼ ਕਰੋ ਸਾਨੂੰ ਕਿਸੇ ਨੇ ਇਨਵਾਈਟ ਕੀਤਾ, ਅਸੀਂ 4 ਵਜੇ ਉੱਥੇ ਪੁੱਜਣਾ ਤੇ ਉਹਨੂੰ ਲੱਗਾ ਬਈ ਕਿ ਜਾਣ 'ਚ ਅੱਧਾ ਘੰਟਾ ਲੱਗਿਆ, ਉਹਨੇ 3 ਵਜੇ ਕਹਿ ਦੇਣਾ ਬਈ ਕਿ ਮੈਂ 3:30 ਵਜੇ ਜਾ ਰਿਹਾ, ਤੁਸੀਂ ਆ ਕੇ ਗੱਡੀ 'ਚ ਬਹਿ ਜਾਣਾ ਤੇ ਮੈਂ 3:30 ਚੱਲ ਜਾਣਾ। ਤੇ ਉਹਨੇ ਕੀ ਕਰਨਾ, 3:30 ਵਜੇ ਪੂਰੇ ਅਗਰ ਕੋਈ ਤਿਆਰ ਨਹੀਂ ਹੋਇਆ, ਕਹਿੰਦਾ ਜਿਹਨੇ ਜੋ ਜਿਹੜਾ ਬੰਦਾ ਤਿਆਰ ਹੈ ਗੱਡੀ ਜਾ ਕੇ ਬੈਠੋ, ਮੈਂ ਜਾ ਰਿਹਾ, ਜਿਹੜੇ ਬਾਕੀ ਦੇ ਗੱਲੇ ਤੁਸੀਂ ਆਟੋ ਲੈ ਕੇ ਆ ਜਾਈਏ। ਉਹ ਟਾਈਮ ਦਾ ਇੰਨਾ ਪਵਨ ਸੀ ਉਹ, ਮਤਲਬ ਕਿ ਉਹ ਇਹ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਚਪਨ 'ਚ ਜਿਵੇਂ ਕਿ ਸਾਡੇ ਪੇਰੈਂਟਸ ਸਾਨੂੰ ਸਵੇਰੇ 5 ਉਠਾਉਂਦੇ ਸੀ ਬੱਚੀ ਪੜ੍ਹ ਲਓ, ਉਹ ਹੈ ਕਿ ਉਹਲੇ ਸਾਨੂੰ ਬੜਾ ਔਖਾ ਲੱਗਦਾ ਸੀ। ਹੁਣ ਹੈ ਕਿ ਉਹ ਲੱਗਦਾ ਹੋਵੇ ਜਿਵੇਂ ਰੇਡੀਓ ਹਾਂਜੀ ਦਾ ਕੋਈ ਫੰਕਸ਼ਨ ਹੁੰਦਾ, ਅਗਰ ਤੁਸੀਂ 4 ਵਜੇ ਕਹਿ ਰਹੇ, ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ 3:30 ਤੁਹਾਡੇ ਉੱਥੇ ਪੁੱਜਾ, ਉਹ ਰਿਹਾ ਕਿ ਕਦੀ ਹੁੰਦਾ ਨਹੀਂ ਕਿ ਮੈਂ ਲੇਟ ਹੋਵਾਂ, ਕਿਉਂਕਿ ਸਾਡੇ ਬਚਪਨ 'ਚ ਸਾਡੇ ਦਿਮਾਗ 'ਚ ਸਾਰਾ ਰਜਿਸਟਰ ਹੋਇਆ ਬਈ ਕਿ ਟਾਈਮ ਦੀ ਪਾਬੰਦੀ ਕਰਨੀ ਹੈ
1: ਜੀ। ਨਹੀਂ, ਥੈਂਕ ਯੂ ਭਾਜੀ,
0: ਰੂਲਸ ਐਂਡ ਰੈਗੂਲੇਸ਼ਨ ਤੇ ਬੜਾ ਧਿਆਨ ਦਿੱਤਾ,
1: ਥੈਂਕ ਯੂ ਤੁਹਾਡਾ ਕਾਲ ਕਰਨ ਲਈ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਤੇ ਮੈਨੂੰ ਲੱਗਦਾ ਲਾਸਟ, ਹਾਂਜੀ ਲਾਸਟ ਹੀ ਕਾਲਰ ਹੋਣਗੇ ਸਾਡੇ ਨਾਲ, 047 ਤੁਸੀਂ ਆਉਣੇ ਰਹੋ ਜੀ।
3: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਬਸਕੀਤ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ
4: ਜੀ, ਸਤਿ ਸ਼੍ਰੀ ਅਕਾਲ ਜੀ,
0: ਓਕੇ ਜੀ ਜੀ ਜੀ, ਗੁੱਡ ਗੁੱਡ ਗੁੱਡ, ਸਿਮਰਨ ਜੀ ਦੇ ਵਾਈਫ, ਸਮਰ ਜੀ ਦੇ ਮੰਮਾ, ਸਾਡੇ ਕਾਲਰ ਆਫ ਈਅਰ,
1: ਆ ਵੀ ਵਧੀਆ
0: ਨਾ, ਕਾਲਰ ਆਫ ਈਅਰ ਦੇ ਵਾਈਫ ਆਏ ਨੇ, ਕੁਛ ਕਰੋ ਯਾਰ ਮਾੜਾ ਮੋਟਾ, ਕੋਈ
1: ਪੀ ਪੀ ਪੀ ਪੀ ਪੀ ਪੀ ਮੇਰੇ ਨਾ ਦਿਮਾਗ ਚ ਆਉਣ ਡਿਆ ਵੀ ਛੋਟੇ ਪਰਿਵਾਰ ਦਾ ਫਾਇਦਾ ਹੈ ਨਾ, ਵੀ ਇੱਕ ਮੁੰਡੇ ਦਾ ਨਾਂ ਲਿਆ, ਘਰ ਵਾਲੇ ਦਾ ਲਿਆ, ਸਰ ਗਿਆ
0: ਸਾਰੇ, ਸਹੀ ਗੱਲ ਹੈ।
1: ਕਈ ਜਨਾਨੀਆਂ ਇਸੇ ਕਰਕੇ ਲੜਦੀਆਂ ਰਹਿੰਦੀਆਂ ਘਰਾਂ ਚ ਵੀ ਸਾਡੀ ਕੋਈ ਪਛਾਣ ਨੀ ਆ, ਉਹਨਾਂ ਦੋ ਸਰਨੇਮ ਕੈਰੀ ਕਰਨੇ ਪੈਂਦੇ ਆ ਇਸੇ ਚੱਕਰ ਚ।
3: ਮੈਂ ਇਹਨਾਂ ਚੀਜ਼ਾਂ ਚ ਭਾਜੀ ਬਹੁਤ ਲੇਜ਼ੀ ਆ, ਤੁਸੀਂ ਮੈਨੂੰ ਆਦੋ, ਤੁਸੀਂ ਨਾਮ ਵੀ ਕਿਹੜਾ ਮੇਰਾ ਸੇਵ ਕੀਤਾ ਹੋਇਆ, ਤੁਸੀਂ ਸਮਰ ਦੀ ਮੰਮਾ ਜਾਂ ਸਿਮਰਨ ਦੂਸਰਾ ਨੰਬਰ ਹੀ ਲਿਖਿਆ ਹੋਇਆ,
0: ਕੀ ਲਿਖਿਆ ਅੱਜ ਦਾ
1: ਸਮਰ ਮੋਮ ਲਿਖਿਆ,
0: ਸਮਰ ਮੋਮ ਲਿਖਿਆ, ਨਾਮ ਦੱਸੋ ਭੈਣ ਜੀ, ਮੈਂ ਤੁਹਾਡਾ ਅੱਜ ਐਡਿਟ ਕਰਕੇ ਚੇਂਜ ਕਰ ਦੇਣਾ ਤੁਹਾਡਾ ਨਾਮ, ਪਾ ਦੇਣਾ
3: ਸਮਰ ਮੋਮ, ਰਹਿਣ ਦੋ, ਠੀਕ ਆ, ਵਧੀਆ ਲੱਗਦਾ ਵਾ ਕਿ ਤੁਸੀਂ ਪਰਿਵਾਰ ਦੇ ਨਾਮ ਤੋਂ ਜਾਣੇ ਜਾਂਦੇ ਹੋ, ਹਨਾ।
0: ਨਾਈਸ।
3: ਮੈਂ ਭਾਜੀ, ਤੁਸੀਂ ਸਲੋ ਪੇਰੈਂਟਿੰਗ ਦੀ ਗੱਲ ਕਰ ਰਹੇ ਸੀਗੇ ਨਾ, ਤੇ ਮੈਂ ਤੁਹਾਨੂੰ ਇੱਕ ਕਿੱਸਾ ਸ਼ੇਅਰ ਕਰਦੀ ਹਾਂ, ਫਿਰ ਮੈਂ ਬਾਕੀ ਗੱਲ ਕਰੂੰਗੀ। ਮੈਂ ਨਾ ਐਤਕੀ ਇੰਡੀਆ ਗਈ ਜਨਵਰੀ 'ਚ, ਸਾਡੇ ਨਾ ਮੇਰੇ ਪੇਰੈਂਟਸ ਦੇ ਹਾਊਸ 2 ਨਿਊਜ਼ ਪੇਪਰ ਆਉਂਦੇ ਨੇ, ਇੱਕ ਟ੍ਰਿਬਿਊਨ ਆਉਂਦਾ ਤੇ ਇੱਕ ਦੈਨਿਕ ਭਾਸਕਰ ਹਿੰਦੀ ਵਾਲਾ ਨਿਊਜ਼ ਪੇਪਰ। ਤੇ ਸਵੇਰੇ ਚਾਹ ਦੇ ਟਾਈਮ ਨਾ ਮੇਰੇ ਡੈਡ ਨੇ ਮੈਨੂੰ ਬਿਠਾ ਲਿਆ, ਉੱਥੇ ਨਾ ਇੱਕ ਕੋਲਮ ਆਇਆ ਹੋਇਆ ਸੀਗਾ ਸਲੋ ਪੇਰੈਂਟ, ਮਤਲਬ ਪੇਰੈਂਟਿੰਗ ਕਿੱਦਾਂ ਕਰਨੀ ਹੈ ਅੱਜ ਦੀ ਡੇਟ 'ਚ। ਉਹਦੇ ਵਿੱਚ ਉਹ ਸਾਰਾ ਉਹਨਾਂ ਨੇ ਨਾ ਮੈਨੂੰ ਪੜ੍ਹ ਕੇ ਸੁਣਾਇਆ ਕਿ ਨਿਆਣਿਆਂ ਨਾਲ ਉੱਚੀ ਨੀ ਬੋਲਣਾ, ਹੱਥ ਨੀ ਚੱਕਣਾ, ਸਵੇਰੇ ਸ਼ਾਮ ਉਹਨਾਂ ਨਾਲ ਬਹਿ ਕੇ ਗੱਲ ਕਰੋ। ਹੈ ਮੈਂ ਨਾ ਚਾਹ ਦਾ ਕੰਮ, ਮੈਂ ਕਿਹਾ ਮੈਨੂੰ ਇੱਕ ਗੱਲ ਦੱਸੋ ਵੀ ਇਹ 'ਚ ਤੁਸੀਂ ਕੀ ਫੋਲੋ ਕੀਤਾ ਸਾਡੇ ਨਾਲ। ਮੈਂ ਕਿਹਾ ਬਹਿੰਦੇ ਤੁਸੀਂ ਨੀ ਸਾਡੇ ਨਾਲ ਸੀਗੇ, ਮੈਂ ਕਿਹਾ ਤੁਸੀਂ ਸਵੇਰ ਦੇ ਗਏ ਸ਼ਾਮ ਨੂੰ ਆਉਂਦੇ ਸੀਗੇ, ਮੈਂ ਕਿਹਾ ਹੱਥ ਚੱਕਣ 'ਚ ਮੈਂ ਕਿਹਾ ਤੁਸੀਂ ਕੋਈ ਕਮੀ ਨੀ ਛੱਡੀ। ਮਤਲਬ ਮੈਂ ਜੇ ਕਿਸੇ ਕੁੜੀ ਨਾਲ ਗੱਲ ਕਰ ਲਾ, ਮੇਰੀ ਜਿੰਨੀ ਕੋਟ ਮੇਰੇ ਪਾਪਾ ਤੋਂ ਕਿਸੇ, ਮਤਲਬ ਕਿਸੇ ਹੋਰ ਕੁੜੀ ਨੇ ਆਪਣੇ ਪਾਪਾ ਤੋਂ ਇੰਨੀ ਕੋਟ ਨੀ ਖਾਧੀ ਹੋਗੀ, ਮੈਂ ਥੱਪੜ ਦੇ ਥੱਪੜ ਖਾਧੇ ਹੋਏ ਨੇ, ਉਹ ਵੀ ਉਹ ਗਲਤੀਆਂ ਦੇ ਵੀ ਜਿਹੜੀ ਮੈਂ ਨਹੀਂ
1: ਕੀਤੀਆਂ ਵੀ ਨੀ।
3: ਤੇ ਪਰ ਉਹੀ ਆ ਕਿ ਜਦੋਂ ਪੇਰੈਂਟਸ, ਮਤਲਬ ਮੇਰੇ ਡੈਡ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਜਦੋਂ ਤੁਸੀਂ ਪੇਰੈਂਟਸ ਬਣੋਗੇ ਨਾ ਤੁਹਾਨੂੰ ਉਦੋਂ ਸਮਝ ਆਏਗਾ ਕਿ ਮੇਰੀ ਦਾਦੀ ਹਮੇਸ਼ਾ ਮੇਰੇ ਡੈਡ ਨੂੰ ਕਹਿੰਦੀ ਹੁੰਦੀ ਸੀ, ਦਾਦੀ ਜੀ ਹੁਣੀ ਕਰਨਾਲ ਪਿੰਡ ਵਿੱਚ ਰਹਿੰਦੇ ਸੀ, ਅਸੀਂ ਚੰਡੀਗੜ੍ਹ ਸੀਗੇ, ਤਾਂ ਡੈਡ ਨਾ ਮਹੀਨੇ 'ਚ ਇੱਕ ਵਾਰੀ ਜ਼ਰੂਰ ਜਾਂਦੇ ਹੁੰਦੇ ਸੀਗੇ, ਰਾਤ ਰਹਿ ਕੇ ਆਉਂਦੇ ਹੁੰਦੇ ਸੀ, ਅਸੀਂ ਸ਼ਨੀਵਾਰ ਜਾਣਾ, ਐਤਵਾਰ ਆ ਜਾਣਾ, ਤਾਂ ਮੇਰੀ ਦਾਦੀ ਹਮੇਸ਼ਾ ਕਹਿੰਦੀ ਸੀਗੀ ਕਿ 15 ਦਿਨ ਹੀ ਆਇਆ ਕਰ, ਤਾਂ ਮੇਰੇ ਡੈਡ ਹਮੇਸ਼ਾ ਕਹਿੰਦੇ ਸੀਗੇ ਵੀ ਬੇਬੇ ਤੈਨੂੰ ਕੀ ਦੱਸਾਂ, ਕੰਮ ਕੌਣ ਕਰੂਗਾ, ਕਿਉਂਕਿ ਮੰਮਾ ਹਾਊਸ ਵਾਈਫ ਸੀਗੇ ਤਾਂ ਡੈਡ ਇਕੱਲੇ ਸੀਗੇ ਬਿਜ਼ਨਸ 'ਚ, ਮੈਂ ਤਾਂ ਬ੍ਰਦਰ ਛੋਟੇ ਹੁੰਦੇ ਸੀ, ਮੈਂ ਹਮੇਸ਼ਾ ਡੈਡ ਨਾਲ ਲੜਦੀ ਹੁੰਦੀ ਸੀਗੀ ਕਿ ਮੈਂ ਕਿਹਾ ਆਪਾਂ ਕਿਉਂ ਨਹੀਂ ਜਲਦੀ ਆ ਸਕਦੇ, ਦੇਖੋ ਤੁਹਾਡੇ ਮੰਮਾ ਪਾਪਾ ਤੁਹਾਨੂੰ ਕਿੰਨਾ ਯਾਦ ਕਰਦੇ ਨੇ, ਉਹਨਾਂ ਦਾ ਚੰਡੀਗੜ੍ਹ ਦਿਲ ਨਹੀਂ ਲੱਗਦਾ ਸੀਗਾ, ਹੈ ਨਾ, ਕਿਉਂਕਿ ਉਹਨਾਂ ਨੂੰ ਪਿੰਡਾਂ 'ਚ ਖੁੱਲ੍ਹੇ ਮਾਹੌਲ ਦੀ ਆਦਤ। ਹੁਣ ਜਦੋਂ ਮੈਂ ਇੱਥੇ ਆਈ ਹਾਂ ਨਾ, ਤਾਂ ਮੈਨੂੰ ਪਿਛਲੇ 1.5 ਸਾਲ ਤੋਂ ਆ ਚੀਜ਼ ਹੁੰਦੀ ਹੈ ਕਿ ਪੇਰੈਂਟਸ ਕਹਿੰਦੇ ਨੇ ਕਿ ਛੇਤੀ ਆ ਕੇ ਮਿਲ ਜਾਇਆ ਕਰੋ, ਹੈ ਨਾ, ਕਿ 6 ਮਹੀਨੇ ਚੱਕਰ ਲਾ ਲਿਆ ਕਰੋ, ਮਦਰਸ ਦਾ ਛੱਡੋ, ਮੈਂ ਫਾਦਰਸ ਦੇ ਵਿੱਚ ਆ ਚੇਂਜ ਦੇਖਿਆ ਕਿ ਸਿਮਰਨ ਦੇ ਫਾਦਰ ਮੇਰੇ ਡੈਡ ਹੁਣ ਜੇ ਉਹਨਾਂ ਨੂੰ ਹਫਤੇ 10 ਦਿਨ 'ਚ ਇੱਕ ਵਾਰੀ ਫੋਨ ਨਾ ਕਰੋ ਨਾ, ਉਹ ਆਪਣੇ ਆਪ ਹੀ ਕਹਿ ਦਿੰਦੇ ਨੇ ਕਿ ਫੋਨ ਕਰ ਲਿਆ ਕਰੋ, ਤੇ ਸਾਨੂੰ ਵੀ ਆ ਚੀਜ਼ ਅਹਿਸਾਸ ਹੁੰਦੀ ਹੈ ਜਿੱਦਾਂ ਜਿੱਦਾਂ ਸਾਡਾ ਬੇਟਾ ਵੱਡਾ ਹੋ ਰਿਹਾ, ਕਿ ਕਿਤੇ ਨਾ ਕਿਤੇ ਜਿੰਨਾ ਮਰਜ਼ੀ ਆਪਾਂ ਕਹਿ ਲਈਏ ਕਿ ਹਾਂ ਅਸੀਂ ਪੇਰੈਂਟਸ ਦੇ ਕੋਲ ਹਾਂ, ਅਸੀਂ ਉਹਨਾਂ ਦੇ ਨਾਲ ਹਾਂ, ਕਿਤੇ ਨਾ ਕਿਤੇ ਨਾ ਉਹ ਗੈਪ ਹਮੇਸ਼ਾ ਰਹਿ ਜਾਂਦਾ, ਜੋ ਤੁਸੀਂ ਸਿਰਫ ਉਦੋਂ ਹੀ ਸਮਝ ਸਕਦੇ ਹੋ ਜਿਸ ਤੁਸੀਂ ਉਸ ਸਟੇਜ 'ਚ ਪਹੁੰਚੋਗੇ। ਮੈਂ ਹੁਣ ਅੱਜ ਦੀ ਡੇਟ 'ਚ ਮੇਰਾ ਮੁੰਡਾ ਵੱਡਾ ਹੋ ਰਿਹਾ, ਤੇ ਮੈਂ ਪਤਾ ਨੀ ਕਿੰਨੀ ਕੁ ਵਾਰੀ ਆਪਣੀ ਮਾਂ ਪਿਓ ਨੂੰ ਫੋਨ ਕਰਕੇ ਕਹਿੰਦੀ ਹਾਂ ਕਿ ਸੋਰੀ ਯਾਰ, ਪਤਾ ਨੀ ਅਸੀਂ ਤੁਹਾਨੂੰ ਕਿੰਨੀਆਂ ਕੁ ਸਟ੍ਰੈਸ ਦਿੱਤੀਆਂ ਸੀਗੀਆਂ, ਹਨਾ, ਉਸ ਟਾਈਮ ਦੇ ਉੱਤੇ ਤੁਹਾਡੀ ਗੱਲ ਨੀ ਸੁਣਦੇ ਸੀਗੇ। ਪਰ ਹਾਂ, ਆਹ ਚੀਜ਼ ਹੈ ਕਿ ਜੋ ਸਾਡੇ ਪੇਰੈਂਟਸ, ਜਿੰਨਾ ਸਾਡੇ ਪੇਰੈਂਟਸ 'ਚ ਸਬਰ ਸੀਗਾ, ਸੰਤੋਖ ਸੀਗਾ, ਤਾਂ ਜਿੱਦਾਂ ਉਹਨਾਂ ਨੇ ਸਾਨੂੰ ਚੀਜ਼ਾਂ ਸਿਖਾਈਆਂ, ਪਤਾ ਨੀ ਆਪਾਂ ਆਪਣੀ ਜਨਰੇਸ਼ਨ 'ਚ ਗਾਂ ਉੱਗੇ ਉਦਾਂ ਦਾ ਅੱਗੇ ਸਿਖਾ ਪਾ ਰਹੇ ਹਾਂ ਕਿ ਨਹੀਂ। ਮਤਲਬ ਹੈਟਸ ਆਫ ਮੇਰੇ ਵਾਸਤੇ ਜੋ ਸਾਡੇ ਪੇਰੈਂਟਸ ਕਰਕੇ ਗਏ ਨੇ ਨਾ ਦੋਨੋਂ ਪਾਸਿਓ, ਉਹ ਸ਼ਾਇਦ ਅਸੀਂ ਕਦੀ ਵੀ ਆਉਣ ਵਾਲੀ ਜਨਰੇਸ਼ਨ 'ਚ ਕੋਸ਼ਿਸ਼ ਕਰ ਸਕਦੇ ਹਾਂ, ਪਰ ਮੈਨੂੰ ਨੀ ਲੱਗਦਾ ਕਿ ਅਸੀਂ ਉਸ ਤਰੀਕੇ ਦੇ ਨਾਲ, ਕਿ ਅੱਜ ਦੀ ਡੇਟ 'ਚ ਆਪਾਂ ਕੌਨਫੀਡੈਂਟ ਵੀ ਹਾਂ, ਆਪਾਂ ਆਪਣੀ ਜ਼ਿੰਦਗੀ 'ਚ ਅੱਗੇ ਵੀ ਵੱਧ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ, ਬਟ ਸਟਿਲ ਪਤਾ ਨੀ ਮੈਨੂੰ ਆਹ ਚੀਜ਼ ਲੱਗਦਾ ਕਿ ਪੇਰੈਂਟਸ ਹਜੇ ਵੀ ਕਿੰਨੇ ਸਬਰ ਵਾਲੇ ਆ। ਮੈਂ ਹਜੇ ਵੀ ਜਦੋਂ ਕੋਈ ਹੁੰਦਾ ਨਾ ਕਿ ਸਮਰ ਤੋਂ ਰਿਲੇਟਡ ਗੱਲ ਹੈ, ਮੈਨੂੰ ਸਮਝ ਨਹੀਂ ਆਉਂਦੀ ਕਿੱਦਾਂ ਇਸ ਚੀਜ਼ ਨੂੰ, ਸਿਚੁਏਸ਼ਨ ਨੂੰ ਡੀਲ ਕਰਨਾ, ਮੈਂ ਸਭ ਤੋਂ ਪਹਿਲਾਂ ਆਪਣੀ ਮਾਵਾਂ ਨੂੰ ਫੋਨ ਕਰਦੀ ਹਾਂ
0: ਜੀ।
3: ਤਾਂ ਮੈਨੂੰ ਲੱਗਦਾ ਕਿ ਸਭ ਤੋਂ ਅੱਛੀ ਗਾਈਡੈਂਸ ਉੱਥੋਂ ਹੀ ਮਿਲ ਸਕਦੀ ਹੈ ਨਾ, ਕਿ ਉਹਨਾਂ ਨੇ ਇਸ ਸਿਚੁਏਸ਼ਨ 'ਚ ਉਸ ਟਾਈਮ ਤੇ ਕੀ ਕੀਤਾ ਹੋਵੇਗਾ
1: ਜੀ।
3: ਮੇਰੇ ਵਾਸਤੇ
1: ਠੀਕ ਰਹਿੰਦਾ ਉਹ ਫਾਰਮੂਲਾ
3: ਭਾਜੀ, ਬਹੁਤ ਵਧੀਆ ਰਹਿੰਦਾ ਹੈ। ਦੇਖੋ ਹੁਣ
1: ਨਾਲੇ ਆਸਰਾ ਵਾ ਤੁਹਾਡੇ ਕੋਲ ਹੈ ਨਾ, ਵੇਖੋ ਕਿੰਨੀ ਵਧੀਆ।
3: ਹਾਂ ਹਾਂ, ਮੈਂ ਕਿਉਂਕਿ ਨਾ ਸਾਡੇ ਕੇਸ 'ਚ ਆ ਵੀ ਹੈ ਕਿ ਸਮਰ ਇੰਡੀਆ 'ਚ ਹੋਇਆ ਸੀਗਾ, ਤਾਂ ਉਹ ਪਹਿਲੇ 4 ਸਾਲ ਦਾਦੀ ਨਾਨੀ ਨਾਲ ਹੀ ਰਹਿੰਦਾ ਸੀਗਾ, ਅਸੀਂ ਦੋਨੋਂ ਜਾਣੇ ਜੋਬ 'ਚ ਹੁੰਦੇ ਸੀਗੇ, ਤਾਂ ਉਹਨਾਂ ਨੂੰ ਉਹਨਾਂ ਦਾ ਉਹਦਾ ਬੇਸਿਕ ਨੇਚਰ ਵੀ ਪਤਾ ਹੈ। ਅੱਛਾ, ਫਿਰ ਇੱਥੇ ਵੀ ਉਹ ਆਉਂਦੀਆਂ ਰਹਿੰਦੀਆਂ ਹੈ, ਤਾਂ ਮੈਨੂੰ ਲੱਗਦਾ ਕਿ ਬੜੀ ਵਾਰੀ ਨਾ ਕਹਿੰਦੇ ਹੁੰਦੇ ਪੁਰਾਣੇ ਬਜ਼ੁਰਗਾਂ ਦੀ ਜਿਹੜੀ ਉਹ ਕਹਿੰਦੇ ਨਾ ਆਂਵਲਿਆਂ ਦਾ ਖਾਧਾ ਤਾਂ ਬਜ਼ੁਰਗਾਂ ਦਾ ਕਿਹਾ, ਬਾਅਦ 'ਚ ਪਤਾ ਚੱਲਦਾ ਹੈ, ਅਸੀਂ ਬੜੀਆਂ ਚੀਜ਼ਾਂ ਉਹਨਾਂ ਦੀ ਨਹੀਂ ਮੰਨਦੇ ਤਾਂ ਸਾਨੂੰ ਹੁਣ ਤੱਕ ਪਛਤਾਵਾ ਹੁੰਦਾ ਹੈ। ਤਾਂ ਫਿਰ ਹੁਣ ਉਹੀ ਚੀਜ਼ਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਜਿੱਥੇ ਕੋਈ ਦਿੱਕਤ ਆਵੇ ਸਭ ਤੋਂ ਪਹਿਲਾਂ ਪੇਰੈਂਟਸ ਕੋਲ ਜਾਓ, ਜਿੰਨੀ ਵਧੀਆ ਸਲਾਹ ਉਹ ਆਪਣੇ ਤਜੁਰਬੇ ਨਾਲ ਦੇ ਸਕਦੇ, ਕਿਉਂਕਿ ਅਸੀਂ ਵੀ ਸਮਰ ਨੂੰ ਬੜੀ ਵਾਰੀ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਸਲਾਹ ਲੈ ਲਿਆ ਕਰ, ਸਾਡਾ ਤਜੁਰਬਾ
1: ਤੇਰੇ ਨਾਲ ਜ਼ਿਆਦਾ ਨਹੀਂ। ਅਸਲ 'ਚ ਇੱਕ ਵੇਖੋ, ਇਹਦੇ ਨਾਲ ਨਾ ਦੋਹਰਾ ਫਾਇਦਾ ਇੱਕ ਇਹ ਆ, ਭਾਵੇਂ ਉਹ ਤੁਹਾਨੂੰ ਸਲਾਹ ਨਾ ਵੀ ਦੇ ਪਾਉਣ, ਭਾਵੇਂ ਉਹ ਉਸ ਕੰਮ ਦੀ ਨਾ ਵੀ ਤੁਹਾਡੇ ਉਸ ਕੰਮ 'ਚ ਕੰਮ ਆਵੇ, ਪਰ ਬਜ਼ੁਰਗ ਇੱਕ ਉਮਰ 'ਚ ਜਾ ਕੇ ਨਾ ਬਜ਼ੁਰਗਾਂ ਨੂੰ ਸਿਰਫ ਇੰਨਾ ਹੀ ਬਹੁਤ ਆ ਵੀ ਸਾਨੂੰ ਪੁੱਛਿਆ, ਇਹ ਬਹੁਤ ਵੱਡੀ ਮੈਡੀਸਿਨ ਹੈ ਉਹਨਾਂ ਦੇ ਲਈ ਵੀ ਸਾਨੂੰ ਪੁੱਛ ਕੇ ਸਾਡੇ ਧੀਆਂ ਪੁੱਤ ਕਰਦੇ ਆ। ਬਹੁਤੇ ਆਂਦ ਘਰਾਂ ਦੇ ਵਿੱਚ ਅੱਜ ਕੱਲ੍ਹ ਇਹੋ ਹੀ ਸਮੱਸਿਆ ਵਾ ਵੀ ਸਾਡੀ ਘਰ 'ਚ ਕੋਈ ਪੁੱਛ ਕੇ ਛੇ ਨਹੀਂ ਆ, ਸਾਨੂੰ ਤਾਂ ਪੁੱਛ ਕੇ ਹੀ ਨਹੀਂ ਕੁਛ ਕੀਤਾ ਗਿਆ। ਮੈਂ ਕਹਿੰਦਾ ਆਪਣੇ ਮਨ ਦੀ ਕਰ ਲਓ ਤੁਸੀਂ, ਜੋ ਮਰਜ਼ੀ ਕਰ ਲਓ, ਪਰ ਉਹਨਾਂ ਨੂੰ ਪੁੱਛ ਲਓ, ਉਹਨਾਂ ਨੂੰ ਇੱਜ਼ਤ ਮਾਣ ਲੱਗਦਾ ਵਾ ਇਸ ਚੀਜ਼ ਦੇ ਵਿੱਚ, ਉਹਨਾਂ ਨੂੰ ਲੱਗਦਾ ਵਾ ਵੀ ਸਾਡੀ ਕੋਈ ਵੈਲਿਊ ਹੈਗੀ ਆ ਘਰ 'ਚ। ਇਹ ਇਹ ਇਹ ਬੜੀ ਵੱਡੀ ਸਮੱਸਿਆ ਵਾ ਅੱਜ ਕੱਲ੍ਹ,
3: ਬਹੁਤ ਜ਼ਿਆਦਾ। ਹਾਂ, ਹੋ ਸਕਦਾ, ਮਤਲਬ ਸਾਡੇ ਵਿੱਚ ਆਹ ਚੀਜ਼ ਅਸੀਂ ਹਮੇਸ਼ਾ ਉਹ 'ਚ ਇਨਕਲਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਾਕੀ ਤੋਂ ਦੁਨੀਆਂ ਦਾ ਸਾਰਾ ਕੰਮ ਛੱਡ ਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਹਾਂ ਕਮਿਊਨੀਕੇਸ਼ਨ ਜਿਹੜੀ ਤੇਰੇ ਗ੍ਰੈਂਡ ਪੇਰੈਂਟਸ ਦੇ ਨਾਲ ਆ, ਟੱਚ ਵੁੱਡ ਅੱਜ ਦੀ ਡੇਟ 'ਚ ਵੀ ਉਦਾਂ ਉਹਦੀ ਉੱਦਾਂ ਦੀ ਬਣੀ ਹੋਈ ਆ, ਉਹਨੂੰ ਜਦੋਂ ਵੀ ਕਿਤੇ ਆਪ ਪੁੱਛ ਲਓਗੇ ਤੁਸੀਂ ਕਿ ਹਾਂ ਕਿੱਥੇ ਚੱਲਣਾ ਘੁੰਮਣ ਵਾਸਤੇ, ਉਹਦਾ ਸਭ ਤੋਂ ਪਹਿਲਾਂ ਆਹੀ ਹੁੰਦਾ ਆਪਾਂ ਇੰਡੀਆ ਜਾ ਸਕਦੇ। ਵਧੀਆ ਚੀਜ਼ ਹੈਗੀ, ਮੈਨੂੰ ਲੱਗਦਾ ਹੈ ਕਿ ਪੇਰੈਂਟਸ ਤੋਂ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਨਾ ਪੇਰੈਂਟਸ ਦਾ ਤਜੁਰਬਾ, ਜਿਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਵੱਡਾ ਕੀਤਾ ਸੀਗਾ, ਜੇ ਅਸੀਂ ਉਸ ਤਰੀਕੇ ਨਾਲ ਆਪਣੇ ਨਿਆਣੇ ਨੂੰ ਵੱਡਾ ਕਰਕੇ ਜ਼ਿੰਦਗੀ 'ਚ ਖੜਾ ਕਰ ਦਈਏ, ਤਾਂ ਉਹ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ।
1: ਬਹੁਤ ਵਧੀਆ, ਬੜਾ ਵਧੀਆ,
0: ਥੈਂਕ ਯੂ
1: ਸੁਣ 'ਚ ਹੀ ਬਹੁਤ ਵਧੀਆ ਲੱਗੀਆਂ ਗੱਲਾਂ ਤੁਹਾਡੀਆਂ, ਥੈਂਕ ਯੂ
3: ਥੈਂਕ ਯੂ
1: ਥੈਂਕ ਯੂ ਜੀ, ਧੰਨਵਾਦ। ਅਤੇ ਹੋਰ ਕਾਲਰ ਨਹੀਂ ਆਪਾਂ ਲੈ ਪਾਵਾਂਗੇ, ਕੁਛ ਮੈਸੇਜ ਆਪਾਂ ਲੈ ਲੈਂਦੇ ਹਾਂ। ਅਤੇ ਕਰਮ ਜੀ ਕਹਿੰਦੇ ਨੇ ਕਿ ਆਟਾ ਅਲਸੀ ਚਨਾ ਪਿੰਨੀ ਜਸਟ ਡਨ ਡਨ ਐਂਡ ਡਸਟਿਡ,
0: ਨਾਈਸ,
1: ਵੈਰੀ ਨਾਈਸ ਜੀ, ਥੈਂਕ ਯੂ। ਕਰੋ ਸਿਆਲ ਦਾ ਇਹ ਖਾਣਾ ਇੰਜੋਏ ਤੁਸੀਂ। ਹੁਣ ਠੰਡ ਆਮ ਮਹੀਨਾ ਜਿਹੜਾ ਵਾ ਓਫੀਸ਼ੀਅਲੀ ਆਸਟ੍ਰੇਲੀਆ ਦੇ ਵਿੱਚ ਹੁਣ ਠੰਡ ਵਾਲਾ ਚੜ੍ਹ ਗਿਆ, ਜ਼ਰੂਰ ਕਰਕੇ ਰੱਖੋ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਵੀਰ ਜੀ ਹੈਵ ਸਲੋ ਪੇਰੈਂਟਿੰਗ ਟਾਈਮ ਐਟ ਬੈੱਡ ਟਾਈਮ ਇਨ ਨਾਈਟ। ਹਾਂ ਬਿਲਕੁਲ, ਉਹ ਵੀ ਇਸੇ ਦੇ ਵਿੱਚ ਹੀ ਆ ਜਾਂਦਾ ਭੈਣ ਜੀ। ਕੋਈ ਵੀ ਚੀਜ਼ ਹੈ ਕਿਤੇ ਵੀ ਆ, ਹਰ ਇੱਕ ਚੀਜ਼ ਦੇ ਵਿੱਚ ਉਹਨੂੰ ਰਫ਼ਤਾਰ ਨੂੰ ਧੀਮਿਆਂ ਕਰਨਾ, ਸਲੋ ਕਰਨਾ। ਭਾਅ ਜੀ ਮਾਈ ਪੇਰੈਂਟਸ ਨੈਵਰ ਟੋਟ ਅਸ ਡਿਸਕ੍ਰੀਮੀਨੇਸ਼ਨ ਬਿਟਵੀਨ ਕਾਸਟ। ਆਈ ਗੋਟ ਟੂ ਨੋ ਅਬਾਊਟ ਸੀ ਐੱਸ ਐੱਸ ਟੀ ਫਰੋਮ ਸਕੂਲ ਇਨ 11th ਕਲਾਸ। ਆਪਾਂ ਬੜੇ ਇੱਦਾਂ ਹੀ ਹੋਵਾਂਗੇ ਜਿਨ੍ਹਾਂ ਨੂੰ ਇਹ ਬਾਅਦ 'ਚ ਚੀਜ਼ਾਂ ਜਦੋਂ ਅਖ਼ਬਾਰਾਂ 'ਚ ਬਹੁਤ ਜ਼ਿਆਦਾ ਚਮਕਣ ਲੱਗੀਆਂ ਉਦੋਂ ਸ਼ਾਇਦ ਪਤਾ ਲੱਗੀਆਂ। ਅਤੇ ਸੇਖੋ ਸਾਹਿਬ ਕਹਿੰਦੇ ਕਿ ਟੂਲਸ ਲਾਈਕ ਡੰਡਾ, ਜੁੱਤੀ, ਵੇਲਣਾ, ਝਾੜੂ। ਅਤੇ ਹਾਂਜੀ ਮੈਂ ਰਿਸ਼ਤੇ ਵੀ ਆਪਾਂ ਅੱਗੇ ਚੱਲ ਕੇ ਕਰਦੇ ਹਾਂ ਜੀ ਸਾਂਝੇ, ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਕਹਿੰਦੇ ਨੇ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਕਿ ਜਿੱਦਾਂ ਦਾ ਤੁਸੀਂ ਮਿਊਜ਼ਿਕ ਵਜਾਇਆ ਨਾ ਪੀ ਪੀ ਪੀ ਪੀ ਪੀ ਵਾਲਾ, ਅਤੇ ਸਿਮਰਨ ਨੇ ਦੁਪਹਿਰੇ ਕਹਿੰਦੇ ਪੀਣ ਸ਼ੁਰੂ ਕਰ ਦੇਣੀ ਆ, ਇਹੋ ਜਿਹਾ ਕੀ ਗੱਪਾਂ ਕਰਤਾ ਦੱਸ। ਅਤੇ ਕਹਿੰਦੇ ਰੋਬੀ ਜੀ ਕਹਿੰਦੇ ਵੀ ਤੁਹਾਡੀ ਗੱਲ ਸਹੀ ਆ। ਅਤੇ ਅੱਛਾ ਨੀਤੂ ਜੀ ਕਹਿੰਦੇ ਕੱਟ ਗਏ ਸੱਤੀ ਨੂੰ। ਹਾਂ ਬਿਲਕੁਲ ਜੀ, ਸਾਡੇ ਲਈ ਤਾਂ ਇਹੋ ਹੀ ਨੇ ਸੱਤੀ, ਸਾਡੇ ਲਈ ਸੱਤੀ ਕੀ ਹੋਈ ਭਲਾ। ਹਾਂ ਨਹੀਂ ਸਾਡਾ ਤਾਂ ਕੋਈ, ਹਾਂਜੀ ਪਰਿਵਾਰ ਸਾਡਾ, ਸਾਡੇ ਲਈ ਤਾਂ ਸਾਡੇ ਆਪਣੇ ਸਿੰਗਰ ਜਿੰਦਾਬਾਦ, ਆਪਣੇ ਐਂਕਰ ਜਿੰਦਾਬਾਦ, ਹੈ ਨਾ
0: ਜੀ, ਸਾਡੇ ਲਈ ਤਾਂ ਜੋ ਵੀ ਆ
1: ਆਹੋ
0: ਦਾਸਣੀ।
1: ਜ਼ਿੰਦਗੀ ਵਿੱਚ ਮਿੱਥੇ ਕੁਛ ਕੁ ਅਸੂਲ ਨੇ, ਮਾਝੇ ਵਾਲੇ ਘੁੰਮਣ ਸਭ ਨਾਲ ਬੜੇ ਹੀ ਅਨੁਕੂਲ ਨੇ, ਅਤੇ ਖਿੜੇ ਮੱਥੇ ਮਿਲਣਾ, ਕਿਸੇ ਨਾਲ ਕੋਈ ਗੁੱਸਾ ਗਲਾ ਨਹੀਂ ਦਿਖਾਉਣਾ, ਤਾਂਹੀਓ ਤਾਂ ਰਹਿੰਦੇ ਹਮੇਸ਼ਾ ਕੂਲ ਨੇ। ਵੱਡਿਆਂ ਦੀਆਂ ਸਿੱਖਿਆਵਾਂ ਨੂੰ ਫੋਲੋ ਕਰਨਾ ਹੀ ਸਾਡੇ ਰੂਲ ਨੇ, ਅਤੇ ਵੀਕਐਂਡ 'ਤੇ ਬੱਚੇ ਖੇਡਦੇ ਫੁੱਟਬਾਲ 'ਤੇ ਜਾਂਦੇ ਸਵਿਮਿੰਗ ਪੂਲ ਨੇ। ਪੈਦਲ ਤੁਰਨਾ ਬਚਪਨ ਤੋਂ ਹੀ ਸਿੱਖਿਆ, ਤਾਂਹੀਓ ਤਾਂ ਸਾਈਕਲ ਜਾਂ ਪੈਦਲ ਜਾਂਦੇ ਪੰਜਾਬੀ ਅਤੇ ਅੰਗਰੇਜ਼ੀ ਸਕੂਲ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਸਾਡੇ ਮੁੱਢ ਤੋਂ ਹੀ ਅਸੂਲ ਨੇ। ਫਾਲਤੂ ਨਾ ਬੋਲਣਾ ਅਤੇ ਬੇਲੋੜਾ ਖਰਚਾ ਕਰਨਾ ਮੇਰੇ ਲਈ ਫਜ਼ੂਲ ਨੇ। ਸਭ ਨੂੰ ਦਿਲੋਂ ਪਿਆਰ ਅਤੇ ਸਤਿਕਾਰ, ਜਿਹੜੇ ਸਮਝਣ ਘੁੰਮਣ ਵਰਗਿਆਂ ਨੂੰ ਫੂਲ ਨੇ। ਅਤੇ ਗੁਰਪੱਤੀ ਜ਼ਿੰਦਗੀ ਦੇ ਹੰਡੇ, ਤਾਂਹੀਓ ਤਾਂ ਮਨ ਨੀਵਾਂ ਅਤੇ ਭੱਜ ਦੌੜ ਦੀ ਜ਼ਿੰਦਗੀ 'ਚ ਸੁਭਾਅ ਰੱਖਦੇ ਹਮੇਸ਼ਾ ਕੂਲ ਨੇ। ਘੁੰਮਣ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਜਿਨ੍ਹਾਂ ਨੂੰ ਇਹ ਮੇਰੀ ਨਜ਼ਮ ਦੇ ਸ਼ਬਦ ਕਬੂਲ ਨੇ। ਧੰਨਵਾਦ ਘੁੰਮਣ ਸਾਹਿਬ, ਕਬੂਲ ਹੈ, ਕਬੂਲ ਹੈ, ਕਬੂਲ ਹੈ। ਹਰਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਆਈ ਹੈਵ ਸੀਨ ਪੇਰੈਂਟਿੰਗ ਪੇਰੈਂਟਸ ਗੋਇੰਗ ਆਊਟਸਾਈਡ ਵਿਦ ਕਿਡਸ ਟੂ ਦ ਪਾਰਕ ਔਰ ਅਦਰ ਐਕਟੀਵਿਟੀਜ਼, ਅਤੇ ਵਿਦ ਯੂਜ਼ਿੰਗ ਹੈੱਡਫੋਨਸ ਐਂਡ ਟਾਕਿੰਗ ਟੂ ਸਮਨ, ਡਜ਼ਨਟ ਮੈਟਰ ਮਾਮ ਔਰ ਡੈਡ ਟਾਕਿੰਗ ਅਬਾਊਟ ਬੋਥ, ਦੇ ਡੋਂਟ ਟਾਕ ਟੂ ਦੇਅਰ ਕਿਡਸ, ਡਜ਼ਨਟ ਮੈਟਰ ਮਾਮ ਐਂਡ ਡੈਡ ਟੇਕ ਟਾਕਿੰਗ ਅਬਾਊਟ ਬੋਥ, ਦੇ ਡੋਂਟ ਟਾਕ ਟੂ ਦੇਅਰ ਕਿਡਸ। ਕਰਨਾ ਚਾਹੀਦਾ ਜੀ, ਗੱਲਾਂ ਬਾਤਾਂ ਜਿੰਨੀਆਂ ਹੋਣ ਗੱਲਾਂ ਦੇ ਰਾਹੀਂ ਤੇ ਵੇਖੋ ਦਾਨ ਪ੍ਰਦਾਨ ਹੋਣਾ, ਸਿੱਖਿਆ ਤੇ ਤਾਂ ਹੀ ਮਿਲਣੀ ਆ। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਕਹਿੰਦੇ ਨੇ ਕਿ ਸੋਫਟਵੇਅਰ ਰੀਸੈਟ 1970 ਦੇ ਵਿੱਚ ਛਿੱਤਰ ਪੋਲਾ, ਤੇ ਪ੍ਰੋਗਰਾਮ ਕਹਿੰਦੇ ਨੇ ਅੱਜ ਦਾ ਵਧੀਆ ਸੀ।
0: ਛਿੱਤਰ ਪੋਲਾ ਚੱਲਣਾ ਚਾਹੀਦਾ।
1: ਰਿਸ਼ਤੇ ਆਪਾਂ ਅਨਾਊਂਸ ਕਰਦੇ ਜਾਂਦੇ ਜਾਂਦੇ, ਤੇ ਉਹਦੇ ਵਿੱਚ ਸਾਡੇ ਕੋਲ ਇੱਕ ਰਿਸ਼ਤਾ ਆਇਆ ਸੀ। ਕਹਿੰਦੇ ਨੇ ਕਿ ਪ੍ਰੈਫਰ ਕਰਾਂਗੇ ਜੱਟ ਬੋਏ, ਸਿਟੀਅਨ ਹੋਵੇ ਇੱਥੋਂ ਦਾ, ਅਤੇ ਟੋਲ ਹੋਵੇ, ਹੈਂਡਸਮ ਹੋਵੇ, ਫੇਅਰ ਕਲਰ, ਵੈਲ ਸੈਟਲ, ਕਟਿੰਗ ਹੇਅਰ, ਅਤੇ ਨੋਨ ਅਲਕੋਹਲਿਕ, ਏਜ ਪ੍ਰੈਫਰ ਹੋਊਗੀ 97 ਤੋਂ 2000 ਦੇ ਦਰਮਿਆਨ ਬੋਰਨ, ਅਤੇ ਨਾਈਸ ਪਰਸਨੈਲਿਟੀ ਐਂਡ ਬਿਹੇਵੀਅਰ, ਸਕੂਲਿੰਗ ਇਨ ਆਸਟ੍ਰੇਲੀਆ, ਔਰ ਹੂ ਇਜ਼ ਲਿਵਿੰਗ ਹੇਅਰ ਫੋਰ ਲੋਂਗ ਟੂ ਅੰਡਰਸਟੈਂਡ ਲਾਈਫ ਐਂਡ ਰਿਸਪੋਂਸੀਬਿਲਟੀਜ਼। ਬੇਨਤੀ ਹੈ ਜੀ, ਆਹ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਬਾਅਦ 'ਚ ਤੁਸੀਂ ਕਰ ਸਕਦੇ ਹੋ, ਫਿਲਹਾਲ ਬੇਸਿਕ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਇੰਪੋਰਟੈਂਟ ਹੈ। ਇਹ ਤਾਂ ਤੁਸੀਂ ਹੁਣ ਇੰਨਾ ਜ਼ਿਆਦਾ ਜੇ ਭੇਜੋਗੇ ਤਾਂ ਔਖਾ ਹੋ ਜਾਊਗਾ। ਅਤੇ
0: ਮੇਰੇ ਬਾਰੇ ਬੋਲਣ
1: ਏਰੀਆ ਕਹਿੰਦੇ ਕਿ ਸਾਊਥ ਈਸਟ ਮੈਲਬਰਨ, ਔਰ ਹੂ ਇਜ਼ ਹੈਪੀ ਟੂ ਮੂਵ ਸਾਊਥ ਈਸਟ ਮੈਲਬਰਨ ਆਸਟ੍ਰੇਲੀਆ। ਸੋ ਸਾਨੂੰ ਜਿੰਨਾ ਕੁ ਆਪਾਂ ਪਰਫੋਰਮਾ ਤੁਹਾਨੂੰ ਆਪਾਂ ਭੇਜਦੇ ਹਾਂ ਨਾ, ਸਿਰਫ ਬੇਨਤੀ ਆ ਕਿ ਉਹ ਬੜੀਆਂ ਸਾਰੀਆਂ ਰੀਜ਼ਨ ਨੇ, ਮੈਂ ਸਾਰੀਆਂ ਤਾਂ ਦੱਸ ਵੀ ਨਹੀਂ ਸਕਦਾ, ਪਰ ਜਿੰਨਾ ਕੁ ਆਪਾਂ ਪਰਫੋਰਮਾ ਤੁਹਾਨੂੰ ਭੇਜਿਆ ਹੁੰਦਾ, ਬੇਨਤੀ ਹੈ ਕਿ ਸਿਰਫ ਓਨਾ ਕੁ ਤੁਸੀਂ ਸਾਨੂੰ ਭੇਜਿਆ ਕਰੋ, ਸਿਰਫ ਓਨਾ ਕੁ ਸਾਡੇ ਕੰਮ ਦਾ ਵਾ। ਬਾਕੀ ਜਿਹੜੇ ਕਾਲ ਕਰਦੇ ਨੇ ਜਾਂ ਨੰਬਰ ਲੈਂਦੇ ਨੇ, ਉਹਨਾਂ ਦੇ ਅੱਗੇ ਵੀ ਬੇਨਤੀ ਆ ਕਿ ਭਾਈ ਥੋੜ੍ਹਾ ਜਿਹਾ ਵੇਖ ਚਾਹ ਕੇ ਜਿੱਦਾਂ ਦੀ ਰਿਕੁਆਇਰਮੈਂਟ ਆ ਉਸੇ ਹਿਸਾਬ ਦੇ ਨਾਲ ਆਪਣੀ ਸਮਝ ਬੂਝ ਦੇ ਮੁਤਾਬਕ ਹੀ ਨੰਬਰ ਮੰਗਿਆ ਕਰੋ, ਬਿਲਕੁਲ ਕੰਟਰਾਸਟ ਨਾ ਐਵੇਂ ਇੱਧਰ ਉੱਧਰ ਮੰਗਿਆ ਕਰੋ। ਉਸ ਉਹਦੇ ਕਰਕੇ ਵੀ ਸ਼ਾਇਦ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਫਿਰ ਅਗਲੇ ਭੇਜ ਦਿੰਦੇ ਆ। ਅਤੇ ਇੱਕ ਹਾਂਜੀ 99 ਬੋਰਨ, 5 ਫੁੱਟ 8 ਇੰਚ ਹਾਈਟ ਹੈ ਕੁੜੀ ਦੀ, ਮੁੰਡਾ ਚਾਹੀਦਾ, ਤੇ ਸਮਾਰਟ ਬਿਊਟੀਫੁਲ ਵੈਲ ਬਿਹੇਵਡ ਫੀਮੇਲ ਨੋਨ ਅਲਕੋਹਲਿਕ ਐਂਡ ਨੋਨ ਸਮੋਕਰ ਚਾਰਮਿੰਗ ਵੈਲ ਐਜੂਕੇਟਿਡ ਵੈਲ ਪ੍ਰਜੈਂਟਿਡ ਅਤੇ ਐਜੂਕੇਸ਼ਨ ਇਹਨਾਂ ਦੀ ਪ੍ਰਾਈਵੇਟ ਸਕੂਲ ਦੇ ਵਿੱਚ ਹੈ ਜੀ ਇੱਥੇ ਅਤੇ ਈਸਟ ਬੈਂਟਲੀ ਦੇ ਵਿੱਚ ਪੜ੍ਹੇ ਨੇ ਅਤੇ ਮੈਲਬਰਨ ਦੇ ਵਿੱਚ ਕਹਿੰਦੇ ਕਿ ਆਈ ਟੀ ਦੀ ਪੜ੍ਹਾਈ ਕੀਤੀ ਹੈ ਸਵਿਨਬਰਨ ਯੂਨੀਵਰਸਿਟੀ ਤੋਂ ਅਤੇ ਸਾਰੀ ਫੈਮਿਲੀ ਜਿਹੜੀ ਆ ਉਹ ਇੱਥੇ ਹੀ ਸੈਟਲਡ ਹੈ ਅਤੇ ਇੱਥੋਂ ਦੀ ਸਿਟੀਜ਼ਨ ਆ ਲੜਕੀ ਇੱਥੋਂ ਦੀ ਐਜੂਕੇਟਿਡ ਹੈ ਇੱਥੇ ਦੀ ਸੈਟਲਡ ਹੈ ਅਤੇ ਅਨਮੈਰਿਡ ਅਤੇ ਮੈਲਬਰਨ ਦੇ ਵਿੱਚ ਇਹ ਰਹਿ ਰਹੇ ਨੇ ਪਿੱਛੇ ਜੰਮੇ ਪਲੇ ਜਿਹੜੇ ਨੇ ਅੰਮ੍ਰਿਤਸਰ ਦੇ ਨੇ ਅਤੇ ਆਈ ਟੀ ਸੈਕਟਰ ਦੇ ਵਿੱਚ 7 ਸਾਲ ਤੋਂ ਕੰਮ ਕਰ ਰਹੇ ਨੇ ਅਤੇ 2023 ਤੋਂ ਕਹਿੰਦੇ ਨੇ ਕਿ ਟੋਪ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੇ ਨੇ ਅਤੇ ਜੇਕਰ ਤੁਸੀਂ ਇਹ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਚਾਹੁੰਦੇ ਹੋ ਜਾਂ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਕਿ ਸੂਟੇਬਲ ਕੋਈ ਮੁੰਡਾ ਹੈਗਾ ਵਾ ਇਸ ਰਿਸ਼ਤੇ ਦੇ ਲਈ ਤਾਂ ਤੁਸੀਂ ਇਹ ਨੰਬਰ 1 ਰਿਸ਼ਤਾ ਕਹਿ ਕੇ ਇਹਨਾਂ ਦੇ ਨੰਬਰ ਲੈ ਲਿਓ ਅਤੇ ਫਿਰ ਤੁਸੀਂ ਆਪਸ ਵਿੱਚ ਗੱਲਬਾਤ ਜਿਹੜੀ ਉਹ ਤੁਸੀਂ ਕਰ ਲਿਓ ਅਤੇ ਪਰ ਬੇਨਤੀ ਮੇਰੀ ਉਹ ਹੀ ਹੈ ਜੀ ਨਾ ਬਹੁਤ ਮਿਨੀਮਲ ਜੀਆਂ ਅਤੇ ਨਾ ਹੀ ਬਹੁਤ ਜ਼ਿਆਦੀਆਂ ਸਾਨੂੰ ਤੁਸੀਂ ਇੰਨੀਆਂ ਡਿਟੇਲ ਨਾ ਭੇਜਿਆ ਕਰੋ ਉੰਨੀਆਂ ਕੁ ਭੇਜਿਆ ਕਰੋ ਜਿੰਨੀਆਂ ਕੁ ਸਿਰਫ ਆਪਾਂ ਤੁਹਾਡੇ ਕੋਲ ਮੰਗਦੇ ਹਾਂ ਅਤੇ ਬਾਕੀ ਤੁਸੀਂ ਜਦੋਂ ਕਾਲ ਕਰਨੀ ਹੈ ਇੱਕ ਦੂਸਰੇ ਦੇ ਨਾਲ ਉਦੋਂ ਤੁਸੀਂ ਕਰ ਲਿਆ ਕਰੋ ਜ਼ਿਆਦੀਆਂ ਅਤੇ ਬੇਨਤ ਸਿਰੋਂ ਜੀ ਮੈਂ ਤੁਹਾਡਾ ਰਿਸ਼ਤਾ ਜਿਹੜਾ ਇਸ ਕਰਕੇ ਨਹੀਂ ਪੜੂੰਗਾ ਕਿਉਂਕਿ ਮੈਂ ਤੁਹਾਨੂੰ ਪਰਫੋਰਮਾ ਭੇਜ ਰਿਹਾ ਬਿਹਤਰ ਹੈ ਵੀ ਅਗਲੀ ਵਾਰੀ ਤੁਸੀਂ ਪਰਫੋਰਮੇ ਦੇ ਲਿਹਾਜ਼ ਦੇ ਨਾਲ ਭੇਜੋ ਹੁਣ ਇੰਨੇ ਕੁ ਰਿਸ਼ਤੇ ਦੇ ਵਿੱਚ ਮਤਲਬ ਔਖਾ ਹੋ ਜਾਣਾ ਵਾ ਇੰਨੀਆਂ ਕੁ ਡਿਟੇਲਾਂ ਦੇ ਨਾਲ ਅਤੇ ਇੱਕ ਰਿਸ਼ਤਾ ਸੀਗਾ ਸਾਡੇ ਕੋਲ ਇਹ ਲੜਕੀ ਦੀ ਭਾਲ ਦੇ ਵਿੱਚ ਨੇ 75 ਬੌਨ 5'10" ਹਾਈਟ ਗ੍ਰੈਜੂਏਸ਼ਨ ਇਹਨਾਂ ਨੇ ਕੀਤੀ ਹੈ ਅਤੇ ਸਿਟੀਜ਼ਨ ਨੇ ਅਤੇ ਮੈਰੀਟਲ ਸਟੇਟਸ ਵਿਡੋ ਅਤੇ 2 ਬੱਚੇ ਨੇ ਇੱਕ 14 ਸਾਲਾਂ ਦਾ ਅਤੇ ਇੱਕ 25 ਸਾਲ ਦਾ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਬੈਕਗਰਾਊਂਡ ਇਹਨਾਂ ਦੀ ਜਿਹੜੀ ਆ ਗੁਜਰਾਤ ਤੋਂ ਆ ਅਤੇ ਬਣੀਆਂ ਪਰਿਵਾਰ ਦੇ ਨਾਲ ਸੰਬੰਧਿਤ ਨੇ ਕਹਿੰਦੇ ਕਾਇਮ ਇਨ ਆਸਟ੍ਰੇਲੀਆ ਫਰੋਮ ਲਾਸਟ 18 ਈਅਰਸ ਵੈਲ ਸੈਟਲਡ ਬਿਲੋਂਗ ਟੂ ਗੁਜਰਾਤੀ ਕਮਿਊਨਿਟੀ ਬਿਕੋਜ਼ ਵਾਈਫ ਪਾਸਡ ਅਵੇ ਲੁਕਿੰਗ ਫੋਰ ਰਾਈਟ ਪਰਸਨ ਅਤੇ ਮਾਈ ਵਨ ਸਨ ਇਜ਼ ਏ ਜਨਰਲ ਸਰਜਨ ਅਤੇ ਸ਼ੈਫ ਇੰਜੀਨੀਅਰ ਓਕੇ ਅਤੇ ਇਹਨਾਂ ਦੇ ਜਿਹੜੀ ਐਨੂਅਲ ਪੈਕੇਜ 80 ਤੋਂ 1 ਲੱਖ ਦੇ ਦਰਮਿਆਨ ਹੈ ਡਾਲਰਾਂ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਫਿਰ ਇੰਡੀਆ ਤੋਂ ਪਾਰਟਨਰ ਲੱਭ ਰਹੇ ਨੇ ਲੁਕਿੰਗ ਫੋਰ ਏ ਗੁੱਡ ਬੈਕਗਰਾਊਂਡ ਗਰਲ ਵਿਡੋ ਅਤੇ ਜਾਂ ਫਿਰ ਡਿਵੋਰਸੀ ਪਰਸਨ ਹੋਵੇ ਅਤੇ ਨੰਬਰ ਇਹਨਾਂ ਦਾ ਆ ਗਿਆ ਜੀ ਬਾਕੀ ਜੇਕਰ ਇਹਨਾਂ ਦੇ ਲਈ ਕੋਈ ਸੂਟੇਬਲ ਮੈਚ ਹੋਵੇ ਤਾਂ ਫਿਰ ਤੁਸੀਂ ਇਹ ਨੰਬਰ ਰਿਸ਼ਤਾ ਨੰਬਰ 2 ਕਹਿ ਕੇ ਇਹਨਾਂ ਦੀ ਜਿਹੜੀ ਡਿਟੇਲ ਆ ਉਹ ਤੁਸੀਂ ਲੈ ਲਿਓ ਰਿਸ਼ਤਾ ਨੰਬਰ 3 ਵੀ ਲੜਕੀ ਦੀ ਭਾਲ ਦੇ ਵਿੱਚ ਨੇ ਇਹ ਲੜਕੀ ਦੀ ਭਾਲ ਦੇ ਵਿੱਚ ਨੇ 84 ਬੌਨ 5'10" ਹਾਈਟ ਹੈ ਅਤੇ ਬੀ ਟੈਕ ਇਹਨਾਂ ਨੇ ਕੀਤੀ ਹੈ ਆਸਟ੍ਰੇਲੀਆ ਦੇ ਨਾਗਰਿਕ ਨੇ ਡਿਵੋਰਸ ਹੋਇਆ ਵਾ 10 ਸਾਲ ਦਾ ਬੱਚਾ ਵਾ ਸ਼ੇਅਰ ਕਸਟੱਡੀ ਦੇ ਵਿੱਚ ਵਿਕਟੋਰੀਆ 'ਚ ਰਹਿ ਰਹੇ ਨੇ ਅਤੇ ਪਿੱਛੋਂ ਇਹ ਖੰਨੇ ਤੋਂ ਨੇ ਆਸਟ੍ਰੇਲੀਆ ਦੇ ਨਾਗਰਿਕ ਨੇ ਬੀ ਟੈਕ ਇਹਨਾਂ ਕੀਤੀ ਹੈ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਅਤੇ 1 ਲੱਖ+ ਦਾ ਪੈਕੇਜ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਕਿਸੇ ਵੀ ਵੀਜ਼ੇ 'ਤੇ ਪਾਰਟਨਰ ਹੋਵੇ ਚੱਲੂ ਅਤੇ ਬਿਲੋਂਗ ਟੂ ਵੈਲ ਰੈਪਟਿਡ ਫੈਮਿਲੀ ਅਤੇ ਇੰਡੀਆ ਦੇ ਵਿੱਚ ਵੀ ਇਹਨਾਂ ਦੀ ਸੋਹਣੀ ਖੇਤੀਬਾੜੀ ਵਾਲੀ ਜ਼ਮੀਨ ਹੈ ਸੋ ਇਹ ਰਿਸ਼ਤਾ ਨੰਬਰ 3 ਕਹਿ ਕੇ ਅਤੇ ਤੁਸੀਂ ਇਹਦੀਆਂ ਡਿਟੇਲ ਸਾਡੇ ਕੋਲ ਲੈ ਸਕਦੇ ਹੋ ਬਾਕੀ ਦੀਆਂ ਗੱਲਾਂ ਬਾਤਾਂ ਤੁਸੀਂ ਆਪਸ ਦੇ ਵਿੱਚ ਕਰਨੀਆਂ ਨੇ ਜੀ ਸਾਡੀ ਕੋਈ ਮੈਚ ਮੇਕਿੰਗ ਵਾਲਾ ਕੋਈ ਸਾਡਾ ਕੋਈ ਕੰਮ ਨਹੀਂ ਤੁਸੀਂ ਸਿਰਫ ਜਿਹੜਾ ਅਸੀਂ ਨੰਬਰ ਸਿਰਫ ਤੁਹਾਨੂੰ ਪ੍ਰੋਵਾਈਡ ਕਰਨ ਰਿਸ਼ਤਾ ਨੰਬਰ 4 ਇਹ ਕਹਿੰਦੇ ਨੇ ਕਿ ਲੜਕੇ ਦੀ ਭਾਲ ਆ ਅਤੇ 35 ਸਾਲ ਉਮਰ ਆ ਅਤੇ 5'10" ਹਾਈਟ ਹੈ 1988 ਦੇ ਬੌਰਨ ਨੇ ਅਤੇ ਆਸਟ੍ਰੇਲੀਆ ਮੈਲਬਰਨ 'ਚ ਰਹਿ ਰਹੇ ਨੇ ਸਿਟੀਜ਼ਨ ਨੇ +2 ਕੀਤੀ ਇਹਨਾਂ ਨੇ ਇਸ ਟਾਈਮ ਟਰੈਕਿੰਗ ਦਾ ਕੰਮ ਕਰ ਰਹੇ ਨੇ ਅਤੇ ਮਦਰ ਫਾਦਰ ਇੱਕ ਯੰਗਰ ਬ੍ਰਦਰ ਅਤੇ ਆਸਟ੍ਰੇਲੀਆ ਦੇ ਵਿੱਚ ਹੀ ਰਹਿ ਰਹੇ ਨੇ ਇੱਕ ਐਲਡਰ ਬ੍ਰਦਰ ਆ ਉਹ ਇੰਡੀਆ ਦੇ ਵਿੱਚ ਹੈ ਅਤੇ ਨੈਵਰ ਮੈਰਿਡ ਔਰ ਅੰਗੇਜਡ ਅਤੇ ਤਲਾਕ ਅੱਛਾ ਤਲਾਕ ਹੋਇਆ ਵਾ ਓਕੇ ਸੋਰੀ ਅਤੇ ਕਹਿੰਦੇ 11 ਸਾਲ ਦੀ ਇੱਕ ਬੇਟੀ ਆ ਅਤੇ ਮੇਰਾ ਰਿਸ਼ਤਾ ਵੀ ਕਹਿੰਦੇ ਅਨਾਊਂਸ ਕਰ ਦਿਓ ਹਾਂਜੀ ਕਰਤਾ ਜੀ ਸੋ ਰਿਸ਼ਤਾ ਨੰਬਰ 4 ਕਹਿ ਕੇ ਲੈ ਲਓ ਪਰ ਇਹਦੇ ਵਿੱਚ ਅਧੂਰੀ ਚੀਜ਼ ਇੱਕ ਇਹ ਆ ਜੀ ਨਾਲ ਤੁਸੀਂ ਆਪਣਾ ਕੋਂਟੈਕਟ ਨੰਬਰ ਨਹੀਂ ਭੇਜਿਆ ਰਿਗਾਰਡਲੈਸ ਕਿ ਤੁਹਾਡਾ ਨੰਬਰ ਸਾਡੇ ਕੋਲ ਪਹਿਲਾਂ ਹੋਵੇ ਤੁਸੀਂ ਕਾਲ ਵੀ ਕਰਦੇ ਹੋ ਜਾਂ ਤੁਸੀਂ ਕਹੋ ਵੀ ਹਾਂ ਉਹ ਪਹਿਲਾਂ ਭੇਜਿਆ ਹੀ ਜਾਂ ਵਟਸਐਪ 'ਚ ਹੈਗਾ ਹੀ ਆ ਡਜ਼ਨ ਮੈਟਰ ਤੁਸੀਂ ਇਹਦੇ ਵਿੱਚ ਨਾਲ ਲਿਖ ਕੇ ਭੇਜਣਾ ਵਾ ਉਹਦੇ ਪਿੱਛੇ ਵੀ ਕਈ ਤਰ੍ਹਾਂ ਦੇ ਸਾਡੇ ਆਪਣੇ ਹੀ ਲੌਜਿਕ ਨੇ ਸਾਡੇ ਆਪਣੇ ਸਾਹ ਸੌਖੇ ਕਈ ਚੀਜ਼ਾਂ ਦੇ ਵਿੱਚ ਹੁੰਦੇ ਨੇ ਕਈ ਤਰ੍ਹਾਂ ਦੀਆਂ ਹੁਣ ਤਾਈਆਂ ਨੇ ਉਹ ਪੂਰੀਆਂ ਕਰਨ ਦੇ ਲਈ ਤੁਹਾਨੂੰ ਕਹਿ ਦਿੱਤਾ ਧੰਨਵਾਦ ਤੁਹਾਡਾ ਮਿਹਰਬਾਨੀ ਜੀ
0: ਹਾਂਜੀ ਬਿਲਕੁਲ ਕਿਉਂਕਿ ਰਿਸ਼ਤਾ ਬਣੂਗਾ ਅਤੇ ਫਿਰ ਹੀ ਜਾ ਕੇ ਤੁਸੀਂ ਮਾਂ ਪਿਓ ਬਣੋਗੇ ਅਤੇ ਫਿਰ ਹੀ ਪੇਰੈਂਟਿੰਗ ਬਾਰੇ ਤੁਸੀਂ ਜਿਹੜਾ ਕਿ ਸੁਣਿਆ ਉਹ ਇੰਪਲੀਮੈਂਟ ਕਰੋਗੇ ਇਹ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਨੇ
1: ਜੀ ਬਿਲਕੁਲ ਅਤੇ ਇਹ ਸੀਗੇ ਸਾਡਾ ਰਿਸ਼ਤਿਆਂ ਦਾ ਸੈਕਸ਼ਨ ਤਾਂ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਚਾਹੁੰਦੇ ਹਾਂ। ਇੱਕ ਮੈਂ ਸ਼ਾਇਦ ਪਤਾ ਨਹੀਂ ਅਨਾਊਂਸ ਕਰਤਾ ਹੈ ਕਿ ਰਹਿ ਗਿਆ ਵਾ, ਇੱਕ ਹੋਰ ਸੀਗਾ ਰਿਸ਼ਤਾ। ਕਹਿੰਦੇ ਨੇ ਕਿ ਲੁਕਿੰਗ ਫੋਰ ਗਰੂਮ 84-52, 5'4" ਹਾਈਟ ਆ, ਫੀਮੇਲ ਮਾਸਟਰਸ ਜਿਨ੍ਹਾਂ ਨੇ ਕੀਤੀ ਆ ਆਸਟ੍ਰੇਲੀਆ ਸਿਟੀ ਨੇ, ਸ਼ੋਰਟ ਟਾਈਮ ਡਿਵੋਰਸ, ਅਤੇ ਬੱਚਾ ਕੋਈ ਨਹੀਂ, ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ ਪਿੱਛੋਂ ਅੰਮ੍ਰਿਤਸਰ ਤੋਂ ਨੇ, 120,000 ਦਾ ਪੈਕੇਜ ਆ, ਗਵਰਨਮੈਂਟ ਜੋਬ ਹੈ, ਅਤੇ ਐਨੀਵੇਅਰ ਇਨ ਆਸਟ੍ਰੇਲੀਆ, ਅਤੇ ਵਾਂਟ ਟੂ ਸੈਟਲ ਇਨ ਵਿਕਟੋਰੀਆ, ਬਟ ਅਤੇ ਆਪਣਾ ਇਹਨਾਂ ਦਾ ਘਰ ਆ, ਅਤੇ ਫੋਨ ਨੰਬਰ ਇਹਨਾਂ ਦਾ ਆ ਗਿਆ। ਅਤੇ ਜੇਕਰ ਇਸ ਰਿਸ਼ਤੇ ਬਾਰੇ ਵੀ ਜਾਣਕਾਰੀ ਚਾਹੀਦੀ ਹੋਵੇ ਅਤੇ ਨਾਲ ਥੋੜ੍ਹਾ ਜਿਹਾ ਤੁਸੀਂ ਹਿੰਟ ਦੇ ਦਿਆ ਕਰੋ, ਨਾਲ ਦੱਸ ਦਿਆ ਕਰੋ। ਹੁਣ ਮੇਰੇ ਖਿਆਲ 4-5 ਰਿਸ਼ਤੇ ਹੋ ਗਏ ਨੇ ਸਾਡੇ ਕੋਲ, ਸੋ ਨਾਲ ਤੁਸੀਂ ਥੋੜ੍ਹਾ ਜਿਹਾ ਹਿੰਟ ਦੇ ਦਿਓ।
0: 6-7 ਰਿਸ਼ਤਾ?
1: ਹਾਂਜੀ,
0: ਰਿਸ਼ਤਾ ਨਾ ਕਰੋ,
1: ਜਾਂ 4 ਨੇ ਜਾਂ 5 ਨੇ, 6 ਤਾਂ ਬਿਲਕੁਲ ਨਹੀਂ ਆ,
0: 4-5 ਤਾਂ ਪਹਿਲਾਂ ਹੀ ਹੋ ਗਏ ਸੀ,
1: ਨਹੀਂ ਇੰਨੇ ਨਹੀਂ ਹੋਏ। ਸੋ ਚਲੋ ਐਨੀਵੇ, ਤੁਸੀਂ ਨਾਲ
0: ਤਾਂ ਨਹੀਂ 2 ਵਾਰੀ ਹੋ ਗਏ ਕਿਤੇ,
1: ਨਾਲ ਭੇਜ ਦਿਆ ਕਰੋ ਵੀ ਆਹ ਰੈਫਰੈਂਸ ਫਲਾਣੀ। ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਜੀ, ਮਾਫ਼ੀ ਚਾਹੁੰਦੇ ਹਾਂ ਜੇ ਕੋਈ ਡਿਟੇਲ ਉੱਤੇ ਥੱਲੇ ਹੋਈ ਆ, ਅਤੇ ਅਗਲੀ ਵਾਰ ਤੁਹਾਨੂੰ ਆਪਾਂ ਪਰਫੋਰਮਾ ਜਿਹੜਾ ਭੇਜਿਆ, ਬਿਹਤਰ ਹੈ ਕਿ ਸਿਰਫ ਇਨ ਬਿਨ ਓਨੀ ਕੁ ਹੀ ਇਨਫੋਰਮੇਸ਼ਨ ਸਾਨੂੰ ਭੇਜਿਆ ਕਰੋ ਜਿੰਨੀ ਕੁ ਆਪਾਂ ਮੰਗੀ ਆ, ਬਾਕੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਤੁਸੀਂ ਆਪਸ ਦੇ ਵਿੱਚ ਜਦੋਂ ਫੋਨ ਬਾਨ ਕਰਨੇ ਉਦੋਂ ਤੁਸੀਂ ਕਰ ਹੀ ਲੈਣੀਆਂ ਵਾ। ਅਤੇ ਸਾਡੇ ਕੋਲ ਬਹੁਤੀ ਇਨਫੋਰਮੇਸ਼ਨ, ਜਿੰਨੀ ਵੱਧ ਤੁਸੀਂ ਇਨਫੋਰਮੇਸ਼ਨ ਦਿਓਗੇ ਓਨਾ ਉਹ ਚੀਜ਼ ਹੋਰ ਜ਼ਿਆਦਾ ਕੰਫਿਊਜ਼ਿੰਗ ਹੋ ਜਾਂਦੀ ਹੈ, ਅਤੇ ਮਿਹਰਬਾਨੀ ਤੁਹਾਡੀ, ਅਤੇ ਧੰਨਵਾਦ, ਬਹੁਤ ਸ਼ੁਕਰੀਆ। ਅਤੇ ਹਾਂਜੀ, ਮੈਂ ਵੇਖ ਰਿਹਾ ਕਿ ਮੈਸੇਜ ਕੋਈ ਇੰਪੋਰਟੈਂਟ ਨਾ ਮਿਸ ਹੋ ਜਾਵੇ, ਅਤੇ ਹੁਣ ਫਿਰ ਆਪਾਂ ਇਜਾਜ਼ਤ ਲਈਏ।
0: ਤੁਸੀਂ ਵੇਖੋ ਮੈਸੇਜ, ਅਤੇ ਨਾਲ ਦੀ ਨਾਲ ਆਪਾਂ ਜਾਂਦੇ ਜਾਂਦੇ ਵੀ ਕਹਿ ਦਿੰਦੇ ਕਿ ਜੋ ਸਾਡੇ ਮਾਂ ਪਿਓ ਨੇ ਕੀਤਾ ਵਾ ਸਾਡੇ ਲਈ, ਹੋ ਸਕਦਾ ਉਹ ਪਰਫੈਕਟ ਨਾ ਹੋਵੇ, ਕਿਉਂਕਿ ਪਰਫੈਕਟ ਚੀਜ਼ਾਂ ਕਰਨੀਆਂ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ। ਕਿੰਨਾ ਕੁ ਪਰਫੈਕਟ ਤੁਸੀਂ ਕਰੀ ਜਾਓਗੇ, ਤੁਸੀਂ ਸਿਰਫ ਆਪਣਾ ਬੈਸਟ ਕਰ ਸਕਦੇ ਹੋ, ਅਤੇ ਉਹਨਾਂ ਲਈ ਸਾਡੇ ਲਈ ਜਿਹੜਾ ਉਹ ਬੈਸਟ ਕੀਤਾ ਵਾ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਸਾਡਾ ਜਿਹੜਾ ਬੱਚਾ ਆ ਜਾਂ ਔਲਾਦ ਆ ਉਹ ਪੁੱਠੇ ਪਾਸੇ ਜਾਵੇ ਜਾਂ ਹੱਥੋਂ ਨਿਕਲੇ, ਉਹ ਚੰਗੇ ਕੰਮ ਨਾ ਕਰੇ, ਸਾਰੇ ਉਹਦੇ ਲਈ ਪੋਜ਼ੀਟਿਵ ਹੀ ਚਾਹੁੰਦੇ ਨੇ, ਅਤੇ ਉਹ ਸਾਡੇ ਲਈ ਬੈਸਟ ਹੀ ਕਰਦੇ ਨੇ, ਅਤੇ ਆਪਾਂ ਵੀ ਗਾਂ ਜਾਂ ਕਰਨ ਵਾਲੇ ਹਾਂ ਜਾਂ ਕਰ ਰਹੇ ਹਾਂ, ਅਤੇ ਆਪਾਂ ਵੀ ਬੈਸਟ ਹੀ ਕਰ ਰਹੇ ਹਾਂ, ਬਾਕੀ ਬੈਸਟ ਕਰੀ ਜਾਓ, ਅਤੇ ਬਾਕੀ ਗਾਂ ਫਿਰ ਜੋ ਰੱਬ ਦੇ ਹੱਥ ਵਸ।
1: ਬਿਲਕੁਲ ਜੀ, ਅਤੇ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਹੁਣ ਜੂਨ ਦਾ ਮਹੀਨਾ ਚੜ੍ਹਾ ਆ, ਅਤੇ ਹੁਣ ਫ੍ਰੀ ਵਾਲਾ ਸਫ਼ਰ ਤੁਹਾਡਾ ਖਤਮ ਆ ਵਿਕਟੋਰੀਆ ਦੇ ਵਿੱਚ।
0: ਯੈਸ, ਪਰ ਹਾਫ ਪ੍ਰਾਈਜ਼ 'ਤੇ ਕਰ ਸਕਦੇ ਹੋ ਤੁਸੀਂ,
1: ਹਾਫ ਪ੍ਰਾਈਜ਼ 'ਤੇ ਕਰ ਸਕਦੇ ਹੋ,
0: 30 ਟਿਕਟ ਦੇ ਕੇ ਤੁਸੀਂ ਜਾ ਸਕਦੇ ਹੋ। 18 ਸਾਲ ਤੋਂ ਥੱਲੇ ਤਾਂ ਵੈਸੇ ਹੀ ਵੇਖੋ ਫ੍ਰੀ ਆ, ਅਤੇ 60 ਸਾਲ ਤੋਂ ਉੱਤੇ ਵੈਸੇ ਹੀ ਵੀਕਐਂਡ ਦੇ ਉੱਤੇ ਫ੍ਰੀ ਆ, ਪਰ ਉਹਦੇ ਦਰਮਿਆਨ ਦੇ ਵਿੱਚ ਤੁਹਾਡੀ ਉਮਰ ਆ, ਅਤੇ ਫਿਰ ਤੁਹਾਨੂੰ ਹਾਫ ਟਿਕਟ ਦੇਣੀ ਪਊਗੀ। ਇਹਨਾਂ ਦੇ ਹਾਫ ਨੇ ਤਾਂ ਕੀਤਾ ਕਿ ਹੁਣ ਥੋੜ੍ਹੀ ਜਿਹੀ ਕੋਸਟ ਆਫ ਲਿਵਿੰਗ ਦਾ ਅਸਰ ਘੱਟ ਗਿਆ ਵਾ, ਤਾਂ ਕਰਕੇ
1: ਨਹੀਂ, ਪਰ ਉਹ ਇਸ ਕਰਕੇ ਵੀ ਕਿੰਨਾ ਕੁ ਦੇਈ ਜਾਣਗੇ ਹੁਣ ਉਹਨਾਂ ਕੋਲ, ਜਿਹੜਾ ਆਲਰੇਡੀ ਮਿਲੀਅਨਸ ਦਾ ਬੋਝ ਜਿਹੜਾ ਸਰਕਾਰ ਦੇ
0: ਸਿਰ ਤੇ ਆ ਗਿਆ। ਇਹਦੇ ਤੇ ਵੀ ਵਹਿ ਰੰਜੋ ਜੀ ਗੱਲ ਕਰਨੀ ਬਣਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ, ਕਿ ਜਿਹੜੇ ਹੁਣ 2 ਮਹੀਨੇ ਇਹਨਾਂ ਨੇ ਫ੍ਰੀ ਕੱਢੇ ਹਨਾ, ਅਪ੍ਰੈਲ ਅਤੇ ਮਈ ਦੋਵੇਂ, ਉਹਦੇ ਵਿੱਚ ਕਿੰਨਾ ਕੁ ਆਪਾਂ ਵਰਤਿਆ ਪਬਲਿਕ ਟਰਾਂਸਪੋਰਟ ਫ੍ਰੀ ਹੋਣ ਦੇ ਕਰਕੇ ਹੀ, ਕਿ ਜਾਂ ਫਿਰ ਆਪਾਂ ਕੋਈ ਐਡਾ ਧਿਆਨ ਨਹੀਂ ਦਿੱਤਾ ਵੀ ਹਾਂ ਫ੍ਰੀ ਆ, ਪਰ ਆਪਾਂ ਆਪਣੀ ਗੱਡੀ 'ਤੇ ਰਹੇ ਹਾਂ, ਵੀ ਆਪਾਂ ਤੇਲ ਪਵਾਇਆ ਹੀ ਆ ਮਹਿੰਗਾ ਭਾਵੇਂ ਸਸਤਾ, ਆਪਾਂ ਨਹੀਂ ਯੂਜ਼ ਕੀਤਾ ਜਾਂ ਕੀਤਾ ਆ ਯੂਜ਼।
1: ਹਾਂ ਨਹੀਂ,
0: ਮੈਂ ਤਾਂ ਵੇਖੋ 5-7 ਵਾਰੀ ਗਿਆ ਵਾਂ, ਐਵੇਂ ਤੁਹਾਨੂੰ ਕਹਾਂ।
1: ਹਾਂ ਨਹੀਂ, ਉਹ ਇਹ ਹੁੰਦਾ ਵਾ ਵੀ ਚਲੋ ਜਿੰਨੇ ਜਾਣਾ ਵਾ ਉਹਨੇ ਜਾਣਾ ਵਾ, ਹੈ ਨਾ, ਕੋਈ ਇਹ ਨਹੀਂ ਆ ਵੀ ਫ੍ਰੀ ਆ ਅਤੇ ਬੰਦਾ ਚੇਚੇ ਚੱਲ ਜੂਗਾ ਵੀ ਚੱਲ ਜਾ ਉਹਨੇ, ਜਿੰਨੇ ਔਲਰੇਡੀ ਜਾਣਾ ਉਹ ਕਹਿੰਦਾ ਵੀ ਚਲੋ ਠੀਕ ਆ ਹੁਣ ਜੇ ਫ੍ਰੀ ਆ ਤਾਂ ਵਾਈ ਨੋਟ ਆਪਾਂ ਉਹਦਾ ਲੁਤਫ ਲੈ ਲੈਂਦੇ ਹਾਂ, ਅਤੇ ਇਹ ਨਹੀਂ ਆ ਵੀ ਕੋਈ ਚੇਚਾ ਇਸੇ ਕਰਕੇ ਚੱਲ ਜੂਗਾ ਵੀ ਅੱਜ ਫ੍ਰੀ ਆ, ਕਿਉਂਕਿ ਹੁਣ ਤਾਂ ਟਾਈਮ ਦੀ ਵੈਲਿਊ ਜਿਹੜੀ ਆ ਉਹ ਕਿਤੇ ਵਧੇਰੇ ਆ ਨਾ ਅੱਜ ਕੱਲ੍ਹ, ਤਾਂ ਬੰਦੇ ਲਈ ਇਹ ਚੀਜ਼ਾਂ ਜ਼ਿਆਦਾ ਇੰਪੋਰਟੈਂਟ ਨੇ। ਸੋ ਆਪਾਂ ਕਿਸੇ ਦਿਨ ਇਹਦੇ ਉੱਤੇ ਹੋਰ ਵਧੇਰੇ ਆਪਾਂ ਕਰਦੇ ਹਾਂ ਗੱਲਬਾਤ ਜੀ, ਮਿਹਰਬਾਨੀ ਤੁਹਾਡੀ ਚੜ੍ਹਦੀ ਕਲਾ
0: ਨਾਲ ਦੀ ਨਾਲ। ਸੋਰੀ ਰਣਜੋਤ ਜੀ, ਇੱਕ ਹੋਰ ਇਹਦੇ ਜਿਹੜੀ ਉਹ ਐਪਲੀਕੇਸ਼ਨ ਓਪਨ ਹੋ ਚੁੱਕੀਆਂ ਨੇ, ਜਿਹੜਾ 20% ਰਿਬੇਟ ਵਾਲਾ ਨਹੀਂ ਰਜਿਸਟ੍ਰੇਸ਼ਨ ਦੇ ਉੱਤੇ ਰਾਜੋ ਜਿਹੜੀ ਆਪਾਂ ਕਰੋ
1: ਗੱਡੀਆਂ ਦੀ ਰਾਜੋ,
0: ਹਾਂਜੀ, ਉਹਦੇ ਦੇ ਉੱਤੇ ਅੱਜ 1 ਜੂਨ ਤੋਂ ਐਪਲੀਕੇਸ਼ਨ ਓਪਨ ਨੇ, ਅਤੇ 31 ਜੁਲਾਈ ਤੱਕ 2026 ਤੁਸੀਂ ਪਾ ਸਕਦੇ ਹੋ ਐਪਲੀਕੇਸ਼ਨ, ਯਾਨੀ 2 ਮਹੀਨੇ ਲਈ ਓਪਨ ਨੇ, ਅਤੇ 2 ਮਹੀਨੇ ਰਿਬੇਟ ਲੈ ਸਕਦੇ ਤੁਸੀਂ
1: ਜੀ। ਸੋ ਉਹਦੇ 'ਤੇ ਕਾਫੀ ਡਿਟੇਲਡ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ, ਅੱਜ ਆਪਾਂ ਪਿੰਨ ਕਰ ਦਾਂਗੇ ਆਪਣੀ ਪੋਸਟ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ 'ਤੇ, ਅਤੇ ਜੇ ਨਾ ਕੁਛ ਪਤਾ ਲੱਗੇ ਤਾਂ ਉੱਥੋਂ ਤੁਸੀਂ ਵੇਖ ਸਕਦੇ ਹੋ ਕਿਹੜੇ ਕਿਹੜੇ ਸਮੇਂ ਦੇ ਦਰਮਿਆਨ ਦੀ ਰਾਜੋ ਤੁਸੀਂ ਉਹ ਕਰ ਸਕਦੇ ਹੋ, ਅਤੇ ਕਿਹੜੀਆਂ ਕਿਹੜੀਆਂ ਗੱਡੀਆਂ 'ਤੇ ਕਰ ਸਕਦੇ ਹੋ। ਸੋ ਅੱਜ ਦੇ ਦਿਨ ਆਪਾਂ ਪਿੰਨ ਅਪ ਕਰ ਦਿੰਦੇ ਹਾਂ ਆਪਣੀ ਪੋਸਟ ਜਿਹੜੀ ਆ, ਅਤੇ ਉੱਥੋਂ ਤੁਸੀਂ ਲੈ ਲਿਓ ਹੋਰ ਵਧੇਰੇ ਜਾਣਕਾਰੀ, ਅਤੇ ਚਲੀਏ ਫਿਰ ਆਪਾਂ ਜੀ।
0: ਜੀ ਬਿਲਕੁਲ,
1: ਹੱਸਦੇ ਖੇਡਦੇ ਰਹੋ ਵੀ, ਚੜ੍ਹਦੀ ਕਲਾ 'ਚ ਰਹੋ, ਕੁਛ ਗਲਤ ਕਿਹਾ ਗਿਆ ਹੋਵੇ ਤਾਂ ਉਹਦੇ ਲਈ ਮਾਫ਼ੀ ਜੋੜ ਕੇ ਮਾਫ਼ੀ, ਅਤੇ ਫਿਰ ਦੁਬਾਰਾ ਪੈਂਦੀਆਂ ਨੇ ਸਾਂਝਾਂ, ਦਿਨ ਤੁਹਾਡਾ ਵਧੀਆ ਵਧੀਆ ਰਹੇ,
0: ਇਹ ਨਜ਼ਾਰੇ ਲੈਂਦੇ ਰਹੋ,
1: ਇਹ ਨਵਾਂ ਮਹੀਨਾ ਨਵਾਂ ਹਫ਼ਤਾ ਤੁਹਾਡੇ ਲਈ ਚੜ੍ਹਦੀ ਕਲਾ ਦਾ ਰਹੇ, ਰੱਬ ਦਾ ਸ਼ੁਕਰਾਨਾ, ਅਤੇ ਇਸੇ ਤਰ੍ਹਾਂ ਦੇ ਨਾਲ ਬਣਿਆ ਰਹੇ, ਸਰਬੱਤ ਦਾ ਭਲਾ ਮੰਗਦੇ ਹੋਏ ਆ ਉਹ ਆਪਾਂ ਲੈਣੇ ਆ ਇਜਾਜ਼ਤ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ, ਹਾਂਜੀ
0: 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਇਤਿਹਾਸ ਦੇ ਉਸ ਪੰਨੇ ਦੀ ਗੱਲ ਕਰੀਏ ਜਿਸ ਪੰਨੇ ਦੇ ਉੱਪਰ ਸਿੱਖਾਂ ਦੀਆਂ ਸ਼ਹਾਦਤਾਂ, ਬੱਚਿਆਂ ਅਤੇ ਬਜ਼ੁਰਗਾਂ ਬੀਬੀਆਂ ਦੀਆਂ ਸ਼ਹਾਦਤਾਂ ਨੇ, ਜਿਸ ਪੰਨੇ ਨੂੰ ਇਤਿਹਾਸ ਦੇ ਅੰਦਰ ਤੀਜਾ ਘੱਲੂਘਾਰਾ ਕਿਹਾ ਜਾਂਦਾ ਹੈ। ਇਤਿਹਾਸ ਨੂੰ ਜਦੋਂ ਅਸੀਂ ਫੋਲਦੇ ਹਾਂ ਤਾਂ ਸਿੱਖ ਇਤਿਹਾਸ ਦੇ ਅੰਦਰ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਅਤੇ ਜੂਨ 1984 ਈਸਵੀ ਦੇ ਵਿੱਚ ਵਾਪਰਿਆ ਤੀਜਾ ਘੱਲੂਘਾਰਾ ਹੈ। ਘੱਲੂਘਾਰੇ ਦੇ ਜੇਕਰ ਲਫਜ਼ੀ ਅਰਥਾਂ ਨੂੰ ਦੇਖੀਏ ਤਾਂ ਭਾਈ ਕਾਨ ਸਿੰਘ ਨਾਭਾ ਨੇ ਘੱਲੂਘਾਰੇ ਦੇ ਅਰਥ ਕੀਤੇ ਨੇ ਸਰਬਨਾਸ਼ ਜਾਂ ਖਾਤਮਾ ਕਰਨਾ। ਸਿੱਖ ਇਤਿਹਾਸ ਦੇ ਅੰਦਰ 1746 ਈਸਵੀ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ ਜਿਸ ਦੇ ਵਿੱਚ ਲਗਭਗ 10 ਤੋਂ 12 ਹਜ਼ਾਰ ਸਿੱਖਾਂ, ਬਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ। ਉਸ ਤੋਂ ਬਾਅਦ 1762 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਵੱਡਾ ਘੱਲੂਘਾਰਾ ਕੀਤਾ ਗਿਆ ਜਿਸ ਦੇ ਵਿੱਚ 20 ਤੋਂ 25 ਹਜ਼ਾਰ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਸੇ ਪ੍ਰਕਾਰ ਹੀ ਸਮੇਂ ਸਮੇਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਪਰ ਸਿੱਟੇ ਵਜੋਂ ਸਿੱਖਾਂ ਨੂੰ ਹਮੇਸ਼ਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ 2% ਆਬਾਦੀ ਹੁੰਦਿਆਂ ਵੀ ਦੇਸ਼ ਦੀ ਆਜ਼ਾਦੀ ਦੇ ਅੰਦਰ ਲਗਭਗ 90% ਜਿਹੜੀਆਂ ਕੁਰਬਾਨੀਆਂ ਨੇ ਉਹ ਸਿੱਖਾਂ ਦੇ ਵੱਲੋਂ ਦਿੱਤੀਆਂ ਗਈਆਂ। ਪਰ ਫਿਰ ਵੀ ਰਾਜਨੀਤਿਕ ਆਗੂਆਂ ਦੇ ਵੱਲੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਨਾਮ ਦਿੱਤਾ ਗਿਆ। 1978 ਨੂੰ ਵਿਸਾਖੀ ਵਾਲੇ ਦਿਨ 13 ਸਿੰਘ ਜਦੋਂ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਉਸ ਸਮੇਂ ਤੋਂ ਹੀ ਸਿੱਖ ਆਗੂਆਂ ਨੇ ਕਿ ਭਾਂਪ ਲਿਆ ਸੀ ਕਿ ਆਉਣ ਵਾਲਾ ਸਮਾਂ ਸਿੱਖਾਂ ਦੇ ਲਈ ਵਧੇਰਾ ਚੰਗਾ ਨਹੀਂ। ਇਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੇ ਕੌਮ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਪਿੰਡ ਜਾ ਕੇ ਪ੍ਰਚਾਰ ਦੀ ਮੁਹਿੰਮ ਵੱਢੀ। ਇਸ ਤੋਂ ਉਪਰੰਤ ਧਰਮ ਯੁੱਧ ਮੋਰਚਾ ਵੀ ਲਗਾਇਆ ਜਿਸ ਦੇ ਵਿੱਚ ਅਨੰਦਪੁਰ ਦਾ ਮਤਾ ਰੱਖਿਆ ਗਿਆ। ਸਮਾਂ ਬਤੀਤ ਹੋਇਆ। 1984 1 ਜੂਨ ਵਾਲੇ ਦਿਨ ਫੌਜ ਨੇ ਜਿਹੜਾ ਹੈ ਉਹ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਘੇਰਾ ਪਾ ਲਿਆ। ਅਸਲ ਦੇ ਵਿੱਚ ਇਹ ਸਾਰੀ ਤਿਆਰੀ ਪਹਿਲਾਂ ਹੀ ਯੂਪੀ ਵਿਖੇ ਚਕਰਾਤਾ ਨਾਮ ਦੇ ਸਥਾਨ 'ਤੇ ਹੋ ਚੁੱਕੀ ਸੀ ਜਿੱਥੇ ਦਰਬਾਰ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਅਤੇ ਕਿਸ ਪ੍ਰਕਾਰ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਫੌਜ ਦੇ ਵੱਲੋਂ ਹਮਲਾ ਹੋਏਗਾ ਇਹ ਸਾਰੀ ਤਿਆਰੀ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਗਈ। ਅਖੀਰ ਸਮਾਂ ਆਇਆ 1 ਜੂਨ ਨੂੰ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਜਿਹੜਾ ਹੈ ਉਹ CRP ਆਰਮੀ, BSF ਅਤੇ ਹੋਰ ਜਿਹੜੀਆਂ ਫੋਰਸਾਂ ਸਰਕਾਰ ਦੇ ਵੱਲੋਂ ਭੇਜੀਆਂ ਗਈਆਂ ਸੀ ਉਹਨਾਂ ਵੱਲੋਂ ਸਾਰੇ ਕੰਪਲੈਕਸ ਨੂੰ ਜਿਹੜਾ ਹੈ ਉਹ ਘੇਰਾ ਪਾ ਲਿਆ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਕਿਸੇ ਵੀ ਇਲਾਕੇ 'ਤੇ ਫੌਜ ਨੇ ਹਮਲਾ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਸ਼ਹਿਰ ਦੇ DC ਦੇ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਉਸ ਸਮੇਂ ਦੇ DC ਗੁਰਦੇਵ ਸਿੰਘ ਬਰਾੜ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਅਸਤੀਫਾ ਦੇ ਦਿੱਤਾ ਪਰ ਹਰਿਮੰਦਰ ਸਾਹਿਬ 'ਤੇ ਅਟੈਕ ਕਰਨ ਦੀ ਮਨਜ਼ੂਰੀ ਨਾ ਦਿੱਤੀ। ਕੁਝ ਕੁ ਲੇਖਕ ਇਹ ਵੀ ਲਿਖਦੇ ਨੇ ਕਿ ਉਹਨਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਅਤੇ ਕੁਝ ਕੁ ਲਿਖਦੇ ਨੇ ਕਿ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਰਸਤਾ ਸ਼੍ਰੀ ਹਰਿਮੰਦਰ ਸਾਹਿਬ ਆਉਂਦਾ ਹੈ 1 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉਸ ਰਸਤੇ ਨੂੰ ਬੰਦ ਕਰਨ ਦੇ ਲਈ ਉੱਥੇ ਕੰਧ ਉਸਾਰ ਰਹੇ ਸਨ। CRP ਅਤੇ BSF ਦੇ ਕੁਝ ਜਵਾਨਾਂ ਨੇ ਜਦੋਂ ਇਹਨਾਂ ਕਰਮਚਾਰੀਆਂ ਦੇ ਨਾਲ बदसलूकी कीती ते ओ कंध करन तो रोकिया तां उत्थे जिहड़ी है ओह वड्डी झड़प हुंदी है, क्योंकि सी आर पी ते बी एस एफ दे जवान चाहुंदे सन कि उस रस्ते होके घंटा घर वल दा जिहड़ा रस्ता है उत्थों तक उन्हां दा आउण जाण बणिया रहे। इस झड़प दे करके ही बी एस एफ ते सी आर पी दे जवानां ने जदों गोली चलाई उस समय तो ही जिहड़ी है ओह गोलीबारी फौज दे वल्लों करनी शुरू कर दित्ती गई। दूजे पासे टकसाल दे मुखी संत जरनैल सिंह खालसा भिंडरांवाले ते उन्हां दे साथी श्री गुरु रामदास महाराज उन्हां दे नाम ते जो लंगर हाल है उस बिल्डिंग तों निकल के परिक्रमा दे राही हुंदे होए श्री अकाल तख्त साहिब पहुंचदे ने, ते उत्थे ही सरदार सुवेग सिंह दे वल्लों जिहड़ी नीति बनाई गई सी उन्हां नूं ਇਹ ਦੱਸਦੇ ਨੇ ਕਿ ਜਦੋਂ ਤੱਕ ਸ਼੍ਰੀ ਦਰਬਾਰ ਸਾਹਿਬ 'ਤੇ ਗੋਲੀਬਾਰੀ ਨਹੀਂ ਹੋਵੇਗੀ ਜਾਂ ਹਮਲਾ ਨਹੀਂ ਹੋਵੇਗਾ ਉਸ ਤੋਂ ਪਹਿਲਾਂ ਸਿੰਘਾਂ ਦੇ ਵੱਲੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸੇ ਪ੍ਰਕਾਰ ਹੀ ਹੋਇਆ, ਪਰ ਬਾਹਰੀ ਤੌਰ 'ਤੇ ਜਦੋਂ ਫੌਜ ਦੇ ਵੱਲੋਂ ਹਮਲੇ ਕੀਤੇ ਗਏ ਅਤੇ ਇਸ ਗੋਲੀਬਾਰੀ ਦੇ ਦੌਰਾਨ ਬੱਬਰ ਅਕਾਲੀ ਭਾਈ ਮਹਿੰਗਾ ਸਿੰਘ ਜੀ ਜਿਹੜੇ ਨੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਸ ਗੋਲੀਬਾਰੀ ਦੇ ਦੌਰਾਨ 1 ਜੂਨ 1984 ਨੂੰ ਕੁਝ ਕੁ ਲੇਖਕ ਲਿਖਦੇ ਨੇ ਕਿ 8 ਸਿੰਘ ਜਿਹੜੇ ਉਹ ਸ਼ਹਾਦਤ ਦਾ ਜਾਮ ਪੀ ਗਏ, ਕੁਝ ਲਿਖਦੇ ਨੇ ਲੇਖਕ ਕਿ 11 ਸਿੰਘ ਜਿਹੜੇ ਇਸ ਦਿਨ ਉਹ ਸ਼ਹੀਦ ਹੋ ਜਾਂਦੇ ਨੇ। ਸੋ 1 ਜੂਨ 1984 ਨੂੰ ਹੀ ਜਿਹੜਾ ਹੈ ਉਹ ਸ਼ਹਾਦਤਾਂ ਦਾ ਦੌਰ ਚੱਲ ਪਿਆ ਸੀ, ਜਿਹੜਾ ਲਗਾਤਾਰ 6 ਜੂਨ 1984 ਈਸਵੀ ਤੱਕ ਚੱਲਦਾ ਰਿਹਾ।
4: ਜੂਨ 84 ਦੇ ਵਿੱਚ ਵਾਪਰੇ ਇਸ ਘੱਲੂਘਾਰੇ ਬਾਰੇ ਇਸੇ ਤਰ੍ਹਾਂ ਹੀ ਲੜੀਵਾਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਵਾਂਗੇ। ਆਪ ਸਰੋਤਿਆਂ ਨੇ ਇਸੇ ਤਰ੍ਹਾਂ ਇਸ ਲੜੀ ਦੇ ਨਾਲ ਜੁੜੇ ਰਹਿਣਾ ਹੈ ਤਾਂ ਜੋ 1 ਤੋਂ ਲੈ ਕੇ 6 ਜੂਨ ਤੱਕ ਜਿਹੜੀਆਂ ਜਿਹੜੀਆਂ ਵੀ ਘਟਨਾਵਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਬਾਹਰੀ ਤੌਰ ਦੇ ਉੱਪਰ ਵਾਪਰੀਆਂ ਉਹਨਾਂ ਦੇ ਬਾਰੇ ਜਾਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
5: Is now the ultimate power in the universe.
6: Radio Haji 1674.

RG 1674 AM.

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂਜੀ 1604।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM de utte tuhanu saryan da swagat hai ji. Ajj 1 June. ਔਰ 2026 ਅੱਜ ਦੇ ਦਿਨ ਯਾਨੀ ਕਿ ਸੋਮਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਪਹਿਲੀ ਔਰ ਵੱਡੀ ਖਬਰ ਈਰਾਨ ਦੇ ਨਾਲ ਜੁੜੀ ਹੋਈ। ਈਰਾਨ ਦੀ ਰਾਜਨੀਤੀ ਦੇ ਵਿੱਚ ਵੱਡਾ ਭੁਚਾਲ ਮੰਨਿਆ ਜਾ ਸਕਦਾ ਹੈ ਕਿਉਂਕਿ ਇੱਥੋਂ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕੀਅਨ ਨੇ ਆਪਣੇ ਦੇਸ਼ ਦੇ ਉੱਤੇ ਚੱਲ ਰਹੇ ਸੰਕਟ ਦੇ ਦਰਮਿਆਨ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟਾਂ ਦੇ ਮੁਤਾਬਕ ਪਜ਼ਿਸ਼ਕੀਅਨ ਨੇ ਆਪਣਾ ਅਸਤੀਫਾ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਦਫ਼ਤਰ ਨੂੰ ਭੇਜ ਦਿੱਤਾ ਹੈ। ਖਬਰਾਂ ਇਹ ਨੇ ਕਿ ਪਜ਼ਿਸ਼ਕੀਅਨ ਨੇ ਸਰਕਾਰ ਦੇ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਯਾਨੀ ਉੱਥੋਂ ਦੀ ਸਰਕਾਰੀ ਫੌਜ IRGC ਦੇ ਵੱਧਦੇ ਦਖਲ ਦੇ ਉੱਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਦੋਸ਼ ਮੜਿਆ ਕਿ ਸਰਕਾਰੀ ਫੌਜ ਜਿਹਨੂੰ IRGC ਕਿਹਾ ਜਾਂਦਾ ਹੈ ਇਸਨੇ ਸਰਕਾਰ ਦੇ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ ਜਿਸ ਕਾਰਨ ਰਾਸ਼ਟਰਪਤੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਜ਼ਿਸ਼ਕੀਅਨ ਤੇ IRGC ਦੇ ਮੁਖੀ ਦੇ ਵਿਚਕਾਰ ਜੰਗ ਦੇ ਪ੍ਰਬੰਧਨ ਤੇ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਵੀ ਕਈ ਗੰਭੀਰ ਮਤਭੇਦ ਹੋਏ ਨੇ। ਇਹ ਖੁਲਾਸਾ ਵੀ ਹੋਇਆ ਕਿ ਸੁਪਰੀਮ ਲੀਡਰ ਖਾਮਨੇਈ ਨੇ ਇਸ ਸਮੇਂ ਕਿਸੇ ਗੁਪਤ ਸਥਾਨ ਦੇ ਉੱਤੇ ਰਹਿ ਕੇ ਫਿਲਹਾਲ ਬਾਹਰੀ ਦੁਨੀਆ ਦੇ ਨਾਲ ਸੰਪਰਕ ਬਹੁਤ ਸੀਮਤ ਕੀਤਾ ਹੋਇਆ, ਪਰ ਇਸ ਮਾਮਲੇ 'ਚ ਉਹਨਾਂ ਨੇ ਅਸਤੀਫਾ ਸਵੀਕਾਰ ਕਰਨਾ ਹੈ ਕੀਤਾ ਨਹੀਂ ਕੀਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਹੈਰਾਨੀ ਦੀ ਗੱਲ ਹੈ ਕਿ ਈਰਾਨ ਦੀ ਸਰਕਾਰ ਦੇ ਉੱਚ ਅਧਿਕਾਰੀ ਵੀ ਉਹਨਾਂ ਦੇ ਸਹੀ ਟਿਕਾਣੇ ਤੋਂ ਅਣਜਾਣ ਨੇ ਕਿ ਆਖਿਰਕਾਰ ਖਾਮਨੇਈ ਹੈ ਕਿੱਥੇ ਨੇ। ਪਜ਼ਿਸ਼ਕੀਅਨ ਨੂੰ ਪਤਾ ਹੋ ਸਕਦਾ, ਪਰ ਫਿਲਹਾਲ ਇਸ ਅਸਤੀਫੇ ਤੋਂ ਬਾਅਦ ਈਰਾਨ ਦੇ ਵਿੱਚ ਸਿਆਸੀ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ। ਉੱਥੇ ਹੀ ਮਿਆਂਮਾਰ ਦੇ ਵਿੱਚ ਐਤਵਾਰ ਦੇ ਦਿਨ ਹੋਏ ਇੱਕ ਭਿਆਨਕ ਧਮਾਕੇ ਦੇ ਅੰਦਰ 55 ਲੋਕਾਂ ਦੀ ਮੌਤ ਹੋ ਗਈ ਹੈ, ਦਰਜਨਾਂ ਲੋਕ ਜ਼ਖਮੀ ਹੋਏ ਨੇ। ਇਹ ਉਸ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਵਿਰੋਧੀ ਜਾਂ ਵਿਦਰੋਹੀ ਗੁੱਟਾਂ ਦਾ ਕਬਜ਼ਾ ਹੈ। ਸ਼ਾਨ ਸੂਬੇ ਦੇ ਵਿੱਚ ਨਾਮਖਾਨ ਟਾਊਨਸ਼ਿਪ ਦੇ ਅੰਦਰ ਇਸ ਘਟਨਾ ਦੇ ਬਾਰੇ ਦੱਸਿਆ ਗਿਆ ਹੈ ਕਿ 25 ਮਹਿਲਾਵਾਂ ਅਤੇ 30 ਪੁਰਸ਼ ਮਾਰੇ ਗਏ ਨੇ। ਹਾਲਾਂਕਿ ਕੁਝ ਹੋਰ ਰਿਪੋਰਟਾਂ ਦੇ ਵਿੱਚ ਅਲੱਗ ਅਲੱਗ ਅੰਕੜੇ ਵੀ ਦਿੱਤੇ ਗਏ ਨੇ। ਇਸ ਇਲਾਕੇ ਦੇ ਵਿੱਚ ਕੰਟਰੋਲ ਰੱਖਣ ਵਾਲੇ ਸਮੂਹ ਅਤੇ ਫੌਜ ਦੇ ਖਿਲਾਫ ਲੜ ਰਹੇ ਤਿਆਂਗ ਨੈਸ਼ਨਲ ਲਿਬਰੇਸ਼ਨ ਆਰਮੀ ਯਾਨੀ TNLA ਨੇ ਕਿਹਾ ਹੈ ਕਿ ਖਦਾਨ ਅਤੇ ਪੱਥਰ ਤੋੜਨ ਦੇ ਵਿੱਚ ਇਸਤੇਮਾਲ ਹੋਣ ਵਾਲੇ ਵਿਸਫੋਟ ਭਰ ਕੇ ਰੱਖੇ ਹੋਏ ਸੀ, ਅਚਾਨਕ ਉਹ ਫਟ ਗਏ ਜਿਸ ਦੇ ਚੱਲਦੇ ਹਾਦਸਾ ਵਾਪਰਿਆ। TNLA ਦੇ ਬਿਆਨ ਦੇ ਮੁਤਾਬਕ ਇਹ ਅਣਜਾਣੇ ਦੇ ਵਿੱਚ ਹੋਇਆ ਧਮਾਕਾ ਸੀ ਜਿਹੜਾ ਕਿ ਐਤਵਾਰ ਦੁਪਹਿਰ 12 ਵਜੇ ਦੇ ਆਸਪਾਸ ਹੋਇਆ। ਧਮਾਕੇ ਦੀ ਵਜ੍ਹਾ ਦੇ ਚੱਲਦਿਆਂ ਕਈ ਪਿੰਡਾਂ ਦੇ ਲੋਕਾਂ ਦੀ ਕਈਆਂ ਦੀ ਜਾਨ ਚਲੀ ਗਈ, ਕਈ ਜ਼ਖਮੀ ਹੋਏ, ਕਈਆਂ ਦੇ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ। ਦੱਸ ਦਈਏ ਕਿ AFP ਖਬਰ ਏਜੰਸੀ ਦੇ ਮੁਤਾਬਕ ਦੇਸ਼ ਦੇ ਵਿੱਚ ਕਈ ਵਿਦਰੋਹੀ ਗਰੁੱਪ ਆਪਣੀ ਮੁਹਿੰਮ ਚਲਾ ਰਹੇ ਨੇ। ਕੀਮਤੀਆਂ ਖਣਿਜ ਖਦਾਨਾਂ ਦੇ ਉੱਤੇ ਉਹ ਨਿਰਭਰ ਰਹਿੰਦੇ ਨੇ। ਇਸ ਵਕਤ ਮਿਆਂਮਾਰ ਦੇ ਵਿੱਚ ਕੋਈ ਚੁਣੀ ਹੋਈ ਸਰਕਾਰ ਨਹੀਂ ਹੈ। ਆਂਗ ਸਾਨ ਸੂਚੀ ਦੀ ਚੁਣੀ ਹੋਈ ਸਰਕਾਰ ਨੂੰ ਕਈ ਸਾਲ ਪਹਿਲਾਂ ਫੌਜ ਨੇ ਗਿਰਾ ਦਿੱਤਾ ਸੀ ਅਤੇ ਉੱਥੇ ਆਪਣਾ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਲੈ ਲਿਆ ਸੀ। ਉੱਥੇ ਹੀ ਇੰਡੋ ਪੈਸੀਫਿਕ ਖੇਤਰ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਚੀਨ ਦੀ ਤੇਜ਼ੀ ਦੇ ਨਾਲ ਵੱਧ ਰਹੀ ਫੌਜੀ ਤਾਕਤ ਨੂੰ ਕਾਊਂਟਰ ਕਰਨਾ ਅਮਰੀਕਾ ਦੇ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਵੀ ਹੈ, ਹਮੇਸ਼ਾ ਹੀ ਰਹਿੰਦਾ ਹੈ। ਖਾਸ ਤੌਰ ਦੇ ਉੱਤੇ ਇੰਡੋ ਪੈਸੀਫਿਕ ਖੇਤਰ ਯਾਨੀ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ ਜਿੱਥੇ ਅਮਰੀਕਾ ਦੀ ਲੰਮੇ ਸਮੇਂ ਤੋਂ ਚੱਲਦੀ ਰਹੀ ਹੈ ਇੱਕ ਦਬਦਬਾ ਰਿਹਾ। ਇੰਡੋ ਪੈਸੀਫਿਕ ਖੇਤਰ ਦੇ ਵਿੱਚ ਦੇਸ਼ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਹਥਿਆਰਬੰਦ ਕਰਨ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ। ਸ਼ਨੀਵਾਰ ਦੇ ਦਿਨ ਇਸ ਵੀਕੈਂਡ ਦੇ ਦਰਮਿਆਨ ਵੀ ਏਸ਼ੀਆ ਪ੍ਰਮੁੱਖ ਦੇ ਕਈ ਰੱਖਿਆ ਮੰਤਰੀ ਜਿਹੜੇ ਸੀ ਉਹ ਸਿੰਗਾਪੁਰ ਦੇ ਵਿੱਚ ਮੌਜੂਦ ਰਹੇ। ਸ਼ੈਂਗਰੀਲਾ ਡਾਇਲਗ ਸੀ, ਦੁਨੀਆ ਭਰ ਦੇ ਰੱਖਿਆ ਪ੍ਰਮੁੱਖ ਫੌਜੀ ਅਤੇ ਖੁਫੀਆ ਅਧਿਕਾਰੀਆਂ ਦੀ ਸ਼ੈਂਗਰੀਲਾ ਡਾਇਲਗ ਦੇ ਵਿੱਚ ਗੱਲਬਾਤ ਹੋਈ, ਜਿੱਥੇ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਇਸ ਖੇਤਰ ਦੇ ਵਿੱਚ ਪਾਰਟਨਰ ਦੇਸ਼ਾਂ ਨੂੰ ਇੱਕ ਅਪੀਲ ਕੀਤੀ। ਉਹਨਾਂ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਤੋਂ ਘੱਟੋ ਘੱਟ 3.5% ਆਪਣੀ GDP ਦਾ ਖਰਚ ਕਰਨ ਦੀ ਉਮੀਦ ਰੱਖਦੇ ਹਾਂ। ਅਸਲ 'ਚ ਅਮਰੀਕਾ ਚਾਹੁੰਦਾ ਹੈ ਕਿ ਇਹ ਸਾਰੇ ਦੇਸ਼ ਜਿਹੜਿਆਂ ਨੂੰ ਉਹ ਪਾਰਟਨਰ ਦੱਸਦਾ ਉਹ ਵੱਧ ਤੋਂ ਵੱਧ ਖਰਚ ਕਰਨ ਰੱਖਿਆ ਸੌਦਿਆਂ 'ਤੇ ਅਤੇ ਰੱਖਿਆ ਸੌਦੇ ਅਮਰੀਕਾ ਤੋਂ ਖਰੀਦੇ ਜਾਣ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਹਿਯੋਗੀ ਅਤੇ ਸਾਝੇਦਾਰ ਵੀ ਸਾਡੇ ਮੁਤਾਬਕ ਮਜ਼ਬੂਤ ਰਹਿਣ। ਹੈਗਸੈਥ ਨੇ ਜਾਪਾਨ ਦੇ ਵਿੱਚ ਆਪਣੇ ਹਮਰੁਤਬਾ ਸ਼ਿੰਜੋਰੇ ਕੋਇਜ਼ੂਮੋ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਯਕੀਨ ਹੈ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਜਿਹੜਾ ਸੰਕਲਪ ਉਸ ਨੂੰ ਘੱਟ ਕਰਕੇ ਦੇਖ ਰਹੇ ਹੋਣਗੇ, ਪਰ ਜਾਪਾਨ ਜਾਂ ਇਸ ਖੇਤਰ ਦੇ ਵਿੱਚ ਪੈਂਦੇ ਹੋਰ ਜਿਹੜੇ ਦੇਸ਼ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਦੀ ਇਸ ਜਿਹੜੀ ਵੱਧ ਰਹੀ ਇੱਕ ਲੋੜ ਹੈ ਉਸ ਨੂੰ ਸਮਝਦੇ ਨੇ। ਅਸਲ 'ਚ ਅਮਰੀਕਾ ਦੀ ਲੋੜ ਤਾਂ ਹੈ ਹੀ, ਅਮਰੀਕਾ ਇਸ ਵਕਤ ਹਥਿਆਰਾਂ ਨੂੰ ਵੇਚ ਕੇ ਬਹੁਤ ਕੁਛ ਕਮਾ ਰਿਹਾ। ਵੈਸੇ ਇਸ ਦੇ ਨਾਲ ਜੁੜਿਆ ਹੋਇਆ ਨਹੀਂ, ਪਰ ਇਸ ਦੇ ਵਿੱਚੋਂ ਨਿਕਲਦੀ ਇੱਕ ਗੱਲ ਦੇ ਨਾਲ ਜੁੜਿਆ ਇੱਕ ਵੱਖਰਾ ਪੋਡਕਾਸਟ ਅਸੀਂ ਤੁਹਾਡੇ ਤੱਕ ਕੀਤਾ। ਉਮੀਦ ਕਰਦੇ ਹਾਂ ਕਿ ਉਸ ਨੂੰ ਵੀ ਤੁਸੀਂ ਸੁਣੋਗੇ ਅੱਗੇ ਚੱਲ ਕੇ। ਖੈਰ, ਫਿਲਹਾਲ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ, ਜਿੱਥੇ ਪੱਛਮ ਬੰਗਾਲ ਦੀ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ। ਤ੍ਰਿਣਮੂਲ ਕਾਂਗਰਸ, ਜਿਹੜੀ ਕਿ ਪਹਿਲਾਂ ਕਦੇ ਇੱਥੇ ਸੱਤਾ ਦੇ ਉੱਤੇ ਕਾਬਜ਼ ਰਹਿੰਦੀ ਸੀ, ਦਹਾਕੇ ਤੱਕ ਰਹੀ ਹੈ, ਪਰ ਹੁਣ ਇਸ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵੈਸਟ ਬੰਗਾਲ ਦੀ ਮਮਤਾ ਬੈਨਰਜੀ ਦੀ ਪ੍ਰਧਾਨਗੀ ਦੇ ਹੇਠ ਸਾਰੇ ਚੁਣੇ ਹੋਏ ਵਿਧਾਇਕਾਂ ਦੀ ਬੈਠਕ ਸੱਦੀ ਗਈ ਸੀ। ਖਬਰ ਇਹ ਨਹੀਂ ਹੈ, ਖਬਰ ਹੈ ਕਿ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ 80 ਵਿਧਾਇਕ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਚੁਣੇ ਹੋਏ ਨੇ ਇਹਨਾਂ ਚੋਣਾਂ ਦੇ ਵਿੱਚ, ਉਹਨਾਂ 'ਚੋਂ 3/4 ਵਿਧਾਇਕ ਗੈਰ ਹਾਜ਼ਰ ਰਹੇ, ਜਿਸ ਕਾਰਨ ਬੈਠਕ ਨੂੰ ਮੁਲਤਵੀ ਕਰਨਾ ਪਿਆ। ਮੰਨਿਆ ਜਾ ਰਿਹਾ ਕਿ ਪਾਰਟੀ ਦੇ ਅੰਦਰ ਦੀ ਹੀ ਇਹ ਇੱਕ ਬਗਾਵਤ ਹੈ। ਭਾਜਪਾ ਦੀ ਸਰਕਾਰ ਆਈ ਹੈ ਪਹਿਲੀ ਵਾਰ ਵੈਸਟ ਬੰਗਾਲ ਦੇ ਵਿੱਚ, ਪਰ ਬੈਠਕ 'ਚ 80 ਚੋਂ 20 ਵਿਧਾਇਕ ਹੀ ਪਹੁੰਚਦੇ ਨੇ, ਜਿਨ੍ਹਾਂ ਦੇ ਨਾਲ ਮਮਤਾ ਬੈਨਰਜੀ ਨੇ ਗੈਰ ਰਸਮੀ ਗੱਲਬਾਤ ਤਾਂ ਕਰ ਲਈ, ਪਰ ਹੁਣ ਬਾਕੀ ਦੇ ਵਿਧਾਇਕ ਆਖਿਰਕਾਰ ਕਿਉਂ ਨਹੀਂ ਆ ਰਹੇ? ਹਾਲਾਂਕਿ ਪਾਰਟੀ ਦੇ ਅਧਿਕਾਰੀ ਜਿਹੜੇ ਨੇ, ਅਸੀਂ ਖੜ੍ਹੇ ਨੇਤਾ ਨੇ, ਉਹਨਾਂ ਕਿਹਾ ਹੈ ਕਿ ਸਾਰੇ ਪਾਰਟੀ ਵਿਧਾਇਕ ਪਾਰਟੀ ਦੇ ਨਾਲ ਮਜ਼ਬੂਤ ਤਰੀਕੇ ਦੇ ਨਾਲ ਖੜ੍ਹੇ ਨੇ, ਅਗਲੀ ਤਰੀਕ ਤੈਅ ਕਰਕੇ ਮੀਡੀਆ ਨੂੰ ਦੱਸ ਦਿੱਤੀ ਜਾਏਗੀ। ਉਧਰ ਭਾਰਤ ਦੀ ਫੌਜੀ ਵਿਵਸਥਾ ਦੇ ਵਿੱਚ 31 ਮਈ 2026 ਨੂੰ ਵੱਡਾ ਬਦਲਾਅ ਹੋਇਆ ਸੀ। ਦੇਸ਼ ਨੂੰ ਨਵਾਂ ਚੀਫ ਆਫ ਡਿਫੈਂਸ ਸਟਾਫ ਯਾਨੀ CDS ਅਤੇ ਨਵਾਂ ਨੈਵਲ ਚੀਫ ਯਾਨੀ ਨੇਵੀ ਦਾ ਪ੍ਰਮੁੱਖ ਮਿਲ ਗਿਆ ਸੀ। ਜਨਰਲ NS ਰਾਜਾ ਸੁਬਰਮਨੀਅਮ ਨੂੰ ਦੇਸ਼ ਦੇ ਤੀਸਰੇ CDS ਦੇ ਰੂਪ ਦੇ ਵਿੱਚ ਕਾਰਜਭਾਰ ਸੰਭਾਲਿਆ ਗਿਆ, ਜਦਕਿ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਭਾਰਤੀ ਨੌਸੈਨਾ ਦੇ 27ਵੇਂ ਪ੍ਰਮੁੱਖ ਬਣ ਗਏ ਨੇ। ਦੋਹਾਂ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਅਜਿਹੇ ਸਮੇਂ 'ਚ ਮਿਲੀ ਹੈ ਜਦੋਂ ਰੱਖਿਆ ਮੰਤਰੀ ਜਿਹੜੇ ਨੇ ਉਹ ਇਸ ਵਕਤ ਸਿੰਗਾਪੁਰ 'ਚ ਸ਼ੈਂਗਰੀਲਾ ਡਾਇਲੌਗ 'ਚ ਮੌਜੂਦ ਨੇ। CDS ਰਾਜਾ ਸੁਬਰਮਨੀ ਅਤੇ ਫੌਜੀ ਮਾਮਲਿਆਂ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਸਾਊਥ ਬਲਾਕ ਦੇ ਵਿੱਚ ਉਹਨਾਂ ਨੂੰ ਤਿੰਨੇ ਫੌਜਾਂ ਦੀ ਤਰਫ ਤੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਉੱਥੇ ਆਖਰੀ ਕੁਝ ਖਬਰ ਦੀ ਸਾਂਝ ਪਾਈਏ ਤਾਂ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ 'ਚ ਯਾਨੀ ਅੱਜ 1 ਜੂਨ ਤੋਂ ਭਾਰਤ ਦੇ ਅੰਦਰ ਇਜ਼ਾਫਾ ਹੋ ਰਿਹਾ। ਭਾਰਤ ਦੀ ਸਭ ਤੋਂ ਵੱਡੀ ਸਰਕਾਰੀ ਰਿਫਾਇਨਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਹੈ। ਖਬਰ ਏਜੰਸੀ INS ਦੇ ਮੁਤਾਬਕ 5 ਕਿਲੋ ਵਾਲੇ ਫਰੀ ਟ੍ਰੇਡ LPG ਸਿਲੰਡਰ ਦੀ ਕੀਮਤ ਦੇ ਵਿੱਚ ਵੀ 11 ਰੁਪਏ ਦਾ ਇਜ਼ਾਫਾ ਕੀਤਾ ਗਿਆ। ਦਿੱਲੀ ਦੇ ਵਿੱਚ ਕਮਰਸ਼ੀਅਲ ਸਿਲੰਡਰ 3,113 ਰੁਪਏ ਦੇ ਵਿੱਚ ਮਿਲ ਰਿਹਾ, ਜਦਕਿ 5 ਕਿਲੋ ਵਾਲੇ ਸਿਲੰਡਰ ਦੀ ਕੀਮਤ 821 ਰੁਪਏ ਹੋ ਗਈ ਹੈ। ਹਾਲਾਂਕਿ ਘਰੇਲੂ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਹਾਲੇ ਕੋਈ ਇਜ਼ਾਫੇ ਦੇ ਸੰਕੇਤ ਨਹੀਂ ਆਏ ਨੇ, ਹੋ ਸਕਦੇ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਉਹ ਬ੍ਰਿਸਬੇਨ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਬ੍ਰਿਸਬੇਨ ਦੇ ਵਿੱਚ ਓਲੰਪਿਕ ਖੇਡਾਂ ਹੋਣੀਆਂ ਨੇ 2032 'ਚ। ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਇਸ ਖਬਰ ਦਾ ਇੱਕ ਹਿੱਸਾ ਸਾਂਝਾ ਕੀਤਾ ਸੀ, ਜਦੋਂ ਇਹ ਪਤਾ ਚੱਲੇ ਕਿ ਹੁਣ ਮਹਿਜ 6 ਸਾਲ ਬਾਕੀ ਬਚੇ ਨੇ ਅਤੇ ਬੜਾ ਕੰਮ ਬਾਕੀ ਪਿਆ ਹੈ। ਓਲੰਪਿਕ ਦੇ ਸਟੇਡੀਅਮਸ ਦਾ ਨਿਰਮਾਣ ਹੋਣਾ ਹੈ, ਮੂਲਭੂਤ ਢਾਂਚਾ ਜਿਹਨੂੰ ਇਨਫਰਾਸਟਰਕਚਰ ਕਹਿ ਲਿਆ ਜਾਂਦਾ, ਬੇਸਿਕ ਇਨਫਰਾਸਟਰਕਚਰ, ਉਸ ਦਾ ਨਿਰਮਾਣ ਹੋਣਾ ਹੈ, ਬੜੀਆਂ ਸਾਰੀਆਂ ਇਮਾਰਤਾਂ ਉਸਰਨੀਆਂ ਨੇ, ਸੜਕਾਂ ਦਾ ਨਿਰਮਾਣ ਹੋਣਾ ਸਟੇਡੀਅਮਸ ਤੋਂ। ਪਰ ਇਸ ਸਾਰੇ ਦੇ ਦਰਮਿਆਨ ਜਦੋਂ ਦੁਨੀਆ ਭਰ ਦੀਆਂ ਨਿਗਾਹਾਂ ਹੁਣ ਤੋਂ 6 ਸਾਲਾਂ ਬਾਅਦ ਆਸਟ੍ਰੇਲੀਆ 'ਤੇ ਹੋਣਗੀਆਂ, ਆਸਟ੍ਰੇਲੀਆ ਵੀ ਨਾ ਕਹਿ ਕੇ ਸਿਰਫ ਬ੍ਰਿਸਬੇਨ ਕਿਹਾ ਜਾਵੇ, ਕਿਉਂਕਿ ਇਸ ਇੱਕ ਸ਼ਹਿਰ ਨੇ ਪੂਰੇ ਦੇ ਪੂਰੇ ਓਲੰਪਿਕ ਸਮਾਗਮ ਦੀ ਮੇਜ਼ਬਾਨੀ ਕਰਨੀ ਹੈ। ਜ਼ਾਹਰ ਜੀ ਗੱਲ ਹੈ ਕਿ ਓਪਨਿੰਗ ਸੈਰੇਮਨੀ, ਕਲੋਜ਼ਿੰਗ ਸੈਰੇਮਨੀ ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਵਿੱਚ ਵਿਚਕਾਰ ਚੱਲਣ ਵਾਲੇ ਟੂਰਨਾਮੈਂਟ, ਅਲੱਗ ਅਲੱਗ ਖੇਡਾਂ ਦੀਆਂ ਮੁਕਾਬਲੇਬਾਜ਼ੇ ਬਾਜ਼ੀਆਂ ਜਿਹੜੀਆਂ ਨੇ ਉਹ ਬੜੀਆਂ ਅਹਿਮ ਹੋਣਗੀਆਂ। ਦੁਨੀਆ ਭਰ ਦਾ ਮੀਡੀਆ, ਖਿਡਾਰੀ ਔਰ ਖਾਸ ਕਿਸਮ ਦੇ ਜਿਹੜੇ ਸੈਲੈਬ੍ਰਿਟੀਜ਼ ਨੇ ਉਹ ਨਿਗਾਹ ਰੱਖਦੇ ਨੇ ਇਸ ਵੱਡੇ ਖੇਡ ਮਹਾਕੁੰਭ ਦੇ ਉੱਤੇ, 4 ਸਾਲਾਂ ਦੇ ਵਿੱਚ ਇੱਕ ਵਾਰ ਹੋਣ ਵਾਲੇ ਓਲੰਪਿਕ ਦੇ ਲਈ। ਹੁਣ ਕੁਇਨਜ਼ਲੈਂਡ ਸਰਕਾਰ ਨੇ ਯੋਜਨਾ ਸੁਝਾਈ ਸੀ ਕਿ 3.5 ਬਿਲੀਅਨ ਆਸਟ੍ਰੇਲੀਅਨ ਡਾਲਰ ਖਰਚ ਕੇ 14 ਹੈਕਟੇਅਰ ਦੀ ਜਗ੍ਹਾ ਜਿਹੜੀ ਹੈ ਵਿਕਟੋਰੀਆ ਪਾਰਕ ਦੇ ਵਿੱਚ, ਉੱਥੇ ਓਲੰਪਿਕ ਸਟੇਡੀਅਮ ਬਣਾਇਆ ਜਾਏਗਾ, ਜੋ ਕਿ ਬ੍ਰਿਸਬੇਨ CBD ਤੋਂ ਥੋੜ੍ਹਾ ਜਿਹਾ ਹੀ ਬਾਹਰ ਹੈ। ਪਰ ਇਹ ਉਹ ਥਾਂ ਹੈ ਜਿਸ ਨੂੰ ਹੈਰੀਟੇਜ ਲਿਸਟਿਡ ਕਿਹਾ ਜਾਂਦਾ ਹੈ, ਜਿਸ ਨੂੰ ਟ੍ਰੈਡੀਸ਼ਨਲ ਓਨਰਸ ਯਾਨੀ ਕਿ ਇਸ ਜ਼ਮੀਨ ਦੇ ਮਾਲਕ ਜਿਹੜੇ ਨੇ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਲੋਕ ਦੱਸਦੇ ਨੇ ਕਿ ਇਹ ਇੱਕ ਵਧੀਆ ਥਾਂ, ਇੱਕ ਪਵਿੱਤਰ ਥਾਂ ਹੈ, ਕੁਦਰਤ ਦੀ ਗੋਦ ਦੇ ਵਿੱਚ ਥਾਂ ਹੈ। ਇੱਥੇ ਸਟੇਡੀਅਮ ਦੀ ਉਸਾਰੀ ਕਰਕੇ ਇਸ ਥਾਂ ਦਾ ਕਬਾੜਾ ਨਹੀਂ ਕੀਤਾ ਜਾ ਸਕਦਾ, ਇਸੇ ਕਰਕੇ ਪ੍ਰੋਟੈਸਟ ਚੱਲ ਰਹੇ ਨੇ। ਹੁਣ ताज़ा खबर यह है कि प्रोटेस्ट पहला भी चल रहे सी। इस दरम्यान अज का दिन है, सोमवार का दिन, जदों इतों प्रदर्शनकारियों खदेड़िया गया, क्योंकि हुण तक तो समा ही दिता होया सी। सरकार ने कह जा रहा सी कि जिहड़ा ब्रिस्बेन क्रिकेट ग्राउंड है, जिन्हों आम तौर पर गाबा के नाम के नाल भी जाने जाता है, उन्होंने भी ढा देना है। वो भी 2032 के लिए रीडिवेलपमेंट के वास्ते उन्होंने रखना है। पर जिहड़ा ओपनिंग सैरेमनी है, एक ऐसा स्टेडियम होना चाहिए जो कि यादगार रहे, जिमें सिडनी दे विच ओलंपिक खेडां होईयां सी, ते सिडनी दे ओलंपिक दे स्टेडियम ने वो हाले तक बरकरार ने और याद भी दवांदे ने कि किवें 26 साल पहला इत्थे शानदार तरीके दे नाल आस्ट्रेलिया ने ओलंपिक खेडां कीतियां सी। आस्ट्रेलिया ने ओलंपिक 1950 के दहाके च भी कीतियां सी, उदों मेलबर्न ने उन्हां खेडां दी मेज़बानी कीती सी, पर उदों तों हुण तक इस एक सदी दे समें दे विच बड़ा कुछ बदल गया। खैर इधर दे पासे आईए तो इंटरनेशनल ओलंपिक कमेटी नूं हुण दखलअंदाजी करनी पै रही है, क्योंकि यह सिर्फ एक पोलीटिकल इशू नहीं रह गया, यह सरकार की साख का भी एक विशा बन चुक है। गेम्स इंडिपेंडेंट इंफ्रास्ट्रक्चर कोआर्डीनेशन अथॉरिटी यानी जीका ने भी अधिकारक तौर के उत्ते ऐलान किया कि एतवार रात नूं जदों सारे प्रोटेस्टर हटा दिते गए, उस तो बाद उत्थे किवें प्रोटेस्टर आए, क्वींसलैंड दे प्रीमियर डेविड क्रिसाफुली ने चोणां दे दरम्यान भरोसा दिता सी कि वह खेडां दे लई कोई नवां स्टेडियम नहीं बनाणगे। हालांकि हुण ये गल जिहड़ी है उहदे ते बैकफ्लिप बज्जिया उहनां दा, मार्च 2025 दे विच अपने चुने जाने तो 6 महीनों के बाद ही उन्होंने कह दिता कि विक्टोरिया पार्क की रीडिवेलपमेंट तो होनी चाहिए है और इस जनतक भी कर दिता। उदों तो ही जिहड़े एबरिजनल भाईचारे के लोग ने, खास तौर के उत्ते बारमबिन जिहड़ा कबीला उसके नाल जुड़े हुए लोग, वो इत्थे इसका विरोध कर रहे सी। खैर हुण मनिया जा रहा है कि 63,000 की कपैसिटी वाला, लोगों की बैठने की कपैसिटी वाला यह स्टेडियम तैयार होना, तैयार होने समा लगेगा, जदों बनेगा सदों बनेगा। पर इस दरम्यान इस स्टेडियम दे निर्माण नूं लैके इत्थे स्थानक लोकां दे विच भी गुस्सा निकलदा नज़र आ रहा। फैडरल एनवायरमेंट मिनिस्टर मुरे वाट ने इस बाबत अलग तो यह गल कही कि एबरिजनल भाईचारे ते हैरीटेज प्रोटैक्शन एक्ट दे बारे सारियां समीक्षावां कीतियां जा रहियां ने। एतवार दे दिन वाट ने यह भी गल कही अपने बयान दे विच कि वह सारियां धिरां नूं जड़ा तसलीशुदा नहीं कर सकते, पर इस फैसले के उत्ते पहुँचना होएगा कि जड़ा ये एडा वड्डा खेड इवेंट है उसके लिए आखिरकार इंतजाम की किए जा। उत्थे दूजी खबर तो माड़ी खबर हो सकती है, जेकर तुसी अपने जीपीज के कोल जाने हो तो जीपीज का समा बधेगा। असल दे विच क्लीनिकल ग्रुप्स ने चेतावनी दिती है कि एंथनी अल्बनी सरकार की तरफ तो 137 के करीब जिहड़े अर्जेंट केयर क्लीनिक चलाए जा रहे हैं उन्हां दे विच जीपीज़ की कमी चल रही है। जाहिर जी गल है कि एंथनी अल्बनी सरकार ये चाहती है और बड़ी बार उन्होंने जचा के या उची उची बोल के गल दसी है कि मैडिकल

ਪ੍ਰਾਈਵੇਟ ਕੇਅਰ ਕਲੀਨਿਕ ਕੀ ਕਰਨਗੇ। ਲਗਭਗ ਇਹ ਪੰਜਾਬ ਦੇ ਮਹੱਲਾ ਕਲੀਨਿਕਾਂ ਵਰਗਾ ਕੰਮ ਹੋ ਚੱਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਕਲੀਨਿਕਸ ਨੇ ਇਹਨਾਂ ਦੇ ਵਿੱਚ ਜੀ ਪੀਜ਼ ਦੀ ਬਹੁਤ ਵੱਡੀ ਕਮੀ ਚੱਲ ਰਹੀ ਹੈ। ਜ਼ਾਹਰ ਜੀ ਗੱਲ ਹੈ ਕਿ ਲੋਕਾਂ ਨੂੰ ਆਪਣੇ ਪੱਲਿਓਂ ਗੈਪ ਪੇਮੈਂਟ ਦੇ ਕੇ ਹੋਰਨਾਂ ਜੀ ਪੀਜ਼ ਦੇ ਜਾ ਹੋਏਗਾ, ਯਾਨੀ ਕਿ ਬਲਕ ਜੀ ਪੀਜ਼ ਜਦੋਂ ਨਹੀਂ ਲੱਭਦੇ ਖਾਸ ਤੌਰ 'ਤੇ ਖੇਤਰੀ ਇਲਾਕਿਆਂ 'ਚ, ਤਾਂ ਫਿਰ ਉਹ ਕੀ ਕਰਨ। ਰੋਇਲ ਆਸਟ੍ਰੇਲੀਅਨ ਕਾਲਜ ਆਫ ਜਰਨਲ ਪ੍ਰੈਕਟਿਸ ਦੀ ਤਰਫ ਤੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਪੇਸ਼ੈਂਟਸ ਜਿਸ ਅਨੁਪਾਤ ਦੇ ਵਿੱਚ ਵੱਧ ਰਹੇ ਨੇ ਉਸ ਅਨੁਪਾਤ ਦੇ ਵਿੱਚ ਜੀ ਪੀ ਨਹੀਂ ਵੱਧ ਰਹੇ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਮਰੀਜ਼ ਨੂੰ ਆਪਣੀ ਜੇਬ ਦੇ ਵਿੱਚੋਂ ਸਾਲ ਭਰ ਦਾ ਜੀ ਪੀ ਦੇਖਣ ਦੇ ਲਈ $450 to $600 ਗੈਪ ਪੇਮੈਂਟਸ ਦੇ ਵਿੱਚੋਂ ਹੀ ਖਰਚ ਕਰਨਾ ਪੈ ਜਾਂਦਾ ਹੈ। ਉੱਥੇ ਟਰਾਂਸਪੋਰਟ ਇਨਫਰਾਸਟ੍ਰਕਚਰ ਮਿਨਿਸਟਰ ਗੈਬਰੀਅਲ ਵਿਲੀਅਮਸ ਨੇ ਹੁਣ ਵਿਕਟੋਰੀਆ ਦੇ ਨੇ ਜਿਹੜੇ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ ਬਿਆਨ ਦੇ ਕੇ ਕਿ ਮੈਟਰੋ ਟਨਲ ਇਸ ਦਾ ਖਰਚ, ਇਹ ਚਿੱਟਾ ਹਾਥੀ ਔਰ ਇਹ ਕਿੰਨਾ ਮਹਿੰਗਾ ਸੌਦਾ, ਇਹ ਸਾਰੀਆਂ ਗੱਲਾਂ ਕਰਕੇ ਇੱਕ ਫਿਰ ਤੋਂ ਵਿਵਾਦ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਮੈਟਰੋ ਟਨਲ ਨੂੰ ਲੈ ਕੇ ਬਾਰ ਬਾਰ ਇਹ ਕਿਹਾ ਜਾ ਰਿਹਾ ਸੀ ਵਿਰੋਧੀ ਧਿਰ ਦੀ ਤਰਫ ਤੋਂ, ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ, ਕਿ ਜੈਸਿੰਟਾ ਐਲਨ ਨੇ ਪੈਸੇ ਦੀ ਦੁਰਵਰਤੋਂ ਕੀਤੀ ਹੈ। ਮਹਿਜ਼ 9 ਕਿਲੋਮੀਟਰ ਦੀ ਅੰਡਰਗਰਾਊਂਡ ਟ੍ਰੇਨ ਲਾਈਨ ਦੀ ਓਪਨਿੰਗ ਫਰਵਰੀ ਮਹੀਨੇ 'ਚ ਕਰ ਦਿੱਤੀ ਗਈ ਸੀ ਮੈਟਰੋ ਦੀ, ਪਰ ਉਸ ਤੋਂ ਬਾਅਦ ਹੁਣ ਟਰਾਂਸਪੋਰਟ ਮਿਨਿਸਟਰ ਦਾ ਬਿਆਨ ਸਾਹਮਣੇ ਆ ਰਿਹਾ, ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਇਹ ਬੜਾ ਮਹਿੰਗਾ ਸੌਦਾ ਪਿਆ ਵਿਕਟੋਰੀਆ ਨੂੰ। ਹਾਲੇ ਵੀ ਵਿਕਟੋਰੀਆ ਦੇ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਉੱਤੇ ਬਹੁਤ ਖਰਚੇ ਜਿਹੜੇ ਹੋਣੇ ਨੇ। ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸਬਅਰਬਨ ਰੇਲ ਲੂਪ ਹੈ ਉਹਦੇ 'ਤੇ $35 billion, ਮੈਟਰੋ ਟਨਲ ਜਿਸ ਦੇ ਵਿੱਚ ਐਨਜ਼ੈਕ ਟਾਊਨ ਹਾਲ, ਸਟੇਟ ਲਾਇਬ੍ਰੇਰੀ, ਪਾਰਕਵਿਲ ਅਤੇ ਆਰਡਨ ਸਟੇਸ਼ਨ ਪੈਂਦੇ ਨੇ, ਉਹਦੇ 'ਤੇ ਸ਼ੁਰੂਆਤ ਦੇ ਵਿੱਚ $11 billion ਦਾ ਖਰਚ ਆਉਣ ਦੀ ਗੱਲ ਦੱਸੀ ਗਈ ਸੀ। ਪਰ ਹੁਣ ਜਦੋਂ ਮੁਕੰਮਲ ਹੋਇਆ, ਹਾਲਾਂਕਿ ਕਈ ਚੀਜ਼ਾਂ ਹਾਲੇ ਵੀ ਅਧੂਰੀਆਂ ਪਈਆਂ ਨੇ, $15.5 billion ਤੋਂ ਜ਼ਿਆਦਾ ਦਾ ਬਿੱਲ ਇਹਦੇ 'ਤੇ ਦੱਸਿਆ ਜਾ ਰਿਹਾ ਹੈ। ਉੱਧਰ ਜੈਸਿੰਟਾ ਐਲਨ ਸਰਕਾਰ ਪਹਿਲਾਂ ਹੀ ਚਰਚਾ ਦੇ ਵਿੱਚ ਆ ਜਦੋਂ ਇਹ ਕਿਹਾ ਜਾਂਦਾ ਹੈ ਕਿ $1.5 lakh ਲਗਾ ਕੇ ਇੱਕ ਤਾਂਬੇ ਦਾ ਬੁੱਤ ਡੈਨੀਅਲ ਐਂਡਰਿਊਜ਼ ਦਾ, ਸਾਬਕਾ ਪ੍ਰੀਮੀਅਰ ਦਾ, ਜਿਹੜਾ ਬਣਾਇਆ ਜਾ ਰਿਹਾ, ਪਰ ਟੈਕਸਪੇਅਰਸ ਦੇ ਪੈਸੇ ਦੀ ਦੁਰਵਰਤੋਂ ਕਰਕੇ ਇਹ ਨਹੀਂ ਦੇਖਿਆ ਜਾ ਰਿਹਾ ਕਿ ਆਖਰਕਾਰ ਉਸ ਪੈਸੇ ਨੂੰ ਕਿਵੇਂ ਢੰਗ ਸਿਰ ਜਿਹੜਾ ਹੈ ਖਰਚ ਕੀਤਾ ਜਾ ਸਕੇ। ਸਬਅਰਬਨ ਰੇਲ ਲੂਪ ਦਾ ਇਹ ਪ੍ਰੋਜੈਕਟ ਜਿਹੜਾ ਅਗਲੇ 4 ਸਾਲ ਬਾਅਦ ਮੁਕੰਮਲ ਹੁੰਦਾ ਨਜ਼ਰ ਆ ਰਿਹਾ ਹੈ। ਮੌਸਮ ਦੇ ਨਾਲ ਜੁੜੀ ਖਬਰ, ਜਿੱਥੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮੌਸਮ ਦੇ ਅੰਦਰ ਇਸ ਵਕਤ ਕਾਫੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਵੀਕਐਂਡ ਤੋਂ ਹੀ ਇਹ ਫਲੱਡਿੰਗ ਅਤੇ ਤਬਾਹਕੁਨ ਜਿਹੜੀਆਂ ਹਵਾਵਾਂ ਨੇ ਉਹਨਾਂ ਦੇ ਖਤਰੇ ਖਦਸ਼ੇ ਬਲਕਿ ਵੱਗ ਵੀ ਰਹੀਆਂ ਨੇ। ਤੇਜ਼ ਤੂਫਾਨ ਨੇ, ਤੇਜ਼ ਹਵਾਵਾਂ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀਕਐਂਡ ਸੀ ਉਸ ਦਰਮਿਆਨ ਕਾਫੀ ਤਬਾਹੀ ਮਚਾਈ, ਔਰ ਇਸ ਦੇ ਚੱਲਦਿਆਂ ਹੋਇਆ ਪਰਥ ਹਵਾਈ ਅੱਡੇ ਦੇ ਉੱਤੇ ਕਈ ਸਾਰੀਆਂ ਉਡਾਨਾਂ ਜਿਹੜੀਆਂ ਸੀ ਉਹਨਾਂ ਨੂੰ ਕਿਸੇ ਹੋਰ ਥਾਂ ਦੇ ਉੱਤੇ ਡਿਟੋਰ ਕਰ ਦਿੱਤਾ ਗਿਆ, ਰੱਦ ਕਰ ਦਿੱਤਾ ਗਿਆ ਜਾਂ ਕੈਂਸਲ ਕਰ ਦਿੱਤਾ ਗਿਆ। ਮੰਨਿਆ ਗਿਆ ਹੈ ਕਿ ਕੈਪ ਨੈਚੁਰਲਾਈਜ਼ ਦੇ ਵਿੱਚ 135 kilometers ਪ੍ਰਤੀ ਘੰਟੇ ਦੀ ਹਵਾ ਜਿਹੜੀ ਰਫ਼ਤਾਰ ਹੈ ਉਸ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ। ਉਹਦਾ ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸ ਯਾਨੀ ਡੀਫੈਸ, ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਐਮਰਜੈਂਸੀ ਮਹਿਕਮਾ, ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਲੋਕੇਸ਼ਨ ਵਰਤ ਕੇ ਮੈਸੇਜਿਸ ਸੁਨੇਹੇ ਭੇਜ ਦਿੱਤੇ ਗਏ ਸੀ, ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਇਹਨਾਂ ਥਾਵਾਂ ਦੇ ਵਿੱਚ ਨਾ ਜਾਇਆ ਜਾਵੇ, ਗੁਰੇਜ਼ ਕੀਤਾ ਜਾਵੇ, ਖਾਸ ਤੌਰ ਦੇ ਉੱਤੇ ਤਟੀ ਇਲਾਕਿਆਂ 'ਤੇ। ਔਰ ਪਰਥ ਦੇ ਵਿੱਚ ਕੱਲ੍ਹ ਰਾਤ ਤੇਜ਼ ਕੰਟੀਨਿਊ ਜਿਹੜੀ ਬਾਰਿਸ਼ ਪੈ ਰਹੀ ਸੀ ਉਹ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ, ਪਰ ਹਾਲੇ ਮੌਸਮ ਦੇ ਵਿੱਚ ਸੁਧਾਰ ਨਹੀਂ ਹੋਇਆ। ਵੈਸਟਰਨ ਪਾਵਰ ਦੇ ਮੁਤਾਬਕ 60,000 ਘਰਾਂ ਦੇ ਵਿੱਚ ਜਿਹੜੀ ਬਿਜਲੀ ਚਲੀ ਗਈ ਸੀ ਵੈਸਟਰਨ ਆਸਟ੍ਰੇਲੀਆ ਦੇ, ਉਹਨਾਂ ਦੀ ਬਿਜਲੀ ਰੀਸਟੋਰ ਕਰ ਦਿੱਤੀ ਗਈ ਹੈ। ਹਾਲੇ ਵੀ ਕੁਝ ਇੱਕ ਪ੍ਰੋਪਰਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਬਿਜਲੀ ਰੀਸਟੋਰ ਨਹੀਂ ਹੋਈ ਹੈ। ਸਟੇਟ ਐਮਰਜੈਂਸੀ ਸਰਵਿਸਿਜ਼ ਦੇ ਦੁਆਰਾ ਦੱਸਿਆ ਗਿਆ ਹੈ ਕਿ ਇੱਕਦਮ ਇੱਕ ਉਹਨਾਂ ਦੇ ਉੱਤੇ ਵੀ ਆਉਣ ਪਈ, 700 ਦੇ ਕਰੀਬ ਕਾਲਾਂ ਆ ਜਾਂਦੀਆਂ ਨੇ ਇਸ ਵੀਕਐਂਡ ਦੇ ਦਰਮਿਆਨ, ਸ਼ਨੀਵਾਰ ਐਤਵਾਰ ਦੇ ਦਰਮਿਆਨ, ਕਿਸੇ ਨੇ ਦਰਖਤ ਡਿੱਗਣ ਦੀ, ਕਿਸੇ ਨੇ ਪਾਵਰ ਲਾਈਨ ਡਿੱਗਣ ਦੀ, ਕਿਸੇ ਨੇ ਡੈਬਰੀਜ਼ ਇਕੱਠੀ ਹੋਣ ਦੀ, ਇਸ ਕਿਸਮ ਦੀਆਂ ਜਿਹੜੀਆਂ ਕਾਲਾਂ ਕਰਕੇ ਮਦਦ ਮੰਗੀ ਸੀ। ਉੱਥੇ IPL ਦਾ ਅੰਜਾਮ ਤਾਂ ਤੁਸੀਂ ਹੁਣ ਦੇਖ ਹੀ ਲਿਆ, IPL ਦੇ ਵਿੱਚ ਜਿਹੜੀ RCB ਦੀ ਜਿੱਤ ਹੈ ਉਹ ਹੋਈ ਹੈ, ਔਰ ਇਸ ਜਿੱਤ ਤੋਂ ਬਾਅਦ ਗੁਜਰਾਤ ਟਾਈਟਨ ਜਿਹੜੀ ਹਾਰੀ ਹੈ ਉਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਹੁਣ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਉੱਤੇ RCB ਨੂੰ ਵਧਾਈ ਦਿੱਤੀ ਹੈ, ਕਿਹਾ ਹੈ ਕਿ RCB ਬੜੇ ਬਹਾਦਰੀ ਦੇ ਨਾਲ ਖੇਡੇ ਨੇ। ਫਾਈਨਲ ਮੁਕਾਬਲੇ 'ਚ RCB ਦੇ ਸਾਹਮਣੇ ਸ਼ੁਭਮਨ ਗਿੱਲ 10 ਰਨ ਹੀ ਬਣਾ ਕੇ ਆਊਟ ਹੋ ਗਏ ਸੀ। ਜੋਸ਼ ਹੇਜ਼ਲਵੁੱਡ ਤੀਸਰੇ ਓਵਰ ਦੇ ਵਿੱਚ ਗਿੱਲ ਦਾ ਵਿਕਟ ਲੈ ਗਏ ਸੀ। IPL ਦੇ ਇਸ ਸੀਜ਼ਨ 'ਚ ਸ਼ੁਭਮਨ ਗਿੱਲ ਨੇ ਕੁੱਲ ਸੱਤ

ਤੋਂ 22 ਰਨ ਜੋੜੇ ਨੇ। ਜੀ ਟੀ ਦੀ ਫਾਈਨਲ ਤੱਕ ਲਿਜਾਣ ਦੇ ਵਿੱਚ, ਜੀ ਟੀ ਯਾਨੀ ਕਿ ਗੁਜਰਾਤ ਅਤੇ ਟਾਈਟਨਸ ਨੂੰ ਫਾਈਨਲ ਤੱਕ ਲਿਜਾਣ 'ਚ ਉਹਨਾਂ ਦਾ ਕਾਫੀ ਅਹਿਮ ਰੋਲ ਰਿਹਾ ਸੀ। ਆਈ ਪੀ ਐੱਲ 2026 ਦੀ ਖਿਤਾਬੀ ਟਰਾਫੀ ਬੇਸ਼ੱਕ ਰਜਤ ਪਟੀਦਾਰ ਦੀ ਕੋਹਲੀ ਦੀ ਟੀਮ ਦੇ ਨਾਮ ਗਈ ਹੋਵੇ, ਪਰ ਇਸ ਟੂਰਨਾਮੈਂਟ ਦੇ ਵਿੱਚ ਵੈਭਵ ਸੂਰਿਆਵੰਸ਼ੀ ਜਿਹੜੇ ਕਿ ਰਾਜਸਥਾਨ ਰਾਇਲ ਦੇ ਲਈ ਕਮਾਲ ਕਰਕੇ ਗਏ ਨੇ, ਉਸਨੇ 776 ਦੌੜਾਂ ਇਸ ਟੂਰਨਾਮੈਂਟ 'ਚ ਬਣਾਈਆਂ ਸੀ। ਸ਼ੁਭਮਨ ਗਿੱਲ ਉਹਨਾਂ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਰਹੇ ਸੀ, ਅਤੇ ਇਹਨਾਂ ਦੀ ਹੀ ਗੁਜਰਾਤ ਟਾਈਟਨ ਟੀਮ ਦੇ ਸਾਈ ਸੁਦਰਸ਼ਨ ਨੇ 722 ਦੌੜਾਂ ਬਣਾਈਆਂ ਸੀ, ਜਦਕਿ ਜੇਤੂ ਟੀਮ ਵਿਰਾਟ ਕੋਹਲੀ ਜਿਨ੍ਹਾਂ ਨੇ ਫਾਈਨਲ ਮੁਕਾਬਲੇ ਦੇ ਵਿੱਚ ਵੀ ਆਪਣਾ ਦਮਖਮ ਦਿਖਾਇਆ, ਉਹਨਾਂ ਨੇ 675 ਦੌੜਾਂ ਬਣਾਈਆਂ ਇਸ ਪੂਰੇ ਐਡੀਸ਼ਨ 'ਚ। ਔਰ ਪੰਜਵੇਂ ਨੰਬਰ ਦੇ ਉੱਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਨਰਾਈਜ਼ਰ ਹੈਦਰਾਬਾਦ ਦੇ ਹੈਨਰੀ ਕਲਾਸਨ ਰਹੇ। ਉੱਥੇ ਦੂਸਰੇ ਪਾਸੇ ਜੇਕਰ ਵਿਕਟਾਂ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨ ਦੇ ਕਸੀਡੋ ਰਬਾਡਾ ਨੇ ਇਸ ਪੂਰੇ 2026 ਦੇ ਐਡੀਸ਼ਨ ਦੇ ਵਿੱਚ ਕੁੱਲ 29 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਆਰ ਸੀ ਬੀ ਦੇ ਭੁਵਨੇਸ਼ਵਰ ਕੁਮਾਰ ਨੇ ਇਸ ਟੂਰਨਾਮੈਂਟ 'ਚ 28 ਵਿਕਟਾਂ ਹਾਸਲ ਕੀਤੀਆਂ। ਤੀਜੇ ਨੰਬਰ ਦੇ ਉੱਤੇ ਜੋਫਰਾ ਆਰਚਰ ਰਾਜਸਥਾਨ ਰਾਇਲ ਦੇ ਜਿਨ੍ਹਾਂ ਨੇ 25, ਅਤੇ ਗੁਜਰਾਤ ਟਾਈਟਨ ਦੇ ਰਾਸ਼ਿਦ ਖਾਨ ਨੇ 21, ਅਤੇ ਪੰਜਵੇਂ ਨੰਬਰ ਦੇ ਉੱਤੇ ਕੰਬੋਜ ਜਿਹੜੇ ਚੇਨਈ ਸੁਪਰ ਕਿੰਗ ਦੇ ਸੀ ਜਿਨ੍ਹਾਂ ਨੇ 21 ਵਿਕਟਾਂ ਹਾਸਲ ਕੀਤੀਆਂ। ਖਬਰਾਂ ਦੇ ਅੱਜ ਦੇ ਇਸ ਐਡੀਸ਼ਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

रेडियो हाँ जी 1674 एम दे उत्ते तुहाडा सारिआं दा स्वागत जी। मैं गौतम कपिल एक छोटी जी रिपोर्ट तुहाडे तक लैके आए हाँ। असल दे विच बड़े सारे स्रोते पहला भी ये पुछदे रहे ने जां सोशल मीडिया ते भी ये चर्चा हुंदी रही है कि जिहड़ा दुबई बबल सी ये जिहड़ा बार बार कहा जा रहा सीगा कि दुबई जाओ शेखां दे नाल घूमो फिरो महंगीआं गड्डियां चमचमांदीआं सड़कां लहरांदे जिहड़ियां हरियालीआं रेगिस्तान के इलाके दे विच बड़ा वधिया बनिया होया एक शहर सिर्फ दुबई नहीं दोहा जेदा ये जिहड़े मिडल ईस्ट दे या मध्य पूर्व दे विच ये जो भी कुछ एक दिखाई जा रही तस्वीर सी वो तस्वीर की असलियत हुण की है ते भविख दे विच उहदा भविख होएगा कि इदां ही रहेगा। इस नूं लैके एक रिपोर्ट तुहाडे तक लैके आए हैं जो हुण तक होया भविख च की होना खैर वह तो सिर्फ ट्रंप साहब नूं पता या रब नूं पता है। पर अमरीका इजराइल ते दूजे पासे ईरान सो इजराइल ने ही शुरू की सी एक तरीके दे नाल जंग अमरीका इजराइल बनाम ईरान जंग दे करके जिहड़ा खाड़ी देशां दे विच इनवैसटमेंट नूं लैके एक बड़ा झटका लग्या पूरी दुनिया च महंगाई का असर देखने नूं मिलिया। इहनूं सिर्फ तुसीं तेल दी या एक सप्लाई चेन दी अड़िकन ना समझो उसका एक विघन ना समझो बल्कि जिहड़ा दहाकियां तो एक सुनहरी सुफना दस के जिहड़ा वेचिया जा रहा मिडल ईस्ट खास करके दुबई जिदा दोहा इन्हां शहरां दी चकाचौंध दे उत्ते अचानक जिहड़ा खतरा हुण मंडराण लग्या ते उस सेफ हैवन का भी बलबला फटन करके हुण बहुत सारा खौफ बड़ा सारा ससोपंज बड़ियां सारियां क्यासराइयां बहुत सारी अनसर्टेनिटी का जिहड़ा माहौल बन गया उन्हूं लैके अज दी इह रिपोर्ट तुहाडे तक लैके आए हैं। रेडियो हाँ जी 1674 एम दे उत्ते इस रिपोर्ट दे विच अलग अलग पहलुओं के बारे गल करांगे ये समझांगे कि मिडल ईस्ट दे विच इस वक्त हो की रहा है नाल ही ये भी जानांगे कि अमरीका हुण आखिरकार चाहता की है जंग के कारण जिहड़ी रुकावट आई सी जो अस्थिरता का माहौल बनिया सी उहदे नाल हुण खाड़ी देशों का अंदर जिहड़ा इनवैसट होया होया और खाड़ी देशों ने जिहड़ा बाहर इनवैसट किया है यानी कि तेल बेच बेच के ये जिहड़े अमीर तरीन देश सी मध्य पूर्व के इन्हां दा हुण दूसरे देशों जिहड़ी इनवैसटमेंट है उहदा भी की बनेगा प्लस की हुण ट्रंप दे उत्ते यकीन है कर सकनगे या नहीं और इहदे नाल अज दी इस रिपोर्ट दे विच आस्ट्रेलियन एंगल भी जाण के चलांगे कि आस्ट्रेलियन लोग जिहड़े बार बार हुण ट्रैवल अवॉयडेंस दीआं भी जानकारियां आ रहियां ने स्मार्ट ट्रैवल दे उत्ते हाले तक जिहड़ी है अपडेट नहीं की गई आस्ट्रेलिया की तरफ तो कि ठीक है तुसी जाओ मध्य पूर्व दे वल वो हाले आस्ट्रेलियाई लोगों सलाह नहीं दिती जा रही और इनवैसटमेंट ड्रॉप जिहड़ा एक देखने मिले आस्ट्रेलिया का ये सारे पक्ष तुहाडे नाल अज दी इस रिपोर्ट दे विच सांझे करते चलांगे। सब तो पहला जे इस रिपोर्ट दे विच तुसी हुण एक गल समझो कि ठीक है एक गेड़ हो गया शांति की गलबात पाकिस्तान का धन्यवाद जिन्होंने विचोलगी की शुरू करवाई सीज़फायर थोड़ा बहुत होया होया थोड़ा बहुत इस करके कह रहे हैं क्योंकि खबरों के इस हफ्ते भी थोड़े नाल सांझ पाई है कि ईरान वाले पास जिहड़े ड्रोन आ रहे से उन्होंने फोड़ दिता गया अमरीका ये कर रहा है या इजराइल ये कर रहा है नहीं पता पर खैर फिलहाल सीज़ फायर का या जंगबंदी का जिहड़ा पक्का फैसला हाले कोई नहीं होया कोई इदा नहीं कि समझौता हो गया होवे कि हुण ईरान ते कोई अटैक ही नहीं होएगा तो ईरान उसनू रिटेलीएट नहीं करेगा। जे इस बार कोई समझौता हो जाता है तो कि वह हमेशा दे लिए लागू रहूगा इहदी गरंटी भी कोई चुकन लई राजी नहीं ना तो ईरान ते ना ही अमरीका तो वैसे ही मध्य पूर्व नूं अपना पक्का दुश्मन मानदा है जिहड़ा इजराइल वह तो कदे भी गरंटी अखर गरंटी और इजराइल कट्ठे नहीं रह सकते। साउदी अरब कतर संयुक्त अरब अमीरात यानी UAE वर्गे जिहड़े खाड़ी देश ये तीन चार अमीर देश तुसीं मन के चलो यो देश ने जिथे अमरीका दे अपने फौजी अड्डे बने हुए ने अमरीका जे ईरान दे उत्ते जां इस तों पहलां इराक दे उत्ते निगाह रखदा सी तां इन्हां देशां दे विच अपने इन्हां दे नाल चंगे संबंध बना के और ये अमीर देश भी ने साउदी अरब कतर संयुक्त अरब ऐसे करके बहुत सारे दुनिया भर तो इन्वैसटर इत्थे जाके इन्वैसट भी करदे सी पर ये खाड़ी देशां ने अमरीका तो लैके अफरीका तक दुनिया भर दे विच इन्वैसट भी कर रखे जिहड़ा इत्थों पैसा आ रहा सी तेल बेच बेच के वो करोड़ां अरबां खरबां डालर का इनवैसटमेंट भी जिहड़ा हो रहा सी और वादा भी किया होया सी हाले ऑलरेडी जिहड़ी इनवैसटमेंट हुई और आने वाले दिनों च भी जिहड़ी होनी सी पर ईरान की जंग करके हुण शायद यह पैसा उन्हां नूं अपने ही देशों के उत्ते खर्च करना होगा
ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ। ਸੋ ਖੈਰ, ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸੋਵੇਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਡਾਲਰ ਦਾ ਨਿਵੇਸ਼ ਹੈ। 5 trillion ਤੁਸੀਂ ਸਮਝੋ, ਹੁਣ ਲਗਭਗ $5,000 ਅਰਬ ਲਗਭਗ। ਇਸ ਕਰਕੇ ਕਹਿ ਰਹੇ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਣ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਹੀ ਤੁਸੀਂ, ਤੁਹਾਡੇ ਕੋਈ ਫੋੜਾ, ਫੇਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਅਤੇ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੋਰਮੁਜ਼ ਸਟ੍ਰੇਟ ਬੰਦ ਪਿਆ ਹੈ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ, ਹੋਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਈਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਈਰਾਨ ਦੀ ਰਿਟੈਲੀਏਸ਼ਨ ਜਾਂ ਈਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ, ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ ਵੱਡੇ ਵੱਡੇ ਇਨਵੈਸਟਰ

ਦੁਬਈ ਹਮੇਸ਼ਾ ਹੀ ਆਪਣੇ ਆਪ ਨੂੰ ਅਮੀਰਾਂ ਦੇ ਲਈ ਜਾਂ ਜਿਹੜੇ ਫੋਰਨ ਇਨਵੈਸਟਰ ਨੇ ਉਹਨਾਂ ਦੇ ਲਈ ਇੱਕ ਟੈਕਸ ਫਰੀ ਡੈਸਟੀਨੇਸ਼ਨ ਕਹਿ ਕੇ ਕਿ ਤੁਹਾਨੂੰ ਟੈਕਸ ਨਹੀਂ ਕੋਈ ਲੱਗਣਾ, ਇੱਥੋਂ ਦੀ ਸਰਕਾਰ ਨੇ ਤੁਹਾਡੇ ਤੋਂ ਪੈਸਾ ਨਹੀਂ ਕੋਈ ਲੈਣਾ, $2,00,000 ਲਗਾਓ, $5,00,000 ਲਗਾਓ, $10,00,000 ਲਗਾਓ, ਇੱਥੇ ਘਰ ਲਓ, ਮਾਲ ਲਵੋ, ਕੋਈ ਦੁਕਾਨ ਲਵੋ, ਕੋਈ ਨਾ ਕੋਈ ਐਸੀ ਚੀਜ਼ ਦੇ ਵਿੱਚ ਇਨਵੈਸਟ ਕਰੋ ਦੁਬਈ ਦੇ ਅੰਦਰ। ਪਰ ਜਦੋਂ ਹੁਣ ਅਟੈਕ ਦੇ ਦਰਮਿਆਨ ਦੁਬਈ ਇੰਟਰਨੈਸ਼ਨਲ ਏਅਰਪੋਰਟ ਹੀ ਬੰਦ ਹੋ ਗਿਆ ਅਤੇ ਹੋਰ ਬੜੀਆਂ ਨਾਮੀ ਗ੍ਰਾਮੀ ਜਿਹੜੀਆਂ ਉੱਥੇ ਦੇ ਲੈਂਡਮਾਰਕ ਸੀ ਉਹਨਾਂ ਦੇ ਕੋਲ ਜਾ ਕੇ ਡਰੋਨ ਡਿੱਗ ਪਏ, ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਅਨ ਇਨਵੈਸਟਰਸ ਦਾ ਭਰੋਸਾ ਟੁੱਟ ਗਿਆ ਇਸ ਵਕਤ, ਪੂਰੀ ਤਰ੍ਹਾਂ ਦੇ ਨਾਲ ਟੁੱਟ ਗਿਆ। ਇੱਕ ਤਾਂ ਟਰੈਵਲ ਅਵੋਇਡੈਂਸ ਹੋ ਰਹੀ ਹੈ ਇਸ ਵਕਤ, ਕਿਉਂਕਿ ਜਦੋਂ ਤੁਸੀਂ ਕਿਸੇ ਵੱਲ ਜਾਓਗੇ ਹੀ ਨਹੀਂ ਤਾਂ ਤੁਸੀਂ ਉੱਧਰਲੇ ਪਾਸੇ ਇਨਵੈਸਟ ਵੀ ਕਿਉਂ ਕਰੋਗੇ। ਏਅਰ ਸਪੇਸ ਕੁਛ ਚਿਰ ਬੰਦ ਰਿਹਾ, ਆਸਟ੍ਰੇਲੀਅਨ ਸੈਲਾਨੀ ਨਹੀਂ ਗਏ ਉੱਥੇ, ਜਿਹੜੇ ਐਕਸਪੈਟ ਸੀਗੇ ਜਿਹੜੇ ਪ੍ਰਵਾਸੀ ਕਹਿ ਲੈਂਦੇ ਉੱਥੇ ਰਹਿਣ ਵਾਲੇ ਉਹ ਨਹੀਂ ਦੁਬਈ ਜਾ ਰਹੇ ਹੈਗੇ, ਸੋ ਡਰ ਰਹੇ ਨੇ। ਹੁਣ ਜੰਗ ਦੇ ਸ਼ੁਰੂਆਤੀ ਦਿਨਾਂ 'ਚ ਤਾਂ ਬਹੁਤ ਸਾਰੇ ਜਿਹੜੇ ਅਮੀਰ ਪ੍ਰਵਾਸੀ ਸੀ ਉਹਨਾਂ ਨੇ ਦੁਬਈ ਛੱਡਣ ਦੇ ਲਈ ਜਿਹੜੇ ਪ੍ਰਾਈਵੇਟ ਜੈਟਸ ਮੰਗਵਾ ਲਏ ਸੀਗੇ। ਇਨਫੈਕਟ ਉੱਥੇ ਅਲ ਜਜ਼ੀਰਾ ਦੀ ਇਹ ਰਿਪੋਰਟ ਵੀ ਆਈ ਸੀ ਕਿ ਪ੍ਰਾਈਵੇਟ ਜੈਟਸ ਦੀ ਡਿਮਾਂਡ ਵੱਧ ਗਈ ਹੈ ਕਿਉਂਕਿ ਦੁਬਈ 'ਚੋਂ ਲੋਕ ਨਿਕਲ ਰਹੇ ਨੇ ਬਾਹਰ। ਫਿਰ ਇਨਵੈਸਟਮੈਂਟ ਡਰੋਪ ਕਿਵੇਂ ਹੋਇਆ? ਹੁਣ ਆਸਟ੍ਰੇਲੀਅਨ ਨਿਵੇਸ਼ਕ ਜਿਹੜੇ ਨੇ ਉਹ ਦੁਬਈ ਦੀ ਰੀਅਲ ਅਸਟੇਟ ਦੇ ਵਿੱਚ ਕਰੋੜਾਂ ਡਾਲਰ ਦਾ ਨਿਵੇਸ਼ ਕਰਦੇ ਨੇ ਹਰ ਸਾਲ। ਇੱਕ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ ਕਿ ਆਸਟ੍ਰੇਲੀਅਨ ਲੋਕਾਂ ਦਾ ਦੁਬਈ 'ਚ ਇਸ ਵਕਤ $785 million ਤੋਂ ਵੱਧ ਦੀ ਇਨਵੈਸਟਮੈਂਟ ਹੋਈ ਹੋਈ ਹੈ, ਸਿਰਫ ਔਰ ਸਿਰਫ ਰਿਹਾਇਸ਼ੀ ਪ੍ਰੋਪਰਟੀਜ਼ ਦੇ ਵਿੱਚ, ਯਾਨੀ ਕਿ ਘਰਾਂ ਘੁਰਾਂ ਦੇ ਵਿੱਚ ਹੀ ਇੰਨਾ ਇਨਵੈਸਟ ਹੋਇਆ। ਕਮਰਸ਼ੀਅਲ ਪ੍ਰੋਪਰਟੀ ਦਾ ਤਾਂ ਹਲੇ ਅੰਦਾਜ਼ਾ ਹੀ ਨਹੀਂ ਕੋਈ, ਕਿਉਂਕਿ ਉਹਦਾ ਲਗਾਇਆ ਵੀ ਨਹੀਂ ਜਾ ਸਕਦਾ। ਪਰ ਇਸ ਸਿਕਿਉਰਿਟੀ ਸ਼ੌਕ ਨੇ ਇਨਵੈਸਟਰਸ ਨੂੰ ਪਿੱਛੇ ਧੱਕ ਦਿੱਤਾ, ਬੈਕਫੁੱਟ ਦੇ ਉੱਤੇ ਭੇਜਤਾ। ਨਵਾਂ ਇਨਵੈਸਟ ਕੋਈ ਹੋ ਨਹੀਂ ਰਿਹਾ, ਪੈਸਾ ਪੁਰਾਣੀ ਇਨਵੈਸਟਮੈਂਟ ਬਾਹਰ ਹੋ ਰਹੀ ਹੈ। ਦੁਬਈ ਲੈਂਡ ਬਾਹਰ ਦਾ ਮਤਲਬ ਕਿ ਪੈਸਾ ਉੱਥੋਂ ਖਿੱਚਿਆ ਜਾ ਰਿਹਾ। ਜਿਹੜਾ ਦੁਬਈ ਲੈਂਡ ਡਿਪਾਰਟਮੈਂਟ ਹੈ ਉਹਨਾਂ ਦੇ ਅੰਕੜਿਆਂ ਦੇ ਮੁਤਾਬਕ ਸਿਰਫ ਜਦੋਂ ਫਰਵਰੀ ਮਹੀਨੇ 'ਚ ਜੰਗ ਹੋਈ ਸੀਗੀ ਉਦੋਂ ਹੀ ਪ੍ਰੋਪਰਟੀ ਦੇ ਸੌਦਿਆਂ 'ਚ 50% ਗਿਰਾਵਟ ਆ ਗਈ ਸੀ। ਦੁਬਈ 'ਚ ਲਗਭਗ 90% ਆਬਾਦੀ ਦੁਬਈ ਦੇ ਲੋਕਾਂ ਦੀ ਨਹੀਂ ਹੈਗੀ, ਫੋਰਨਰਸ ਨੇ, ਏਲੀਅਨਸ ਜਾਂ ਦੂਸਰੇ ਮੂਲ ਦੇ ਲੋਕ ਨੇ। ਜੇ ਆਸਟ੍ਰੇਲੀਆ ਅਤੇ ਹੋਰ ਦੇਸ਼ ਇੰਡੀਆ ਜਾਂ ਹੋਰ ਵੀ ਜਿੰਨੇ ਵੀ ਦੇਸ਼ ਹੈਗੇ ਨੇ, ਨਿਊਜ਼ੀਲੈਂਡ, ਚਾਈਨਾ, ਜਪਾਨ, ਸਿੰਗਾਪੁਰ, ਇੱਥੋਂ ਦੇ ਇਨਵੈਸਟਰ ਲਗਾਤਾਰ ਪਿੱਛੇ ਹਟਦੇ ਰਹੇ ਅਤੇ ਦੁਬਈ 'ਚ ਜਿਹੜੇ ਲਗਾਤਾਰ ਉਹ ਨਵੀਆਂ ਬਣ ਰਹੀਆਂ ਲਗਜ਼ਰੀ ਵਿਲਾਸ ਨੇ, ਅਪਾਰਟਮੈਂਟਸ ਦੀ ਮਾਰਕੀਟ ਹੈ, ਕ੍ਰੈਸ਼ ਹੋ ਜਾਏਗੀ। ਮਾਰਕੀਟ 'ਚ ਪ੍ਰੋਪਰਟੀ ਦੀ ਸਪਲਾਈ ਵੀ ਜ਼ਿਆਦਾ ਹੋ ਜਾਏਗੀ ਅਤੇ ਖਰੀਦਦਾਰ ਵੀ ਕੋਈ ਨਹੀਂ ਹੋਏਗਾ, ਜ਼ਾਹਰ ਜੀ ਗੱਲ ਹੈ ਕਿ ਕ੍ਰੈਸ਼ ਹੋ ਜਾਏਗੀ। ਹੁਣ ਆਸਟ੍ਰੇਲੀਅਨ ਗੌਰਮੈਂਟ ਜਿਹੜੀ ਐਂਥਨੀ ਐਲਬਨੀਜ਼ ਗੱਲ ਲਿਆ ਕੇ ਇੱਥੇ ਮੁੱਕਦੀ ਹੈ ਕਿ ਭਾਵੇਂ ਡਾਇਰੈਕਟਲੀ ਇਹਨਾਂ ਨੇ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ, ਸ਼ੁਰੂ ਦੇ ਵਿੱਚ ਅਮੈਰੀਕਾ ਨੇ ਕਹਿ ਰਹੇ ਨੇ ਕਿ ਮੰਗੀ ਸੀ ਮਦਦ, ਪਰ ਪਿਛਲੇ ਦਿਨ ਹੀ ਪ੍ਰਧਾਨ ਮੰਤਰੀ ਕਹਿੰਦੇ ਕਿ ਨਾ ਤਾਂ ਸਾਨੂੰ ਕੋਈ ਲਿਖਤੀ ਗਿਆ, ਨਾ ਟਰੰਪ ਨੇ ਕੋਈ ਫੋਨ ਕੀਤਾ, ਮੈਨੂੰ ਕਹਿੰਦੇ ਸੁਪਨੇ ਥੋੜ੍ਹੇ ਆ ਰਹੇ ਨੇ। ਹੋਰ ਅਲੱਗ ਗੱਲ ਹੈ ਕਿ ਉਹ ਡਰੋਨ ਮਾਰੀ ਜਾ ਰਹੇ ਨੇ, ਮਿਜ਼ਾਈਲਾਂ ਮਾਰੀ ਜਾ ਰਹੇ ਨੇ, ਪਰ ਐਂਥਨੀ ਐਲਬਨੀਜ਼ ਕਹਿੰਦੇ ਕਿ ਸਾਨੂੰ ਤਾਂ ਕਿਹਾ ਹੀ ਨਹੀਂ ਅਮਰੀਕਾ ਨੇ ਵੀ ਮਦਦ ਕਰੋ ਸਾਡੀ, ਅਫਗਾਨਿਸਤਾਨ ਵੇਲੇ ਕਿਹੜਾ ਕਿਹਾ ਸੀ। ਪਰ ਖੈਰ ਹੁਣ ਆਸਟ੍ਰੇਲੀਅਨ ਗੌਰਮੈਂਟ ਨੇ ਡਾਇਰੈਕਟਲੀ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ, ਬਟ ਇਨਡਾਇਰੈਕਟਲੀ ਜਿਹੜਾ ਉਹ ਪ੍ਰੋਬਲਮ ਜ਼ਰੂਰ ਆਸਟ੍ਰੇਲੀਆ ਨੂੰ ਵੀ ਭੁਗਤਣੀ ਪਈ ਹੈ, ਇੱਥੋਂ ਦੇ ਇਨਵੈਸਟਰਸ ਨੂੰ ਵੀ ਭੁਗਤਣੀ ਪਈ ਹੈ, ਦੁਨੀਆ ਭਰ ਨੂੰ ਭੁਗਤਣੀ ਪੈ ਰਹੀ ਹੈ। ਅਤੇ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ ਜਾਣਦੇ ਹੀ ਹੋ ਤੁਸੀਂ। ਫਿਲਹਾਲ ਮੈਨੂੰ ਦਿਓ ਇਜਾਜ਼ਤ ਇਸ ਖਾਸ ਰਿਪੋਰਟ ਦੇ ਵਿੱਚੋਂ, ਧੰਨਵਾਦ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਵਾਲੇ ਬਾਬੂ ਮੇਰਾ ਗਾਣਾ ਚਲਾ ਦੋ
4: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ ਹਾਂਜੀ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ 1674 ਮੈਂ ਦੋਸਤੋ ਅੱਜ ਦੇ ਦਿਨ ਆਪਾਂ ਗੱਲਬਾਤ ਇੱਕ ਅਹਿਮ ਵਿਸ਼ੇ ਦੇ ਉੱਤੇ ਕਰਨ ਜਾ ਰਹੇ ਹਾਂ ਜਿਹੜਾ ਸਾਡੇ ਸਮਾਜ ਦੇ ਵਿੱਚ ਇਸ ਟਾਈਮ ਦੇ ਉੱਤੇ ਆਪਾਂ ਵਰਤਾਰਾ ਵੇਖ ਤਾਂ ਰਹੇ ਹਾਂ ਪਰ ਸਾਨੂੰ ਬੜਾ ਡਿਸਟਰਬ ਕਰਦਾ, ਬੜਾ ਆਪਾਂ ਬੇਚੈਨ ਰਹਿੰਦੇ ਹਾਂ ਇੱਦਾਂ ਦੀਆਂ ਕੋਈ ਖਬਰਾਂ ਆਪਾਂ ਜਦੋਂ ਸੁਣਦੇ ਅਤੇ ਤ੍ਰਾਸਦੀ ਦੀ ਗੱਲ ਇਹ ਆ ਕਿ ਇੱਦਾਂ ਦੀਆਂ ਖਬਰਾਂ ਦਿਨੋਂ ਦਿਨ ਵੱਧ ਰਹੀਆਂ ਨੇ। ਖਬਰ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਇੱਕ ਪਰਿਵਾਰ ਨੇ ਛਾਲ ਮਾਰੀ। ਸੁਣਨ ਦੇ ਵਿੱਚ ਬਾਅਦ 'ਚ ਆਇਆ ਕਿ ਮਾਂ ਪਿਓ ਨੇ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ ਛਾਲ ਮਾਰੇ ਸੀ, ਉਸ ਤੋਂ ਬਾਅਦ ਉਹਨਾਂ ਨੂੰ ਤਾਂ ਸ਼ਾਇਦ ਕੱਢ ਲਿਆ ਗਿਆ ਪਰ ਬੱਚੇ ਨਹੀਂ ਬਚਾਏ ਜਾ ਸਕੇ। ਸੋ ਤ੍ਰਾਸਦੀ ਇਹ ਆ ਕਿ ਇੱਦਾਂ ਦੀ ਕੋਈ ਪਹਿਲੀ ਘਟਨਾ ਨਹੀਂ ਵਾਪਰੀ। ਸਾਡੇ ਸਮਾਜ ਦੇ ਵਿੱਚ ਇੱਦਾਂ ਦੇ ਵਰਤਾਰੇ ਕਿਉਂ ਹੋ ਰਹੇ ਨੇ, ਕਿਹੜੇ ਕਿਹੜੇ ਹੋਰ ਕੇਸ ਇਹਦੇ ਨਾਲ ਰਿਲੇਟਿਡ ਚਿੰਤਾ ਦਾ ਵਿਸ਼ਾ ਨੇ, ਸੋ ਇਸੇ ਸਮੱਸਿਆ ਦੇ ਉੱਤੇ ਕਿਉਂ ਇਹ ਹੋ ਰਿਹਾ ਵਾ, ਕਿੱਦਾਂ ਹੋ ਰਿਹਾ ਵਾ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਣਾ ਵਾ, ਸੋ ਇਸ ਸਭ ਕੁਛ ਦੇ ਸੰਬੰਧ ਵਿੱਚ ਇੱਕ ਚਰਚਾ ਅੱਜ ਦੇ ਦਿਨ ਪ੍ਰੋਗਰਾਮ 'ਚ ਕਰਨ ਜਾ ਰਹੇ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ।
4: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਜੋ ਖਾਸ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ, ਜਿਹੜੀ ਤੁਸੀਂ ਸ਼ੁਰੂ ਕੀਤੀ ਹੈ ਕਿ ਜਿਹੜਾ ਇਹ ਵਰਤਾਰਾ ਹੈ ਅਸਲ ਦੇ ਵਿੱਚ, ਜਿਹਨੂੰ ਆਪਾਂ ਇਹ ਕਹਿੰਦੇ ਹਾਂ ਕਿ ਇੱਕ ਤਰੀਕੇ ਦਾ ਮਾਸ ਸੁਸਾਈਡ ਜਾਂ ਇਕੱਠੇ ਮਿਲ ਕੇ ਸੁਸਾਈਡ ਕਰਨ ਦਾ ਜਾਂ ਫੈਮਿਲੀ ਸੁਸਾਈਡ ਕਰਨ ਦਾ, ਇਹ ਇੱਕ ਨਵਾਂ ਜਿਹੜਾ ਹੈਗਾ ਰੂਪ ਧਾਰਨ ਕਰ ਗਿਆ। ਤੇ ਪਿੱਛੇ ਜਿਹੜੀ ਹੁਣ ਘਟਨਾ ਵਾਪਰੀ ਹੈ ਇਹ ਬੜੀ ਦਿਲ ਕੰਬਾਊ ਘਟਨਾ ਹੈ, ਇਹਨੇ ਬੜਾ ਝੰਜੋੜ ਕੇ ਰੱਖਿਆ। ਜਿਹੜੇ ਥੋੜੇ ਜਿਹੇ ਵੀ ਸੰਵੇਦਨਸ਼ੀਲ ਬੰਦੇ ਨੇ ਤੇ ਉਹ ਜ਼ਰੂਰ ਜਿਹੜਾ ਹੈਗਾ ਇਸ ਇਹਦਾ ਅਸਰ ਜਿਹੜਾ ਹੈਗਾ ਉਹ ਹੁੰਦਾ। ਤੇ ਪਰ ਜਿਹੜੀ ਉਹ ਗੱਲ ਇਹ ਹੈ ਕਿ ਅਸਲ ਦੇ ਵਿੱਚ ਸੁਸਾਈਡ ਤਾਂ ਖੈਰ ਕੋਈ ਪਹਿਲੀ ਗੱਲ ਤਾਂ ਨਵਾਂ ਵਰਤਾਰਾ ਨਹੀਂ, ਜਿਹੜੀ ਖੁਦਕੁਸ਼ੀ ਹੈ ਤੇ ਇਹ ਤਾਂ ਆਪਾਂ ਸੁਣਦੇ ਆਏ ਹਾਂ ਸਦੀਆਂ ਤੋਂ, ਜਿਹੜੀ ਇਹ ਗੱਲ ਚੱਲੀ ਆ ਰਹੀ ਹੈ ਖੁਦਕੁਸ਼ੀ ਵਾਲੀ ਤਾਂ। ਤੇ ਪਰ ਇਹ ਕਿ ਇਸ ਤਰ੍ਹਾਂ ਇੰਨਾ ਇਹ ਜਿਹੜਾ ਹੈਗਾ ਇਹ ਜਿਹਨੂੰ ਆਪਾਂ ਕਹਿੰਦੇ ਹਾਂ ਇੰਨਾ ਜ਼ਾਲਮਾਨਾ ਜਾਂ ਇੰਨਾ ਨਿਰੰਕੁਸ਼ ਜਿਹੜਾ ਹੈਗਾ ਰੂਪ ਉਹ ਧਾਰਨ ਕਰ ਜਾਏਗੀ ਕਿ ਜੋ ਛੋਟੇ ਬੱਚੇ ਜਿਹਨਾਂ ਨੂੰ ਅਜੇ ਪਤਾ ਹੀ ਨੀ ਕੁਛ, ਜਿਹਨਾਂ ਨੇ ਜ਼ਿੰਦਗੀ ਦੇਖੀ ਨੀ, ਉਹ ਵੀ ਜਿਹੜਾ ਹੈਗਾ ਇਹਦਾ ਸ਼ਿਕਾਰ ਹੋ ਜਾਣਗੇ। ਤੇ ਇਹ ਕਦੇ ਕਿਸੇ ਨੇ ਜਿਹੜਾ ਹੈ ਉਹ ਸੋਚਿਆ ਨੀ ਸੀ ਮੇਰਾ ਖਿਆਲ। ਤੇ ਇਹ ਜਿਹੜੀ ਹੈ ਹੁਣੇ ਜਿਹੜੀ ਰੀਸੈਂਟ ਜਿਹੜੀ ਘਟਨਾ ਵਾਪਰੀ ਹੈ ਦੋ ਤਿੰਨ ਦਿਨ ਪਹਿਲਾਂ, ਤੇ ਇਹ ਘਟਨਾ ਬਿਲਕੁਲ ਚੰਡੀਗੜ੍ਹ ਦੇ ਨੇੜੇ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਰਾਜਪੁਰਾ ਦੇ ਨੇੜੇ ਜਿਹੜੀ ਨਹਿਰ ਲੰਘਦੀ ਹੈ ਤੇ ਉਹ ਜਿਹੜੀ ਨਹਿਰ ਦੇ ਵਿੱਚ ਜਿਹੜੀ ਨਰਵਾਣਾ ਬ੍ਰਾਂਚ ਹੈ ਭਾਖੜਾ ਦੀ, ਉਹਦੇ ਵਿੱਚ ਜਿਹੜੀ ਇੱਕ ਪਰਿਵਾਰ ਜਿਹੜਾ ਇੱਥੋਂ ਦਾ ਚੰਡੀਗੜ੍ਹ ਦੇ ਨੇੜੇ ਦਾ ਜਿਹੜਾ ਪਰਿਵਾਰ ਹੈ ਤੇ ਉਸ ਪਰਿਵਾਰ ਦੇ ਜਿਹੜੇ ਹੈਗੇ ਪੰਜ ਜੀਆਂ ਨੇ ਜਿਹੜਾ ਸੁਸਾਈਡ ਦੀ ਉਹਦੇ ਚ ਕੋਸ਼ਿਸ਼ ਕੀਤੀ, ਤਿੰਨ ਬੱਚੇ ਸੀ ਜਿਹੜੇ ਉਹ ਡੁੱਬਣ ਨਾਲ ਮਾਰੇ ਗਏ ਤੇ ਜਿਹੜੇ ਮੀਆਂ ਬੀਵੀ ਸੀ ਦੋਨੇ ਉਹ ਜਿਹੜੇ ਹੈਗੇ ਉਹ ਉਹਦੇ ਚ ਬਚ ਗਏ। ਹੁਣ ਮਸਲਾ ਇਹ ਹੈ ਕਿ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਜਾਂ ਬਾਅਦ ਦੇ ਵਿੱਚ ਜਿੱਦਾਂ ਉਹਨਾਂ ਨੇ ਕਨਫੈਸ ਕੀਤਾ ਤੇ ਜਾਂ ਜਿਹੜੀ ਆ ਉਹ ਜੋ ਵੀ ਇਹ ਸਾਰਾ ਪਿਛਲਾ ਭਾਵੇਂ ਉਹ ਦੋਸ਼ ਲਾਉਂਦੇ ਆ ਜਿਹੜੇ ਦੋਨੇ ਮੀਆਂ ਬੀਬੀ ਆ ਕਿ ਉਹ ਸਾਨੂੰ ਸਾਡੇ ਪੇਰੈਂਟਸ ਜਿਹੜੇ ਬਹੁਤ ਤੰਗ ਕਰਦੇ ਸੀ, ਜਿਹੜੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਸੀ ਸਾਨੂੰ ਉਹਨਾਂ ਨੇ ਜਿਉਣੋਂ ਦੁੱਬਰ ਕੀਤਾ ਹੋਇਆ ਸੀ, ਫਿਰ ਅਸੀਂ ਸੋਚਿਆ ਕਿ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਆਤਮ ਹੱਤਿਆ ਕਰ ਲਏ ਖੁਦਕੁਸ਼ੀ ਕਰ ਲਏ। ਤੇ ਉਹਨਾਂ ਨੇ ਬੱਚਿਆਂ ਨੂੰ ਪਤਾ ਨੀ ਕਿੱਦਾਂ ਮੋਟੀਵੇਟ ਜਿਹੜਾ ਹੈਗਾ ਬੱਚਿਆਂ ਨੂੰ ਇਹਦੇ ਲਈ ਇਹ ਕੀਤਾ ਕਿਉਂਕਿ ਇਹ ਇੱਕ ਵੱਖਰੀ ਤਰ੍ਹਾਂ ਦਾ ਮਿਸਐਡਵੈਂਚਰ ਹੈ ਕਿ ਇਸ ਤਰ੍ਹਾਂ ਬੱਚੇ ਮੋਟੀਵੇਟ ਕਿੱਦਾਂ ਹੋ ਗਏ। ਜਿੱਦਾਂ ਇਹ ਜਿਹੜੀ ਘਟਨਾ ਜਿੱਦਾਂ ਵਾਪਰੀ ਕਿ ਜਦੋਂ ਨਹਿਰ ਤੇ ਗਏ ਉਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਸੀ ਉਹ ਖੜਾ ਕੀਤਾ ਤੇ ਕੁੜੀਆਂ ਨੂੰ ਕਿਹਾ ਵੀ ਕਿ ਤੁਸੀਂ ਛਾਲਾ ਮਾਰੋ, ਅਸੀਂ ਮਾਰਦੇ। ਪਿੱਛੇ ਕੁੜੀਆਂ ਛੋਟੀਆਂ ਸੀਗੀਆਂ ਤੇ ਉਹਨਾਂ ਨੇ ਛਾਲਾ ਮਾਰਤੀਆਂ ਤੇ ਮੁੰਡਾ ਜਿਹੜਾ ਸੀਗਾ ਉਹ ਬਾਵਾ ਥੋੜਾ ਜਿਹਾ ਉਹਨਾਂ ਨੂੰ ਵੱਡਾ ਸੀ 16-17 ਸਾਲ ਦਾ ਤੇ ਉਹ ਕਹਿੰਦਾ ਮੈਂ ਨੀ ਮਾਰਦੀ, ਉਹਨੇ ਆਪਣਾ ਮੋਟਰਸਾਈਕਲ ਦੀ ਸੀਟ ਵੀ ਪਿੱਛੋਂ ਫੜ ਲਈ ਕਿ ਮੈਂ ਨੀ ਮਾਰਨੀ। ਉਹਨੂੰ ਚੁੱਕ ਕੇ ਜਿਹੜਾ ਹੈ ਪਿਓ ਨੇ ਫੜ ਕੇ ਲਗਾ ਜ਼ਬਰਦਸਤੀ ਆਪਣਾ ਨਾਲ ਲੈ ਕੇ ਛਾਲ ਮਾਰਤੀ, ਖੁਦ ਵੀ ਦੋਨਾਂ ਨੇ ਮਾਰਤੀ। ਤੇ ਜਿਹੜੇ ਨੇੜੇ ਦੇ ਲੋਕਾਂ ਨੇ ਜਦੋਂ ਦੇਖਿਆ ਨੋਟਿਸ ਕੀਤਾ ਤੇ ਉਹਨਾਂ ਨੇ ਭੱਜ ਕੇ ਉਹ ਦੋਨੇ ਇਹ ਕਿ ਮੀਆਂ ਬੀਵੀ ਜਿਹੜੇ ਦੋਨੇ ਬਚ ਗਏ ਪਰ ਬਦਕਿਸਮਤੀ ਨਾਲ ਜਿਹੜੇ ਬੱਚੇ ਤਿੰਨੇ ਡੁੱਬਣ ਕਰਕੇ ਜਿਹੜੇ ਉਹ ਮਾਰੇ ਗਏ ਉਹਨਾਂ ਦੀਆਂ ਲਾਸ਼ਾਂ ਬਾਅਦ ਚ ਕੱਢੀਆਂ। ਤੇ ਉਹ ਮਸਲਾ ਜਿਹੜਾ ਹੈ ਜਿਹੜੇ ਹੱਲ ਨਹੀਂ ਹੋਇਆ ਕਿਉਂਕਿ ਇਲਾਕੇ ਦੇ ਵਿੱਚ ਬੜੀ ਤਰਾਹ ਪੈ ਰਹੀ ਹੈ ਇਸ ਦੇ ਨਾਲ ਲੋਕਾਂ ਦੇ ਪਿੰਡਾਂ ਦੇ ਲੋਕਾਂ ਨੇ ਜਿਹੜਾ ਉੱਥੇ ਭਾਗੋ ਮਾਜਰਾ ਸੜਕ ਤੇ ਰੱਖ ਕੇ ਕੱਲ ਵੀ ਸੜਕ ਕੇ ਜਾਮ ਲਾਇਆ ਜਿਹੜਾ ਉਹਨਾਂ ਨੇ ਧਰਨਾ ਦਿੱਤਾ ਸੜਕ ਤੇ ਰੱਖ ਕੇ ਕਿ ਇਹਦੇ ਖਿਲਾਫ਼ ਸਖ਼ਤ ਕਾਰਵਾਈ ਕਰੇ ਪੁਲਿਸ ਦਾਦਾ ਦਾਦੀ। ਤੇ ਇਹ ਜਿਹੜੇ ਦੋਨੇ ਮੀਆਂ ਬੀਵੀ ਨੇ ਇਹ ਵੀ ਦੋਸ਼ੀ ਨੇ ਕਿਉਂਕਿ ਇਹ ਆਪ ਤਾਂ ਖੁਦ ਬਚ ਗਏ ਤੇ ਪਰ ਜੇ ਕਿਉਂਕਿ ਸੁਸਾਈਡ ਦੀ ਅਟੈਂਪਟ ਕਰਨਾ ਵੀ ਤਾਂ ਉਹੀ ਉਹਦੇ ਤੇ ਵੀ ਜਿਹੜਾ ਹੈ ਇਰਾਦਾ ਕਤਲ ਦੇ ਜਿਹੜਾ ਕੇਸ ਦਰਜ ਹੁੰਦਾ ਹੁਣ ਤਾਂ ਉਹ ਇਹਦੇ ਤੇ ਕਤਲ ਦੇ ਲਈ ਉਹ ਜ਼ਿੰਮੇਵਾਰ ਹੋ ਗਏ ਤਿੰਨ ਬੱਚੇ ਜਿਹੜੇ ਉਹ ਤਿੰਨੇ ਮਾਰੇ ਗਏ। ਤੇ ਚਲੋ ਇਹ ਇੱਕ ਘਟਨਾ ਹੈ ਇਹਦੇ ਤੇ ਹੁਣ ਅੱਗੋਂ ਅਦਾਲਤਾਂ ਕੀ ਕਰਦੀਆਂ ਨੇ ਪੁਲਿਸ ਕੀ ਕਰਦੀ ਹੈ ਕਾਰਵਾਈਆਂ ਜਿਹੜੀਆਂ ਹੁੰਦੀਆਂ ਰਹਿਣਗੀਆਂ। ਤੇ ਪਰ ਇਹ ਜਿਹੜਾ ਸਾਰਾ ਵਰਤਾਰਾ ਹੈ ਜਿਹੜਾ ਰਣਜੋਤ ਜੀ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਰਿਹਾ ਤੇ ਇਹਦੇ ਲਈ ਕੋਈ ਇੱਕ ਗੱਲ ਜ਼ਿੰਮੇਵਾਰ ਨਹੀਂ ਹੈ। ਹੁਣ ਕਈ ਵਾਰੀ ਪੰਜਾਬ ਦੇ ਵਿੱਚੋਂ ਆਮ ਤੌਰ ਤੇ ਜਿਹੜੀਆਂ ਖਬਰਾਂ ਆਉਂਦੀਆਂ ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬਰਾਂ ਆਉਂਦੀਆਂ ਆਪਾਂ ਦੇਖਦੇ ਹਾਂ ਸਾਰੇ ਕਿ ਕਿਸਾਨ ਕਰਜ਼ੇ ਦੇ ਬੋਝ ਥੱਲੇ ਕਰਜ਼ਾ ਨਾ ਮੋੜਨ ਕਰਕੇ ਨਮੋਸ਼ੀ ਕਰਕੇ ਜਿਹੜਾ ਹੈਗਾ ਉਹ ਖੁਦਕੁਸ਼ੀ ਕਰ ਗਿਆ। ਤੇ ਉੱਥੇ ਤਾਂ ਪੰਜਾਬ ਚ ਨਹੀਂ ਹੋਰ ਸਟੇਟਾਂ ਦੇ ਵਿੱਚ ਵੀ ਜਿੱਥੇ ਕਾਟਨ ਬੈਲਟ ਹੈ ਖਾਸ ਕਰਕੇ ਕਰਨਾਟਕਾ ਦੇ ਵਿੱਚ ਜਾਂ ਹੋਰ ਉੱਥੇ ਵੀ ਜਿਹੜੀਆਂ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਤੇ ਪਰ ਇਹ ਚਲੋ ਉੱਥੇ ਇੱਕ ਗੱਲ ਸਮਝ ਪੈਂਦੀ ਹੈ ਕਿ ਬੰਦਾ ਆਪਣੇ ਲੈਵਲ ਤੇ ਆਪਣੇ ਉਹਦੇ ਮਨ ਦੇ ਅੰਦਰ ਪਤਾ ਨੀ ਕੀ ਚੱਲ ਰਿਹਾ ਜਾਂ ਕਿਸ ਕਿਸਮ ਦੇ ਪ੍ਰੈਸ਼ਰ ਨੇ ਜਾਂ ਹੋਰ ਨੇ ਉਹਨੇ ਇਹ ਚੁੱਪ ਕਰਕੇ ਕਿਸੇ ਨੂੰ ਬਿਨਾਂ ਦੱਸੇ ਬੰਦਾ ਆਪਾਂ ਕਹਿੰਦੇ ਹਾਂ ਕਿ ਇੰਟਰੋਵਰਟ ਹੈ ਉਹਨੇ ਏਦਾਂ ਦਾ ਕੋਈ ਕਦਮ ਚੁੱਕ ਲਿਆ। ਤੇ ਦੂਜੀ ਘਟਨਾ ਆਮ ਤੌਰ ਤੇ ਵਾਪਰਦੀ ਹੈ ਜਿਹੜੇ ਬਿਲਕੁਲ ਬੱਚੇ ਜਿਹੜੇ ਥੋੜੇ ਜਿਹੇ ਵੱਡੇ ਜਿਹੜੇ ਐਗਜ਼ਾਮ ਦੀ ਤਿਆਰੀ ਕਰਦੇ ਆ ਉਹਨਾਂ ਤੇ ਐਗਜ਼ਾਮ ਦਾ ਪ੍ਰੈਸ਼ਰ ਇੰਨਾ ਅਸੀਂ ਦੇਖਦੇ ਹਾਂ ਆਮ ਤੌਰ ਤੇ ਮੈਡੀਕਲ ਸਟੂਡੈਂਟ ਜਾਂ ਜਿਹੜੇ ਨੀਟ ਦੀ ਤਿਆਰੀ ਕਰ ਰਹੇ ਨੇ ਜਾਂ ਕੋਈ ਹੋਰ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ ਉਹਨਾਂ ਤੇ ਪ੍ਰੈਸ਼ਰ ਇੰਨਾ ਬਣ ਗਿਆ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਤੋਂ ਹੋਣਾ ਨੀ ਜੇ ਹੋਣਾ ਨੀ ਤਾਂ ਸੋਸਾਇਟੀ ਚ ਕਿੱਦਾਂ ਜਾਣਗੇ ਜਾਂ ਕਿਸ ਤਰ੍ਹਾਂ ਦਾ ਫੇਸ ਲੈ ਕੇ ਜਾਣਗੇ। ਉੱਥੇ ਵੀ ਜਿਹੜੀਆਂ ਇੱਦਾਂ ਦੀਆਂ ਘਟਨਾਵਾਂ ਬਹੁਤ ਵਾਰੀ ਸਾਹਮਣੇ ਆਉਂਦੀਆਂ ਨੇ ਮੀਡੀਆ ਦੇ ਵਿੱਚ ਆਉਂਦੀਆਂ ਨੇ ਜਾਂ ਹੋਰ। ਪਰ ਜਿਹੜਾ ਇਹ ਵਰਤਾਰਾ ਹੈ ਮਾਸ ਸੁਸਾਈਡ ਵਾਲਾ ਜਾਂ ਫੈਮਿਲੀ ਸੁਸਾਈਡ ਵਾਲਾ ਇਹ ਉਸ ਤੋਂ ਵੀ ਕਿਤੇ ਵੱਧ ਖਤਰਨਾਕ ਹੈ ਕਿਉਂਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਉਹ ਇੱਕ ਵੱਡਾ ਇੱਕ ਉਹ ਵਿਚਾਰ ਹੈ ਉਹ ਵਿਚਾਰ ਆਉਂਦਾ ਕਿੱਥੋਂ ਹੈ ਕਿ ਇੱਕ ਫੈਮਿਲੀ ਸ਼ੇਅਰ ਕਰਦੀ ਹੈ ਕਿ ਆਪਾਂ ਏਦਾਂ ਕਰੀਏ। ਤੇ ਹਾਲਾਂਕਿ ਮਰਨ ਲਈ ਜਿਹੜਾ ਹੈਗਾ ਕਦੇ ਵੀ ਕੋਈ ਏਦਾਂ ਦੀ ਮੈਨੂੰ ਨੀ ਲੱਗਦਾ ਕੋਈ ਇਹ ਕੋਈ ਫੈਮਿਲੀ ਮੀਟਿੰਗ ਕੋਈ ਏਦਾਂ ਦੀ ਕੋਈ ਗੱਲ ਉੱਥੇ ਚੱਲ ਸਕਦੀ ਹੋਵੇ ਜਾਂ ਕਾਮਯਾਬ ਹੋ ਸਕਦੀ ਹੋਵੇ ਪਰ ਹੋ ਰਹੀ ਹੈ। 2018 ਦੇ ਵਿੱਚ ਜਿਹੜਾ ਹੈਗਾ ਬਰਾੜੀ ਦਿੱਲੀ ਦੇ ਨੇੜੇ ਉੱਥੇ ਹਰਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ 11 ਇੱਕ ਪਰਿਵਾਰ ਦੇ ਜਿਹੜਾ ਮੈਂਬਰਾਂ ਨੇ ਇਕੱਠਾ ਸੁਸਾਈਡ ਕੀਤਾ ਤੇ ਜਿਹੜੀ ਬੁੱਢੀ ਮਾਤਾ ਸੀ ਉਹਨਾਂ ਦੇ ਘਰ ਚ ਉਹਦਾ ਗਲਾ ਘੋਟ ਕੇ ਮਾਰਤਾ। ਬਾਅਦ ਦੇ ਵਿੱਚ ਪਰਿਵਾਰਾਂ ਨੇ ਜਿਹੜਾ ਸੀਗਾ ਉਹ ਫਾਹਾ ਲੈ ਲਿਆ ਸਾਰੇ ਜਿਹੜੇ ਬਾਕੀ ਦੇ 10 ਮੈਂਬਰ ਸੀਗੇ ਉਹਦੇ ਚ ਵੀ ਛੋਟੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਟੀਨ ਏਜ ਤੋਂ ਲੈ ਕੇ 57 ਸਾਲ ਦੀ ਉਮਰ ਤੱਕ ਦਾ ਜਿਹੜਾ ਉਹਨਾਂ ਦਾ ਜਿਹੜਾ ਸੀਗਾ ਇਹ ਪਰਿਵਾਰ ਦਾ ਮੁਖੀ ਤੇ ਚਲੋ ਮਾਤਾ ਉਹਨਾਂ ਤੋਂ ਅਲੱਗ ਹੈ ਤੇ ਉਹ ਘਟਨਾ ਵਾਪਰੀ। ਤੇ ਪਿੱਛੇ ਜਿਹੜੇ ਸੀਗਾ ਬਹੁਤਾ ਸਮਾਂ ਨਹੀਂ ਹੋਇਆ ਚੰਡੀਗੜ੍ਹ ਦੇ ਨੇੜੇ ਪੰਚਕੂਲਾ ਦੇ ਵਿੱਚ ਵੀ ਇੱਕ ਪਰਿਵਾਰ ਦੇ 7 ਜੀਆਂ ਨੇ ਜ਼ਹਿਰ ਨਿਕਲ ਕੇ ਕਾਰ ਦੇ ਵਿੱਚ ਜਿਹੜਾ ਸੀ ਉਹ ਸੁਸਾਈਡ ਇਕੱਠਾ ਕਰ ਲਿਆ। ਤੇ ਸੋ ਇਹ ਜਿਹੜੀ ਹੈ ਹੁਣ ਇਹ ਪੰਜਾਬ ਦੇ ਵਿੱਚ ਪੰਜਾਬ ਚ ਪਹਿਲਾਂ ਵੀ ਜਿਹੜੀਆਂ ਹੈਗੀਆਂ 3-4 ਵਾਰੀ ਏਦਾਂ ਦੀਆਂ ਘਟਨਾਵਾਂ ਥਾਂ ਤੇ ਜਿਹੜੀਆਂ ਨੋਟਸ ਚ ਆਈਆਂ ਜਿੱਥੇ ਜਿਹੜੀ ਪਰਿਵਾਰਕ ਜਿਹੜੀ ਹੈਗੀ ਸੁਸਾਈਡ ਵਾਲੀ ਗੱਲ ਤੇ ਜਾਂ ਕਈ ਵਾਰੀ ਇਹ ਕਿ ਪਰਿਵਾਰ ਨਾਲ ਗੱਲ ਸਾਂਝੀ ਨੀ ਕੀਤੀ ਜਾਂ ਘਰ ਦੇ ਮੁਖੀ ਨੂੰ ਪਤਾ ਹੈ ਜਾਂ ਦੋਨਾਂ ਨੂੰ ਮੀਆਂ ਬੀਬੀ ਨੂੰ ਪਤਾ ਉਹਨਾਂ ਨੇ ਕਾਰ ਸਮੇਤ ਹੀ ਜਿਹੜਾ ਹੈਗਾ ਨਹਿਰ ਦੇ ਵਿੱਚ ਕਾਰ ਸੁੱਟਤੀ ਤੇ ਏਦਾਂ ਦੀ ਜਿਹੜੀ ਗੱਲ ਘਟਨਾ ਵਾਪਰ ਗਈ। ਇਹ ਵੀ ਏਦਾਂ ਦੀਆਂ ਘਟਨਾਵਾਂ ਚੱਲਦੀਆਂ ਪਰ ਗੱਲ ਤਾਂ ਇਹ ਹੈ ਕਿ ਆਤਮ ਹੱਤਿਆ ਜਾਂ ਖੁਦਕੁਸ਼ੀ ਦਾ ਜਿਹੜਾ ਇਹ ਇੱਕ ਵਿਚਾਰ ਹੈ ਉਹ ਏਦਾਂ ਕਿਵੇਂ ਬਣਦਾ ਕਿ ਇਕੱਠੇ ਹੋ ਕੇ ਆਪਾਂ ਜਿਹੜਾ ਹੈਗਾ ਏਦਾਂ ਦਾ ਸਟੈਪ ਚੁੱਕੀਏ ਤੇ ਕੀ ਜਿਹੜਾ ਮਨੁੱਖ ਇਹ ਸਮਝਣ ਲੱਗ ਗਿਆ ਕਿ ਜਿਹੜਾ ਇਹਦਾ ਹੱਲ ਹੈ ਉਹ ਇਹੀ ਹੈ। ਤੇ ਹਾਲਾਂਕਿ ਜਿਵੇਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਜਦੋਂ ਆਪਾਂ ਦੇਖਦੇ ਹਾਂ ਜਾਂ ਸਾਡੇ ਜਿਹੜੇ ਕਾਨੂੰਨ ਨੇ ਜਾਂ ਸਾਡੇ ਜਿਹੜੇ ਸਾਨੂੰ ਸਮਾਜਿਕ ਸਿੱਖਿਆ ਪੜ੍ਹਾਉਂਦੇ ਆ ਜਾਂ ਜਿਹੜੇ ਸਾਡੇ ਸਮਾਜ ਸੁਧਾਰਕ ਹੋਏ ਨੇ ਆਗੂ ਉਹ ਹਮੇਸ਼ਾ ਇਹ ਕਹਿੰਦੇ ਆ ਕਿ ਜ਼ਿੰਦਗੀ ਖੂਬਸੂਰਤ ਹੈ ਜਿਹੜੀ ਸਭ ਤੋਂ ਅਨਮੋਲ ਚੀਜ਼ ਆ ਉਹ ਮਨੁੱਖਾ ਜਿੰਦਗੀ ਜੀਵਨ ਹੈਗਾ। ਤੇ ਇਹ ਏਦਾਂ ਦੀ ਜਿਹੜੀ ਗੱਲ ਸਾਨੂੰ ਉਹ ਦੱਸਦੇ ਆ। ਮੈਨੂੰ ਕਈ ਵਾਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਹੈਗਾ ਇੱਕ ਥਾਂ ਆਉਂਦਾ ਮਨ ਪਰਦੇਸੀ ਜੇਠੀ ਹੈ ਸਭ ਦੇਸ਼ ਪਰਾਇਆ, ਕਿਸ ਪੈ ਖੋਲੂੰਗਾ ਠੜੀ ਦੁਖੀ ਪਰਾਇਆ। ਤੇ ਉਹ ਜਿਹੜੀ ਉਹ ਸਿਚੁਏਸ਼ਨ ਹੈ, ਤੇ ਬਾਣੀ ਦੇ ਵਿੱਚ ਤਾਂ ਉਹ ਸਿਚੁਏਸ਼ਨ ਨਾਲ ਨਿਪਟਣ ਦਾ ਹੋਰ ਬੜਾ ਵਧੀਆ ਇੱਕ ਰੈਮਡੀਜ਼ ਨੇ, ਤਰੀਕੇ ਨੇ, ਬੜਾ ਕੁਛ ਹੈ, ਸਿਮਰਨ ਹੈ, ਬਹੁਤ ਕੁਛ ਹੈ। ਪਰ ਉਸ ਪਾਸੇ ਤੁਰਨ ਦੀ ਬਜਾਏ ਜਿਹੜਾ ਮਨੁੱਖ ਹੈ ਇੱਕ ਸਮਾਜਿਕ ਜੀਵ, ਉਹ ਇਸ ਪਾਸੇ ਜਿਹੜਾ ਹੈਗਾ ਤੁਰਦਾ। ਚਲੋ ਇੱਕ ਕੋਈ ਬੰਦਾ ਦੁਖੀ ਹੈ ਜਾਂ ਇੱਕ ਖਾਸ ਉਹਨੇ ਜ਼ਿੰਦਗੀ ਦੁਨੀਆ ਦੇਖ ਲਈ ਆ, ਉਹਨੂੰ ਲੱਗਦਾ ਕਿ ਦੁਨੀਆ ਨਾਸ਼ਵਾਨ ਹੈ, ਇਹ ਚ ਕੱਖ ਨਹੀਂ ਆ, ਉਹਨੂੰ ਲੱਗਦਾ ਕਿ ਉਹ ਤੋਂ ਜਾਣ ਚ ਭਲਾ। ਪਰ ਜਿਹੜੇ ਬੱਚੇ ਨੇ ਇਹਨਾਂ ਨੇ ਦੇਖਿਆ ਕੁਛ ਨੀ, ਤੇ ਹੁਣ ਜਿਹੜੇ ਇੱਥੇ ਵੀ ਜਿਹੜੀਆਂ ਬੜੀ ਛੋਟੀ ਉਮਰ ਦੀਆਂ 10 ਸਾਲ ਦੀ 8 ਸਾਲ ਦੀ ਲੜਕੀ ਜਿਹੜੇ ਉਹ ਨਹਿਰ ਦੇ ਵਿੱਚ ਛਾਲਾਂ ਮਾਰਤੀਆਂ ਉਹਨਾਂ ਨੇ, ਜਿਹੜਾ ਬੱਚਾ ਜਿਹੜਾ 16-17 ਸਾਲ ਦਾ ਤੇ ਜਿਹਨੂੰ ਜ਼ਬਰਦਸਤੀ ਨਾਲ ਲੈ ਕੇ ਉਹਨਾਂ ਨੇ ਨਹਿਰ ਛਾਲ ਮਾਰਤੀ, ਉਹਨਾਂ ਦੀ ਜ਼ਿੰਦਗੀ ਅਜੇ ਦੇਖਣੀ ਸੀ। ਉਹਨਾਂ ਨੇ ਬਹੁਤ ਕੁਛ ਪਤਾ ਨੀ ਕੁਛ ਵੀ, ਉਹ ਲਾਈਫ ਦੇ ਵਿੱਚ ਦੇਖੋ ਬੰਦਾ ਮਿਹਨਤ ਕਰਕੇ ਜਾਂ ਹੋਰ ਕੁਛ ਵੀ ਬਣ ਸਕਦਾ, ਕਿਸੇ ਮੁਕਾਮ ਤੇ ਜਿਹੜਾ ਹੈਗਾ ਪਹੁੰਚ ਸਕਦਾ। ਸਾਡੇ ਅੱਗੇ ਵੱਡੇ ਵੱਡੇ ਆਈਕਨ ਨੇ, ਸਾਡੇ ਵੱਡੇ ਰੋਲ ਮਾਡਲ ਨੇ, ਉਹ ਵੀ ਹੇਠੋਂ ਹੀ ਉੱਠ ਕੇ ਆਏ ਨੇ। ਤੇ ਹਾਲਾਂਕਿ ਜਿਹੜੇ ਬਹੁਤੇ ਸਾਡੇ ਆਪਾਂ ਦੇਖਦੇ ਹਾਂ ਆਗੂ ਨੇ ਜਾਂ ਹੋਰ ਹੈ, ਚਲੋ ਹੁਣ ਹਾਲਾਤ ਕੁਛ ਬਦਲੇ ਨੇ, ਤੇ ਉਹ ਆਮ ਘਰਾਂ ਦੇ ਵਿੱਚੋਂ ਆਏ ਨੇ, ਆਮ ਜਿਹੜੇ ਹੈਗੇ ਆ ਬੜੇ, ਕਈ ਤਾਂ ਬਹੁਤ ਹੀ ਡਾਊਨ ਟਾਊਨ ਦੇ ਉਹਦੇ ਵਿੱਚੋਂ ਆਏ ਹੋਏ ਨੇਗੇ। ਤੇ ਪਰ ਇਹ ਵੀ ਆਪਾਂ ਜੇ ਉਹਨਾਂ ਨੂੰ ਰੋਲ ਮਾਡਲ ਮੰਨ ਕੇ ਜਾਂ ਉਹਨਾਂ ਨੂੰ ਆਇਕਨ ਮੰਨ ਕੇ ਬੰਦਾ ਮਿਹਨਤ ਕਰਦਾ ਬਹੁਤ ਕੁਛ ਕਰ ਸਕਦਾ, ਲੋਕ ਕਰਦੇ ਵੀ ਨੇ, ਕਾਮਯਾਬ ਵੀ ਹੁੰਦੇ ਨੇ। ਅਸੀਂ ਸਪੋਰਟਸ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਬੱਚੇ ਗਲੀਆਂ ਦੇ ਵਿੱਚ ਜਾਂ ਇੱਟਾਂ ਖੜੀਆਂ ਕਰਕੇ ਕ੍ਰਿਕਟ ਖੇਡਦੇ ਖੇਡਦੇ ਤੇ ਇੰਟਰਨੈਸ਼ਨਲ ਲੈਵਲ ਤੇ ਦੇਸ਼ਾਂ ਦੀਆਂ ਟੀਮਾਂ ਦੇ ਵਿੱਚ ਆ ਗਏ ਹੈ, ਤੇ ਏਦਾਂ ਹੀ ਹੋਰ ਖੇਡਾਂ ਦੇ ਵਿੱਚ ਹੈ। ਤੇ ਇਹ ਜਿਹੜਾ ਹੈਗਾ ਇਹ ਵਰਤਾਰਾ ਕਿਉਂ ਭਾਰੂ ਹੈ, ਇਹਦੇ ਮੈਨੂੰ ਲੱਗਦਾ ਕਿ 2-3 ਵੱਡੇ ਕਾਰਨ ਹੈ। ਇੱਕ ਤਾਂ ਜਿਹੜਾ ਸਾਡਾ ਐਂਟਰਟੇਨਮੈਂਟ ਮੀਡੀਆ ਇਹ ਬਹੁਤ ਖਤਰਨਾਕ ਪਾਸੇ ਵੱਲ ਤੁਰ ਪਿਆ, ਤੇ ਉਹ ਇਹਦਾ ਜਿਹੜਾ ਐਂਟਰਟੇਨਮੈਂਟ ਦਾ ਜਿਹੜਾ ਇੱਕ ਖਾਸ ਇੱਕ ਲੈਵਲ ਸੀ ਜਾਂ ਇੱਕ ਜਿਹੜੀ ਸੀਮਾ ਸੀ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਲਕਸ਼ਮਣ ਰੇਖਾ ਸੀ, ਉਹਨੂੰ ਉਲੰਘ ਕੇ ਕਿਤੇ ਚੱਲਿਆ ਗਿਆ। ਹੁਣ ਉਹਦੇ ਵਿੱਚ 2-3 ਚੀਜ਼ਾਂ ਨੇ, ਜਾਂ ਹਿੰਸਾ ਜ਼ਿਆਦਾ ਹੈ, ਜਾਂ ਫਿਰ ਜਿਹੜਾ ਪੈਸੇ ਦੇ ਜ਼ੋਰ ਨਾਲ, ਸਰਮਾਏ ਦੇ ਜ਼ੋਰ ਨਾਲ ਵੱਡਾ ਹੋਣ ਦਾ ਆਪਣੇ ਆਪ ਨੂੰ ਇਹ ਹੈ ਕਿ ਮੇਰੇ ਕੋਲੇ ਆਹ ਹੈ, ਤੇਰੇ ਕੋਲੇ ਆਹ ਨਹੀਂ, ਮੇਰੇ ਕੋਲੇ ਆਹ ਚੀਜ਼ ਹੈ, ਤੇ ਮੈਂ ਜਿੰਨਾ ਤੇਰੇ ਸਾਰੇ ਉਸ ਤੇ ਖਰਚਾ ਹੁੰਦਾ, ਮੇਰੇ ਤਾਂ ਜੁੱਤੀ ਇੰਨੇ ਦੇ ਆਉਂਦੇ ਇਕੱਲੇ, ਮਤਲਬ ਕਿ ਇਸ ਲੈਵਲ ਤੇ ਆਪਣੇ ਆਪ ਨੂੰ ਜਿਹੜਾ ਸੀ ਪੈਸੇ ਨੂੰ ਬਹੁਤ ਜ਼ਿਆਦਾ ਡਿਗਨੀਫਾਈ ਕਰਕੇ ਜਾਂ ਸਰਮਾਏ ਨੂੰ, ਤੇ ਆਪਣੇ ਆਪ ਨੂੰ ਵੱਡਾ ਦੱਸਣਾ, ਮੈਂ ਤਾਂ ਵੱਡਾ, ਮੇਰੇ ਕੋਲੇ ਆਹ ਹਥਿਆਰ ਹੈ, ਮੇਰੇ ਕੋਲੇ ਆਹ ਕਾਰ ਹੈ, ਤੇ ਉਹ ਕਿੱਥੇ ਹੈ। ਸੋ ਉਸ ਪਾਸੇ ਨੂੰ ਜਿਹੜਾ ਹੈ ਤੁਰਨ ਕਰਕੇ ਹਰੇਕ ਬੰਦੇ ਦੀ ਉਹ ਪਹੁੰਚ ਨਹੀਂ ਆਉਂਦਾ, ਜਾਂ ਉਹਨੂੰ ਇਹ ਲੱਗਦਾ ਕਿ ਮੇਰਾ ਤਾਂ ਕੋਈ ਇੱਥੇ ਜਿਉਣ ਦਾ ਹੱਦ ਨਹੀਂ। ਤੇ ਇਹ ਇਹ ਜਿਹੜਾ ਸੀ ਕਿਸੇ ਵੇਲੇ ਸਾਡੇ ਸਾਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ ਕਿ ਆਪਣੇ ਤੋਂ ਹੇਠਾਂ ਛੋਟੇ ਵੱਲ ਨਿਗਾਹ ਮਾਰ ਕੇ, ਆਪਣੇ ਪੈਰਾਂ ਵੱਲ ਨਿਗਾਹ ਮਾਰ ਕੇ ਚੱਲੋ, ਤੇ ਫਿਰ ਤੁਹਾਡੀ ਜ਼ਿੰਦਗੀ ਕਾਮਯਾਬ ਹੋ ਸਕਦੀ। ਜੇ ਤੁਸੀਂ ਬੜਾ ਉੱਪਰ ਦੇਖ ਕੇ ਚੱਲ ਰਹੇ ਹੋ ਤਾਂ ਇਹ ਵੀ ਤੁਹਾਡਾ ਕਿਤੇ ਨਾ ਕਿਤੇ ਤੁਹਾਡਾ ਸਿਰ ਉੱਠ ਸਕਦਾ ਜਾਂ ਹੋਊਗਾ। ਇਹੀ ਲਾਈਫ ਦੇ ਵਿੱਚ ਹੈ ਜਿਹੜਾ ਸਬਕ ਜਿਹੜਾ ਹੈ। ਹੁਣ ਦੇਖੋ ਲੋਕ ਬੜੀਆਂ ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਪਰ ਫਿਰ ਵੀ ਉਹਨਾਂ ਦੇ ਵਿੱਚ ਇੱਕ ਇਹ ਇੱਛਾ ਹੁੰਦੀ ਹੈ, ਤਾਂਘ ਹੁੰਦੀ ਹੈ ਕਿ ਅਸੀਂ ਜਿਉਂਦੇ ਰਹੀਏ, ਅਸੀਂ ਜ਼ਿੰਦਗੀ ਦੇਖਦੇ ਰਹੀਏ। ਆਪਾਂ ਅਸੀਂ ਦੇਖਦੇ ਹਾਂ ਕਿ ਲੋਕ ਲੇਬਰ ਕਰ ਰਹੇ ਨੇ, ਲੇਬਰ ਰੁੱਖੀ ਸੁੱਖੀ ਖਾ ਕੇ ਵੀ ਜਿਹੜਾ ਗੁਜ਼ਾਰਾ ਕਰ ਰਹੇ ਨੇ, ਉਹਨਾਂ ਨੂੰ ਇਹ ਕਿ ਅਸੀਂ ਆਪਦੇ ਪਰਿਵਾਰ ਦਾ ਢਿੱਡ ਵੀ ਭਰਨਾ, ਤੇ ਪਰਿਵਾਰ ਸਾਡਾ ਕੁਛ ਨਾ ਕੁਛ ਅੱਗੇ ਬਣਿਆ, ਅਸੀਂ ਜ਼ਿੰਦਗੀ ਜਿਉਂਦੇ ਰਹੀਏ। ਜਿਹੜੇ ਬੈਗਰਸ ਅਸੀਂ ਦੇਖਦੇ ਹਾਂ ਸੜਕਾਂ ਤੇ, ਕਈ ਵਾਰੀ ਕੋਈ ਜਿਹੜੇ ਹੈ ਜਿਨ੍ਹਾਂ ਦੇ ਕੋਈ ਕਈ ਵਾਰੀ ਲਿਮਸ ਵੀ ਨਹੀਂ ਹੁੰਦੇ ਜਾਂ ਏਦਾਂ ਦੇ ਜਿਹੜੇ ਨੇ ਹੈਂਡੀਕੈਪ, ਉਹ ਹੀ ਹੈ ਕਿ ਚਲੋ ਉਹ ਪੁੱਠਾ ਫੜ ਕੇ ਉਹ ਭਾਵੇਂ ਉਹ ਮੰਗਦੇ ਹੈ, ਤੇ ਉਹਨਾਂ ਦੀ ਮਜਬੂਰੀ ਵੀ ਹੋ ਸਕਦੀ ਹੈ, ਪਰ ਇਹ ਵੀ ਜ਼ਿੰਦਗੀ ਪ੍ਰਤੀ ਉਹਨਾਂ ਦਾ ਕਿਤੇ ਨਾ ਕਿਤੇ ਮੋਹ ਹੈ, ਤੇ ਇਸ ਕਰਕੇ ਜਿਹੜਾ ਹੈਗਾ ਉਹ ਹੈ ਕਿ ਉਹ ਭਾਵੇਂ ਮੰਗ ਕੇ ਗੁਜ਼ਾਰਾ ਕਰਨ ਦੇ, ਪਰ ਜਿਉਣਾ ਹੈ, ਜ਼ਿੰਦਗੀ ਜਿਉਣੀ ਹੈ। ਹੁਣ ਜਿਹੜਾ ਇਹ ਵਰਤਾਰਾ ਤੇ ਜ਼ਿੰਦਗੀ ਤੋਂ ਪਾਸਾ ਵੱਟਣ ਦਾ, ਜਿਹੜੀ ਕਿਸਾਨਾਂ ਦੀ ਜਿਹੜੀ ਸੁਸਾਇਡ, ਚਲੋ ਉਹ ਤਾਂ ਇੱਕ ਪੌਦਾ ਇੱਕ ਵੱਡਾ ਕਾਰਨ ਕਰਜ਼ਾ ਮੰਨ ਲੈਂਦੇ ਹਾਂ ਜਾਂ ਨਮੋਸ਼ੀ ਵਾਲੀ ਗੱਲ ਮੰਨ ਲੈਂਦੇ ਹਾਂ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵਿਦਿਆਰਥੀਆਂ ਦਾ ਆਪਾਂ ਕਿਹਾ ਕਿ ਇਸ ਤਰ੍ਹਾਂ ਦਾ ਚਲੋ ਪ੍ਰੈਸ਼ਰ ਹੈਗਾ, ਹਾਲਾਂਕਿ ਉਹਨੂੰ ਵੀ ਈਜ਼ ਕਰਨ ਦੀ, ਜ਼ਿਆਦਾ ਰਿਲੀਜ਼ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜਾ ਕੰਪੀਟੀਸ਼ਨ ਨੂੰ ਅਸੀਂ ਸਭ ਤੋਂ ਵੱਡੀ ਚੀਜ਼ ਬਣਾਈ ਜਾਂਦੇ ਹਾਂ ਕਿ ਇੰਨੇ ਨੰਬਰ ਆਉਣੇ ਜ਼ਰੂਰੀ ਹੈ, ਨੰਬਰ ਘੱਟ ਗਏ ਤਾਂ ਬੱਚੇ ਨੇ ਸੁਸਾਈਡ ਕਰ ਲਿਆ, ਤੇ ਇਸ ਰੂਪ ਦੇ ਵਿੱਚ, ਜਾਂ ਫਿਰ ਕਈ ਵਾਰੀ ਤੁਹਾਡੀ ਮੈਰਿਜ ਲਾਈਫ ਸੈੱਟ ਨਹੀਂ ਹੋਈ, ਨਵ ਵਿਆਹਤਾ ਨੇ ਕਿਸੇ ਨੇ ਉਹਨਾਂ ਨੇ ਇੱਦਾਂ ਦਾ ਜਿਹੜੀ ਇਹ ਗੱਲ ਕਰ ਲਈ, ਪਰ ਜਿਹੜਾ ਇਹ ਹੈ ਕਿ ਪਰਿਵਾਰ ਮੱਤ ਕੇ ਕਿ ਆਪਾਂ ਐਂ ਕਰਨਾ ਹੈ ਤੇ ਫਿਰ ਉਦੋਂ ਬਾਅਦ ਜਿਹੜਾ ਤੁਹਾਡੇ ਕੋਲ ਕੁਛ ਵੀ ਹੈਗਾ ਉਹਦਾ ਕੀ ਹੈ, ਉਹ ਉਸ ਪਾਸੇ ਜਿਹੜਾ ਉਹ ਧਿਆਨ ਜਿਹੜਾ ਉਹਨਾਂ ਦੇ ਜਿਹੜਾ ਇਹ ਨਹੀਂ ਜਾਂਦਾ ਤੇ ਉਹਦਾ ਇਹੀ ਜਿਹੜਾ ਕਾਰਨ ਹੈ। ਤੇ ਦੂਜਾ ਇਹ ਕਿ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਹੈਗਾ ਅਸਾਵਾਂਪਣ ਜਿਹੜਾ ਵਧੀ ਜਾਂਦਾ ਦਿਨੋ ਦਿਨ, ਤੇ ਉਹ ਉਹਦਾ ਕਾਰਨ ਇਹ ਹੈ ਕਿ ਬੰਦਾ ਕਈ ਵਾਰੀ ਉੱਪਰ ਦੇਖ ਕੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਸਾਡੇ ਐਂਟਰਟੇਨਮੈਂਟ ਦੇ, ਉਹਦੇ ਵਿੱਚ ਦੇਖ ਕੇ ਕਿ ਬੰਦਾ ਰਾਤੋਂ ਰਾਤ ਅਮੀਰ ਹੋ ਗਿਆ ਜੀ, ਉਹਦੇ ਚ ਆਹ ਤਰੀਕਾ ਅਪਣਾ ਲਿਆ ਜੀ, ਉਹ ਹੈ ਕੋਈ ਸ਼ੇਅਰਾਂ ਚ ਪੈਸੇ ਲਾ ਕੇ ਮਰ ਗਿਆ, ਤੇ ਦੂਜੇ ਇਸ ਚੱਕਰ ਚ ਅਸੀਂ ਸਾਥੋਂ ਉਹਦਾ ਕੁਛ ਹੋ ਨਹੀਂ ਰਿਹਾ ਤੇ ਫਿਰ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲਓ। ਤੇ ਪਹਿਲਾਂ ਕੋਈ ਸਮਾਂ ਸੀ ਜਦੋਂ ਸਾਡੇ ਧਾਰਮਿਕ ਸਥਾਨ ਵੀ ਇਸ ਮਾਮਲੇ ਚ ਜਿਹੜੇ ਸੀਗੇ ਉਹ ਬੜੇ ਹੈਲਪਫੁਲ ਹੁੰਦੇ ਸੀ, ਲੋਕ ਉਹਨੂੰ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਰਿਲੀਫ ਮਿਲਦੀ ਸੀ, ਉੱਥੇ ਭਾਵੇਂ ਕਥਾ ਹੁੰਦੀ ਸੀ ਹੋਰ ਉੱਥੇ ਗੱਲਾਂ ਵੀ ਇਹ ਚੱਲਦੀਆਂ ਸੀ। ਹੁਣ ਸਾਡੇ ਜਿਹੜਾ ਹੈਗਾ ਉਹ ਧਾਰਮਿਕ ਸਥਾਨਾਂ ਦਾ ਵੀ ਜਿਹੜਾ ਹੈਗਾ ਹੋਰ ਤਰ੍ਹਾਂ ਦਾ ਤਰੀਕਾ ਜਿਹੜਾ ਹੈਗਾ ਉਹ ਬਦਲ ਗਿਆ, ਤੇ ਉੱਥੇ ਸਮਾਜਿਕ ਇਸ਼ੂ ਤੇ ਸਮਾਜਿਕ ਮੁੱਦਿਆਂ ਤੇ ਜਿਹੜੀ ਹੈ ਉਹ ਉਵੇਂ ਕੋਈ ਗੱਲ ਜਿਹੜੀ ਉਹ ਨਹੀਂ ਰਹੀ। ਤੇ ਉੱਥੇ ਵੀ ਹੁਣ ਇਹ ਹੋ ਗਿਆ ਕਿ ਕਿਹੜਾ ਵੱਡਾ ਜਿਹੜਾ ਹੈਗਾ ਆਗੂ ਹੈ, ਕੋਈ ਧਾਰਮਿਕ ਲੀਡਰ ਹੈ, ਉਹਨੂੰ ਸੁਣਨ ਲਈ ਲੋਕ ਵੀਰਾਂ ਘੱਤ ਕੇ ਜਾ ਰਹੇ ਨੇ, ਤੇ ਜਿਹੜੀ ਆਮ ਸਾਡੀ ਸਰਵਿਸ ਜਿਹੜੀ ਹੁੰਦੀ ਹੈ ਭਾਵੇਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਉੱਥੇ ਲੋਕਾਂ ਨੂੰ ਉਵੇਂ ਦੀ ਗੱਲਬਾਤ, ਉਵੇਂ ਦੇ ਵਿਚਾਰ, ਉੱਥੋਂ ਦੀਆਂ ਕਥਾਵਾਂ ਤੇ ਉਹ ਜਿਹੜੀਆਂ ਕਿਤੇ ਉਸ ਰੂਪ ਦੇ ਵਿੱਚ ਨਹੀਂ ਰਹੀਆਂ। ਹਾਲਾਂਕਿ ਸਿਰਫ ਇਕੱਲਾ ਇਹ ਨਹੀਂ ਹੈਗਾ ਕਿ ਸਾਡੇ ਧਰਮਾਂ ਦੇ ਵਿੱਚ, ਇਕੱਲੇ ਸਿੱਖ ਧਰਮ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਜਿਹੜੀ ਆ ਉਹ ਸਾਰੀਆਂ ਹੋਰਨਾਂ ਜਿਹੜੇ ਹੈਗੇ ਧਰਮ ਨੇ ਤੇ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਏਦਾਂ ਦੀਆਂ ਕਥਾਵਾਂ ਪਈਆਂ ਇੱਥੇ ਮਨੁੱਖ ਜੂਝਦਾ, ਤੇ ਭਾਵੇਂ ਉੱਥੇ ਇੱਥੋਂ ਤੱਕ ਕਿ ਰਾਜੇ ਮਹਾਰਾਜਿਆਂ ਤੇ ਭੀੜਾਂ ਪੈਂਦੀਆਂ, ਇਹ ਗੱਲਾਂ ਵੀ ਜਿਹੜੀਆਂ ਸਾਡੇ ਆਉਂਦੀਆਂ ਨੇ ਸਾਡੇ ਪੁਰਾਣਿਕ ਹਿੰਦੂ ਗ੍ਰੰਥ ਨੇ ਉਹਨਾਂ ਚ ਬੜਾ ਇਸ ਗੱਲਾਂ ਦਾ ਜ਼ਿਕਰ ਆਉਂਦਾ। ਤੇ ਰਾਜਾ ਹਰੀਸ਼ ਚੰਦਰ ਤੇ ਦੀ ਕਹਾਣੀ ਤਾਂ ਫਿਲਮਾਂ ਬਣੀਆਂ ਹੋਈਆਂ ਆਮ ਤੌਰ ਤੇ ਮੰਦਰਾਂ ਦੇ ਰਾਤਾਂ ਚ, ਕੱਲਦੀ ਹੈ ਕਿ ਕਿਵੇਂ ਇੱਕ ਰਾਜੇ ਦੇ ਉੱਤੇ ਵੀ ਭੀੜ ਪੈ ਸਕਦੀ ਹੈ, ਇਸ ਕਰਕੇ ਤੁਸੀਂ ਸਟਰਗਲ ਜਿਹੜੀ ਹੈ ਉਹ ਕਿੱਦਾਂ ਕਰਨੀ ਹੈ ਜਾਂ ਬੰਦੇ ਨੇ ਸਰਵਾਈਵਲ ਲਈ ਜਿਹੜਾ ਹੈਗਾ ਕਿੱਦਾਂ ਉਹ ਕਰਨਾ। ਤੇ ਉਹ ਸਾਰਾ ਕੁਛ ਹੁਣ ਖਤਮ ਹੋ ਕੇ ਇੱਕ ਜਿਹੜਾ ਨਿਊ ਐਂਟਰਟੇਨਮੈਂਟ ਸਿਸਟਮ ਦੇ ਅੰਡਰ ਆ ਗਿਆ ਸਾਰਾ ਕੁਛ। ਤੇ ਦੂਜਾ ਇਹ ਕਿ ਜਿਹੜੀ ਸਾਡੀ ਪਰਿਵਾਰਾਂ ਦੇ ਵਿੱਚ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਵੱਧ ਗਈ, ਤੇ ਅਸੀਂ ਪਰਿਵਾਰ ਦੇ ਵਿੱਚ ਗੱਲ ਨਹੀਂ ਕਰਦੇ ਬੈਠ ਕੇ, ਜਿਵੇਂ ਪਹਿਲਾਂ ਹਾਸਾ ਠੱਠਾ ਕਰਦੇ ਸੀ ਪਰਿਵਾਰ, ਹੁਣ ਹਰੇਕ ਆਪਣਾ ਮੋਬਾਈਲ ਫੋਨ ਲਈ ਅਲੱਗ ਅਲੱਗ ਕਮਰੇ ਦੇ ਵਿੱਚ ਬੈਠਾ। ਤੇ ਉਹ ਇਸ ਪਾਸੇ ਨੂੰ ਜੇ ਕਿਸੇ ਕੋਲ ਨਹੀਂ ਹੈ ਤਾਂ ਉਹਦੀ ਇਹ ਇੱਛਾ ਤਾਂ ਹੈ ਕਿ ਮੇਰੇ ਕੋਲੇ ਇਹ ਕਦੋਂ ਆਏਗਾ, ਜੇ ਉਹਦੇ ਕੋਲੇ ਕਿਤੇ ਘੱਟ ਉਹਦੇ ਵਾਲਾ ਹੈ ਤੇ ਉਹ ਹੈ ਵੀ ਉਹਦੀ ਇੱਛਾ ਹੈ ਕਿ ਮੇਰੇ ਕੋਲ ਮਹਿੰਗਾ ਕਦੋਂ ਆਏਗਾ, ਇਸ ਤੋਂ ਹੋਰ ਵੱਧ ਜ਼ਿਆਦਾ ਪਿਕਸਲ ਵਾਲੇ ਕੈਮਰੇ ਵਾਲਾ ਕਦੋਂ ਆਏਗਾ, ਵੱਧ ਰੈਮ ਵਾਲਾ ਕਦੋਂ ਆਏਗਾ, ਉਹ ਉਸ ਪਾਸੇ ਨੂੰ ਤੁਰ ਪਿਆ। ਮੇਰੀ ਲਾਈਫ ਕਿੱਦਾਂ ਦੀ ਹੈ, ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨਾ, ਉਹ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਹੈ। ਇਹ ਵੀ ਜਿਹੜਾ ਹੈਗਾ ਇੱਕ ਇਹਦਾ ਮੈਨੂੰ ਲੱਗਦੀ ਹੈ ਕਿ ਵੱਡਾ ਜਿਹੜਾ ਹੈਗਾ ਕਾਰਨ ਜਿਹੜਾ ਬਣ ਗਿਆ। ਦੂਜਾ ਸਾਡਾ ਇੱਕ ਪੋਲੀਟੀਕਲ ਸਿਸਟਮ ਇਹਦੇ ਲਈ ਬੜਾ ਹੈ, ਤੇ ਕਿਉਂਕਿ ਹੁਣ ਸਾਡੀ ਉਦਾਂ ਦੀ ਜਿਹੜੀ ਹੈ ਸ਼ਮੂਲੀਅਤ ਉਹ ਰਹੀ ਨੀ, ਖਾਸ ਕਰਕੇ ਅਸੀਂ ਦੇਖਦੇ ਹਾਂ ਪਹਿਲਾਂ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇੱਕ ਸਿਸਟਮ ਹੁੰਦਾ ਸੀ ਜਿੱਥੇ ਵਿਦਿਆਰਥੀ ਜਥੇਬੰਦੀਆਂ ਹੁੰਦੀਆਂ ਸੀ, ਉੱਥੇ ਸਮਾਜ ਪ੍ਰਤੀ ਕੰਸਰਨ ਕੋਈ ਗੱਲਾਂ ਚੱਲਦੀਆਂ ਸੀ, ਉਹ ਬਿਲਕੁਲ ਹੀ ਹੁਣ ਸਾਰਾ ਕੁਛ ਜਿਹੜਾ ਸੀ ਉਹ ਖਤਮ ਹੋ ਗਿਆ। ਠੀਕ ਹੈ ਤਨਜ਼ੀਮਾਂ ਕੁਛ ਨਾ ਕੁਛ ਹੈਗੀਆਂ ਜਿਹੜੀਆਂ ਕੰਮ ਕਰਦੀਆਂ ਨੇ, ਤੇ ਪਰ ਉਸ ਰੂਪ ਦੇ ਵਿੱਚ ਨੀ ਜਿਵੇਂ ਪਹਿਲਾਂ ਸੀ, ਤੇ ਉਹਦੇ ਲਈ ਇਹ ਸਾਰੀਆਂ ਸਰਕਾਰਾਂ ਨੇ ਕੀ ਕੁਛ ਨਵਾਂ ਕਰ ਰਹੀਆਂ ਨੇ ਉਹ ਵੀ ਜਿਹੜੀਆਂ ਜ਼ਿੰਮੇਵਾਰ ਨੇ, ਵੱਧ ਤੋਂ ਵੱਧ ਇਹ ਕਿ ਲੋਕਾਂ ਨੂੰ ਇਹ ਹੈ ਕਿ ਉਹਨਾਂ ਨੂੰ ਮਿਹਨਤ ਕਰਨ ਵਾਲੇ ਸਿਖਾ ਰਹੀਆਂ, ਉਹਨਾਂ ਨੂੰ ਕੰਮ ਨੀ ਦੇ ਰਹੀਆਂ, ਉਹਨਾਂ ਨੂੰ ਫ੍ਰੀਬੀਜ਼ ਦੇ ਉੱਪਰ ਲਾ ਦਿੱਤਾ ਵੀ ਆਹ ਤੁਹਾਨੂੰ ਮੁਫ਼ਤ ਮਿਲ ਜਾਏਗਾ, ਆਹ ਮੁਫ਼ਤ ਮਿਲ ਜਾਏਗਾ, ਏਦਾਂ ਦੀਆਂ ਜਿਹੜੀਆਂ ਗੱਲਾਂ ਤਾਂ ਕਿ ਅਸੀਂ ਸੱਤਾ ਦੇ ਜਿਹੜੇ ਉਹ ਬਣੇ ਰਹੀਏ। ਸੋ ਇਹ ਬਹੁਤ ਸਾਰੇ ਰੰਗੋਜੀ ਕਾਰਕ ਨੇਗੇ ਜਿਹੜੇ ਇਹਨਾਂ ਗੱਲਾਂ ਲਈ ਜ਼ਿੰਮੇਵਾਰ ਨੇ।
3: ਜੀ ਬਿਲਕੁਲ, ਇਸ ਸਮੇਂ ਆਪਾਂ ਵੇਖਦੇ ਹਾਂ ਕਿ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਚੀਜ਼ਾਂ ਵੱਧ ਰਹੀਆਂ ਨੇ, ਅਤੇ ਜਿਹੜੇ ਹਿਸਾਬ ਦੇ ਨਾਲ ਇਹ ਚੀਜ਼ਾਂ ਵੱਧ ਰਹੀਆਂ ਨੇ ਇਹਦੇ ਉੱਤੇ ਵੱਧ ਤੋਂ ਵੱਧ ਚਰਚਾ ਹੋਣੀ ਵੀ ਲਾਜ਼ਮੀ ਹੈ। ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਵਧੀਏ, ਆਸਟ੍ਰੇਲੀਆ ਦੇ ਵਿੱਚ ਤੁਸੀਂ ਹੋ ਤਾਂ ਕੋਈ ਕਿਸੇ ਕਿਸਮ ਦਾ ਤੁਸੀਂ ਬੋਝ ਮਹਿਸੂਸ ਕਰਦੇ ਹੋ, ਕਿਸੇ ਕਿਸਮ ਦਾ ਤੁਸੀਂ ਮਨ ਦੇ ਵਿੱਚ ਤਣਾਅ ਮਹਿਸੂਸ ਕਰਦੇ ਹੋ, ਆਪਣੀ ਜਾਨ ਦੇਣ ਦੇ ਤੁਹਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, 13 11 14 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸੂਸਾਈਡ ਕਾਲ ਬੈਕ ਸਰਵਿਸ ਜਿਹੜੀ ਆ 1300-659-4679। ਸੋ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ 1300-2246-3636 ਦੇ ਉੱਤੇ ਵੀ ਆਪਣੀ ਮਾਨਸਿਕ ਸਿਹਤ ਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ। ਕੋਈ ਕਿਸੇ ਕਿਸਮ ਦੀ ਆਸ ਪਾਸ ਤੁਹਾਨੂੰ ਐਮਰਜੈਂਸੀ ਨਜ਼ਰ ਆਉਂਦੀ ਹੈ ਤਾਂ 000 ਦੇ ਉੱਤੇ ਜ਼ਰੂਰ ਕਾਲ ਤੁਸੀਂ ਕਰ ਸਕਦੇ ਹੋ। ਸੋ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਆਪਾਂ ਵੇਖਦੇ ਹਾਂ ਹੁਣ ਜਿੱਦਾਂ ਆਪਾਂ ਨੰਬਰ ਪੜ੍ਹੇ ਆ ਇਹ ਰੇਡੀਓ ਟੀਵੀ ਦੇ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਲਾਜ਼ਮੀ ਨੇ ਕਿ ਜਦੋਂ ਵੀ ਤੁਸੀਂ ਕੋਈ ਇੱਦਾਂ ਦੀ ਗੱਲ ਕਰਦੇ ਹੋ ਤਾਂ ਉਹਦੇ ਵਿੱਚ ਇਹ ਨੰਬਰ ਜ਼ਰੂਰ ਤੁਸੀਂ ਮੈਨਸ਼ਨ ਕਰਨੇ ਆ ਕਿ ਜੇਕਰ ਕਿਸੇ ਨੂੰ ਲੋੜ ਆ ਤਾਂ ਉਹਦੇ ਤੱਕ ਉਹ ਪਹੁੰਚ ਸਕੇ। ਕੀ ਇਹ ਇੱਦਾਂ ਦੀ ਜਿਹੜੀਆਂ ਸੁਵਿਧਾਵਾਂ ਨੇ ਕਿ ਉੱਥੇ ਵੀ ਨੇ, ਬਹੁਤ ਸਾਰੀਆਂ ਆਪਾਂ ਵੇਖਦੇ ਹਾਂ ਕਿ ਹੁੰਦਾ ਸਾਰਾ ਕੁਛ ਉੱਥੇ ਵੀ ਆ ਪਰ ਆਮ ਲੋਕਾਂ ਤੱਕ ਉਹ ਚੀਜ਼ ਪਹੁੰਚ ਹੀ ਨਹੀਂ ਪਾਉਂਦੀ?
4: ਨਹੀਂ ਦੇਖੋ, ਇੱਥੇ ਕੁਛ ਬੱਚਿਆਂ ਲਈ, ਸਟੂਡੈਂਟਸ ਲਈ ਜਿਹੜੀਆਂ ਕੁਛ ਹੈਲਪਲਾਈਨ ਇਹ ਬਣੀਆਂ ਸੀ ਕਿ ਉਹਨਾਂ ਨੂੰ ਪੜ੍ਹਾਈ ਦਾ ਕਿਤੇ ਸਟ੍ਰੈਸ ਹੈ ਜਾਂ ਹੋਰ ਹੈ, ਪਰ ਇਨ ਜਨਰਲ ਜਿਹੜਾ ਹੈ ਉਹ ਕੋਈ ਇੱਦਾਂ ਦਾ ਸਿਸਟਮ ਨਹੀਂ। ਠੀਕ ਹੈ, ਮੈਂਟਲ ਹੈਲਥ ਲਈ ਇੱਥੇ ਡਿਪਾਰਟਮੈਂਟ ਖੁੱਲ੍ਹੇ ਨੇ ਹੁਣ, ਸਭ ਤੋਂ ਵੱਧ ਦੱਸਦੇ ਨੇ ਕਿ ਓਪੀਡੀ ਦੇ ਵਿੱਚ ਸਭ ਤੋਂ ਵੱਧ ਜਿਹੜਾ ਰਸ਼ ਹੁੰਦਾ ਉਹ ਮੈਂਟਲ ਹੈਲਥ ਵਾਲਿਆਂ ਦੇ, ਜਾਂ ਜਿਹੜੇ ਸੈਕੇਟਰੀ ਡਿਪਾਰਟਮੈਂਟ ਹੈ ਜਾਂ ਸਾਈਕਾਲੋਜੀ ਡਿਪਾਰਟਮੈਂਟ ਹੈ ਹਸਪਤਾਲਾਂ ਦੇ, ਉੱਥੇ ਸਭ ਤੋਂ ਵੱਧ ਰਸ਼ ਹੁੰਦਾ। ਇਹ ਸਮੱਸਿਆਵਾਂ ਤਾਂ ਲੋਕਾਂ 'ਚ ਹੈਗੀਆਂ, ਤੇ ਚਲੋ ਜਿੰਨਾ ਕੁ ਕੋਈ ਹਸਪਤਾਲ ਜਾਂ ਹੈਲਥ ਸਿਸਟਮ ਤੁਹਾਡਾ ਉਹਦੇ ਲਈ ਕਰਦਾ ਹੈ, ਤੇ ਪਰ ਇਹ ਨਹੀਂ ਆ ਕਿ ਇਮੀਡੀਏਟ ਤੁਹਾਨੂੰ ਕੋਈ ਸਲਾਹ ਦੇਣ ਲਈ ਜਾਂ ਕੋਈ ਰਿਲੀਫ ਦੇਣ ਲਈ ਇੱਦਾਂ ਦੀ ਹੈਲਪਲਾਈਨ ਹੋਵੇ। ਠੀਕ ਆ, ਬੱਚਿਆਂ ਵਾਸਤੇ ਜਾਂ ਸਟ੍ਰੈਸ ਮੰਦ ਹੈ ਜਾਂ ਐਗਜ਼ਾਮ ਦੇ ਦਿਨਾਂ 'ਚ ਖਾਸ ਕਰਕੇ ਕੁਛ ਹੈਲਪਲਾਈਨ ਵਗੈਰਾ ਸਾਹਮਣੇ ਆ ਜਾਂਦੀਆਂ ਨੇ, ਤੇ ਪਰ ਇਸ ਤਰ੍ਹਾਂ ਦਾ ਜਿੱਦਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੱਸਿਆ ਉੱਥੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਕੁਛ ਨਹੀਂ ਹੈ। ਤੇ ਬਾਕੀ ਇਹ ਵੀ ਸਭ ਤੋਂ ਮਤਲਬ ਹੈ ਕਿ ਅਸੀਂ ਲੋਕਾਂ ਨੂੰ ਜਿਹੜਾ ਸੀ ਉਹ ਉਹਨਾਂ ਦੀ ਜ਼ੁਬਾਨ ਖੋਲੀ ਆ, ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਬੋਲਣ ਦੇ ਜਿਹੜੇ ਮੌਕੇ ਸੀ ਕਿਸੇ ਵੀ ਤਰੀਕੇ ਨਾਲ ਹੁੰਦੇ ਸੀ ਉਹ ਜਿਹੜੇ ਹੈ ਉਹ ਸਾਡੇ ਖਤਮ ਹੋ ਰਹੇ ਨੇ। ਉਹ ਨਹੀਂ ਕਿ ਇਹ ਕੋਈ ਡੈਲੀਬਰੇਟਲੀ ਜਾਂ ਕੋਈ ਕਾਨੂੰਨ ਲਾਗੂ ਕਰਕੇ ਖੋਲੀ ਹੈ, ਇਹ ਹੌਲੀ ਹੌਲੀ ਜਿਹੜਾ ਸਾਡਾ ਡਿਵੈਲਪਮੈਂਟ ਦਾ ਮਾਡਲ ਹੈ ਤੇ ਉਹ ਇਹਦੇ ਲਈ ਬਹੁਤ ਜ਼ਿੰਮੇਵਾਰ ਹੈ ਜਿਹੜਾ ਰਣਜੋਤ ਜੀ, ਕਿਉਂਕਿ ਅਸੀਂ ਬਾਹਰੀ ਤੌਰ ਤੇ ਬਹੁਤ ਡਿਵੈਲਪ ਕਰ ਰਹੇ ਹਾਂ। ਆਹ ਨਵੀਆਂ ਚੀਜ਼ਾਂ ਆ ਗਈਆਂ ਜੀ, ਆਹ ਨਵੇਂ ਤਰੀਕੇ ਦੀਆਂ ਮਸ਼ੀਨਾਂ ਆ ਗਈਆਂ ਜੀ, ਆਹ ਨਵੇਂ ਫਰਿੱਜ ਆ ਗਏ ਜੀ, ਹੋਰ ਆ ਗਏ ਜੀ, ਸਾਰਾ ਕੁਛ ਹੋ ਗਿਆ, ਤੇ ਪਰ ਬੰਦਾ ਅੰਦਰੋਂ ਉੱਥੇ ਹੀ ਖੜਾ ਹੈਗਾ। ਤੇ ਜਾਂ ਤਾਂ ਇੱਕ ਨਾਲ ਨਾਲ ਡਿਵੈਲਪ ਕਰੇ ਆਪਣੇ ਆਪ ਨੂੰ ਤੇ ਮੈਂਟਲੀ ਜਾਂ ਸਾਈਕਾਲੋਜੀਕਲੀ ਤੇ ਜਾਂ ਹੋਰ, ਉਹ ਉੱਥੇ ਉਹ ਨਹੀਂ ਖੜਾ, ਉਹ ਉੱਥੇ ਅਜੇ ਵੀ ਉੱਥੇ ਖੜਾ ਹੈਗਾ। ਤੇ ਇਸ ਕਰਕੇ ਫਿਰ ਜਿਹੜੀਆਂ ਬਾਹਰੀ ਮਸ਼ੀਨਾਂ ਨੇ ਜਾਂ ਬਾਹਰੀ ਡਿਵੈਲਪਮੈਂਟ ਆ ਹੋਰ ਆ, ਉਹਨੂੰ ਕੋਈ ਉਹ ਸਹਾਰਾ ਜਿਹੜੀ ਆ ਉਹ ਦੇ ਨਹੀਂ ਸਕਦੇ, ਸਗੋਂ ਕਈ ਵਾਰੀ ਉਹਦੀ ਤਾਂਘ ਦੇ ਵਿੱਚ ਜਾਂ ਉਹਨੂੰ ਹਾਸਲ ਕਰਨ ਦੇ ਚੱਕਰ ਦੇ ਵਿੱਚ ਰੇਸ ਚੱਕਰ 'ਚ ਪੈ ਜਾਂਦਾ ਹੈ, ਕਰਜ਼ੇ ਹੇਠ ਫਸ ਜਾਂਦਾ ਹੈ, ਬਾਕੀ ਇਹ ਗੱਲਾਂ ਹੁੰਦੀਆਂ ਨੇ। ਤੇ ਜਾਂ ਜਿਵੇਂ ਹੁਣ ਜਿਹੜੀ ਰੀਸੈਂਟ ਘਟਨਾ ਦਾ ਆਪਾਂ ਜ਼ਿਕਰ ਕੀਤਾ, ਉਹ ਹੁਣ ਆਪਣੇ ਪੇਰੈਂਟਸ ਨੂੰ ਜਿਹੜਾ ਉਹ ਜ਼ਿੰਮੇਵਾਰ ਜਿਹੜਾ ਦੱਸ ਰਹੇ ਆ, ਹਾਲਾਂਕਿ ਮੈਨੂੰ ਲੱਗਦਾ ਨੀ ਕਿ ਇਹਦੇ ਚ ਕੋਈ ਬਹੁਤੀ ਕੋਈ ਵੱਡੀ ਗੱਲ ਜਿਹੜੀ ਉਹ ਨਿਕਲੇ, ਕਿਉਂਕਿ ਗੱਲ ਤਾਂ ਉਹ ਜੀ ਹਜ਼ੂਰੀ ਦੀ ਜਾਂ ਹਾਂਜੀ ਦੀ ਹੁੰਦੀ ਹੈ। ਤੇ ਜਾਂ ਇਹ ਵੀ ਕਈ ਵਾਰੀ ਪੇਰੈਂਟਸ ਹੁੰਦਾ ਕਿ ਸਾਡਾ ਉਵੇਂ ਤਰ੍ਹਾਂ ਦਾ ਜਿਹੜਾ ਦਬਦਬਾ ਪਰਿਵਾਰ ਤੇ ਬਣਿਆ ਰਹੇ ਜਿਵੇਂ ਪਹਿਲਾਂ ਸਟਾਈਲ ਸੀਗਾ, ਤੇ ਉਹ ਜਿੱਦਾਂ ਦੀ ਹੁਣ ਨਵੇਂ ਬੱਚੇ ਜਾਂ ਨਵੇਂ ਉਹ ਆਜ਼ਾਦੀ ਚਾਹੁੰਦੇ ਆ ਉਦੋਂ ਦੀ ਉਹ ਚ ਕੋਈ ਪ੍ਰੋਬਲਮ ਏਦਾਂ ਦੀ ਆਈ ਹੋਵੇ। ਤੇ ਪਰ ਅਸਲ ਵਿਸ਼ਾ ਗੱਲ ਇਹ ਹੈ ਕਿ ਜਦੋਂ ਸਾਰਾ ਜਿਹੜੀ ਸਾਡੀ ਸੋਸਾਇਟੀ ਹੈ ਤੇ ਆਪਣੇ ਇੱਕ ਪਿੰਡ ਤੱਕ ਜਿਹੜੀ ਸਭ ਤੋਂ ਛੋਟੀ ਯੂਨਿਟ ਹੈ ਸੋਸਾਇਟੀ ਦੀ, ਤੇ ਉੱਥੇ ਤੱਕ ਬਾਕੀ ਗੱਲਾਂ ਉੱਥੇ ਪਹੁੰਚ ਗਈਆਂ, ਉੱਥੇ ਬਿਊਟੀ ਪਾਰਲਰ ਵਾਲੇ ਵੀ ਪਹੁੰਚ ਗਏ, ਉੱਥੇ ਮੋਬਾਈਲ ਵੀ ਪਹੁੰਚ ਗਏ, ਉੱਥੇ ਨਸ਼ਾ ਵੀ ਪਹੁੰਚ ਗਿਆ, ਕੈਮਿਸਟ ਦੀਆਂ ਗੋਲੀਆਂ ਦੀਆਂ ਦੁਕਾਨਾਂ ਵੀ ਪਹੁੰਚ ਗਈਆਂ। ਤੇ ਪਰ ਇਹ ਕਿ ਬੰਦੇ ਲਈ ਜਿਹੜੀ ਅਸਲ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹ ਉੱਥੇ ਹੈ ਨਹੀਂ, ਉੱਥੇ ਸਪੋਰਟਸ ਦਾ ਕੋਈ ਠੀਕ ਆ, ਹੌਲੀ ਹੌਲੀ ਉਹ ਕਰਦਾ ਕਿ ਉਹ ਜਿਵੇਂ ਪਹਿਲਾਂ ਇੱਕ ਹੁੰਦਾ ਆਪਣੇ ਤੌਰ ਤੇ ਹੁੰਦਾ ਸੀ ਕਿ ਜਿਹੜਾ ਲੋਕ ਆਪਣੇ ਤੌਰ ਤੇ ਕਿਤੇ ਗੋਲਾ ਸੁੱਟਣ ਲੱਗ ਗਏ, ਕਿਤੇ ਕਬੱਡੀ ਖੇਡਣ ਲੱਗ ਗਏ, ਕਿਤੇ ਫੁੱਟਬਾਲ ਖੇਡਣ ਲੱਗ ਗਏ, ਤੇ ਉਹ ਜਿਹੜਾ ਸੀ ਉਹ ਰੁਝਾਨ ਜਿਹੜਾ ਸੀ ਉਹ ਖਤਮ ਹੋ ਰਿਹਾ। ਤੇ ਐਂਟਰਟੇਨਮੈਂਟ ਦਾ ਤਾਂ ਮਾਡਲ ਹੀ ਬਦਲ ਗਿਆ, ਜਿਵੇਂ ਪਹਿਲਾਂ ਦੱਸਿਆ ਕਿ ਜਿਹੜਾ ਸਾਂਝੇ ਰੂਪ ਦੇ ਵਿੱਚ ਤੁਸੀਂ ਮਨੋਰੰਜਨ ਕਰਨਾ ਹੁੰਦਾ ਸੀ, ਭਾਵੇਂ ਖੇਡਾਂ ਰਾਹੀਂ ਹੁੰਦਾ ਸੀ, ਭਾਵੇਂ ਕਿਤੇ ਗਾ ਕੇ ਅਖਾੜਿਆਂ ਰਾਹੀਂ ਹੁੰਦਾ ਸੀ, ਉਹ ਹੁਣ ਤੁਹਾਡੇ ਮੋਬਾਈਲ 'ਚ ਆ ਗਿਆ, ਤੁਸੀਂ ਪਤਾ ਨੀ ਕੀ ਸੁਣਦੇ ਹੋ ਬੈਠੇ, ਕੀ ਨਹੀਂ ਸੁਣਦੇ। ਜਿਹੜਾ ਸਮੂਹਿਕ ਰੂਪ ਦੇ ਵਿੱਚ ਤੁਸੀਂ ਸੁਣਦੇ ਸੀ ਉਹ ਤੁਹਾਡਾ ਪ੍ਰੈਸ਼ਰ ਰਿਲੀਜ਼ ਬਹੁਤ ਕਰਦਾ ਸੀ ਇਸ ਮਾਮਲੇ ਤੇ। ਕੋਈ ਬੰਦਾ ਘਰੋਂ ਥੋੜਾ ਮੋਟਾ ਦੁਖੀ ਹੈ, ਉੱਥੇ ਜਾ ਕੇ ਉਹਨੂੰ ਲੱਗਦਾ ਸੀ ਮੈਨੂੰ ਰਾਹਤ ਮਿਲ ਰਹੀ ਹੈ, ਏਦਾਂ ਹੀ ਡੇਰਿਆਂ ਦੇ ਵਿੱਚ ਜਾਂ ਉਹ ਉੱਥੇ ਜਾ ਕੇ ਉਹ ਮਹਿਸੂਸ ਕਰਦਾ ਸੀ ਰਾਹਤ ਮਿਲ ਰਹੀ ਹੈ। ਤੇ ਹੁਣ ਇਹ ਸਾਰਾ ਕੁਝ ਜਿਹੜਾ ਸੀ ਉਹ ਉਲਟਾ ਹੋ ਗਿਆ। ਤੇ ਇਹ ਵੀ ਜਿਹੜੀਆਂ ਬਹੁਤ ਸਾਰੀਆਂ ਰਣਜੋਤ ਜੀ ਚ ਗੱਲਾਂ ਨੇ, ਕਿਸੇ ਆਪਾਂ ਇੱਕ ਗੱਲ ਵੱਲ ਨੂੰ ਨਹੀਂ ਕਰ ਸਕਦੇ ਕਿ ਆਹ ਇੱਕ ਖਾਸ ਆਹੀ ਗੱਲ ਹੈ ਤਾਂ ਪਰਿਵਾਰ ਜਾਂ ਫੈਮਿਲੀ ਇੱਦਾਂ ਦੇ ਸਟੈਪ ਚੁੱਕ ਰਹੇ ਨੇ।
3: ਜੀ ਬਿਲਕੁਲ, ਬੜੇ ਸਾਰੇ ਪੁਆਇੰਟ ਨੇ ਤੇ ਸਾਰੇ ਸਾਨੂੰ ਵਿਚਾਰਨੇ ਪੈਣਗੇ। ਤੁਹਾਡੀ ਗੱਲ ਸਹੀ ਹੈ ਕਿ ਆਪਾਂ ਕਹਿਣ ਨੂੰ ਤੇ ਆਪਾਂ ਤਰੱਕੀ ਕਰ ਰਹੇ ਹਾਂ, ਬੜੀਆਂ ਸਾਰੀਆਂ ਸਾਡੇ ਕੋਲ ਸੁੱਖ ਸੁਵਿਧਾਵਾਂ ਨੇ, ਪਹਿਲਾਂ ਦੇ ਨਾਲੋਂ ਸਾਨੂੰ ਜ਼ਿਆਦਾ ਅਵੇਅਰਨੈਸ ਹੈ, ਆਪਾਂ ਜ਼ਿਆਦਾ ਪੜ੍ਹੇ ਲਿਖੇ ਹਾਂ, ਹਰ ਇੱਕ ਪੱਧਰ ਦੇ ਉੱਤੇ ਆਪਾਂ ਪਹਿਲਾਂ ਦੇ ਨਾਲੋਂ ਵਧੇਰੇ ਜਾਣਦੇ ਹਾਂ, ਪਰ ਵੇਖਿਆ ਜਾਵੇ ਤੇ ਉਸ ਸਭ ਕੁਛ ਨੂੰ ਸਿਰਫ ਆਪਾਂ ਜਾਣਦੇ ਹਾਂ ਜਾਂ ਤੇ ਆਪਾਂ ਉਹਨੂੰ ਸਮਝਿਆ ਨਹੀਂ ਤੇ ਜਾਂ ਫਿਰ ਉਹ ਸਾਡੀ ਵਰਤੋਂ 'ਚ ਨਹੀਂ ਆ ਰਿਹਾ। ਇੱਕ ਇੱਕ ਕਰਕੇ ਕਈ ਪੱਖ ਨੇ ਜਿਹੜੇ ਦੇੜ ਨਾਲੇ ਤੇ ਵਿਚਾਰ ਨਾਲੇ ਨੇ। ਸਭ ਤੋਂ ਇੰਪੋਰਟੈਂਟ ਜੇ ਆਪਾਂ ਭਾਰਤ ਦੇ ਵਿੱਚ ਵੇਖੀਏ, ਪੰਜਾਬ ਦੇ ਵਿੱਚ ਵੇਖੀਏ, ਤੇ ਧਾਰਮਿਕ ਪੱਖ ਬੜਾ ਸਟਰੋਂਗ ਪੱਖ ਰਿਹਾ ਵਾ। ਜੇ ਆਪਾਂ ਪਹਿਲੇ ਹਵਾਲੇ ਵੇਖੀਏ ਤੇ ਸ਼ਾਇਦ ਇੱਕ ਸੋਚ ਇੱਦਾਂ ਦੀ ਜਾਂ ਹਾਲੇ ਵੀ ਬਹੁਤਾਤ ਲੋਕਾਂ ਦੀ ਸੋਚ ਇਹ ਆ ਕਿ ਜਿਹੜਾ ਜੀ ਆਉਂਦਾ ਵਾ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦਾ, ਉਹ ਆਪਣੇ ਹਿੱਸੇ ਦੇ ਦਾਣੇ ਨਾਲ ਲੈ ਕੇ ਆਉਂਦਾ। ਪਰ ਇੱਥੇ ਇਹੋ ਜਿਹੇ ਕੇਸਾਂ ਦੇ ਵਿੱਚ ਆਪਾਂ ਫਿਰ ਇਹ ਵੇਖਦੇ ਹਾਂ ਕਿ ਰੱਬ ਤੋਂ ਵੀ ਵਿਸ਼ਵਾਸ ਡੋਲ ਗਿਆ, ਕਿਉਂਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਸਾਡੇ ਤੋਂ ਬਾਅਦ ਪਤਾ ਨਹੀਂ ਇਹਨਾਂ ਦਾ ਕੀ ਬਣਨਾ ਵਾ, ਕਿਹੜੇ ਤਰੀਕੇ ਨਾਲ ਗੁਜ਼ਾਰਾ ਕਰਨਗੇ। ਸੋ ਉਹ ਸਾਰੀਆਂ ਚੀਜ਼ਾਂ ਸਾਨੂੰ ਇਹ ਵੀ ਦਰਸਾਉਂਦੀਆਂ ਨੇ ਕਿ ਹੁਣ ਰੱਬ 'ਚ ਵੀ ਵਿਸ਼ਵਾਸ ਨਹੀਂ ਰਹੇ।
4: ਨਹੀਂ ਬਿਲਕੁਲ, ਇਹ ਤਾਂ ਹੈ ਹੀ ਹੈ, ਕਿਉਂਕਿ ਦੇਖੋ ਜਿਹੜਾ ਇੱਕ ਰੱਬ ਦਾ ਇੱਕ ਬਣਿਆ ਹੋਇਆ ਸੀ ਸਾਡੇ ਸੋਸਾਇਟੀ ਦੇ ਵਿੱਚ, ਚਲੋ ਦੇਵੀ ਦੇਵਤਿਆਂ ਦਾ ਜਾਂ ਆਪਾਂ ਇੱਕ ਰੱਬ ਦਾ ਕਹਿ ਲਈਏ, ਤੇ ਉਹ ਤਾਂ ਇੱਕ ਤਰੀਕੇ ਦਾ ਤੁਹਾਡੇ ਅੰਦਰ ਉਹਨੂੰ ਇਹ ਕਹਿ ਲਓ ਇੱਕ ਸ਼ਰਧਾ ਰਾਹੀਂ ਜਾਂ ਡਰ ਰਾਹੀਂ ਇਹ ਸੀ ਨਾ ਕਿ ਹਾਂ ਇੱਕ ਪਾਵਰ ਹੈਗੀ ਆ ਜਿਹੜੀ ਤੁਹਾਨੂੰ ਚਲਾ ਰਹੀ ਹੈ, ਤੇ ਤੁਸੀਂ ਉਹਦੀ ਆਗਿਆ ਦੇ ਵਿੱਚ ਜਿਹੜਾ ਹੈ ਕਿਵੇਂ ਰਹਿਣਾ। ਸਾਡੇ ਸਾਰੇ ਧਾਰਮਿਕ ਗ੍ਰੰਥ ਇਹੀ ਵਾਰ ਵਾਰ ਇਸ ਗੱਲ ਵੱਲ ਕਹਿੰਦੇ ਆ, ਤੇ ਫਿਰ ਇਹ ਹੈ ਕਿ ਸਾਡੇ ਅਗਲੇ ਜੂਨ ਚ ਤੁਸੀਂ ਆ ਜਾਣਾ ਆ ਪੈਣਾ। ਹੁਣ ਜਦੋਂ ਬਾਕੀ ਕਿਉਂਕਿ ਜਦੋਂ ਇੱਥੇ ਮੈਂ ਜਿਹੜੀ ਰੱਬ ਵਾਲੀ ਗੱਲ ਹੁਣ ਚੱਲ ਹੀ ਪਈ ਹੈ, ਤੇ ਜਦੋਂ ਮਾਰਕਸਿਜ਼ਮ ਦਾ ਜ਼ਿਆਦਾ ਜ਼ੋਰ ਇੱਥੇ ਸ਼ੁਰੂ ਹੋਇਆ, ਖਾਸ ਕਰਕੇ ਪੰਜਾਬ ਜਾਂ ਬੰਗਾਲ ਦੇ ਵਿੱਚ ਕਈ ਥਾਵਾਂ ਤੇ, ਉੱਥੇ ਜੇ ਕਿਤੇ ਟਾਕਰਾ ਹੋਇਆ ਤਾਂ ਇਹ ਰੱਬ ਦੇ ਕੰਸੈਪਟ ਦੇ ਨਾਲ ਹੀ ਹੋਇਆ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਸੀ, ਈਵਨ ਲੈਫਟਿਸਟਾਂ ਨੇ ਵੀ ਇਸ ਰੂਪ ਚ ਵਿਰੋਧ ਨਹੀਂ ਕੀਤਾ, ਕਿਉਂਕਿ ਪਤਾ ਸੀ ਕਿ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਆਸਰਾ ਹੈ ਜਿਹੜਾ ਰੱਬ ਹੈ, ਤੇ ਜਾਂ ਜਿਹੜੇ ਦੇਵੀ ਦੇਵਤੇ ਨੇ ਜਿਹਦੇ ਝੁੱਕ ਵਿਸ਼ਵਾਸ ਰੱਖਦਾ, ਭਾਵੇਂ ਉਹਨਾਂ ਦੇ ਕੋਈ ਵੱਡ ਵਡੇਰੇ ਨੇ, ਤੇ ਮਾਨਸਿਕ ਤੌਰ ਤੇ ਉਹਨਾਂ ਲਈ ਬਹੁਤ ਵੱਡਾ ਸਹਾਰਾ ਹੈ ਇਹ। ਤੇ ਪਰ ਜਦੋਂ ਹੁਣ ਇੱਦਾਂ ਦੀ ਆਪਾਂ ਘਟਨਾ ਦੇਖਦੇ ਹਾਂ ਕੋਈ ਵਾਪਰਦੀ ਹੈ, ਤੇ ਇਹਦਾ ਮਤਲਬ ਕਿ ਕਿਸੇ ਤੇ ਵੀ ਜਿਹੜਾ ਹੈ ਅਸਰ ਬੱਚਿਆਂ ਤੇ ਜਾਂ ਹੋਰ ਇਸ ਗੱਲ ਦਾ ਨਹੀਂ ਪਿਆ, ਜਾਂ ਬੱਚਿਆਂ ਨੇ ਅੱਗੋਂ ਇਹ ਗੱਲ ਕਹੀ ਨੀ ਕਿ ਸਾਡਾ ਕੀ ਕਸੂਰ ਹੈ ਤੇ ਜਾਂ ਅਸੀਂ ਕਿਉਂ ਕਰੀਏ ਏਦਾਂ ਦੀ ਗੱਲ, ਜਾਂ ਪਰਿਵਾਰ ਦਾ ਕਿਵੇਂ ਪ੍ਰਭਾਵ ਇਸ ਰੂਪ ਦੇ ਵਿੱਚ ਹੈ, ਤੇ ਉਹ ਇਹ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਗੱਲਾਂ ਨੇ। ਤੇ ਜਦੋਂ ਆਪਾਂ ਇਹ ਵੀ ਨਾਲ ਸਿੱਖਿਆ ਦਿੰਦੇ ਜਦੋਂ ਸਾਡੇ ਸੋਸ਼ਲ ਰਿਫੋਰਮ ਰਿਫੋਰਮਿਸਟ ਨੇ ਜਾਂ ਹੋਰ ਹੈ ਕਿ ਤੁਸੀਂ ਆਪਾਂ ਸਕੂਲਾਂ ਦੇ ਵਿੱਚ ਵੀ ਕਿ ਤੁਸੀਂ ਪੇਰੈਂਟਸ ਦਾ ਕਹਿਣਾ ਮੰਨਣਾ, ਪੇਰੈਂਟਸ ਦੇ ਆਖੇ ਲੱਗਣਾ, ਉਹਨਾਂ ਦੀ ਆਗਿਆ ਚ ਰਹਿਣਾ, ਤੇ ਪਰ ਇਹ ਸਾਡਾ ਕਿਤੇ ਪੁਆਇੰਟ ਆਊਟ ਨਹੀਂ ਕੀਤਾ ਜਾਂਦਾ ਕਿ ਪੇਰੈਂਟਸ ਵੀ ਗਲਤ ਹੋ ਸਕਦੇ ਆ, ਉਹਨਾਂ ਦੀ ਕਿਹੜੀ ਆਗਿਆ ਚ ਰਹਿਣਾ ਕਿਹੜੀ ਚ ਨਹੀਂ ਰਹਿਣਾ। ਜੇ ਪੇਰੈਂਟਸ ਤੁਹਾਨੂੰ ਸੁਸਾਈਡ ਲਈ ਮਜਬੂਰ ਕਰਦੇ ਆ, ਮੈਨੂੰ ਨੀ ਸਮਝ ਆਉਂਦੀ ਕਿ ਇਹ ਆਗਿਆ ਚ ਰਹਿਣਾ ਚਾਹੀਦਾ, ਤੇ ਪਰ ਉਹ ਹੁਣ ਬੱਚੇ ਸੀ ਜਿਹੜੇ ਸੀ ਉਹ ਆਗਿਆ ਚ ਹੀ ਸੀ, ਇਸੇ ਕਰਕੇ ਸਾਰੀ ਗੱਲ ਜਿਹੜੀ ਹੋ ਗਈ ਜਾਂ ਉਹਨਾਂ ਤੇ ਪ੍ਰੈਸ਼ਰ ਜਾਂ ਪ੍ਰਭਾਵ ਇਸ ਰੂਪ ਦੇ ਵਿੱਚ ਪਾਇਆ ਗਿਆ। ਤੇ ਸੋ ਇਹਦੇ ਹੁਣ ਇਹਦੇ ਲਈ ਦੇਖੋ ਜਿਹੜੀ ਸਾਡੀ ਸਿਵਲ ਸੁਸਾਇਟੀ ਉਹਦੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ। ਹੁਣ ਠੀਕ ਆ, ਉਹ ਬੱਚਿਆਂ ਨੂੰ ਲੈ ਕੇ ਉਹ ਧਰਨਾ ਵੀ ਦੇ ਰਹੇ ਨੇ, ਲਾਸ਼ਾਂ ਉਹਨਾਂ ਦੀ ਹਜੇ ਸੰਸਕਾਰ ਨਹੀਂ ਹੋਇਆ ਰੱਖੀਆਂ ਹੋਈਆਂ ਨੇ, ਤੇ ਉਹ ਸਾਰਾ ਕੁਛ ਹੈ, ਪਰ ਇਹ ਸਾਰਾ ਕੁਛ ਪਹਿਲਾਂ ਹੋਣਾ ਚਾਹੀਦਾ। ਤੇ ਜਾਂ ਹੁਣ ਵੀ ਕੋਈ ਸਬਕ ਸਿੱਖ ਲੈਣ ਜਾਂ ਏਦਾਂ ਦੇ ਪਿੰਡਾਂ ਦੇ ਵਿੱਚ ਜਾਂ ਕੋਈ ਏਦਾਂ ਦੇ ਗਰੁੱਪ ਹੋਣ ਜਿਹੜੇ ਖਾਸ ਕਰਕੇ ਇਹਨਾਂ ਗੱਲਾਂ ਤੇ ਜਿਹੜੀਆਂ ਹੈਗੀਆਂ ਸੋਸਾਇਟੀ ਦੀਆਂ ਜਿਹੜੀਆਂ ਇਹ ਪ੍ਰੋਬਲਮਸ ਨੇ, ਜਿਹੜੀਆਂ ਸਾਈਕੋਲੋਜੀਕਲ ਪ੍ਰੋਬਲਮਸ ਨੇ, ਉਹਨਾਂ ਤੇ ਜਿਹੜਾ ਹੈ ਗੱਲਬਾਤ ਕਰਨ ਬੈਠ ਕੇ, ਕਿਤੇ ਬੀਬੀਆਂ ਦੇ ਗਰੁੱਪ ਹੋਣ ਵਿਮੈਨਸ ਦੇ, ਤੇ ਉਹ ਪਰ ਅਜੇ ਏਦਾਂ ਦਾ ਕੋਈ ਗੱਲ ਸਾਹਮਣੇ ਆਈ ਨਹੀਂ।
3: ਜੀ ਬਿਲਕੁਲ, ਆਪਾਂ ਵੇਖਦੇ ਹਾਂ ਇੱਦਾਂ ਦੇ ਮਸਲਿਆਂ ਦੇ ਉੱਤੇ ਕਈ ਗਰੁੱਪ ਆਪਣੇ ਆਪਣੇ ਪੱਧਰ ਦੇ ਉੱਤੇ ਐਕਟਿਵ ਹੁੰਦੇ ਵੀ ਨੇ, ਪਰ ਇਹ ਆ ਕਿ ਉਹ ਉਸ ਹਿਸਾਬ ਦੇ ਨਾਲ ਉਹਨਾਂ ਦੀ ਮੰਨਤਾ ਨਹੀਂ ਜਿੰਨੀ ਆਪਣੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਡੇਰਾਵਾਦ ਦੀ ਜਾਂ ਬਾਬਾ ਕਲਚਰ ਦੀ ਆ, ਉੱਥੇ ਉਹ ਲੋਕ ਜ਼ਿਆਦਾ ਮਹਿਸੂਸ ਕਰਦੇ ਆ ਕਿ ਉਹਨਾਂ ਨੂੰ ਰਾਹਤ ਮਿਲਦੀ ਆ, ਜ਼ਿਆਦਾ ਉਹਨਾਂ ਦੀ ਕਾਉਂਸਲਿੰਗ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ। ਅਤੇ ਉਹ ਚਲੋ ਜੇ ਹੋ ਰਹੀ ਆ, ਵਾਜਬ ਕੋਈ ਕਰ ਰਿਹਾ ਵਾ, ਤਾਂ ਉਹਦੇ 'ਚ ਕੋਈ ਗਲਤ ਵੀ ਨਹੀਂ। ਪਰ ਇੱਕ ਹੋਰ ਸ਼ਾਇਦ ਮਾਡਰਨ ਸਮੇਂ ਦਾ ਜਾਂ ਫਿਰ ਆਪਾਂ ਇੱਦਾਂ ਕਹਿ ਲਈਏ ਕਿ ਫੋਨ ਵਾਲੇ ਯੁੱਗ ਦਾ, ਏ ਆਈ ਦੇ ਯੁੱਗ ਦਾ ਇੱਕ ਨਵਾਂ ਜਿਹੜਾ ਪਸਾਰਾ ਆਪਾਂ ਵੇਖ ਰਹੇ ਹਾਂ ਕਿ ਇਸ ਚੀਜ਼ ਨੂੰ ਮੈਨੇਜ ਕਰਨ ਦੇ ਲਈ, ਸਟ੍ਰੈਸ ਨੂੰ ਮੈਨੇਜ ਕਰਨ ਦੇ ਲਈ ਅਲੱਗ ਅਲੱਗ ਤਰੀਕੇ ਦੇ ਹੁਣ ਢੰਗ ਤਰੀਕੇ ਦੱਸੇ ਜਾਂਦੇ ਨੇ। ਕੋਈ ਕਿਸੇ ਤਰੀਕੇ ਦੇ ਨਾਲ ਸਟ੍ਰੈਸ ਮੈਨੇਜ ਕਰਨ ਨੂੰ ਕਹਿ ਰਿਹਾ, ਕੋਈ ਕਿਸੇ ਨਾ ਕੋਈ ਕਿਸੇ ਦੀ ਬਹੁਤੀ ਵਾਰੀ ਵੇਖੀਦਾ ਕਿ ਪੜ੍ਹਾਈ ਹੁੰਦੀ ਹੈ ਅਤੇ ਨਾ ਹੀ ਉਹਦਾ ਉਸ ਸੰਬੰਧ ਵਿੱਚ ਕੋਈ ਤਜਰਬਾ ਹੁੰਦਾ, ਅਤੇ ਸ਼ਕਲੋਂ ਵੇਖਣ ਨੂੰ ਇੱਦਾਂ ਵੀ ਲੱਗਦਾ ਵੀ ਜਿੱਦਾਂ ਉਹ ਖੁਦ ਬੰਦਾ ਡਿਪਰੈਸ਼ਨ 'ਚ ਹੁੰਦਾ ਜਿਹੜਾ ਦੂਸਰਿਆਂ ਨੂੰ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ। ਸ਼ਾਇਦ ਚਾਈਨਾ ਨੇ ਸੁਣਨ ਦੇ ਵਿੱਚ ਆਇਆ ਕਿ ਇਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਸਖਤੀ ਦੇ ਨਾਲ ਕਾਬੂ ਕੀਤਾ ਕਿ ਜੇਕਰ ਤੁਹਾਡੇ ਕੋਲ ਪੜ੍ਹਾਈ ਨਹੀਂ ਆ ਤਾਂ ਤੁਹਾਨੂੰ ਸਜ਼ਾ ਹੋਊਗੀ ਜੇ ਤੁਸੀਂ ਬਹਿ ਕੇ ਇੱਦਾਂ ਦੇ ਉਪਦੇਸ਼ ਦਿੱਤੇ। ਆਪਣੇ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਬਹੁਤ ਇੱਦਾਂ ਦੇ ਜਿਹੜੇ ਨੌ ਸਿੱਖੀਏ ਉਹ ਚੱਲ ਰਹੇ ਨੇ, ਉਹਨਾਂ ਦੇ ਉੱਤੇ ਕੋਈ ਹਾਲੇ ਤੱਕ ਸੋਚ ਵਿਚਾਰ ਨਹੀਂ ਹੈ। ਕੋਈ ਪਤਾ ਨਹੀਂ ਕਿਹਦੀ ਸੁਣ ਕੇ ਕਿੱਦਾਂ ਦਾ ਬੰਦੇ 'ਤੇ ਅਸਰ ਹੋ ਜਾਣਾ।
4: ਨਹੀਂ ਇੱਥੇ ਤਾਂ ਬਿਲਕੁਲ ਹੀ ਹੈ ਨਹੀਂ, ਜਿੰਨੇ ਵੀ ਹੁਣ ਸਾਡੇ ਦੇਖੋ ਹੁਣ ਤੱਕ ਤਾਂਤਰਿਕਾਂ ਨੇ ਬਹੁਤ ਨੁਕਸਾਨ ਕੀਤਾ। ਸੁਸਾਈਡ ਵਾਲੇ ਪਾਸੇ ਵੀ ਤਾਂਤਰਿਕਾਂ ਦਾ ਵੀ ਰੋਲ ਹੈ, ਤੇ ਉਹ ਕੋਈ ਜਿਹੜੇ ਤਾਂਤਰਿਕ ਉਹੀ ਲੋਕ ਨੇ ਜਿਹੜੇ ਸਿਰਫ ਪੋਸ਼ਾਕਾਂ ਸੋਹਣੀਆਂ ਪਾ ਲੈਂਦੇ ਆ ਜਾਂ ਕੋਈ ਏਦਾਂ ਦਾ ਰਚ ਲੈਂਦੇ ਡਰਾਮਾ ਏਦਾਂ ਦੇ ਐਪਰਲਸ ਕੋਸਟਿਊਮ ਏਦਾਂ ਦੀਆਂ ਕਿ ਲੋਕਾਂ 'ਤੇ ਅਸਰ ਪਵੇ, ਤੇ ਅਦਰਵਾਈਜ਼ ਤਾਂ ਉਹ ਬਿਲਕੁਲ ਥੋਥੇ ਹੁੰਦੇ ਆ ਪੜ੍ਹਾਈ ਵਾਲੇ ਪੱਖੋਂ। ਤੇ ਉਹਨਾਂ ਦੀ ਮਾਨਤਾ ਵੀ ਰਹੀ ਹੈ, ਇੱਥੇ ਇੱਕ ਰੋਪੜ ਦੇ ਨਾਲ ਇੱਕ ਡੇਰਾ ਬਣਿਆ ਸੀਗਾ ਤੇ ਉਹ ਬੰਦਾ ਬੇਲਦਾਰ ਸੀਗਾ ਜੰਗਲਾਤ ਮਹਿਕਮੇ ਦੇ ਵਿੱਚ, ਪਿਆਰਾ ਸਿੰਘ ਪਨੇਰਾ ਵਾਲਾ, ਉਹ ਹੁਣ ਮਰ ਗਿਆ। ਤੇ ਉਹਨੇ ਇੱਕ ਪੂਰਾ ਪੈਰਲਲ ਬਹੁਤ ਵੱਡਾ ਆਪਣਾ ਜਗਾੜ ਖੜਾ ਕਰ ਲਿਆ, ਤੇ ਬੂਟਾ ਸਿੰਘ ਵਰਗੇ ਜਿਹੜੇ ਮੰਤਰੀ ਰਹੇ ਆ ਕੇਂਦਰ ਦੇ ਵਿੱਚ ਉਹ ਵੀ ਉਹਦੇ ਡੇਰੇ ਤੇ ਆਉਂਦੇ ਰਹੇ ਨੇ। ਤੇ ਇਸ ਤਰ੍ਹਾਂ ਦਾ ਫਿਰ ਉਹਨਾਂ ਨੂੰ, ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਉਹ ਵੋਟਾਂ ਵਾਸਤੇ ਜਾਂਦੇ ਆ ਕਿਉਂਕਿ ਉੱਥੇ ਲੋਕ ਆਉਂਦੇ ਆ, ਜਦੋਂ ਉਹ ਜਾਂਦੇ ਆ ਪੋਲੀਟੀਕਲ ਲੋਕ ਜਿਹੜੇ ਉੱਥੇ ਜਾਂਦੇ ਆ, ਤਾਂ ਫਿਰ ਉਹਨਾਂ ਦੀ ਹੋਰ ਬੱਲੇ ਬੱਲੇ ਹੋ ਜਾਂਦੀ ਹੈ ਕਿ ਦੇਖੋ ਉੱਥੇ ਤਾਂ ਮੰਤਰੀ ਆਇਆ ਜੀ, ਉੱਥੇ ਆ ਜਾ ਰਿਹਾ ਜੀ, ਇਸ ਕਰਕੇ ਉੱਥੇ ਕੋਈ ਸਖ਼ਤ ਤਾਕਤ ਉਹਦੀ ਸ਼ਕਤੀ ਹੈ, ਉਸ ਪਾਸੇ ਨੂੰ ਜਿਹੜਾ ਹੈਗਾ ਉਹ ਤੁਰਦਾ ਹੈ। ਬਾਕੀ ਕੋਈ ਇੱਥੇ ਕਾਨੂੰਨ ਉਸ ਰੂਪ ਦੇ ਵਿੱਚ ਤਾਂ ਜਿਹੜੇ ਇੱਥੇ ਕਾਨੂੰਨ ਨੇ ਉਹ ਵੀ ਲਾਗੂ ਨਹੀਂ ਕੀਤੇ ਜਾਂਦੇ, ਜਿਵੇਂ ਜਿਹੜਾ ਇਹ ਮੈਜਿਕ ਰੈਮਡੀਜ਼ ਵਾਲਾ ਜਿਹੜਾ ਇਹ ਕਾਨੂੰਨ ਸਾਡੇ ਦੇਸ਼ 'ਚ ਬਣਿਆ ਹੋਇਆ, ਪਰ ਉਹਦੇ ਬਾਵਜੂਦ ਜਿਹੜੇ ਤਾਂਤਰਿਕ ਲੋਕਾਂ ਨੂੰ ਬੁੱਧੀ ਬੁੱਧੂ ਬਣਾਏ ਜਾਂਦੇ ਆ, ਤੇ ਉਹਦੇ ਬਾਵਜੂਦ ਉੱਥੇ ਲੋਕ ਡੇਰਿਆਂ ਤੇ ਤੁਰੇ ਹੋਏ ਨੇ ਜਾਂ ਹੋਰ ਹੈ, ਪਰ ਉਹਨਾਂ ਦਾ ਹੱਲ ਫੇਰ ਨਹੀਂ ਕੋਈ ਹੈਗਾ।
3: ਬਿਲਕੁਲ, ਆਪਾਂ ਵੇਖੀ ਤੇ ਕੁੱਲ ਮਿਲਾ ਕੇ ਇਹਦਾ ਤੱਤ ਕੱਢਣਾ ਔਖਾ ਵਾ। ਕੋਈ ਕਹਿੰਦਾ ਵਾ ਵੀ ਆਰਥਿਕ ਹਾਲਾਤਾਂ ਦੇ ਕਰਕੇ ਕੋਈ ਇੱਦਾਂ ਦਾ ਸਟੈਪ ਲੈ ਜਾਂਦਾ, ਕੋਈ ਧਾਰਮਿਕ ਆਪਾਂ ਚਲੋ ਡਿਸਕਸ ਕਰ ਰਹੇ ਹਾਂ, ਕੋਈ ਮਾਡਰਨ ਜੋ ਹੁਣ ਤਕਨੀਕ ਆ ਉਹਨੂੰ ਜ਼ਿੰਮੇਵਾਰ ਠਹਿਰਾ ਦਿੰਦਾ। ਪਰ ਜੇ ਉਸੇ ਚੀਜ਼ ਦਾ ਜੇ ਆਪਾਂ ਦੂਸਰਾ ਪਾਸਾ ਵੇਖੀਏ ਤਾਂ ਸਾਨੂੰ ਇੱਦਾਂ ਲੱਗਦਾ ਕਿ ਨਹੀਂ, ਕੁੱਲ ਮਿਲਾ ਕੇ ਕੋਈ ਇੱਕ ਰੀਜ਼ਨ ਨਹੀਂ ਆ ਇਹ ਸਭ ਕੁਛ ਦੇ ਪਿੱਛੇ। ਜੇ ਸਿਰਫ ਆਰਥਿਕ ਪੱਖ ਹੀ ਹੁੰਦਾ ਤਾਂ ਫਿਰ ਸ਼ਾਇਦ ਇਹ ਵਿਕਸਿਤ ਦੇਸ਼ਾਂ ਦੇ ਵਿੱਚ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਆਪਾਂ ਬੈਠੇ ਹਾਂ, ਇੱਥੇ ਇਹ ਸਮੱਸਿਆ ਨਾ ਹੁੰਦੀ। ਜਦਕਿ ਇਸ ਟਾਈਮ ਦੀਆਂ ਜੇ ਰਿਪੋਰਟਾਂ ਆਪਾਂ ਵੇਖੀਏ ਜਾਂ ਫਿਰ ਆਉਣ ਵਾਲੇ ਸਮੇਂ ਦੀਆਂ ਕਿਆਸ ਰਾਈਆਂ ਵੇਖੀਏ ਤਾਂ ਕਹਿੰਦੇ ਨੇ ਕਿ ਇਸ ਸਮੇਂ ਵੀ ਸਭ ਤੋਂ ਵੱਧ ਸਮੱਸਿਆ ਜਿਹੜੀ ਇਹੋ ਹੀ ਮਾਨਸਿਕ ਸਿਹਤ ਦੇ ਉੱਤੇ ਹੀ ਖਰਚਾ ਹੋ ਰਿਹਾ ਵਾ, ਇਹਦੇ ਇਹਨੂੰ ਲੈ ਕੇ ਹੀ ਪਰੇਸ਼ਾਨ ਨੇ ਸਾਰੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ ਇਹ ਸਭ ਤੋਂ ਵੱਡੀ ਬਿਮਾਰੀ ਹਾਲੇ ਬਣ ਕੇ ਉਭਰੂਗੀ, ਹਾਲੇ ਇਹਦੇ ਹੋਰ ਮਾੜੇ ਜਿਹੜੇ ਸੰਕੇਤ ਅੱਗੇ ਚੱਲ ਕੇ ਵੇਖੇ ਜਾ ਸਕਦੇ ਨੇ। ਸੋ ਕੁੱਲ ਮਿਲਾ ਕੇ ਆਪਾਂ ਇਹ ਵੇਖੀਏ ਕਿ ਕੋਈ ਜਿਹੜਾ ਸਾਡਾ ਆਰਥਿਕ ਪੱਖ ਆ ਅਤੇ ਧਾਰਮਿਕ ਵੀ ਆਪਾਂ ਜੇ ਵੇਖੀਏ ਤਾਂ ਇੱਥੋਂ ਦੇ ਲੋਕਾਂ ਦੇ ਵਿੱਚ ਜੇ ਹੈਗਾ ਤਾਂ ਬਹੁਤ ਸਟਰੋਂਗ ਹੈ, ਜੇ ਨਹੀਂ ਆ ਤਾਂ ਉਹ ਵੀ ਕੋਈ ਇੱਡੀ ਪਰਵਾਹ ਨਹੀਂ ਮਾਰਦਾ। ਨੋ ਰਿਲੀਜ਼ਨ ਵਾਲੇ ਜਿਹੜਾ ਵੋਟ ਦਿਨੋਂ ਦਿਨ ਵੱਧ ਰਹੀ ਹੈ। ਸੋ ਇਹ ਬੜਾ ਔਖਾ ਵਾ ਇਸ ਫਨੋਮਨੇ ਨੂੰ ਸਮਝਣਾ। ਹਰ ਇੱਕ ਇਨਸਾਨ ਦੀ ਵਾਇਰਿੰਗ ਡਿਫਰੈਂਟ, ਅੰਦਰ ਹਰ ਇੱਕ ਦੇ ਡਿਫਰੈਂਟ ਕੀ ਥੋਟ ਚੱਲ ਰਹੇ ਨੇ ਪਤਾ ਹੀ ਕੁਛ ਨਹੀਂ।
4: ਨਹੀਂ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਈ ਕੱਲਾ ਆਰਥਿਕਤਾ, ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਕਿ ਠੀਕ ਹੈ ਕਿਸਾਨੀ ਦੇ ਵਿੱਚ ਇਹ ਗੱਲ ਸਾਹਮਣੇ ਆਈ, ਪਰ ਦੂਜੇ ਪਾਸੇ ਜਿਹੜੇ ਲੇਬਰਰ ਨੇ ਜਿਹੜੇ ਥੋੜੀ ਥੋੜੀ ਦਿਹਾੜੀ ਕਰਨ ਵਾਲੇ, ਇੱਥੋਂ ਤੱਕ ਜਿਹੜੇ ਬੈਗਰਸ ਨੇ ਉਹ ਵੀ ਤਾਂ ਗੁਜ਼ਾਰਾ ਕਰਦੇ ਆ। ਜੇ ਇਕੱਲੀ ਆਰਥਿਕਤਾ ਹੁੰਦੀ ਤਾਂ ਫਿਰ ਉਹਨਾਂ ਦੇ ਵੀ ਸਰਵਾਈਵਲ ਲਈ ਮੁਸ਼ਕਿਲ ਹੋ ਜਾਂਦਾ ਜਾਂ ਉਹਨਾਂ ਨੂੰ ਵੀ ਮਜਬੂਰ ਹੋਣਾ ਪੈਂਦਾ। ਪਰ ਇਹ ਕਿ ਉਹ ਤਾਂ ਗੱਲ ਤਾਂ ਵੱਡੀ ਮਾਨਸਿਕ ਸਿਹਤ ਵਾਲੀ ਹੋਈ ਹੈ, ਤੇ ਬੜੇ ਬੜੇ ਜਿਹੜੇ ਪੈਸੇ ਵਾਲੇ ਜਿਹੜੇ ਲੋਕ ਹੈ ਉੱਥੇ ਵੀ ਇਹ ਸਮੱਸਿਆ ਜਿਹੜੀ ਉਹ ਹੈਗੀ ਹੈ। ਤੇ ਗੱਲ ਤਾਂ ਇਹ ਹੈ ਕਿ ਸੋਸਾਇਟੀ ਦੇ ਵਿੱਚ ਜਿਹੜੀ ਤੁਹਾਡੀ ਐਗਜ਼ਿਸਟੈਂਸ ਆ ਮਨੁੱਖ ਦੀ, ਮਨੁੱਖ ਉਹਨੂੰ ਕਿਵੇਂ ਲੈਂਦਾ, ਸੋਸਾਇਟੀ ਕਿਵੇਂ ਲੈਂਦੀ ਹੈ, ਇਹ ਜਿਹੜਾ ਇੱਕ ਰਿਲੇਸ਼ਨ ਹੈ ਤੁਹਾਡਾ ਸਮਾਜ ਦੇ ਨਾਲ, ਇੱਥੇ ਜਿਹੜਾ ਹੈਗਾ ਬਹੁਤ ਗੜਬੜ ਹੋ ਗਈ ਹੈ ਸਾਡੇ ਡਿਵੈਲਪਮੈਂਟ। ਜਦੋਂ ਮੈਂ ਦੱਸਿਆ ਮਾਡਲ ਇੱਦਾਂ ਦੇ ਆ ਗਿਆ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਜਿਹਦੇ ਕੋਲੇ ਅੱਜ ਚਾਰ ਪੈਸੇ, ਉਹ ਕਹਿੰਦਾ ਮੇਰੇ ਕੋਲ 10 ਹੋਣ, ਇਹਦੇ ਕੋਲ 10, ਉਹਦੇ ਕੋਲ 50 ਹੋਣ, ਇਹ ਇਸ ਪਾਸੇ ਦੌੜ ਜਿਹੜੇ ਲੱਗੇ। ਤੇ ਫਿਰ ਆਪਾਂ ਜਿਹੜਾ ਹੈਗਾ ਸਾਡਾ, ਜਿੱਦਾਂ ਮੈਂ ਦੱਸਿਆ ਐਂਟਰਟੇਨਮੈਂਟ ਮੀਡੀਆ ਜਿਹੜਾ ਪਹਿਲਾਂ ਵੀ, ਤੇ ਉਹਨੂੰ ਡਿਗਨੀਫਾਈ ਬਹੁਤ ਜ਼ਿਆਦਾ ਕਰਦਾ, ਬਹੁਤ ਜ਼ਿਆਦਾ, ਕਿ ਜਿਵੇਂ ਸਾਰਾ ਕੁਛ ਇਹੀ ਹੁੰਦਾ, ਬਾਕੀ ਤਾਂ ਜ਼ਿੰਦਗੀ ਕੁਛ ਇਹੀ ਨਹੀਂ, ਬਾਕੀ ਤਾਂ ਕੀੜੇ ਮਕੌੜੇ ਤੁਰੇ ਫਿਰਦੇ ਆ। ਸੋ ਇਹ ਬਹੁਤ ਸਾਰੇ ਜਿਹੜੇ ਕਾਰਨ ਨੇ ਤੁਹਾਨੂੰ ਮਾਨਸਿਕ ਤੌਰ ਤੇ ਜਿਹੜੇ ਪਰੇਸ਼ਾਨ ਕਰਦੇ ਆ। ਤੇ ਇਹ ਤਾਂ ਜਿੱਦਾਂ ਮੈਂ ਦੱਸਿਆ ਕਿ ਇਹ ਖੁਦਕੁਸ਼ੀ ਜਾਂ ਆਤਮ ਹੱਤਿਆ ਦਾ ਕੋਈ ਨਵਾਂ ਵਰਤਾਰਾ ਤਾਂ ਇਹ ਹੈ ਨਹੀਂ, ਤੇ ਇਹ ਲੰਬੇ ਜਿਹੜਾ ਹੈਗਾ ਇਹ ਤਾਂ ਜਦੋਂ ਆਪਾਂ ਰਮਾਇਣ ਮਹਾਂਭਾਰਤ ਵਰਗੇ ਜਿਹੜੇ ਸਾਡੇ ਐਪਿਕਸ ਨੇ ਜਿਹੜੇ ਉਹ ਗ੍ਰੰਥ ਆ ਉਹ ਪੜ੍ਹਦੇ ਹਾਂ ਉਹ ਵੀ ਦੇਖਦੇ ਹਾਂ ਕਿ ਦਸ਼ਰਥ ਵੀ ਨੀ ਸੀ ਜਿਉਂ ਸਕਿਆ ਆਪਣੇ ਪੁੱਤਰਾਂ ਨੂੰ ਜਿਹੜਾ ਬਨਵਾਸ ਤੋਰ ਕੇ ਤੇ ਉਹ ਨੀ ਸੀ ਉਹ ਸਦਮਾ ਚੱਲ ਸਕਿਆ। ਸੋ ਇਹ ਤਾਂ ਜਿਹੜੀ ਗੱਲ ਇੱਦਾਂ ਹੈ ਪਰ ਇਹ ਕਿ ਇਹਦਾ ਇੰਨਾ ਵੱਧ ਜਾਣਾ ਇਸ ਰੂਪ ਦੇ ਵਿੱਚ ਤੇ ਸੋਸਾਇਟੀ ਲਈ ਜਿਹੜਾ ਹੈ ਇੱਕ ਬਲੌਟ ਬਣ ਜਾਣਾ, ਜਿੰਨੀਆਂ ਬੱਚਿਆਂ ਵਾਲੀ ਘਟਨਾ ਨੇ ਬਹੁਤ ਹਿਲਾ ਕੇ ਰੱਖਿਆ ਇਲਾਕੇ ਦੇ ਵਿੱਚ ਨਾ, ਤੇ ਦੋ ਦਿਨ ਰੋਟੀ ਨੀ ਪੱਕੀ ਪਿੰਡ ਦੇ ਵਿੱਚ ਤੇ ਸੋ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਮੈਨੂੰ ਲੱਗਦਾ ਕਿ ਸੋਚਣ ਦੀ ਲੋੜ ਹੈ ਇਸ ਪਾਸੇ ਗੰਭੀਰਤਾ ਨਾਲ।
3: ਨਹੀਂ ਬਿਲਕੁਲ, ਜਦੋਂ ਏਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਫਿਰ ਹਰ ਕੋਈ ਵਾਕਈ ਸੋਚਣ ਦੇ ਲਈ ਜ਼ਰੂਰ ਮਜਬੂਰ ਹੋ ਜਾਂਦਾ ਤੇ ਸੋਚਣਾ ਚਾਹੀਦਾ ਵੀ ਆ, ਕਿਉਂਕਿ ਸਹੀ ਸਮੇਂ ਦੇ ਉੱਤੇ ਜੇਕਰ ਸਹੀ ਨਾ ਸੋਚਿਆ ਗਿਆ ਉਹਦਾ ਇਲਾਜ ਨਾ ਹੋਇਆ ਤੇ ਫਿਰ ਇਹ ਸਮੱਸਿਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਜੂਗੀ। ਬਾਕੀ ਇਹ ਕਿ ਹਾਲੇ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਸ ਫਾਰਮੂਲਾ ਇਸ ਚੀਜ਼ ਦਾ ਨਹੀਂ। ਫਾਰਮੂਲਾ ਤਾਂ ਸਿਰਫ ਇਹੋ ਲੱਗਦਾ ਕਿ ਬੰਦਾ ਆਪਣੇ ਆਪ ਨੂੰ ਵੱਧ ਤੋਂ ਵੱਧ ਰਿਲੈਕਸ ਰੱਖੇ। ਹੁਣ ਰਿਲੈਕਸ ਕਿੱਦਾਂ ਰੱਖੇ ਇਹ ਚੀਜ਼ ਇੱਕ ਹੋਰ ਵੱਡੀ ਸਮੱਸਿਆ। ਜਾਂਦੇ ਜਾਂਦੇ ਜੇ ਆਪਾਂ ਤੁਹਾਡੇ ਉਮਰ ਦੇ ਤਜਰਬੇ ਤੋਂ ਆਪਾਂ ਜੇ ਪੁੱਛੀਏ ਤੇ ਪਹਿਲੀਆਂ ਦੇ ਵਿੱਚ ਇਹ ਚੀਜ਼ਾਂ ਚਲੋ ਜਿੱਦਾਂ ਤੁਸੀਂ ਦੱਸਿਆ ਸਮਾਜ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ, ਕੀ ਉਹਦਾ ਮੂੰਹ ਮਹਾਂਦਰਾ ਬਦਲ ਗਿਆ ਵਾ ਜਾਂ ਲੋਕਾਂ ਦੇ ਵਿੱਚ ਪਹਿਲਾਂ ਦੇ ਨਾਲੋਂ ਮਾਨਸਿਕ ਬਿਮਾਰੀਆਂ ਜਿਹੜੀਆਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਵੱਧ ਗਈਆਂ ਨੇ, ਕੀ ਫਰਕ ਆਪਾਂ ਵੇਖਿਆ?
4: ਨਹੀਂ ਇਹਦੇ ਚ ਬਹੁਤ ਵੱਡਾ ਫਰਕ ਤਾਂ ਕਿ ਘਟਨਾਵਾਂ ਬਹੁਤ ਵੱਧ ਗਈਆਂ। ਪਹਿਲਾਂ ਤਾਂ ਜੇ ਕਿਤੇ ਏਦਾਂ ਦੀ ਘਟਨਾ ਵਾਪਰਦੀ ਤਾਂ 10 ਪਿੰਡਾਂ ਚ ਪਤਾ ਲੱਗਦਾ ਸੀ ਤੇ ਚਰਚਾ ਹੁੰਦੀ ਸੀ ਕਿ ਆਹ ਫਲਾਣੇ ਪਿੰਡ ਦੇ ਵਿੱਚ ਬੰਦੇ ਨੇ ਫਾਹਾ ਲੈ ਲਿਆ, ਉਹ ਕਿਸ ਕਰਕੇ ਲੈ ਲਿਆ, ਉਹ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੇ ਸੁਸਾਈਡ ਵਾਲੀ ਗੱਲ ਸੀ ਤੇ ਉਹ ਜਿੱਦਾਂ ਸ਼ੁਰੂ ਚ ਕਿਹਾ ਕਿ ਜਦੋਂ ਘਟਨਾਵਾਂ ਬਹੁਤ ਵੱਧ ਵਾਪਰਨ ਲੱਗ ਜਾਣ ਜਾਂ ਇੱਕ ਵਾਰ ਵਾਰ ਜਿਹੜੀਆਂ ਉਹ ਰਿਪੀਟ ਹੁੰਦੀਆਂ ਰਹਿਣ ਗੱਲਾਂ, ਫਿਰ ਉਹ ਬੰਦੇ ਨੂੰ ਸਧਾਰਨ ਜਿਹੜੀਆਂ ਉਹ ਲੱਗਣ ਲੱਗ ਜਾਂਦੀਆਂ ਨੇ ਤੇ ਵੀ ਇਹ ਜਿਹੜੀ ਆ ਕੋਈ ਖਾਸ ਜਿਹੜੀ ਆ ਉਹ ਗੱਲ ਇਹ ਨਹੀਂ ਹੈ ਏਦਾਂ ਦੀ ਗੱਲ, ਪਰ ਭਾਵੇਂ ਇਹ ਲੱਗਦਾ ਹੈ ਕਿ ਖਾਸ ਨਹੀਂ ਹੈ ਪਰ ਇਹ ਗੱਲਾਂ ਤਾਂ ਬਹੁਤ ਜਿਹੜੀਆਂ ਉਹ ਖਾਸ ਨੇ। ਦੂਜਾ ਇਹ ਕਿ ਅਸੀਂ ਤਾਂ ਹੁਣ ਜਿਹੜੀ ਸੋਸਾਇਟੀ ਦੀ ਜਿਹੜੀ ਬਾਹਰੀ ਡਿਵੈਲਪਮੈਂਟ ਹੈ ਬਹੁਤ ਦੇਖ ਲਈ, ਜਿਹੜੇ ਬਿਲਕੁਲ ਪਿੰਡਾਂ ਦੇ ਵਿੱਚੋਂ ਉਸ ਲੈਵਲ ਦੇ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ, ਤੁਹਾਡਾ ਜਿਹੜਾ ਆਵਾਜਾਈ ਦਾ ਸਾਧਨ ਵੀ ਗੱਡਾ ਹੁੰਦਾ ਸੀ, ਉੱਥੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਹਵਾਈ ਜਹਾਜ਼ਾਂ ਤੱਕ ਦਾ ਜਿਹੜਾ ਸਫ਼ਰ ਹੈ, ਜਦੋਂ ਤੁਸੀਂ ਉਹ ਦੇਖਦੇ ਹੋ ਇੱਕ ਇਹ ਇਸ ਤਰ੍ਹਾਂ ਦੀ ਇੱਕ ਡਿਵੈਲਪਮੈਂਟ ਦੇ ਜਿਹੜਾ ਹੈਗਾ ਦੌਰ ਦੇ ਵਿੱਚ ਜਾਂ ਉਸ ਸਪੈਨ ਦੇ ਵਿੱਚ ਜਿਹੜਾ ਸੀ, ਸਗੋਂ ਇਹ ਚੀਜ਼ਾਂ ਘਟਣੀਆਂ ਚਾਹੀਦੀਆਂ ਸੀ ਤੇ ਪਰ ਉਹ ਬਹੁਤ ਜ਼ਿਆਦਾ ਜਿਹੜੀਆਂ ਉਹ ਜਿਹੜੀਆਂ ਨੇ ਉਹ ਵੱਧ ਗਈਆਂ ਨੇ। ਤੇ ਮੈਨੂੰ ਲੱਗਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਸਮੂਹਿਕ ਰੂਪ ਦੇ ਵਿੱਚ ਉਵੇਂ ਕਿਤੇ ਨਿੰਦਿਆ ਵੀ ਨਹੀਂ ਜਾ ਰਿਹਾ, ਜਿਹੜਾ ਜਿਹਦੀ ਬਹੁਤ ਜ਼ਿਆਦਾ ਮੁਜ਼ੰਮਤ ਹੋਣੀ ਚਾਹੀਦੀ ਹੈ, ਬਹੁਤ ਜ਼ਿਆਦਾ ਨਿੰਦਾ ਜਿਹੜੀ ਉਹ ਹੋਣੀ ਚਾਹੀਦੀ ਹੈ ਧਾਰਮਿਕ ਸਟੇਜਾਂ ਤੇ ਵੀ, ਸਮਾਜਿਕ ਗੱਲਾਂ ਤੇ ਵੀ, ਕਿ ਇਦੋਂ ਘਟੀਆ ਕੰਮ ਨਹੀਂ ਕੋਈ ਹੋ ਸਕਦਾ। ਜੇ ਵਾਰ ਵਾਰ ਮਨੁੱਖ ਦੇ ਅੰਦਰ ਇਹ ਗੱਲ ਵੀ ਘਰ ਕਰ ਜੇ ਕਿ ਇਹ ਬਹੁਤ ਘਟੀਆ ਸਟੈਪ ਹੈ, ਫਿਰ ਵੀ ਸ਼ਾਇਦ ਉਹਨੂੰ ਇਹ ਲੱਗੇ ਕਿ ਮੇਰੇ ਜਾਣ ਤੋਂ ਬਾਅਦ ਫਿਰ ਮੇਰੀ ਥੂ ਥੂ ਹੋਏਗੀ, ਕਿਉਂਕਿ ਜਦੋਂ ਰਣਜੋਤ ਜੀ ਬੰਦਾ ਇਸ ਕਰਕੇ ਜਦੋਂ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ ਇਸੇ ਕਰਕੇ ਜਾਂਦਾ ਨਾ ਮੇਰੇ ਜਾਣ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ ਜਾਂ ਕੀ ਹੋਏਗਾ, ਪਰ ਜਦੋਂ ਇਹ ਗੱਲ ਜ਼ਿਆਦਾ ਘਰ ਕਰ ਜੇ ਸਾਈਕੋਲੋਜੀ ਕਰੇ ਤੁਹਾਡੇ ਤੇ ਕਿ ਮੇਰੇ ਜਾਣ ਤੋਂ ਬਾਅਦ ਲੋਕਾਂ ਮਤਲਬ ਕੋਈ ਮੇਰੀ ਬਹੁਤ ਹੋਏਗੀ, ਫਿਰ ਵੀ ਸ਼ਾਇਦ ਕੋਈ ਇਸ ਪਾਸੋਂ ਜਿਹੜਾ ਹੈਗਾ ਥੋੜਾ ਜਿਹਾ ਮੋੜਾ ਪਵੇ।
3: ਬਿਲਕੁਲ, ਸੋ ਲੋੜ ਹੈ ਇਸ ਟਾਈਮ ਦੇ ਉੱਤੇ ਸਮਾਜ ਨੂੰ ਇੱਕ ਸਹੀ ਸੇਧ ਦੀ। ਸੋ ਸਹੀ ਸੇਧ ਜਿੱਥੋਂ ਤੁਹਾਨੂੰ ਮਿਲਦੀ ਹੈ, ਜਿੱਥੇ ਤੁਹਾਨੂੰ ਮਨ ਨੂੰ ਟਿਕਾਅ ਮਿਲਦਾ ਵਾ, ਉਹ ਸਾਰੀਆਂ ਚੀਜ਼ਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਰੱਖੋ, ਕਸਰਤ ਆਪਣੀ ਜ਼ਿੰਦਗੀ 'ਚ ਸ਼ਾਮਿਲ ਰੱਖੋ, ਚੰਗਾ ਖਾਣਾ, ਚੰਗੇ ਲੋਕਾਂ ਦੇ ਨਾਲ ਬਹਿਣਾ ਖਲੋਣਾ, ਸੋ ਸਾਰੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਗਾਇਬ ਨਾ ਹੋਣ ਦਿਓ। ਸ਼ਾਇਦ ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਮੈਨੇਜ ਆਪਣੇ ਆਪ ਨੂੰ ਕਰਨ ਦੇ ਵਿੱਚ ਸਹਾਈ ਰਹਿੰਦੀਆਂ ਸੀ। ਹੁਣ ਆਪਾਂ ਲੋਕਾਂ ਦਾ ਇੱਕ ਦੂਸਰੇ ਦਾ ਸਾਥ ਛੱਡ ਕੇ ਸ਼ਾਇਦ ਫੋਨ ਦਾ, ਟੈਕਨੋਲੋਜੀ ਦਾ ਸਾਥ ਆਪਾਂ ਵੱਧ ਭਾਲਦੇ ਹਾਂ, ਸ਼ਾਇਦ ਇਹ ਇੱਕ ਵੱਡੀ ਸਮੱਸਿਆ ਵੀ ਆਪਾਂ ਕਾਗਜ਼ੀ ਫੁੱਲਾਂ ਦੇ ਵਿੱਚੋਂ ਮਹਿਕ ਭਾਲਦੇ ਹਾਂ ਜੋ ਕਿ ਨਹੀਂ ਮਿਲਣੀ।
4: ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਪਦਾਰਥਕ ਜਿਹੜੇ ਸੁੱਖ ਨੇ ਉਹ ਸਾਨੂੰ ਲੁਭਾਉਂਦੇ ਨੇ ਪਰ ਮਾਨਸਿਕ ਤੌਰ ਤੇ ਸਾਨੂੰ ਕੋਈ ਜਿਹੜਾ ਹੈ ਉਹ ਜਿਹੜਾ ਹੈ ਉਹ ਸਕੂਨ ਨਹੀਂ ਦੇ ਸਕਦੇ
3: ਜੀ। ਸੋ ਇਹੀ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਿ ਇੱਕ ਦੂਸਰੇ ਦੇ ਨਾਲ दिल तो ही खोलते रहो, बाकी किसी नूं कोई समस्या वा, किसी भी किस्म की समस्या वा, तो उदा तुसीं नंबर उन्हूं दे सकते हो 13 11 14 जे आस्ट्रेलिया दे विच आ, ते इस तो बाद तुसीं 1300 669 467 ये नंबर भी दे सकते हो। बाकी ऑनलाइन गूगल उत्ते जाके भी ये नंबर भरे जा सकते हैं। कई तरह दीआं सुविधावां, कई तरह की मदद अवेलेबल है। सो कोई किसी वेले भी किसी नूं जरूरत है तो वह आसरा बनो। सो इन्ना कहिंदे होए इजाजत लैने अज दे इस प्रोग्राम दे विचों। सब बहुत शुक्रिया तुहाडा समां देण लई।
4: हाँ जी, धन्यवाद जी तुहाडा वी।
3: सो दोस्तो इस सन साडे नाल प्रीतम रुपाल जी, ते आस करदे हां कि अज दी इह गलबात तुहाडे लई लाहेवंद रहेगी। ते जेकर कोई किसी किस्म की समस्या तो तुसीं इन्हां नंबरां दे उत्ते कॉल करके अपनी भाषा दे विच मदद लै सकदे हो। दिओ इजाजत, हसते खेडते रहो, तंदुरुस्त रहो, चढ़ती कला दे विच रहो, ते सुनते रहो रेडियो हांजी 1600।
5: आ रही है पंजाब दी एक सच्ची कहानी ते आधारित फिल्म चढ़ती कला। दिल नू छू जान वाली अते रूह नू हिला देन वाली फिल्म है चढ़ती कला।
6: देखो सच बता दो।
7: मैं झूठ नहीं बोल रही, मैनू सच्ची कुछ नहीं पता।
5: स्टारिंग एमी विर्क, रूपी गिल अते हिम्मत संधू। पंजाबी फिल्म चढ़ती कला रिलीज होवेगी 29 मई नू तुहाडे नेड़ले सिनेमा घरां विच।
8: सुनो जी, गड्डी अक्षरा ज्वेलर्स वल ले लो।
9: ओ जो हुकम मेरी सरकार।
8: ओ आ किधर, हैरी स्पार्क वल जाना, तुसी आ किथे जा रहे हो?
9: अक्षरा ज्वेलर्स दी दूजी लोकेशन रिवर्स टंच।
8: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
9: आहो जी आहो,
8: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच। सुनो जी, गड्डी अक्षरा ज्वेलर्स वल ले लो।
9: ओ जो हुकम मेरी सरकार।
8: ओ आ किधर, हैरी स्पार्क वल जाना, तुसी आ किथे जा रहे हो?
9: अक्षरा ज्वेलर्स दी दूजी लोकेशन रिवर्स टंच।
8: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
9: आहो जी आहो,
8: अक्षरा ज्वेलर अपनी दूजी लोकेशन 56 गारफील्ड रोड ईस्ट रिवर्स टंच विच वी तुहाडी सेवा विच। जरा हौली।

0: Television is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ

0: बांसल इमिग्रेशन वाले दा?
1: हाँ जी, अपॉइंटमेंट बुक करवाने लई कॉल करो 0406-660-960 दे या फिर विजिट करो bansalimmigration.com.au।
2: रेडियो हाँ जी सुन रहे समूह श्रोतियां नूं वाहिगुरु जी का खालसा वाहिगुरु जी की फतेह। मैं दीदार सिंह, आओ इतिहास के उस पन्ने की गल करिए जिस पन्ने के उपर सिखां दियां शहादतां, बच्चियां ते बजुर्गां बीबियां दियां शहादतां ने। जिस पन्ने नूं इतिहास के अंदर तीजा घल्लूघारा कहा जांदा है। इतिहास नूं जदों असीं फोलदे हां तां सिख इतिहास के अंदर वड्डा घल्लूघारा, छोटा घल्लूघारा ते जून 1984 ईस्वी दे विच वापरिया तीजा घल्लूघारा है। ਘੱਲੂਘਾਰੇ ਦੇ ਜੇਕਰ ਲਫਜ਼ੀ ਅਰਥਾਂ ਨੂੰ ਦੇਖੀਏ ਤਾਂ ਭਾਈ ਕਾਨ ਸਿੰਘ ਨਾਭਾ ਨੇ ਘੱਲੂਘਾਰੇ ਦੇ ਅਰਥ ਕੀਤੇ ਨੇ ਸਰਬਨਾਸ਼ ਜਾਂ ਖਾਤਮਾ ਕਰਨਾ। ਸਿੱਖ ਇਤਿਹਾਸ ਦੇ ਅੰਦਰ 1746 ਈਸਵੀ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ ਜਿਸ ਦੇ ਵਿੱਚ ਲਗਭਗ 10 ਤੋਂ 12 ਹਜ਼ਾਰ ਸਿੱਖਾਂ ਬਜ਼ੁਰਗਾਂ ਬੀਬੀਆਂ ਅਤੇ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ। ਉਸ ਤੋਂ ਬਾਅਦ 1762 ਈਸਵੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਵੱਡਾ ਘੱਲੂਘਾਰਾ ਕੀਤਾ ਗਿਆ ਜਿਸ ਦੇ ਵਿੱਚ 20 ਤੋਂ 25 ਹਜ਼ਾਰ ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਸੇ ਪ੍ਰਕਾਰ ਹੀ ਸਮੇਂ ਸਮੇਂ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ, ਪਰ ਸਿੱਟੇ ਵਜੋਂ ਸਿੱਖਾਂ ਨੂੰ ਹਮੇਸ਼ਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ 2% ਆਬਾਦੀ ਹੁੰਦਿਆਂ ਵੀ ਦੇਸ਼ ਦੀ ਆਜ਼ਾਦੀ ਦੇ ਅੰਦਰ ਲਗਭਗ 90% ਜਿਹੜੀਆਂ ਕੁਰਬਾਨੀਆਂ ਨੇ ਉਹ ਸਿੱਖਾਂ ਦੇ ਵੱਲੋਂ ਦਿੱਤੀਆਂ ਗਈਆਂ। ਪਰ ਫਿਰ ਵੀ ਰਾਜਨੀਤਿਕ ਆਗੂਆਂ ਦੇ ਵੱਲੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਨਾਮ ਦਿੱਤਾ ਗਿਆ। 1978 ਨੂੰ ਵਿਸਾਖੀ ਵਾਲੇ ਦਿਨ 13 ਸਿੰਘ ਜਦੋਂ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਉਸ ਸਮੇਂ ਤੋਂ ਹੀ ਸਿੱਖ ਆਗੂਆਂ ਨੇ ਇਹ ਭਾਂਪ ਲਿਆ ਸੀ ਕਿ ਆਉਣ ਵਾਲਾ ਸਮਾਂ ਸਿੱਖਾਂ ਦੇ ਲਈ ਵਧੇਰਾ ਚੰਗਾ ਨਹੀਂ। ਇਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੇ ਕੌਮ ਨੂੰ ਜਾਗਰੂਕ ਕਰਨ ਦੇ ਲਈ ਪਿੰਡ ਪਿੰਡ ਜਾ ਕੇ ਪ੍ਰਚਾਰ ਦੀ ਮੁਹਿੰਮ ਵੱਢੀ। ਇਸ ਤੋਂ ਉਪਰੰਤ ਧਰਮ ਯੁੱਧ ਮੋਰਚਾ ਵੀ ਲਗਾਇਆ ਜਿਸ ਦੇ ਵਿੱਚ ਅਨੰਦਪੁਰ ਦਾ ਮਤਾ ਰੱਖਿਆ ਗਿਆ। ਸਮਾਂ ਬਤੀਤ ਹੋਇਆ 1984 1 ਜੂਨ ਵਾਲੇ ਦਿਨ ਫੌਜ ਨੇ ਜਿਹੜਾ ਹੈ ਉਹ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਘੇਰਾ ਪਾ ਲਿਆ। ਅਸਲ ਦੇ ਵਿੱਚ ਇਹ ਸਾਰੀ ਤਿਆਰੀ ਪਹਿਲਾਂ ਹੀ ਯੂਪੀ ਵਿਖੇ ਚਕਰਾਤਾ ਨਾਮ ਦੇ ਸਥਾਨ 'ਤੇ ਹੋ ਚੁੱਕੀ ਸੀ ਜਿੱਥੇ ਦਰਬਾਰ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਅਤੇ ਕਿਸ ਪ੍ਰਕਾਰ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਫੌਜ ਦੇ ਵੱਲੋਂ ਹਮਲਾ ਹੋਏਗਾ ਇਹ ਸਾਰੀ ਤਿਆਰੀ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਗਈ। ਅਖੀਰ ਸਮਾਂ ਆਇਆ 1 ਜੂਨ ਨੂੰ ਅਕਾਲ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਜਿਹੜਾ ਹੈ ਉਹ CRP ਆਰਮੀ BSF ਅਤੇ ਹੋਰ ਜਿਹੜੀਆਂ ਫੋਰਸਾਂ ਸਰਕਾਰ ਦੇ ਵੱਲੋਂ ਭੇਜੀਆਂ ਗਈਆਂ ਸੀ ਉਹਨਾਂ ਵੱਲੋਂ ਸਾਰੇ ਕੰਪਲੈਕਸ ਨੂੰ ਜਿਹੜਾ ਹੈ ਉਹ ਘੇਰਾ ਪਾ ਲਿਆ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਕਿਸੇ ਵੀ ਇਲਾਕੇ 'ਤੇ ਫੌਜ ਨੇ ਹਮਲਾ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਸ਼ਹਿਰ ਦੇ DC ਦੇ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਉਸ ਸਮੇਂ ਦੇ DC ਗੁਰਦੇਵ ਸਿੰਘ ਬਰਾੜ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਅਸਤੀਫਾ ਦੇ ਦਿੱਤਾ ਪਰ ਹਰਿਮੰਦਰ ਸਾਹਿਬ 'ਤੇ ਅਟੈਕ ਕਰਨ ਦੀ ਮਨਜ਼ੂਰੀ ਨਾ ਦਿੱਤੀ। ਕੁਝ ਕੁ ਲੇਖਕ ਇਹ ਵੀ ਲਿਖਦੇ ਨੇ ਕਿ ਉਹਨਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਅਤੇ ਕੁਝ ਕੁ ਲਿਖਦੇ ਨੇ ਕਿ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ। ਗੱਲ ਇੱਥੋਂ ਸ਼ੁਰੂ ਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਰਸਤਾ ਸ਼੍ਰੀ ਹਰਿਮੰਦਰ ਸਾਹਿਬ ਆਉਂਦਾ ਹੈ 1 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਉਸ ਰਸਤੇ ਨੂੰ ਬੰਦ ਕਰਨ ਦੇ ਲਈ ਉੱਥੇ ਕੰਧ ਉਸਾਰ ਰਹੇ ਸਨ। CRP ਅਤੇ BSF ਦੇ ਕੁਝ ਜਵਾਨਾਂ ਨੇ ਜਦੋਂ ਇਹਨਾਂ ਕਰਮਚਾਰੀਆਂ ਦੇ ਨਾਲ ਬਦਸਲੂਕੀ ਕੀਤੀ ਅਤੇ ਉਹ ਕੰਧ ਕਰਨ ਤੋਂ ਰੋਕਿਆ ਤਾਂ ਉੱਥੇ ਜਿਹੜੀ ਹੈ ਉਹ ਵੱਡੀ ਝੜਪ ਹੁੰਦੀ ਹੈ। ਕਿਉਂਕਿ ਸੀਆਰਪੀ ਤੇ ਬੀਐਸਐਫ ਦੇ ਜਵਾਨ ਚਾਹੁੰਦੇ ਸਨ ਕਿ ਉਸ ਰਸਤੇ ਹੋ ਕੇ ਘੰਟਾ ਘਰ ਵੱਲ ਦਾ ਜਿਹੜਾ ਰਸਤਾ ਹੈ ਉੱਥੋਂ ਤੱਕ ਉਹਨਾਂ ਦਾ ਆਉਣ ਜਾਣ ਬਣਿਆ ਰਹੇ। ਇਸ ਝੜਪ ਦੇ ਕਰਕੇ ਹੀ ਬੀਐਸਐਫ ਤੇ ਸੀਆਰਪੀ ਦੇ ਜਵਾਨਾਂ ਨੇ ਜਦੋਂ ਗੋਲੀ ਚਲਾਈ ਉਸ ਸਮੇਂ ਤੋਂ ਹੀ ਜਿਹੜੀ ਹੈ ਉਹ ਗੋਲੀਬਾਰੀ ਫੌਜ ਦੇ ਵੱਲੋਂ ਕਰਨੀ ਸ਼ੁਰੂ ਕਰ ਦਿੱਤੀ ਗਈ। ਦੂਜੇ ਪਾਸੇ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਨਾਮ 'ਤੇ ਜੋ ਲੰਗਰ ਹਾਲ ਹੈ ਉਸ ਬਿਲਡਿੰਗ ਤੋਂ ਨਿਕਲ ਕੇ ਪਰਿਕਰਮਾ ਦੇ ਰਾਹੀਂ ਹੁੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਅਤੇ ਉੱਥੇ ਹੀ ਸਰਦਾਰ ਸੁਵੇਗ ਸਿੰਘ ਦੇ ਵੱਲੋਂ ਜਿਹੜੀ ਨੀਤੀ ਬਣਾਈ ਗਈ ਸੀ ਉਹਨਾਂ ਨੂੰ ਇਹ ਦੱਸਦੇ ਨੇ ਕਿ ਜਦੋਂ ਤੱਕ ਸ੍ਰੀ ਦਰਬਾਰ ਸਾਹਿਬ 'ਤੇ ਗੋਲੀਬਾਰੀ ਨਹੀਂ ਹੋਵੇਗੀ ਜਾਂ ਹਮਲਾ ਨਹੀਂ ਹੋਵੇਗਾ ਉਸ ਤੋਂ ਪਹਿਲਾਂ ਸਿੰਘਾਂ ਦੇ ਵੱਲੋਂ ਕੋਈ ਵੀ ਜਵਾਬੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸੇ ਪ੍ਰਕਾਰ ਹੀ ਹੋਇਆ। ਪਰ ਬਾਹਰੀ ਤੌਰ 'ਤੇ ਜਦੋਂ ਫੌਜ ਦੇ ਵੱਲੋਂ ਹਮਲੇ ਕੀਤੇ ਗਏ ਅਤੇ ਇਸ ਗੋਲੀਬਾਰੀ ਦੇ ਦੌਰਾਨ ਬੱਬਰ ਅਕਾਲੀ ਭਾਈ ਮਹਿੰਗਾ ਸਿੰਘ ਜੀ ਜਿਹੜੇ ਨੇ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਇਸ ਗੋਲੀਬਾਰੀ ਦੇ ਦੌਰਾਨ 1 ਜੂਨ 1984 ਨੂੰ ਕੁਝ ਕੁ ਲੇਖਕ ਲਿਖਦੇ ਨੇ ਕਿ 8 ਸਿੰਘ ਜਿਹੜੇ ਉਹ ਸ਼ਹਾਦਤ ਦਾ ਜਾਮ ਪੀ ਗਏ। ਕੁਝ ਲਿਖਦੇ ਨੇ ਲੇਖਕ ਕਿ 11 ਸਿੰਘ ਜਿਹੜੇ ਇਸ ਦਿਨ ਉਹ ਸ਼ਹੀਦ ਹੋ ਜਾਂਦੇ ਨੇ। ਸੋ 1 ਜੂਨ 1984 ਨੂੰ ਹੀ ਜਿਹੜਾ ਹੈ ਉਹ ਸ਼ਹਾਦਤਾਂ ਦਾ ਦੌਰ ਚੱਲ ਪਿਆ ਸੀ ਜਿਹੜਾ ਲਗਾਤਾਰ 6 ਜੂਨ 1984 ਈਸਵੀ ਤੱਕ ਚੱਲਦਾ ਰਿਹਾ।
3: ਜੂਨ 84 ਦੇ ਵਿੱਚ ਵਾਪਰੇ ਇਸ ਘੱਲੂਘਾਰੇ ਬਾਰੇ ਇਸੇ ਤਰ੍ਹਾਂ ਹੀ ਲੜੀਵਾਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਹਾਂਗੇ। ਆਪ ਸਰੋਤਿਆਂ ਨੇ ਇਸੇ ਤਰ੍ਹਾਂ ਇਸ ਲੜੀ ਦੇ ਨਾਲ ਜੁੜੇ ਰਹਿਣਾ ਹੈ ਤਾਂ ਜੋ 1 ਤੋਂ ਲੈ ਕੇ 6 ਜੂਨ ਤੱਕ ਜਿਹੜੀਆਂ ਜਿਹੜੀਆਂ ਵੀ ਘਟਨਾਵਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਾਂ ਬਾਹਰੀ ਤੌਰ ਦੇ ਉੱਪਰ ਵਾਪਰੀਆਂ ਉਹਨਾਂ ਦੇ ਬਾਰੇ ਜਾਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵੀਕਣ ਦਾ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹੱਸਾਉਣ ਦਾ ਸਮਾਂ ਹੋ ਚੁੱਕਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਬੱਚੇ ਸਾਡੇ ਨਾਲ ਆ ਚੁੱਕੇ ਨੇ ਅਤੇ ਤੁਸੀਂ ਵੀ ਆ ਜਾਓ ਸਾਡੇ ਨਾਲ, ਅਤੇ ਜੇ ਆ ਚੁੱਕੇ ਹੋ ਤਾਂ ਵਾਅਦਾ ਕਰੋ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੋਗੇ। ਆਉਣ ਵਾਲਾ ਅੱਧਾ ਪੌਣਾ ਘੰਟਾ ਆਪਾਂ ਜ਼ਰੂਰ ਹੱਸਣਾ, ਕਿਉਂਕਿ ਇਹ ਸਮਾਂ ਦਿਨ ਦੇ ਵਿੱਚ ਸਾਡਾ ਹੱਸਣ ਦੇ ਲਈ ਅਤੇ ਹੱਸਾਉਣ ਦੇ ਲਈ ਸਾਡੇ ਨਾਲ ਬੱਚੇ। ਮੈਂ ਵਾਅਦਾ ਕਰਦਾ ਕਿ ਜ਼ਰੂਰ ਹੱਸੋ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਅਤੇ ਆਪਾਂ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ। ਸਾਡੇ ਨਾਲ ਸਭ ਤੋਂ ਪਹਿਲਾਂ ਨੇ ਮੰਨਤ ਅਤੇ ਫਤਿਹ, ਉਸ ਤੋਂ ਬਾਅਦ ਫਿਰ ਤੇਗ। ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਤੁਸੀਂ ਆਉਂਦੇ ਰਹੋ। ਹੈਲੋ ਮੰਨਤ, ਮੇਰੇ ਵੱਲੋਂ ਕੋਈ ਪ੍ਰੋਬਲਮ ਆ ਰਹੀ ਆ ਕਿ ਤੁਸੀਂ ਨਹੀਂ ਬੋਲ ਰਹੇ? ਹੈਲੋ, ਚਲੋ ਆਪਾਂ ਤੇਗ ਤੋਂ ਚੈੱਕ ਕਰ ਲੈਂਦੇ ਹਾਂ। ਤੇਗ, ਤੁਸੀਂ ਆਉਂਦੇ ਰਹੋ, ਤੁਹਾਨੂੰ ਆਵਾਜ਼ ਆ ਰਹੀ ਆ?
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਗ ਦਾ?
1: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ
0: ਆ? ਮੇਰਾ ਵਧੀਆ ਪੁੱਤ। ਤੇਗ ਤੇ ਅੱਜ ਫਸਟ ਆ ਗਈ ਹੈ? ਪਤਾ ਤੁਹਾਨੂੰ ਕਿੱਦਾਂ?
1: ਹਾਂਜੀ,
0: ਸੁਣ ਰਹੇ ਸੀ ਤੁਸੀਂ?
1: ਹਾਂਜੀ।
0: ਓਕੇ, ਅੱਜ ਫਿਰ ਗਜ਼ਿਲੀਅਨ ਫਾਈਨ ਹੋਊਗਾ ਨਾ ਕਿਸੇ ਨੂੰ ਹੈ? ਅੱਜ ਫਿਰ ਮੇਰੀ ਵਿਟਨੈਸ ਬਣਨਾ ਤੁਸੀਂ, ਠੀਕ ਆ? ਇਹ ਨਿਆਣੇ ਨਾਲੇ ਆਪ ਕੁਛ ਨਾ ਕੁਛ ਕਰ ਜਾਂਦੇ ਤੇ ਫਿਰ ਨਾਲੇ ਮੈਨੂੰ ਫਾਈਨ ਵੀ ਕਰ ਜਾਂਦੇ, ਵੇਖ ਲਾ ਹੈ। ਤੁਹਾਡਾ ਵੀਕਐਂਡ ਕਿਵੇਂ ਰਿਹਾ?
1: ਬਹੁਤ ਵਧੀਆ, ਪਰ ਆਪਾਂ ਪਿੰਨੀਆਂ ਬਣਾਏ ਸੀ।
0: ਓਏ ਵਧੀਆ ਬਣਿਆ, ਯਮੀ।
1: ਹਾਂਜੀ, ਤੇ ਨਾਲੇ ਆਪਾਂ ਮਸਰੀ ਵੀ ਬਣਾਏ ਸੀ।
0: ਮਛਲੀ?
1: ਮਸਰੀ
0: ਹੈ? ਮਸਰੀ? ਮਟਰੀ? ਓਕੇ, ਅੱਛਾ ਮਟਰੀ ਵੀ ਤੇ ਪਿੰਨੀਆਂ ਵੀ।
1: ਹਾਂਜੀ।
0: ਪਿੰਨੀਆਂ ਕਿਹੜੇ ਕਲਰ ਦੀਆਂ ਬਣਾਈਆਂ ਤੁਸੀਂ ਪਹਿਲਾਂ ਮੈਨੂੰ ਦੱਸੋ?
1: ਯੈਲੋ।
0: ਯੈਲੋ, ਇਹ ਤਾਂ ਮਤਲਬ ਵੇਸਣ ਦੀਆਂ ਬਣਾਈਆਂ ਫਿਰ, ਹੈ ਨਾ? ਮੰਮਾ ਨੇ ਬਣਾਈਆਂ ਕਿ ਕਿੰਨੇ? ਸਾਰੇ ਕਜ਼ਨਸ ਨੇ ਰਲ ਕੇ।
1: ਹਾਂਜੀ।
0: ਤੇ ਤੁਸੀਂ ਕੀ ਕੀਤਾ ਸੀ?
1: ਮੈਂ ਖੇਡਿਆ ਸੀ, ਆਪਾਂ ਪਿੰਨੀਆਂ ਨਹੀਂ ਬਚ ਸਕਦੇ ਸੀ, ਸਾਰੇ ਜਿਹੜੇ ਦੂਜੇ ਸੀ ਉਹ ਪੇਰੈਂਟ ਸੀ ਉਹ ਕਹਿੰਦੇ ਸੀ ਜਾਰੇ ਗਰਬਾ, ਤੇ ਫਿਰ ਬਸ ਨਹੀਂ ਆਪਾਂ ਖੋ ਖੋ ਕੇ ਕਾਈ।
0: ਓ, ਤੁਹਾਡੀ ਡਿਊਟੀ ਲੱਗੀ ਹੋਣੀ ਵੀ ਤੁਸੀਂ ਐਂਬਰ ਨੂੰ ਖੜਾ ਦਿਓ ਉਹਨਾਂ ਚਿਰ, ਹੈ ਨਾ?
1: ਹਾਂਜੀ।
0: ਹਾਂ, ਉਹ ਵੀ ਤਾਂ ਵੱਡਾ ਕੰਮ ਹੈ, ਉਹ ਤਾਂ ਸਭ ਤੋਂ ਔਖਾ ਕੰਮ ਹੈ।
1: ਹਾਂਜੀ, ਬਹੁਤ ਔਖਾ ਕੰਮ,
0: ਬਹੁਤ ਔਖਾ ਕੰਮ ਹੈ। ਤੇ ਖਾ ਲਈਆਂ ਫਿਰ ਸਵੇਰੇ ਸਵੇਰੇ ਉੱਠ ਕੇ ਕਿ ਨਹੀਂ ਪਿੰਨੀਆਂ?
1: ਇਲਾਹੀ
0: ਤੇ ਫਿਰ ਪਹਿਲਾਂ ਵੱਡੀ ਹੋ ਜਾਣੀ ਅੰਬਰ ਤੋਂ, ਵੇਖੀ। ਉਹਨੂੰ ਕਹਿਣਾ ਸੀ ਜੇ ਤੂੰ ਵੱਡੀ ਹੋਣਾ ਨਾ ਤੇ ਕੁੜੀਏ ਇੱਕ ਪਿੰਨੀ ਖਾ ਲਾ। ਕੀ ਸੁਣਾਓਗੇ ਫਿਰ ਪੁੱਤ? ਅੱਜ
1: ਅੱਜ ਮੈਂ ਸੁਣਾਉਂਗੀ ਇੱਕ ਬਾਤ।
0: ਓਕੇ।
1: ਰਦੇ ਮੈਦਾਨ ਦੇ ਵਿੱਚ ਛੋਟਾ ਨੂਰੀਆ ਕਰਾ।
0: ਫਿਰ ਹਰੇ ਮੈਦਾਨ ਚ ਛੋਟਾ
1: ਰੜੇ ਮੈਦਾਨ
0: ਰੜੇ ਮੈਦਾਨ ਚ
1: ਛੋਟਾ ਨੂਰੀਆ ਕਰਾ।
0: ਅੱਛਾ, ਰੜੇ ਮੈਦਾਨ ਚ ਛੋਟਾ ਰੂੜੀਆ ਖੜਾ?
1: ਨਹੀਂ,
0: ਝੋਟਾ
1: ਨੂੜਿਆ।
0: ਜੂੜਿਆ? ਓਕੇ, ਤੁਹਾਡੇ ਤੇ ਮੈਂ ਇਹੋ ਹੀ ਬੁੱਝ ਲਿਆ ਕਰਾਂ ਨਾ ਵੀ ਕੀ ਕਿਹਾ ਤੇ ਉਹੋ ਹੀ ਮੇਰਾ ਵਿਨਰ ਬਣਦਾ ਮੇਰਾ, ਹੈ ਨਾ? ਮੈਂ ਨਾ ਨੈਕਸਟ ਟਾਈਮ ਕੋਸ਼ਿਸ਼ ਕਰਨੀ ਆ ਵੀ ਮੈਂ ਨਾ ਪੱਗ ਤਾਂ ਕਰਕੇ ਤੇ ਫਿਰ ਸੁਣਿਆ ਕਰਾਂ ਨਾ, ਮੈਨੂੰ ਸਮਝ ਹੀ ਨਹੀਂ ਆਉਂਦੀ ਤੁਸੀਂ ਕੀ ਕਹਿੰਦੇ ਹੋ। ਇਹਦਾ ਕੀ ਇਲਾਜ ਕਰੀਏ ਫਿਰ?
1: ਹਿੰਟ ਦੇ ਸਕਦੇ ਹੋ?
0: ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਹੈ ਕੀ ਆ ਪਹਿਲਾਂ? ਝੋਟਾ ਨੂੜਿਆ ਖੜਾ, ਜੂੜਿਆ ਖੜਾ ਕੀ ਸਪੈਲਿੰਗ ਕੀ ਆ?
1: ਨੂੜਿਆ ਬੰਨਿਆ ਖੜਾ,
0: ਨੂੜਿਆ ਜੂੜ, ਨੂੜਿਆ ਬੰਨਿਆ ਖੜਿਆ। ਅੱਛਾ ਨੂੜਿਆ ਹੀ ਹੋਇਆ ਨਾ ਫਿਰ। ਓਕੇ ਓਕੇ, ਇਹ ਕਿੰਨੇ ਦੱਸੀ ਤੁਹਾਨੂੰ? ਮੰਮਾ ਨੇ ਦੱਸੀ ਆ। ਤੇ ਫਿਰ ਮੈਨੂੰ ਹਿੰਟ ਦੇ ਹੀ ਦਿਓ ਤੁਸੀਂ। ਅੱਛਾ ਖੇਤਾਂ ਦੇ ਵਿੱਚ ਬਲੌਗ ਕਰਦੀ ਹੁੰਦੀ ਆ। ਕੋਈ ਟਿਕਟੌਕ ਕਰਿਆ ਵਲੌਗ ਬਣਾਉਂਦੀ ਆ? ਅੱਛਾ ਖੇਤਾਂ ਦੇ ਵਿੱਚ ਰਹਿੰਦੀ ਆ। ਓਕੇ ਓਕੇ, ਆਲ ਟਾਈਮ ਖੇਤਾਂ ਚ ਰਹਿੰਦੀ ਆ? ਮੈਨੂੰ ਨੀ ਪਤਾ ਲੱਗਾ, ਪਰ ਕੁਲਵੰਤ ਅੰਕਲ ਕਹਿੰਦੇ ਆ ਤੂੜੀ ਵਾਲਾ ਕੁੱਪ। ਸਹੀ ਹੋ ਗਿਆ। ਓ ਵੈਲ ਡਨ, ਵੈਲ ਡਨ ਗਿੱਲ ਸਾਹਿਬ, ਥੈਂਕ ਯੂ, ਥੈਂਕ ਯੂ ਤੁਹਾਡਾ ਹੈਲਪ ਕਰਨ ਦੇ ਲਈ। ਕੁੜੀਏ ਤੂੰ ਤਾਂ ਏਡੀਆਂ ਔਖੀਆਂ ਔਖੀਆਂ ਲੈ ਕੇ ਆਉਂਦੀ, ਮੈਨੂੰ ਬੜੀਆਂ ਵਧੀਆ ਲੱਗਦੀਆਂ। ਮੈਨੂੰ ਕਿੰਨੀ ਕਿੰਨੀਆਂ ਸਿੱਖਣ ਨੂੰ ਮਿਲਦੀਆਂ ਤੁਹਾਡੇ ਕੋਲੋਂ।
1: ਬਹੁਤ
0: ਥੈਂਕ ਯੂ।
1: ਮੰਮਾ ਦੇ ਡੈਡੀ ਸਕੂਲ ਹੁੰਦੇ ਸੀ ਬਹੁਤ ਜਦੋਂ ਮੰਮਾ ਛੋਟੀ ਸੀ।
0: ਹਾਂ, ਤੇ ਹੁਣ ਮੰਮਾ ਤੁਹਾਨੂੰ ਸਿਖਾਉਂਦੇ ਹਨਾ। ਵੇਖਿਆ ਕਿੱਡੀ ਵਧੀਆ ਚੇਨ ਬਣਦੀ ਆ। ਫਿਰ ਤੁਸੀਂ ਜਦੋਂ ਅੱਗੇ ਇਲਾਹੀ ਨੂੰ ਸਿਖਾਓਗੇ ਹਨਾ, ਐਂਬਰ ਨੂੰ ਵੀ ਸਿਖਾਓਗੇ, ਫਿਰ ਉਹਨਾਂ ਨੂੰ ਵਧੀਆ ਲੱਗੂਗਾ।
1: ਹਾਂਜੀ
0: ਗੁੱਡ,
1: ਜਿਵੇਂ ਸਾਰੇ ਗੀਤ ਹੁੰਦੇ ਨੇ ਜਿਹੜੇ ਮੈਂ ਸੁਣਾਉਂਦੀ ਆ, ਉਹ ਸਾਡੇ ਅੰਬਰ ਨੂੰ ਯਾਦ ਆ ਜਾਂਦੇ ਨੇ।
0: ਐਂਬਰ ਤੇ ਬੜੀ ਸਮਾਰਟ ਆ। ਐਂਬਰ ਤੇ ਇੰਨੀਆਂ ਸੋਹਣੀਆਂ ਗੱਲਾਂ ਕਰਦੀ, ਪਟਾਕ ਪਟਾਕ। ਅੱਜ ਹੈਗੀ ਆ ਕਿ ਜਾਣਾ ਅੱਜ ਉਹਨੇ?
1: ਅੱਜ ਨਹੀਂ ਹੈਗੀ,
0: ਅੱਜ ਨਹੀਂ ਹੈਗੀ। ਓਕੇ, ਉਹਦੇ ਕਿਹੜੇ ਕਿਹੜੇ ਦਿਨ ਹੁੰਦੇ ਆ? ਫਰਾਈਡੇ ਤੇ ਹੋਰ ਕਿਹੜਾ? ਵੈਡਨਸਡੇ ਤੇ ਫਰਾਈਡੇ। ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ, ਥੈਂਕ ਯੂ ਪੁੱਤੋ।
1: ਮੈਂ ਤੇ ਉਹ ਇੱਕ ਕੁਛ ਹੋਰ ਵੀ ਦੱਸਣਾ ਸੀ।
0: ਹਾਂਜੀ ਪਲੀਜ਼।
1: ਅੱਜ ਮੇਰਾ ਸਵਿਮਿੰਗ ਲਈ ਸਰਟੀਫਿਕੇਟ ਮਿਲਿਆ। ਮਿਲਦਾ
0: ਤੇ ਕਿਹੜਾ ਕਿਹੜਾ ਗ੍ਰੇਡ ਹੋਇਆ ਤੁਹਾਡਾ?
1: ਲੈਵਲ ਡੋਲਫਿਨ ਬੰਦਾ।
0: ਲੈਵਲ ਕਿਹੜਾ? ਡੋਲਫਿਨ, ਡੋਲਫਿਨ ਲੈਵਲ।
1: ਹਾਂਜੀ।
0: ਵਾਹ, ਫਿਰ ਤੇ ਤੁਸੀਂ ਉਹ ਮਾਰ ਲੈਂਦੇ ਹੋਣੇ ਸ਼ਾਲ ਜੀ ਹਨਾ, ਜੂਮ ਜੂਮ ਕਰਕੇ ਜਾਣ ਵਾਲੀ।
1: ਹਾਂਜੀ।
0: ਓ ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ। ਤੁਹਾਨੂੰ ਸਵਿਮਿੰਗ ਨਾਈਸ ਲੱਗਦੀ ਆ, ਵਧੀਆ ਲੱਗਦੀ ਆ?
1: ਹਾਂਜੀ।
0: ਗੁੱਡ ਗੁੱਡ ਗੁੱਡ ਗੁੱਡ ਗੁੱਡ, ਥੈਂਕ ਯੂ ਤੇ ਗੁੱਡ ਲੱਕ ਸਾਡੇ ਵੱਲੋਂ। ਤੁਸੀਂ ਹੋਰ ਵਧੀਆ ਵਧੀਆ ਤੁਸੀਂ ਲੈਵਲ ਤੇ ਪਹੁੰਚੋ। ਥੈਂਕ ਯੂ ਤੇਗ, ਥੈਂਕ ਯੂ ਪੁੱਤੋ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਹਮੇਸ਼ਾ ਖੁਸ਼ ਰਹੋ। ਇਸੇ ਤਰ੍ਹਾਂ ਸਾਰਿਆਂ ਨੂੰ ਹੱਸਦੇ ਹਸਾਉਂਦੇ ਰਹੋ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਕੌਣ ਹੈ? ਤਵਨੀਤ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ। ਮੰਮਾ ਕਿਉਂ ਹੱਸਿਆ? ਨਾਲੇ ਆਵਾਜ਼ ਪੈ ਗਈ ਹੈਨਾ? ਨਾਲੇ ਆਵਾਜ਼ ਪੈ ਗਈ।
1: ਹਾਂਜੀ।
0: ਵੈਰੀ ਗੁੱਡ, ਤੁਸੀਂ ਤੇ ਅਲਰਟ ਹੀ ਨਾ, ਉਸੇ ਵੇਲੇ ਤੁਸੀਂ ਫਿਰ ਹੈਲੋ ਕਰਤੀ।
1: ਹਾਂਜੀ। ਤੇ ਕਿੰਗ ਕਿੱਥੇ ਹੈ?
0: ਕਿੰਗ?
1: ਤੁਸੀਂ ਕਿੰਗ ਨੂੰ ਲੈਣ ਗਏ ਸੀ ਇੰਗਲੈਂਡ?
0: ਅੱਛਾ। ਉਹ ਆਉਂਦਾ ਨੀ, ਉਹ ਨਾ ਪੁੱਤੋ ਬਾਬਾ ਢਿੱਲਾ ਮੱਠਾ ਜਿਹਾ ਬਿਮਾਰ ਰਹਿੰਦਾ ਅੱਜ ਕੱਲ ਹਨਾ, ਮੈਂ ਕਿਤੇ ਨਾ ਲੱਗ ਜੇ ਕਿਤੇ।
1: ਬਿਕੋਜ਼ ਕ੍ਰਿਸ਼ਨਾ ਵੀ ਜੀ ਦੇ ਤੇ ਯਸ਼ਪੀ ਤਾਂਤੀ ਨੇ ਕਿਹਾ ਕਿੰਗ ਲੈਣ ਗਏ ਸੀ।
0: ਹਾਂ ਕਿੰਗ ਲੈਣ ਗਿਆ, ਪਰ ਉਹ ਨਾ ਬਾਬਾ ਢਿੱਲਾ ਮੱਠਾ ਜਿਹਾ ਵਾ, ਤੇ ਇਸ ਕਰਕੇ ਨਾ ਫਿਰ ਮੈਂ ਇੱਥੇ ਠੰਡ ਠੁੰਡ ਜੀ ਬਾਬਾ ਆਇਆ ਨਾ, ਕਿਹੜਾ ਐਵੇਂ ਟੇਕ ਕੇਅਰ ਜੀ ਕਰਦਾ ਰਹੂਗਾ, ਹਨਾ ਠੰਡ ਚ ਸਾਂਭਣਾ ਸੜਾ ਸੌਖਾ। ਪੌਣੀ ਲੈ ਕੇ ਸਾਰਾ ਦਿਨ ਬੈਠੀਆਂ ਰਹਿੰਦੀਆਂ।
1: ਮੈਂ ਵੀ ਉੱਥੇ ਗਏ ਸੀ ਕਜ਼ਨ
0: ਗਏ ਸੀ
1: ਸਕੂਲ ਵਾਲੀ ਕਜ਼ਨ ਤੇ ਮੈਂ ਗਏ ਸੀ।
0: ਆਹੋ, ਤੁਹਾਨੂੰ ਲੱਭਾ ਕਦੀ ਉੱਥੋਂ ਕੁਛ ਗੋਲਡ? ਲੱਭਾ
1: ਨਹੀਂ, ਬਾਬਾ ਖੂਹ ਦੇ ਅੰਦਰ ਦੇਖਿਆ ਸੀ।
0: ਅੱਛਾ, ਖੂਹ ਦੇ ਅੰਦਰ ਵੇਖਿਆ ਇਹ? ਤੁਸੀਂ ਵੇਖਿਆ ਜਿੱਦਾਂ ਉਹ ਗੋਲਡ ਬਣਾਉਂਦੇ ਆ? ਜਦੋਂ ਜੁਲਾਈ ਦੇ ਵਿਚ ਉੱਥੇ ਕ੍ਰਿਸਮਸ ਹੁੰਦੀ ਆ ਉਦੋਂ ਜਾਇਓ। ਹਾਂ ਜੁਲਾਈ ਦੇ ਵਿਚ ਕ੍ਰਿਸਮਸ ਹੁੰਦੀ ਆ, ਕ੍ਰਿਸਮਸ ਇਨ ਜੁਲਾਈ।
1: ਪਾਪੋ
0: ਤੋਂ ਤੁਹਾਡੀ ਮੰਮੀ ਬੜੀ ਮਾਈਲਡ ਆ, ਫਿਰ ਏਦਾਂ ਕਿੱਦਾਂ ਚੱਲ ਜੇ ਬੰਦਾ ਭਲਾ। ਤੁਸੀਂ ਕਰੋ ਕੁਛ,
1: ਤਿੰਨ ਟਾਈਮ ਕੱਲੇ ਜਾ ਰਹੇ ਕੈਨੇਡਾ ਤੇ ਅਸੀਂ ਕਦੀ ਵੀ ਨਹੀਂ ਗਏ।
0: ਓਹੋ, ਤੁਸੀਂ ਚੰਗੀਆਂ ਕੁੜੀਆਂ, ਤੁਸੀਂ ਮੈਨੂੰ ਤੇ ਇੰਟਰਵਿਊ ਤੇ ਘੇਰੀ ਫਿਰਦੀਆਂ ਤੇ ਡੈਡਾ ਤੁਹਾਡਾ ਕੱਲਾ ਚੱਲ ਜਾਂਦਾ ਵਾ, ਘਰ ਤੁਹਾਡਾ ਜ਼ੋਰ ਨਹੀਂ ਚੱਲਦਾ ਕੋਈ ਹੈ।
1: ਹਾਂਜੀ,
0: ਤੇ ਫਿਰ ਕਰੋ ਕੁਛ, ਫਿਰ ਲਾਓ ਕੋਈ ਸਕੀਮ। ਤੁਸੀਂ ਨਿੱਕਿਆਂ ਨੂੰ ਲੈ ਕੇ ਜਾਇਓ ਨਾ ਫਿਰ ਜਦੋਂ ਤੁਸੀਂ ਵੱਡੇ ਹੋ ਗਏ।
1: ਗੱਲ ਹੀ ਸੁਣੋ ਗੇ,
0: ਜ਼ਰੂਰੀ ਕੰਮ ਹੋਣਾ ਕੁੜੀਏ, ਅਰਜੈਂਟ ਪੀਸ ਆਫ ਵਰਕ ਹੋਣਾ।
1: ਨਹੀਂ, ਮਾਮਾ ਜੀ ਨੂੰ ਮਿਲਣਗੇ।
0: ਹਾਂ ਫਿਰ ਤਾਂ ਹੀ ਹੋਈ ਨਾ, ਫਿਰ ਜ਼ਰੂਰੀ ਕੰਮ ਹੋ ਗਿਆ ਨਾ। ਤੁਹਾਡੇ ਲਈ ਤੇ ਵਿਨ ਵਿਨ ਆ ਨਾ, ਤੁਸੀਂ ਵੇਖੋ ਤੁਸੀਂ ਇੱਥੇ 4 ਜਾਣੇ ਹੋ ਤੇ ਪਾਪਾ ਤੇ ਕੱਲੇ ਹੀ ਗਏ ਆ,
1: ਨਾਲ ਦਾਦੀ ਜੀ ਵੀ ਗਏ।
0: ਹਾਂ ਤੇ ਉਹ 2 ਹੋ ਗਏ ਤੇ ਤੁਸੀਂ ਹੋ ਗਏ 5, ਤੁਸੀਂ 4 ਹੋ ਗਏ ਤੇ ਤੁਸੀਂ ਵਿਨਰ ਹੋ ਗਏ ਨਾ।
1: ਹਾਂਜੀ,
0: ਤੇ ਪਾਪਾ ਨਾਲ ਵੀ ਪਗਾਟਾ ਕਰ ਲਿਆ ਕਰੋ, ਕਿੰਨੇ ਜਾਣਾ ਯਾਰ ਕੀ।
1: ਓਕੇ, ਫਿਰ ਦਾਦਾ ਸਾਡੀ ਟਿਕਟ ਜਿਹੜੀ ਬੁੱਕ ਕਰੋਗੇ ਵੀ ਬਸ ਫੇਲਡ ਹੋ ਗਈ ਤੇ ਦਾਦਾ ਆਪਾਂ ਟੈਚ ਹੀ ਵੀ ਨਹੀਂ ਪੈਕ ਕੀਤਾ ਹੈ ਤੇ ਤੱਕ। ਉਹ ਦਾਦਾ ਬਹੁਤ ਲੇਜ਼ੀ ਹੈਗੇ।
0: ਓਹੋ, ਉਹ ਤੇ ਮੰਮਾ ਕਰਕੇ ਦੇਣਗੇ ਨਾ।
1: ਜੇ ਮੰਮਾ ਕਹਿੰਦੇ ਪੈਂਟਰੀ ਲਾ ਦੋ, ਦਾਦਾ ਕਹਿੰਦੇ ਨਹੀਂ, ਤੇ ਜੋ ਮੰਮਾ ਕਹਿੰਦੀ ਹੁਣ ਤੁਸੀਂ ਕਦੋਂ ਜਾਣਾ, ਕਹਿੰਦੇ ਮੈਂ ਹੁਣੀ ਜਾਣਾ।
0: ਇਸ ਮੰਥ 26th ਆਫ ਜੂਨ ਤੋਂ ਲੈ ਕੇ ਤੇ 19 ਜੁਲਾਈ ਤੱਕ ਆ। ਬਹੁਤ ਠੀਕ ਆ, ਫਿਰ ਫਿਰ ਤੁਸੀਂ ਕਹੋ ਡੈਡਾ ਤੁਸੀਂ ਘਰ ਰਹੋ ਤੇ ਅਸੀਂ ਵੀ ਫਿਰ ਕ੍ਰਿਸਮਸ ਵੇਖਣ ਚੱਲੀਆਂ, ਹੈਨਾ। ਗਰਲਸ ਗਰਲਸ ਫਿਰ ਤੁਸੀਂ ਵੀ ਨਾ, ਤੁਸੀਂ ਪਾਵਰ ਵਿਖਾ ਦਿਓ, ਗਰਲਸ ਪਾਵਰ ਵਿਖਾ ਦਿਓ ਫਿਰ।
1: ਓਕੇ
0: ਠੀਕ ਆ, ਕੀ ਸੁਣਾਓਗੇ ਫਿਰ ਅੱਜ?
1: ਇੱਕ ਬੁਝਾਰਤ।
0: ਹਾਂਜੀ,
1: ਉਹ ਕਿਹੜੀ ਚੀਜ਼ ਹੈ ਜਿਹਦੇ ਕੋਲ ਮੋਰੀਆ ਹੁੰਦੀ ਬਸ ਸਟਿਲ ਉਹਦੇ ਕੋਲ ਪਾਣੀ ਹੋਲਡ ਹੁੰਦਾ?
0: ਕੀ ਹੁੰਦੀ? ਮੋਰੀਆ ਹੁੰਦੀ ਪਰ ਪਾਣੀ ਹੋਲਡ ਹੁੰਦਾ?
1: ਹਾਂਜੀ
0: ਲੈ, ਆ ਤੇ ਮੈਨੂੰ ਪਤਾ ਹੀ ਆ, ਮੈਂ ਹਾਰਨਾ, ਹਾਰ ਗਿਆ ਮੈਂ। ਚੱਲ ਮੈਨੂੰ ਨਹੀਂ ਪਤਾ, ਦੱਸ ਤੂੰ ਕੁੜੀਏ, ਬੜੀ ਬੜੀ ਡਾਢੀ ਹੈ ਤੂੰ, ਤੇ ਹਾਰਨ ਵੀ ਨਹੀਂ ਦਿੰਦੀ ਹੈ। ਕੀ ਕਹਿੰਦੇ ਹੁੰਦੇ, ਕੀ ਕੀ ਕਹਿੰਦੇ ਹੁੰਦੇ ਤੁਹਾਨੂੰ ਸਾਰੇ, ਮੰਮਾ ਤੇ ਗਈ ਕਿ ਪਾਪਾ ਤੇ ਗਈ? ਕੀ ਕਹਿੰਦੇ ਹੁੰਦੇ ਰਿਸ਼ਤੇਦਾਰ, ਕੀ ਕਹਿੰਦੇ ਹੁੰਦੇ ਇਹ ਕੁੜੀ ਕਿੱਥੇ ਗਈ ਆ? ਕੁੜੀਏ ਤੂੰ ਹਾਰ ਨਹੀਂ ਦਿੰਦੀ, ਤੇ ਮੈਂ ਹਾਰ ਗਿਆ, ਮੈਨੂੰ ਨਹੀਂ ਪਤਾ। ਕੀ ਕਰਾਂ ਫਿਰ ਦੱਸ ਮੈਂ ਹੈ
1: ਹਿੰਟ ਹਿੰਟ
0: ਤੂੰ ਹਿੰਟ ਦੱਸ ਚਲੋ ਦੋ ਹਿੰਟ
1: ਉਹ ਫੋਮ ਹੁੰਦੀ ਤੇ ਕਾਟਨ ਹੁੰਦਾ
0: ਉਹ ਫੋਮ ਹੁੰਦੀ ਤੇ ਕਾਟਨ ਹੁੰਦੀ ਰਜਾਈ
1: ਨਹੀਂ
0: ਸਰਾਣਾ
1: ਉਹਦੇ ਕੋਲ ਮੋਰੀਆ ਨਹੀਂ ਹੁੰਦੀ
0: ਸਰਾਣੇ ਕੋਲ ਮੋਰੀਆ ਨਹੀਂ ਹੁੰਦੀ ਓਕੇ ਹੋਰ ਕੀ ਆ ਕੁੱਤਾ ਟੈਡੀ ਬੇਅਰ
1: ਨਹੀਂ
0: ਮੂੜਾ
1: ਨਹੀਂ
0: ਬਿੱਲੀ
1: ਨਹੀਂ ਕਿਚਨ ਚ ਹੁੰਦਾ
0: ਕਿਚਨ ਚ ਹੁੰਦੀ ਆ ਛਾਨਣੀ
1: ਨਹੀਂ
0: ਹਾਂ ਕਿਚਨ ਚ ਕੀ ਹੁੰਦੀ ਐਗਜ਼ੌਸਟ ਫੈਨ
1: ਨਹੀਂ ਐਗਜ਼ੌਸਟ ਨਹੀਂ
0: ਹਾਂ ਭਾਂਡੇ ਧੋਣ ਵਾਲਾ
1: ਭਾਂਡੇ ਧੋਣ ਵਾਲਾ ਕੀ
0: ਭਾਂਡੇ ਧੋਣ ਵਾਲਾ ਇੱਕ ਤੇ ਉਹ ਸਟੀਲ ਦਾ ਹੁੰਦਾ ਵਾ ਸਕ੍ਰਬਰ ਜਿਹਾ
1: ਨਹੀਂ
0: ਤੇ ਇੱਕ ਦੂਜਾ ਹੁੰਦਾ ਜਿਹੜਾ ਉੱਤੋਂ ਥੋੜਾ ਜਿਹਾ ਹਰਿਆ ਹੁੰਦਾ ਤੇ ਥੱਲਿਓਂ ਥੋੜਾ ਜਿਹਾ
1: ਹਾਂਜੀ
0: ਅੱਛਾ ਉਹ ਹੁੰਦਾ ਵਾ ਓਕੇ
1: ਹਾਂਜੀ ਸਪੰਜ
0: ਹਾਂ ਅੱਛਾ ਸਪੰਜ ਕਹਿੰਦੇ ਇਹਨੂੰ ਓਕੇ ਇਹਦਾ ਮਤਲਬ ਮੈਂ ਜਿੱਤ ਗਿਆ ਹਾਂ ਮੈਂ ਹੀ ਕਰਦਾ ਪੁੱਤ ਹੋਰ ਕਿਹਨੇ ਕਰਨਾ ਆਈ ਲਵ ਟੂ ਯੂਜ਼ ਸਪੰਜ ਹਾਏ ਮੇਰੇ ਹੱਥ ਤੇ ਵੇਖੀ ਕੁੜੀਏ ਕਿਤੇ ਆ ਕੇ ਵੇਖੀ ਮੇਰੇ ਹੱਥ ਵੇਖੀ ਨਾ ਫਿਰ ਤੈਨੂੰ ਪਤਾ ਲੱਗੂ ਮੈਂ ਭਾਂਡੇ ਧੋਣਾ ਕਿ ਨਹੀਂ
1: ਓਕੇ ਮੰਮਾ ਦੇ ਹੋਰ ਡਰਾਈ ਹੈਗੇ ਭਾਂਡੇ ਧੋਣ ਵਾਲੇ ਭਾਂਡੇ ਸੌਫਟ ਹੈਗੇ ਹਾਂ ਜੇ ਤੁਹਾਡੇ ਸੌਫਟ ਹੈਗੇ ਮੀਨਸ ਤੁਸੀਂ ਇੰਨਾ ਜ਼ਿਆਦਾ ਭਾਂਡੇ ਨਹੀਂ ਧੋਂਦੇ
0: ਇੰਨੇ ਜ਼ਿਆਦਾ ਭਾਂਡੇ ਨਹੀਂ ਧੋਂਦੇ ਹਾਂ ਠੀਕ ਹੈ ਥੈਂਕ ਯੂ ਨੈਕਸਟ ਕਿਹਦੀ ਵਾਰੀ ਆ
1: ਵੀਰ ਜੀ
0: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੰਡ ਤੇ ਨੀ ਲੱਗਦੀ ਕੁੜੀਆਂ ਕੁੱਟਦੀਆਂ ਤੇ ਨੀ
1: ਤੈਨੂੰ
0: ਤੂੰ ਕੱਲਾ ਰਹਿ ਗਿਆ ਹੈ ਡੈਡਾ ਵੀ ਚਲ ਗਿਆ ਤੇ ਹੁਣ ਤੈਨੂੰ ਗਰਲਸ ਕੁੱਟਦੀਆਂ ਤੇ ਨੀ ਹਾਂ ਪਾਵਰ ਹੈਗੀ ਆ ਵੇਖ ਲੀ ਮੈਨੂੰ ਦੱਸਦੀ ਜੇ ਲੋੜ ਪਈ ਤੇ ਐਵੇਂ ਕਿਤੇ ਕੁੱਟਣ ਨਾ ਤੈਨੂੰ ਮੈਨੂੰ ਮੈਸੇਜ ਕਰਦੀ ਠੀਕ ਆ
1: ਹਾਂਜੀ ਤੇ ਮੈਂ ਕਿਸੇ ਦੇ ਰੋਡ ਗਲਾਸ ਜਿੱਥੇ ਰੋਡ ਹੈ ਉਹਦੇ ਸਾਈਡ ਤੇ ਗਲਾਸ ਸੀਗਾ ਤੇ ਉਹਦੇ ਉੱਪਰ ਮਿੱਟੀ ਸੀਗੀ
0: ਅੱਛਾ ਤੇ ਉਹਦੇ ਉੱਤੇ ਫੁੱਲ ਵੀ ਉੱਗ ਜਾਣੇ ਵੇਖੀ
1: ਬ੍ਰਿਜ
0: ਦੇ ਉੱਤੇ ਸਾਰਾ ਕੁਛ ਹੀ ਆ ਗਿਆ ਬ੍ਰਿਜ ਕੇ ਫ੍ਰਿਜ ਕਿਹਾ ਤੁਸੀਂ ਬ੍ਰਿਜ
1: ਅੱਜ ਸ਼ੋਰਵਾਲ ਹੈ ਚੂਈ ਨੂੰ ਬੁਖਾਰ ਹੈ ਦੀਦੀ ਨੂੰ ਬੁਖਾਰ ਹੈ ਦੀਦੀ ਗਿਆ ਡਾਕਟਰ ਕੋ ਡਾਕਟਰ ਨੇ ਸੂਈ ਲਾਈ
0: ਦੀਦੀ ਨੀ ਚੂਹਾ ਬੱਲੇ ਬੱਲੇ ਚੂਹਾ ਬੱਲੇ ਬੱਲੇ ਸ਼ਾਵਾ ਸ਼ਾਵਾ ਚੂਹਾ ਜਿੰਦਾਬਾਦ ਦੀਦੀ ਕਿਹੜੀ ਨਿੱਕੀ ਨੂੰ ਲੱਗੀ ਸੂਈ ਕਿ ਵੱਡੀ ਨੂੰ ਵੱਡੀ ਨੂੰ ਲੱਗੀ ਅੱਜ ਅੱਜ ਵੱਡੀ ਨੂੰ ਲੱਗਣੀ ਆ ਵੱਡੀ ਦੀਦੀ ਖਰਾਬ ਕਰਦੀ ਹੈ ਨਾ
1: ਤੇ ਵੱਡੀ ਦੀ ਹਾਂ ਲੋਲੇ
0: ਚੰਨੀ ਕੀ ਦੀਦੀ ਨਾਲ ਕਰਾ ਗੱਲ ਉਹ ਠੀਕ ਆ ਸਤਿ ਸ਼੍ਰੀ ਅਕਾਲ ਮੈਡਮ ਜੀ ਅਟੈਂਡੈਂਸ ਲਾ ਲੀਜੇ ਅਟੈਂਡੈਂਸ ਲਾ ਲੈਣੀ ਸੀ ਅੱਜ ਮੈਂ ਕੱਲਾ ਆ
1: ਓਕੇ
0: ਠੀਕ ਠਾਕ ਹੋ ਤੁਸੀਂ ਕੀ ਹਾਲ ਚਾਲ ਹੈ
1: ਪਾਪਾ
0: ਮੇਰਾ ਵਧੀਆ ਪਾਪਾ ਤੁਹਾਨੂੰ ਚਾਰਜ ਦੇ ਕੇ ਗਏ ਕਿ
1: ਨਹੀਂ
0: ਹੈ ਪਿੱਛੋਂ ਚਾਰਜ ਕਿਹਨੂੰ ਮਿਲਿਆ ਅੱਛਾ ਨਹੀਂ ਮਿਲਿਆ ਓਹੋ ਤੁਸੀਂ ਫੋਨ ਤੇ ਲੈ ਲਿਓ ਚਾਰਜ ठीक है ओके की सुनाओगे फिर
1: एक बुजाला था
0: हाँ जी
1: केरी ओके दा कमरा है जिस कोई अंदर भी नहीं जाता ते कोई बाहर भी नहीं आता
0: अच्छा अंदर भी जाता ते बाहर भी नहीं जाता ओके ओके तो फिर
1: बस
0: अच्छा बस ओके अच्छा इदा आंसर है बस
1: नहीं
0: खलोती बस तुही आपे क्या
1: नहीं
0: ते हिंट दे फिर कोई
1: खान दे खान वाली चीज है
0: अच्छा खान वाली चीज आ ते कोई अंदर भी नहीं जांदा ते कोई बाहर भी नहीं जांदा खान वाली चीज दे अंदर बाहर क्यों जाऊगा कोई
1: पता नहीं वो नाम ही इदा है
0: अच्छा ये होगा मज्जा नु देने वाला मसाला
1: नहीं
0: हां फीड
1: नहीं
0: वड़े में
1: वाइट कलर ते रेड कलर
0: दिए अच्छा वाइट कलर ते रेड वाइट ते रेड कलर दा केक
1: नहीं
0: वाइट ते रेड कलर दा होर की हो सकदा वाइट ते रेड कलर क्रिसमस
1: बच्चे नहीं लाइक करदे
0: हैं
1: बच्चे नहीं लाइक करदे
0: बच्चे नहीं लाइक करदे ते वाइट ते रेड कलर दा वा ओके
1: चलो वाइट ही
0: एग
1: नहीं
0: तेलो साहब है रेड नहीं हुंदा रेड नहीं हुंदा एग चल मैं हार गया कुड़िए
1: मशरूम
0: ओए मशरूम लाल कित्थों हुंदा वा ओ कित्थों रेड हुंदा
1: कार्टून हुंदा लेदा
0: अच्छा कार्टून हुंदा ओके ठीक है चलो थैंक यू सत्रीकाल थैंक यू मन्नत फतेह तुही आ गए वापस की हाल ताडा
2: सत्रीकाल अंकल जी
0: सत्रीकाल मट्टू किथे चल गया ही
2: ਅਸ ਗੁਰਦੁਆਰੇ ਸਾਹਿਬ ਗਏ ਸੀਗੇ ਪਰ ਦਵਨੀਤ ਹੁਣਾਂ ਨੂੰ ਵਾਰੀ ਦੇਣ ਤੋਂ ਪਹਿਲਾਂ ਤੇ ਅਸੀਂ ਆਏ ਸੀਗੇ
0: ਅੱਛਾ ਪਹਿਲਾਂ ਤੁਸੀਂ ਆਏ ਓਹੋ ਓ ਮੈਂ ਵੇਖਿਆ ਹੀ ਨਹੀਂ ਮੇਰੀਆਂ ਨਾ ਐਨਕਾਂ ਘਰ ਰਹਿ ਗਈਆਂ ਅੱਜ
2: ਚਲ ਕੋਈ ਨਾ
0: ਮੈਨੂੰ ਲੱਗਦਾ ਇੱਕ ਨਾ ਮੈਨੂੰ ਸਪੇਅਰ ਇੱਥੇ ਰੱਖਣੀਆਂ ਚਾਹੀਦੀਆਂ ਹਨਾ
2: ਹਾਂਜੀ
0: ਫਿਰ ਮੈਂ ਨਾ ਇੱਥੋਂ ਵੇਖ ਲਿਆ ਕਰਾਂ ਵੀ ਫੋਨ 'ਚ ਕਿਹੜਾ ਕਿਹੜਾ ਆ ਗਿਆ ਵਾਪਸ ਹਨਾ
2: ਹਾਂਜੀ ਪਰ ਤੁਹਾਨੂੰ ਮੈਂ ਹਾਸੇ ਲਈ ਇੱਕ ਚੀਜ਼ ਦੱਸਣੀ ਆ
0: ਹਾਂਜੀ ਹਾਂਜੀ ਪਲੀਜ਼
2: ਅਸੀਂ ਨਾ ਘਰੋਂ ਜਦੋਂ ਤੁਰੇ ਸੀਗੇ ਮੈਂ ਨਾ ਉਹਦੇ ਨਾਲ ਲਈ ਸੀਗੀਆਂ ਗ੍ਰੈਜੂਏਸ਼ਨ ਦੇ ਲਈ ਸਾਨੂੰ ਸਕ੍ਰੈਪ ਬੁਕਿੰਗ ਦੇ ਲਈ ਡੈਕੋਰੇਸ਼ਨ ਵਗੈਰਾ ਚਾਹੀਦੇ ਸੀਗੇ ਮੈਂ ਨਾ ਉੱਥੇ ਉੱਪਰ ਰੱਖਤੇ ਸੀਗੇ ਤੇ ਉਹ ਪਟਾਕ ਨਾ ਥੱਲੇ ਮੇਰੇ ਪੈਰਾਂ ਚ ਬੁੱਝੇ ਮੇਰਾ ਹਾਸਾ ਹੀ ਨਾ ਬੰਦ ਹੋ ਗਈ ਕਿ ਮੈਂ ਹੱਥ ਦੋਨੋਂ ਨਾ ਫੜ ਕੇ ਰੱਖਿਆ ਹੋਈ ਉੱਥੇ ਪਈ ਚੀਜ਼ਾਂ ਵੀ ਬਹੁਤ ਕੁਛ ਲਿਆਂਦਾ ਸਭ ਤੋਂ ਵੀ
0: ਪਟਾਕ ਦੇਣੀ ਹੈ ਆਈ ਵਿਸ਼ ਵੀ ਮੈਂ ਉੱਥੇ ਹੁੰਦਾ ਤੇ ਫਿਰ ਮੈਂ ਵੀ ਬੜਾ ਸੁਣਾ ਮੈਂ ਵੀ ਕਹਿਣਾ ਓ ਸਿਲੀ ਮੀ ਤੂੰ ਕਿਹਾ ਨੀ ਏਦਾਂ ਅੱਜ ਨੀ ਕਿਹਾ ਨੀ ਅੱਜ ਸਿਲੀ ਮੀ ਓ ਏਦਾਂ ਕਹਿ ਲੈਣਾ ਸੀ ਕੀ ਲਿਆਓ ਫਿਰ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਓਕੇ
2: ਪੱਪੂ ਪੁੱਤ ਤੂੰ ਮੇਰੇ ਸਿਰ ਉੱਚਾ ਕਿਉਂ ਨੀ ਕਰਵਾਉਂਦਾ ਪੱਪੂ ਤੂੰ ਮੇਰਾ ਕਦੇ ਨੀ ਸਿਰ ਉੱਚਾ ਕੀਤਾ ਪੱਪੂ ਦਾ ਬੱਚਾ ਪਾਪਾ ਜੀ ਇੱਕ ਵਾਰ ਕੀਤਾ ਤਾਂ ਸੀ ਮੈਂ ਜੋ ਤੇ ਸੁੱਤੇ ਪਏ ਸੀ ਇਸ ਰਾਤ ਤੇ ਸਭ ਤੋਂ ਰੱਖਿਆ ਸੀ ਬੁਬੇ
0: ਪੱਪੂ ਦਾ ਬੱਚਾ ਮੈਨੂੰ ਤਾਂ ਵਧੀਆ ਸੀ ਪੱਪੂ ਦਾ ਬੱਚਾ ਤੇ ਫਤਿਹ ਦਾ ਬੱਚਾ ਕਿੱਥੇ ਆ ਹੈਲੋ ਦੱਸੀ ਨਾ ਉਹਨੂੰ
2: ਸਤਿ
0: ਸ੍ਰੀ ਅਕਾਲ ਫਤਿਹ ਯਾਰ ਫਾਈਨ ਪਾ ਅੱਜ ਮੈਂ ਇਕੱਲਾ ਹੀ ਹੋ ਮੇਰੇ ਨਾਲ ਨੀ ਆਇਆ ਕੋਈ
2: ਕਿਹਨੇ ਆਉਣਾ ਸੀ ਅੱਜ ਤੁਹਾਡੇ ਨਾਲ
0: ਅੱਜ ਯਾਸ਼ੰਟੀ ਨੇ ਆਉਣਾ ਸੀ
2: ਉਹਨਾਂ ਨੂੰ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਦਾ ਫਾਈਨ
0: ਓਹੋ ਇਨਫਿਨਿਟੀ ਇਨਫਿਨਿਟੀ ਡਾਲਰ ਦੀਆਂ ਦਵਾਈਆਂ ਦੇ ਉਹਨਾਂ ਨੂੰ ਉਹ ਠੀਕ ਨਹੀਂ ਹੋਣ ਡੇ
2: ਇਹ ਤੁਹਾਡਾ ਫਾਲਟ ਹੈ ਤੁਹਾਨੂੰ ਪੈਣਾ ਚਾਹੀਦਾ ਵਾ
0: ਕਿਉਂ ਮੈਨੂੰ ਕਿਉਂ
2: ਕਿਉਂਕਿ ਤੁਸੀਂ ਅੱਜ ਮੰਮਾ ਨੇ ਤੈਨੂੰ ਮੈਸੇਜ ਵੀ ਕੀਤਾ ਸੀ ਅਸੀਂ ਆ ਗਏ ਪਰ ਤੁਸੀਂ ਦੇਖਿਆ ਨੀ
0: ਅੱਛਾ ਤੇ ਫਿਰ ਮੈਨੂੰ ਫਾਈਨ ਹੋਣਾ ਚਾਹੀਦਾ
2: ਹਾਂਜੀ ਹੁਣ ਜੀ ਦਿਨ ਤੋਂ ਜਾ ਕੇ ਤੁਹਾਨੂੰ ਫਾਈਨ ਪੈ ਗਿਆ
0: ਠੀਕ ਹੈ ਭਰਾ ਕਰ ਦੋ ਫਾਈਨ ਤੁਸੀਂ ਇਹ ਵੀ ਪਾ ਦੋ ਇਕੱਲੇ ਖਲੋ ਇਹ ਵੀ ਖਾਤੇ ਚ ਫਿਰ ਹੋਰ ਕੀ ਆ
2: ਚੱਲਦਾ ਰਹਿਣਾ ਪਰ ਕਦੇ ਥੱਕਦਾ ਨੀ ਮਨ ਹੋਣਾ ਰਹਿਣਾ ਪਰ ਕਦੇ ਸੁੱਕਦਾ ਨੀ
0: ਮੈਂ ਚੱਲਦਾ ਰਹਿਣਾ ਪਰ ਥੱਕਦਾ ਨੀ ਮੈਂ ਨਹਾਉਂਦਾ ਰਹਿਣਾ ਪਰ ਸੁੱਕਦਾ ਨੀ
2: ਹਾਂਜੀ
0: ਅੱਛਾ ਮੈਂ ਨਹਾਉਂਦਾ ਰਹਿਣਾ ਪਰ ਗਿੱਲਾ ਨੀ ਹੁੰਦਾ ਕਿ ਸੁੱਕਦਾ ਨੀ
2: ਸੁੱਕਦਾ ਨੀ
0: ਨਹਾਉਂਦਾ ਰਹਿਣਾ ਪਰ ਮੈਂ ਸੁੱਕਦਾ ਨੀ ਓਕੇ ਯਾਰ ਇਹ ਨੀ ਮੈਨੂੰ ਆਉਂਦਾ ਇਹ ਬੜਾ ਔਖਾ ਵਾ ਸੌਖਾ ਜਿਹਾ ਪਾਇਆ ਕਰੋ ਮੈਨੂੰ ਮੈਂ ਹਾਰ ਗਿਆ ਫਿਰ ਨਦੀ
2: ਹਾਂਜੀ
0: ਓਕੇ ਯਾਰ ਇੰਨੀਆਂ ਔਖੀਆਂ ਨੀ ਬਿਹਾਰ ਤਾਂ ਮੈਨੂੰ ਪਾਉਣੀਆਂ ਮੈਨੂੰ ਇੰਨੀਆਂ ਔਖੀਆਂ ਨੀ ਆਉਂਦੀਆਂ
2: ਮੈਨੂੰ ਲੱਗਿਆ ਕਿਸੇ ਨੇ ਤੁਹਾਡੇ ਨਾਲ
0: ਨਹੀਂ ਯਾਰ ਮੈਨੂੰ ਨਿੱਕੀਆਂ ਨਿੱਕੀਆਂ ਪਾਇਆ ਕਰੋ ਸੌਖੀਆਂ ਸੌਖੀਆਂ ਗੁਰਜੀਤ ਆਂਟੀ ਨੇ ਬੁਝਿਆ
2: ਉਹ ਗੁਰਜੀਤ ਇਕੱਲੇ ਹੋਣਗੇ
0: ਓਏ ਆ ਗੁਰਜੀਤ ਗੁਰਜੀਤ ਆਂਟੀ ਨੇ ਬੁਝਿਆ ਹੀ ਆ ਕਹਿੰਦੇ ਰਿਵਰ ਰਿਵਰ
2: ਹੋਰ ਕਸ਼ੰਦਾ ਨਦੀ ਤੇ ਰਿਵਰ ਪੰਜਾਬੀ ਚ ਕਹਿਣਾ ਚਾਹੀਦਾ ਹੀ
0: ਹਾਂ ਤੇ ਸੁਖਵਿੰਦਰ ਆਂਟੀ ਕਹਿੰਦੇ ਸਮੁੰਦਰ ਦੱਸ
2: ਗਲਤ
0: ਹਾਂ ਦੋਵਾਂ ਦਾ ਗਲਤ ਹੈ ਨਾ ਇਹਨਾਂ ਨੂੰ ਕੀ ਪਤਾ ਫਤਿਹ ਦੀਆਂ ਬਜਾਰਤਾਂ ਦਾ ਐਡੀਆਂ ਸੌਖੀਆਂ ਥੋੜੀ ਬੁਝੇ ਜਾਂਦੀਆਂ ਥੈਂਕ ਯੂ ਫਤਿਹ
3: ਅਨਾਹਤ
0: ਕੌਰ ਓਬਰਾਏ ਤੁਸੀਂ ਤੇ ਬੜਾ ਸੋਹਣਾ ਨਾਂ ਲੈਂਦੇ ਹੋ ਆਪਣਾ
3: ਥੈਂਕ ਯੂ
0: ਵੈਰੀ ਨਾਈਸ ਤੁਸੀਂ ਕਿੰਨੇ ਈਅਰ ਦੇ ਹੋ
3: 8
0: ਈਅਰ ਦੇ ਓਏ ਤੁਸੀਂ ਤੇ ਬਹੁਤ ਬਿਗ ਹੋ ਫਿਰ
3: ਹਾਂਜੀ
0: ਓਏ ਤੇ ਕੀ ਸੁਣਾਓਗੇ ਅੱਜ
3: ਬੁਝਾਰਤ
0: ਸੌਖੀ ਆ ਕਿ ਔਖੀ ਪਹਿਲਾਂ ਮੈਨੂੰ ਦੱਸੋ
3: ਸੌਖੀ ਆ
0: ਸੌਖੀ ਆ ਬੁਝੀ ਜਾਊਗੀ ਨਾ ਮੇਰੇ ਕੋ
3: ਹਾਂਜੀ
0: ਤੇ ਜਿੰਨਾ ਬੁਝੀ ਹਾਂ ਨਹੀਂ ਤੇ ਜੇ ਨਾ ਬੁੱਝ ਗਈ ਫਿਰ ਮੇਰੀ ਹੈਲਪ ਕਰੋਗੇ
3: ਹਾਂਜੀ
0: ਚਲੋ ਠੀਕ ਹੈ ਫਿਰ ਦੱਸੋ ਫਿਰ
3: ਕਾਲੇ ਘੋੜੇ ਦੀ ਚਿੱਟੀ ਸਵਾਰੀ ਇੱਕ ਤੋਂ ਬਾਅਦ ਦੂਜੇ ਦੀ ਵਾਰੀ
0: ਕਾਲੇ ਘੋੜੇ ਦੀ ਚਿੱਟੀ ਸਵਾਰੀ ਤੇ ਇੱਕ ਤੋਂ ਬਾਅਦ ਦੂਜੇ ਦੀ ਵਾਰੀ ਓਕੇ ਤੁਸੀਂ ਤਾਂ ਬੜੀ ਸੋਹਣੀ ਪੰਜਾਬੀ ਬੋਲਦੇ ਹੋ ਤੁਸੀਂ ਪਹਿਲੀ ਗੱਲ ਤੇ ਤੇ ਤੁਹਾਡੇ ਦੰਦ ਆ ਗਏ ਵਾਪਸ ਕਿ ਟੁੱਟੇ ਨਹੀਂ ਹਲੇ ਟੁੱਟੇ ਆ ਥੋੜੇ ਕਿੰਨੇ ਫੋਰ ਟੁੱਟੇ ਆ ਕਿੰਨੇ ਪੈਸੇ ਮਿਲੇ
3: ਪੈਸੇ ਨਹੀਂ ਮਿਲੇ
0: ਉਹ ਲੈ ਟੂਥ ਫੇਰੀ ਨਹੀਂ ਆਈ ਲੈ
3: ਪੰਜਾਬ ਚ ਨਹੀਂ ਆਉਂਦੀ
0: ਅੱਛਾ ਪੰਜਾਬ ਚ ਨਹੀਂ ਆਉਂਦੀ ਤੁਹਾਡੇ ਪੰਜਾਬ ਚ ਟੁੱਟੇ ਸੀ ਹਾਂਜੀ ਲੈ ਉੱਥੇ ਦੂਜੀ ਜੀ ਆਉਂਦੀ ਆ ਨੰਨੀ ਸ਼ਾਂ ਨੰਨੀ ਸ਼ਾਂ ਨਹੀਂ ਆਈ ਓਹੋ ਲੈ ਇਹਨੇ ਤੇ ਧੋਖਾ ਹੋ ਗਿਆ ਫਿਰ ਤੇ ਪਰ ਆਪਾਂ ਇੱਥੇ ਕਲੇਮ ਕਰ ਲਈਏ ਨਾ ਇੱਥੇ ਕਲੇਮ ਕਰ ਲਈਏ ਇੱਕ ਨਾ ਇੱਕ ਟੂਥ ਫੇਰੀ ਵਾਲਾ ਫਾਰਮ ਆਉਂਦਾ ਤੇ ਆਪਾਂ ਉਹ ਭਰ ਕੇ ਦੇ ਦਿੰਦੇ ਹਾਂ ਤੇ ਉਹ ਫਿਰ ਉਹ ਆ ਜਾਣਗੇ ਪੈਸੇ ਹੈ ਨਹੀਂ ਹੁਣੇ ਕਰ ਦਿੰਦੇ ਤੁਸੀਂ ਮੈਨੂੰ ਆਪਣੀਆਂ ਡਿਟੇਲਾਂ ਭੇਜੋ ਤੇ ਅਸੀਂ ਫਾਰਮ ਫਿਲ ਕਰ ਦਿੰਦੇ ਹਾਂ ਤੇ ਫਿਰ ਤੁਸੀਂ ਇੱਥੋਂ ਆ ਕੇ ਪਿੱਕ ਕਰ ਲਿਓ ਠੀਕ ਹੈ ਚਲੋ ਔਨਲਾਈਨ ਤੁਸੀਂ ਫਾਰਮ ਭਰ ਦਿਓ ਟੁੱਥ ਫੇਰੀ ਤੇ ਮੇਰੇ ਦੰਦ ਇੰਡੀਆ 'ਚ ਟੁੱਟੇ ਸੀ ਤੇ ਮੈਂ ਇੱਥੇ ਪੈਸੇ ਮੈਂ ਕਲੇਮ ਕਰਨੇ ਆ ਠੀਕ ਆ ਤੇ ਤੁਹਾਡੀ ਬੁਝਾਰਤ ਮੈਨੂੰ ਤੇ ਨਹੀਂ ਆਉਂਦੀ ਪਰ ਆਂਟੀਆਂ ਨੇ ਦੱਸਿਆ ਮੈਨੂੰ ਉਹ ਬੋਲ ਕੇ ਦੱਸਾਂ ਆਂਟੀਆਂ ਕਹਿੰਦੀਆਂ ਵਾ ਤਵਾ ਤੇ ਰੋਟੀ ਥੈਂਕ ਯੂ ਪਰ ਤੁਸੀਂ ਬੜੀ ਸੋਹਣੀ ਬੁਝਾਰਤ ਲਿਆਂਦੀ ਤੁਸੀਂ ਥੈਂਕ ਯੂ ਨਾਹਰ ਫਿਰ ਆਓਗੇ ਦੁਬਾਰਾ ਚਲੋ ਮੈਂ ਫਿਰ ਵੇਟ ਕਰੂੰਗਾ ਤੁਹਾਡੀ ਤੇ ਨਾਲੇ ਆਪਾਂ ਔਨਲਾਈਨ ਕਿਸੇ ਦਿਨ ਰਲ ਕੇ ਤੇ ਫਾਰਮ ਭਰ ਲਾਂਗੇ ਠੀਕ ਆ
3: ਨੰਬਰ ਸੇਵ ਕਰ ਲਓ ਮੇਰਾ
0: ਨੰਬਰ ਮੈਂ ਸੇਵ ਕਰ ਲੈਣਾ ਪੁੱਤਰ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਨਾਹਰ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਨੇ ਨੈਕਸਟ ਸਾਡੇ ਨਾਲ ਨੇ ਜਪਮਨ ਜੀ ਕੀ ਹਾਲ ਚਾਲ ਨੇ ਤੁਹਾਡੇ ਹੈਲੋ ਸਿਡਨੀ ਵਾਲਿਓ
4: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਜਪਮਨ ਸਿਡਨੀ ਵਾਲਾ
0: ਸਤਿ ਸ਼੍ਰੀ ਅਕਾਲ ਜਪਮਨ ਸਿਡਨੀ ਵਾਲਾ ਕੀ ਹਾਲ ਚਾਲ ਨੇ ਤੁਹਾਡੇ
4: ਮੈਂ ਠੀਕ ਹਾਂ ਤੁਸੀਂ ਠੀਕ ਹੋ
0: ਹਾਂ ਮੈਂ ਵੀ ਠੀਕ ਹਾਂ ਤੁਸੀਂ ਦੱਸੋ ਕੀ ਕਰਦੇ ਸੀ ਵੀਕਐਂਡ ਤੇ
4: ਮੈਂ ਇੱਕ ਨਾ ਬਰਥਡੇ ਪਾਰਟੀ ਤੇ ਗਿਆ ਸੀਗਾ ਔਰ ਇੱਕ ਨਾ ਪਾਪਾ ਦੇ ਨਾ ਫਰੈਂਡ ਦਾ ਬਰਥਡੇ ਸੀਗਾ ਤੇ ਉਹ ਨਾ ਫਰੈਂਡ ਦੇ ਬੇਟੇ ਦਾ ਬਸ ਸੀਗਾ ਤੇ ਨਾ ਅਸੀਂ ਨਾ ਸਾਰੇ ਨਾ ਸੁਪਰ ਹੀਰੋ ਬਣਨਾ ਸੀਗਾ ਉੱਥੇ ਉੱਥੇ ਸਲਾਸ਼ੀ ਸੀਗੇ ਉੱਥੇ ਫੇਸ ਪੇਂਟਿੰਗ ਸੀਗੇ ਉੱਥੇ ਜੰਪਿੰਗ ਕੈਸਲ ਸੀਗੇ ਤੇ ਪਾਪਾ ਨੇ ਐਂਟਰਟੇਨ ਵੀ ਕੀਤਾ ਸੀਗਾ
0: ਅੱਛਾ
4: ਫਨ ਸੀਗਾ
0: ਵਾਹ ਫਿਰ ਤੇ ਨਜ਼ਾਰੇ ਲਏ ਤੁਸੀਂ ਪੂਰੇ
4: ਹਾਂਜੀ
0: ਤੇ ਖਾਣ ਨੂੰ ਵੀ ਹੈਗਾ ਸੀ ਕੁਛ ਕਿ ਨਹੀਂ
4: ਹਾਂਜੀ ਖਾਣ ਵੀ ਲਈ ਸੀਗਾ
0: ਅੱਛਾ ਕੀ ਖਾਦਾ ਸੀ
4: ਗੋਲ ਕੱਪੇ ਕੁਰਕਰੇ
0: ਕੁਰਕਰੇ
4: ਨਿਊਡਲ ਤੇ ਨਿਊਡਲ ਤੇ ਸੋਇਆ ਚਾਂਪ ਤੇ ਚਿਕਨ ਤੇ ਤੇ
0: ਸਾਰਾ ਕੁਛ ਖਾ ਲਿਆ
4: ਹਾਂਜੀ
0: ਬੋਲੇ ਫਿਰ ਤੇ ਬੋਦਾ ਵੱਡਾ ਹੋਇਆ ਹੋਣਾ ਫਿਰ ਫਿਰ ਤੇ ਪੈਸੇ ਪੂਰੇ ਹੋ ਗਏ ਕੀ ਸੁਣਾਓਗੇ ਫਿਰ ਕੀ ਸੁਣਾਓਗੇ
4: ਬੁਝਾਰਤ
0: ਹਾਂਜੀ
4: ਉਹ ਵਾਹਨ ਦੱਸੋ ਜਿਹੜਾ ਉੱਪਰੋਂ ਦਾ ਦੀ ਲੰਘਦਾ
0: ਉਹ ਵਾਹਨ ਦੱਸੋ ਜਿਹੜਾ ਉੱਪਰੋਂ ਦੀ ਲੰਘਦਾ
4: ਹਾਂਜੀ ਬਸ ਸਾਨੂੰ ਸਮਝ ਨਹੀਂ ਆਉਂਦੀ
0: ਓਕੇ
4: ਸਾਨੂੰ ਕੁਛ ਨਹੀਂ ਹੁੰਦਾ ਸਾਨੂੰ ਕੁਛ ਨਹੀਂ
0: ਕੁਛ ਨਹੀਂ ਹੁੰਦਾ ਜਹਾਜ਼
4: ਹਾਂਜੀ
0: ਉਹ ਇੰਨਾ ਸੌਖਾ ਹੀ ਹੈ ਉਹ
4: ਹਾਂ
0: ਇਹ ਤੇ ਵਾਕਈ ਬੜਾ ਸੌਖਾ ਹੀ ਯਾਰ ਪਾਇਲਟ ਬਣ ਜਾਓ ਵੱਡੇ ਹੋ ਗਏ ਚਲੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਵੇ ਥੈਂਕ ਯੂ ਸਿਡਨੀ ਸਿਡਨੀ ਜਪਮਨ ਜਪਮਨ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ
4: ਯੂ
0: ਹੋਏ ਅਸੀਸ ਅਸੀਸ ਕੌਰ ਕੌਰ ਹੈਲੋ ਹੈਲੋ ਹੈਲੋ ਹੈਲੋ ਸਤਿ ਸ੍ਰੀ ਅਕਾਲ ਅਸੀਸ ਕੌਰ ਜੀ ਓਹੋ ਮੈਂ ਅੱਜ ਕੱਲਾ ਆ ਨਾ
4: ਤੁਸੀਂ ਕਿਵੇਂ ਹੋ
0: ਮੈਂ ਠੀਕ ਆ ਤੁਸੀਂ ਕਿਵੇਂ ਹੋ ਤੁਸੀਂ ਹੁਣ ਠੀਕ ਹੋ? ਤੁਹਾਡਾ ਗਲਾ ਠੀਕ ਹੋ ਗਿਆ? ਤੁਹਾਡੀ ਖੰਘ ਠੀਕ ਹੋ ਗਈ?
1: ਹਾਂਜੀ।
0: ਸਾਰਾ ਕੁਝ ਓਕੇ ਹੋ ਗਿਆ?
1: ਹਾਂਜੀ।
0: ਤੇ ਹੁਣ ਤੁਸੀਂ ਆਪਣਾ ਧਿਆਨ ਰੱਖਣਾ, ਖਿਆਲ ਰੱਖਣਾ। ਓਕੇ, ਹੁਣ ਨਹੀਂ ਗਲਤ ਚੀਜ਼ਾਂ ਖਾਣੀਆਂ। ਹਾਂ, ਮੇਰਾ ਤਾਂ ਹੋਈ ਜਾਂਦਾ ਠੀਕ। ਹਾਂ ਪੁੱਤ, ਮੈਂ ਰੱਖੂੰਗਾ ਧਿਆਨ। ਤੁਸੀਂ ਮੈਨੂੰ ਆਪਣੇ ਫਾਰਮੂਲੇ ਦੱਸਿਓ ਨਾ, ਤੁਸੀਂ ਕਿੱਦਾਂ ਠੀਕ ਹੋਏ?
1: ਤੁਸੀਂ ਗਰਾਰੇ ਕਰਨੇ?
0: ਹਾਂ, ਉਹ ਤਾਂ ਮੈਂ ਕੀਤੇ ਆ। ਹੋਰ
1: ਤੁਸੀਂ ਗਰਾਰਿਆਂ ਨੂੰ ਮੋਰਨ ਸਵੇਰੇ ਕਰਨੇ? ਸਵੇਰੇ ਕਰਨੇ, ਸ਼ਾਮ ਨੂੰ ਕਰਨੇ ਤੇ ਰਾਤ ਨੂੰ ਕਰਨੇ?
0: ਅੱਛਾ, ਤਿੰਨ ਟਾਈਮ ਗਰਾਰੇ ਕਰਨੇ?
1: ਹਾਂਜੀ।
0: ਓਕੇ, ਚਲੋ ਮੈਂ ਤਿੰਨ ਟਾਈਮ ਗਰਾਰੇ ਕਰ ਲੂੰਗਾ। ਹੋਰ
1: ਠੰਡੀਆਂ ਚੀਜ਼ਾਂ ਨਹੀਂ ਖਾਣੀਆਂ?
0: ਠੰਡੀਆਂ ਚੀਜ਼ਾਂ ਨਹੀਂ ਖਾਣੀਆਂ? ਚਲੋ ਠੀਕ ਹੈ, ਮੈਂ ਗਰਮ ਕਰਕੇ ਖਾ ਲੂੰਗਾ।
1: ਚੌਕਲੇਟ ਨਹੀਂ ਖਾਣੇ ਦਿਨ ਚ? ਤੁਸੀਂ ਠੀਕ ਨਹੀਂ।
0: ਅੱਛਾ, ਚੌਕਲੇਟ ਨਹੀਂ ਖਾਣੇ, ਠੀਕ ਆ। ਚਿਪਸ ਖਾ ਲੂੰ?
1: ਕੈਂਡੀ ਨਹੀਂ ਖਾਣੀ ਜਿੰਨੇ ਚਿਰ ਤੁਸੀਂ ਠੀਕ ਰਹੋ।
0: ਅੱਛਾ ਚਲੋ ਠੀਕ ਹੈ, ਉਹ ਵੀ ਨਹੀਂ ਮੈਂ ਖਾਂਦਾ ਫਿਰ। ਹੋਰ
1: ਹੋਰ ਬਸ।
0: ਓ, ਤੁਸੀਂ ਤੇ ਬੜੇ ਵਧੀਆ ਡਾਕਟਰ ਬਣੇ। ਤੇ ਤੁਸੀਂ ਗਰਾਰੇ ਕਰ ਲੈਂਦੇ ਹੋ?
1: ਮੈਂ ਕਰ ਦਿੰਦੀ।
0: ਅੱਛਾ, ਕਰ ਲੈਂਦੇ ਗਰਾਰੇ ਤੁਸੀਂ?
1: ਹਾਂਜੀ।
0: ਵਾਹ, ਤੁਹਾਨੂੰ ਪਤਾ ਬੱਚਿਆਂ ਨੂੰ ਗਰਾਰੇ ਨਹੀਂ ਕਰਨੇ ਆਉਂਦੇ? ਤੁਸੀਂ ਤੇ ਬਹੁਤ ਫਿਰ ਇੰਟੈਲੀਜੈਂਟ ਹੋ।
1: ਬੱਚੇ ਨੂੰ ਆਉਂਦੇ ਨਹੀਂ?
0: ਨਾ,
1: ਤੁਸੀਂ ਪਾਣੀ ਅੰਦਰ ਪਾਓ ਤੇ ਫਿਰ ਆਏ ਉੱਪਰ ਕਰਕੇ ਆਏ ਕਰ ਲਓ।
0: ਆ ਇਦਾਂ ਕਰੀ ਜਾ,
1: ਆਏ ਲਾਈਕ ਥੋੜੀ ਦੀ ਆਏ ਬਬਲਸ ਆਉਂਦੇ ਆਏ ਆਏ ਜਦੋਂ ਤੁਸੀਂ ਕਰਦੇ ਹੋ ਗਰਾਰੇ।
0: ਪਰ ਤੁਹਾਨੂੰ ਪਤਾ ਮੈਂ ਤੇ ਕਿਸੇ ਬੱਚੇ ਨੂੰ ਨਹੀਂ ਜਾਣਦਾ ਜਿਹਨੂੰ ਗਰਾਰੇ ਕਰਨੇ ਆਉਂਦੇ ਹੋਣ। ਤੁਸੀਂ ਤੇ ਸਭ ਤੋਂ ਇੰਟੈਲੀਜੈਂਟ ਹੋ। ਫਿਰ ਅਸੀਸ ਕੌਰ ਨੂੰ ਤੇ ਸਾਰਾ ਕੁਛ ਹੀ ਆਉਂਦਾ ਵਾ। ਤੁਸੀਂ ਛੁੱਟੀਆਂ ਚਾਹੋਗੇ ਨਾ?
1: Yes.
0: ਚਲੋ ਫਿਰ ਕੀ ਸੁਣਾਓਗੇ?
1: ਮੈਂ ਕੋਸ਼ਿਸ਼ ਕਰੂੰ।
0: ਅੱਛਾ, ਕੋਸ਼ਿਸ਼ ਕਰੂੰਗੀ। ਨਹੀਂ ਤੁਸੀਂ ਜੇ ਆਓਗੇ ਨਾ ਤੇ ਫਿਰ ਆਪਾਂ ਬੱਚਿਆਂ ਦੀ ਵਰਕਸ਼ਾਪ ਰੱਖਾਂਗੇ, ਗਰਾਰੇ ਕਰਾਉਣੇ ਸਿਖਾਇਓ ਤੁਸੀਂ।
1: ਹਾਂਜੀ
0: ਠੀਕ ਹੈ।
1: ਹਾਂਜੀ
0: ਚਲੋ ਫਿਰ ਕੀ ਸੁਣਾਓਗੇ ਅੱਜ?
1: ਮੈਂ ਸੁਣੂ ਅੱਜ ਕਹਾਣੀ ਸੁਣਾਉਂਗੀ।
0: ਕਹਾਣੀ? ਓਏ, ਤੁਸੀਂ ਤੇ ਸਾਰਾ ਕੁਛ ਹੀ ਕਰ ਲਿਆ।
1: ਮੇਰੀ ਕਹਾਣੀ ਹੈ, ਇੱਕ ਨਾ ਵੀ ਕਾਂ ਸੀ। ਇੱਕ ਨਾ ਵੀ ਚਿੜੀ ਸੀ। ਕਾਂ ਨੇ ਚਿੜੀ ਨੂੰ ਕਿਹਾ ਵੀ ਸੌਂ ਜਾ। ਕਾਂ ਨੇ ਚਿੜੀ ਨੂੰ ਕਿਹਾ ਵੀ ਸੌਂ ਜਾ। ਐਡੀ ਮੇਰੀ ਬਾਤ ਉੱਤੋਂ ਪੈ ਗਈ ਸਾਂ।
0: ਉਹਨੇ ਕਿਹਾ ਸੌ ਜਾ, ਨਹੀਂ ਤੇ ਮੈਂ ਨਾ ਤੈਨੂੰ ਡਿਸ਼ਮ ਡਿਸ਼ਮ ਕਰ ਦੇਣੀ। ਤੇ ਫਿਰ ਚਿੜੀ ਡਰ ਤੇਰੀ ਡਰਦੀ ਸੌ ਗਈ। ਫਿਰ ਥੈਂਕ ਯੂ। ਮੈਨੂੰ ਇੱਕ ਗੱਲ ਤੇ ਪਤਾ ਲੱਗੀ ਵੀ ਰਾਤੀ ਅਸੀਸ ਕੌਰ ਨਾ ਸੌਣ ਨਹੀਂ ਗਈ। ਚਲ ਠੀਕ ਆ, ਮੈਂ ਤੇ ਪਹਿਲਾਂ ਲਾ ਲਿਆ ਕਰ। ਹਾਂ, ਕੱਲ ਨਾ ਆਪਾਂ ਸਾਰਿਆਂ ਨੂੰ ਕਹਿਣਾ ਵਾ ਵੀ ਥੋੜਾ ਥੋੜਾ ਜਿਹਾ ਟਾਈਮ ਥੋੜਾ ਥੋੜਾ ਜਿਹਾ ਸਾਰੇ ਘੱਟ ਲਾ ਲਿਆ ਕਰੋ, ਹੈਨਾ?
1: ਹਾਂਜੀ, ਤੇ ਫਿਰ ਮੈਂ ਵੀ ਘੱਟ ਲਾ ਲਿਆ ਕਰੂੰ।
0: ਹਾਂ, ਫਿਰ ਸਾਰੇ ਥੋੜਾ ਥੋੜਾ ਜਿਹਾ ਘੱਟ ਲਾ ਲਿਆ ਕਰਨ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ। ਡਡਵਾਲ ਸਾਹਿਬ, ਕੀ ਹਾਲ ਨੇ? ਸਤਿ ਸ੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਨੇ ਤੁਹਾਡੇ? ਤੇ ਤੁਹਾਡਾ ਵੀਕਐਂਡ ਤੁਹਾਡਾ ਡਡਵਾਲ ਸਾਹਿਬ ਕਿਵੇਂ ਰਿਹਾ? ਤੁਹਾਡਾ ਵੀਕਐਂਡ ਕਿੱਦਾਂ ਰਿਹਾ?
1: ਤੁਸੀਂ ਬਾਬਾ ਅੰਕਲ ਜੀ ਦੇ ਨਹੀਂ ਆਏ ਸੀ?
0: ਕਿਹੜੇ ਬਾਬਾ ਅੰਕਲ ਜੀ?
1: ਬਾਬਾ
0: ਬਾਬਾ
1: ਬਾਬਾ
0: ਅੱਛਾ ਬਾਬਾ ਅੰਕਲ ਜੀ ਤੁਸੀਂ ਗਏ ਸੀ ਉੱਥੇ ਓਈ ਬੋਲੇ ਨੀ ਮੈਂ ਨੀ ਗਿਆ ਪੁੱਤ ਮੈਂ ਠੀਕ ਨੀ ਸੀ ਤੁਸੀਂ ਇੰਜੋਏ ਕੀਤਾ ਭੰਗੜਾ ਪਾਇਆ ਹੋ ਭੰਗੜਾ ਕਿਉਂ ਨੀ ਪਾਇਆ ਥੋੜਾ ਜਿਹਾ ਪਾਇਆ ਸੀ ਤੇ ਤੁਹਾਨੂੰ ਦੇਖ
1: ਮੇਰਾ ਸਕੂਟਰ ਦਾ ਬ੍ਰੇਕ ਟੁੱਟ ਗਿਆ
0: ਓਏ
1: ਉਹਦਾ ਕਲਰ ਆ ਪਿੰਕ
0: ਓ ਯਾਰ ਫਿਰ ਨੁਕਸਾਨ ਹੋ ਗਿਆ ਨਵਾਂ ਲੈ ਆਈਏ ਸਕੂਟਰ ਚਲੋ ਠੀਕ ਆ ਫਿਰ ਆਪਾਂ ਇਸ ਵਾਰੀ ਨਾ ਆਪਾਂ ਬਲੂ ਲੈ ਕੇ ਆਵਾਂਗੇ ਠੀਕ ਆ ਚਲੋ ਫਿਰ ਕਿੱਦਣ ਆਓਗੇ ਤੁਸੀਂ ਆਪਾਂ ਲੈਣ ਚੱਲਾਂਗੇ ਸਕੂਟਰ ਬਾਜ਼ਾਰ ਤੋਂ ਸੁਣਾਉਣੀ ਆ ਓਕੇ ਸੁਣਾਓ
1: ਕਿਹੜੀ ਚੀਜ਼ ਆ ਅਸੀਂ ਬਿਨਾਂ ਤੋਂ ਤੋੜਨ ਨਹੀਂ ਯੂਜ਼ ਕਰ ਸਕਦੇ
0: ਕਿਹੜੀ ਚੀਜ਼ ਆ ਜਿਹੜੀ
1: ਬਿਨਾਂ ਤੋਂ ਤੋੜਨ ਨਹੀਂ ਯੂਜ਼ ਕਰ ਸਕਦੇ
0: ਬਿਨਾਂ ਧੋਤੇ ਨਹੀਂ ਯੂਜ਼ ਕਰ ਸਕਦੇ
1: ਬਿਨਾਂ ਤੋੜਨ ਤੋਂ
0: ਬਿਨਾਂ ਤੋੜਨ ਤੋਂ ਨਹੀਂ ਯੂਜ਼ ਕਰ ਸਕਦੇ ਹਾਂ ਪਿੰਕ ਸਕੂਟਰ
1: ਨਹੀਂ
0: ਪਿੰਕ ਸਾਈਕਲ
1: ਨਹੀਂ ਕੁਝ ਕਿਚਨ ਚ ਵਾਲਾ ਵਾ
0: ਅੱਛਾ ਕਿਚਨ ਚ ਵਾਲਾ ਵਾ ਬਿਨਾਂ ਤੋੜੇ ਨਹੀਂ ਯੂਜ਼ ਕਰ ਸਕਦੇ ਬਿਨਾਂ ਤੋੜੇ ਨਹੀਂ ਯੂਜ਼ ਕਰ ਸਕਦੇ ਯਾਰ ਮੇਰੀ ਹੈਲਪ ਕਰੋ ਹਾਂ ਨਹੀਂ ਹੈ ਹਿੰਟ ਹੀ ਦੇ ਦਿਓ ਹੈ ਯਾ ਪਲੀਜ਼ ਹੈ ਫਿਰ ਮੈਂ ਜਸੋਵਾਲ ਅੰਕਲ ਨੂੰ ਪੁੱਛ ਲੈਣਾ ਪੁੱਛ ਲਾ ਐੜੇ ਤੋਂ ਐੜੇ ਤੋਂ ਸ਼ੁਰੂ ਹੁੰਦਾ ਵਾ ਐੜੇ ਤੋਂ ਸ਼ੁਰੂ ਹੁੰਦਾ ਵਾ ਤੇ ਤੋੜੇ ਬਿਨ ਨਹੀਂ ਯੂਜ਼ ਕਰ ਸਕਦੇ ਆਂਡਾ ਯੇ ਮੈਂ ਜਿੱਤ ਗਿਆ ਫਿਰ ਹੁਣ ਮੈਨੂੰ ਕੀ ਪ੍ਰਾਈਜ਼ ਮਿਲੂਗਾ

ਭੇਜ ਦਿਓ ਸਾਨੂੰ ਸਭ ਰਿਪੋਰਟ ਕੀ ਰਿਹਾ ਕਿੱਦਾਂ ਕਿੱਦਾਂ ਅਤੇ ਹੁਣ ਤਾਂ ਲੈਂਦੇ ਹਾਂ ਜੀ ਤੁਹਾਡੇ ਕੋਲੋਂ ਇਜਾਜ਼ਤ ਆਪਾਂ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
5: ਹਾਂਜੀ, ਮੈਂ ਹੋਇਕਾ ਔਰ ਆਪ ਮੇਰੇ ਸੁਣ ਰਹੇ ਹੈ ਰੇਡੀਓ। ਹਾਂਜੀ, 1674 AM ਬੇਬੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।
4: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
5: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਦਾ ਦਿਨ ਦਿੱਤਾ। ਚਿਹਰੇ ਦੇ ਉੱਤੇ ਇੱਕ ਪਿਆਰੀ ਜੀ ਮੁਸਕਰਾਹਟ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬਜ਼ੁਰਗ ਮਾਂ ਜਿਹੜੀ ਵੇਖਦੀ ਆ ਕਿ ਉਹਦਾ ਬੇਟਾ ਬਹੁਤ ਕੰਮ ਕਰਦਾ, ਬਹੁਤ ਮਿਹਨਤ ਕਰਦਾ, ਦਿਨ ਰਾਤ ਬਿਜ਼ੀ ਰਹਿੰਦਾ, ਆਪਣੀ ਸਿਹਤ ਵੱਲ ਵੀ ਵੇਖਦੀ ਆ। ਹੁਣ ਸ਼ਾਇਦ ਬਹੁਤਾ ਸਮਾਂ ਨਹੀਂ ਬਚਿਆ। ਉਹਦਾ ਸਾਥੀ, ਉਹਦਾ ਘਰ ਵਾਲਾ ਪਹਿਲਾਂ ਹੀ ਜਾ ਚੁੱਕਾ। ਇੱਕ ਦਿਨ ਪੁੱਤ ਨੂੰ ਆਵਾਜ਼ ਮਾਰਦੀ, ਕੋਲ ਬੈਠਣ ਦੇ ਲਈ ਘੜੀ ਕਹਿੰਦੀ ਤੇ ਕੁਛ ਗੱਲਾਂ ਬਾਤਾਂ ਸਾਂਝੀਆਂ ਕਰਦੀ। ਵੇਖ ਮੇਰਾ ਪੁੱਤ, ਤੂੰ ਦਿਨ ਰਾਤ ਮਿਹਨਤ ਕਰਦਾ ਰਹਿਣਾ, ਥੋੜ੍ਹਾ ਆਪਣੇ ਆਪ ਦਾ ਖਿਆਲ ਰੱਖਿਆ ਕਰ, ਆਪਣੀ ਸਿਹਤ ਦਾ ਧਿਆਨ ਰੱਖਿਆ ਕਰ। ਅਤੇ ਪੁੱਤ ਨੇ ਹੱਸ ਕੇ ਅੱਗੋਂ ਜਵਾਬ ਦਿੱਤਾ, ਮਾਂ ਮੇਰਾ ਬੌਸ ਕਹਿੰਦਾ ਹੈ ਕਿ ਅੱਜ ਤੂੰ ਪੈਸੇ ਦਾ ਸਾਥ ਦੇਵੇਂਗਾ ਅਤੇ ਕੱਲ੍ਹ ਨੂੰ ਪੈਸਾ ਤੇਰਾ ਸਾਥ ਦਊਗਾ, ਹੈ ਕਿ ਨਾ। ਕੱਲ੍ਹ ਨੂੰ ਕੁਛ ਜਮ੍ਹਾਂ ਪੂੰਜੀ ਪਈ ਹੋਊਗੀ ਅਤੇ ਕੰਮ ਆਜੂਗੀ, ਨਹੀਂ ਤਾਂ ਕੌਣ ਪੁੱਛਦਾ ਇਸ ਦੁਨੀਆਂ ਦੇ ਵਿੱਚ। ਹੱਸਦੇ ਹੱਸਦੇ ਨੇ ਜਵਾਬ ਦਿੱਤਾ। ਮਾਂ ਨੇ ਵੀ ਇਹ ਜਵਾਬ ਸਿਰ ਮੱਥੇ ਕੀਤਾ, ਸਿਰ 'ਤੇ ਹੱਥ ਰੱਖਿਆ, ਪਿਆਰ ਦਿੱਤਾ ਅਤੇ ਕਿਹਾ, ਮੇਰਾ ਪੋਤਾ ਇੱਕ ਕੰਮ ਸੀ ਤੇਰੇ ਨਾਲ। ਇੱਕ ਤਾਂ ਆ ਮੇਰੀ ਚਿੱਠੀ, ਇਹ ਮੇਰੇ ਜਾਣ ਤੋਂ ਬਾਅਦ ਪੜ੍ਹੀ। ਪਤਾ ਨਹੀਂ ਕਿਉਂ ਲੱਗਦਾ ਕਿ ਹੁਣ ਦਿਨ ਥੋੜ੍ਹੇ ਬਚੇ ਨੇ। ਸਮੇਂ ਸਿਰ ਇਹ ਚੀਜ਼ਾਂ ਤੈਨੂੰ ਸੌਂਪਦੀ ਜਾਵਾਂ ਅਤੇ ਇੱਕ ਆ ਮੇਰੀ ਜੁੱਤੀ, ਇਹਨੇ ਲੰਮਾ ਸਮਾਂ ਮੇਰਾ ਸਾਥ ਦਿੱਤਾ। ਜਿੱਦਣ ਮੈਂ ਇਸ ਦੁਨੀਆਂ ਤੋਂ ਚਲੀ ਗਈ ਨਾ, ਇਹ ਜੁੱਤੀ ਮੇਰੇ ਨਾਲ ਹੀ ਮੇਰੇ ਕੌਫੀਨ ਦੇ ਵਿੱਚ ਪਾ ਦੀ। ਮਾਂ ਕਿੱਦਾਂ ਦੀਆਂ ਗੱਲਾਂ ਕਰਦੀਆਂ, ਕਿਤੇ ਨਹੀਂ ਜਾਂਦੀ ਤੂੰ, ਘੁੱਟ ਕੇ ਗੱਲ ਦੇ ਨਾਲ ਲਾਇਆ ਅਤੇ ਆਪਣੇ ਕੰਮ 'ਤੇ ਨਿਕਲ ਗਿਆ। ਕੁਛ ਸਮੇਂ ਬਾਅਦ ਮਾਂ ਪੂਰੀ ਹੋ ਗਈ, ਦੁਨੀਆਂ ਤੋਂ ਚਲੀ ਗਈ। ਆਖਰੀ ਕਿਰਿਆਕਰਮ ਕਰਦਿਆਂ ਅਚਾਨਕ ਧਿਆਨ ਜੁੱਤੀ ਵੱਲ ਪਿਆ। ਮਾਂ ਨੇ ਆਪਣੀ ਆਖਰੀ ਇੱਛਾ ਦੱਸੀ ਸੀ। ਜਦੋਂ ਮਾਂ ਨੂੰ ਦਫਨਾਉਣਾ ਸੀ ਤੇ ਜੁੱਤੀ ਘਰੋਂ ਨਾਲ ਲੈ ਗਿਆ। ਮਾਂ ਦੀ ਆਖਰੀ ਇੱਛਾ, ਇਹ ਜੁੱਤੀ ਵੀ ਨਾਲ ਪਾਉਣੀ ਆ ਤੇ ਨਾਲ ਚਿੱਠੀ ਦਾ ਵੀ ਖਿਆਲ ਆਇਆ। ਮਾਂ ਦੇ ਕਹਿਣ ਮੁਤਾਬਿਕ ਮੇਰੇ ਜਾਣ ਤੋਂ ਬਾਅਦ ਪੜ੍ਹਨੀ ਹੈ। ਜਦੋਂ ਸਾਰੇ ਆਖਰੀ ਰਸਮਾਂ ਰਿਵਾਜ਼ਾਂ ਕਰ ਰਹੇ ਸੀ, ਉਸ ਟਾਈਮ ਦੇ ਉੱਤੇ ਪੁੱਤ ਨੇ ਜੁੱਤੀ ਕੱਢ ਕੇ ਗਾਂਹ ਵਧਾਈ ਅਤੇ ਪਾਦਰੀ ਨੂੰ ਕਿਹਾ, ਪਾਦਰੀ ਜੀ, ਮੇਰੀ ਮਾਂ ਦੀ ਆਖਰੀ ਇੱਛਾ ਸੀ, ਇਹ ਜੁੱਤੀ ਵੀ ਮੇਰੀ ਮਾਂ ਦੇ ਨਾਲ ਰੱਖ ਦਿਓ। ਪਾਦਰੀ ਨੇ ਇੱਕਦਮ ਜੁੱਤੀ ਵੱਲ ਵੇਖਿਆ, ਫਿਰ ਉਸ ਮੁੰਡੇ ਵੱਲ ਅਤੇ ਪੁੱਛਿਆ, ਕੀ ਤੈਨੂੰ ਪਤਾ ਨਹੀਂ ਇੱਦਾਂ ਦੀ ਹੰਡੀ ਟੁੱਟੀ ਜੁੱਤੀ ਨਹੀਂ ਰੱਖੀ ਜਾ ਸਕਦੀ ਨਾਲ, ਪਰ ਫਿਰ ਵੀ ਮੈਂ ਆਪਣੇ ਵਡੇਰਿਆਂ ਨੂੰ ਪੁੱਛ ਦਿੰਦਾ, ਜਿਹੜੇ ਉੱਥੇ ਕੋਈ ਸੀਨੀਅਰ ਖੜ੍ਹੇ ਸੀ ਉਹਨਾਂ ਦੇ ਨਾਲ ਗੱਲ ਕੀਤੀ, ਪਰ ਉਹਨਾਂ ਨੇ ਮਨਾ ਕਰ ਦਿੱਤਾ, ਇਹ ਜੁੱਤੀ ਕੌਫਿਨ ਦੇ ਵਿੱਚ ਨਹੀਂ ਰੱਖੀ ਜਾ ਸਕਦੀ, ਇਹ ਠੀਕ ਨਹੀਂ ਮੰਨਿਆ ਜਾਂਦਾ ਜਦੋਂ ਕੋਈ ਦੁਨੀਆਂ ਤੋਂ ਜਾ ਰਿਹਾ ਅਤੇ ਉਹਦੇ ਨਾਲ ਕੋਈ ਇੱਦਾਂ ਦੀ ਵਸਤ ਨਹੀਂ ਰੱਖੀ ਜਾ ਸਕਦੀ ਜਿਹੜੀ ਥਾਂ ਥਾਂ ਤੋਂ ਟੁੱਟੀ ਹੰਡੀ ਵਰਤੀ ਪੁਰਾਣੀ। ਪੋਤਾ ਮਨ ਉਦਾਸ ਹੋਇਆ, ਪਰ ਹੁਣ ਕਰ ਕੀ ਸਕਦਾ ਹੈ। ਅਚਾਨਕ ਮਨ ਦੇ ਵਿੱਚ ਆਇਆ, ਵੇਖਾਂ ਤਾਂ ਸਹੀ ਚਿੱਠੀ ਉੱਤੇ ਕੀ ਲਿਖਿਆ ਮਾਂ ਨੇ, ਅਤੇ ਮਾਂ ਨੇ ਜੁੱਤੀ ਬਾਰੇ ਜ਼ਿਕਰ ਕੀਤਾ ਸੀ ਚਿੱਠੀ 'ਚ। ਮਾਂ ਨੇ ਕਿਹਾ ਸੀ, ਵੇਖ ਮੇਰਾ ਪੁੱਤ, ਮੇਰੇ ਆਖਰੀ ਦਿਨਾਂ ਦੇ ਵਿੱਚ ਸਭ ਤੋਂ ਵਧੇਰੇ ਸਾਥ ਇਸ ਜੁੱਤੀ ਨੇ ਮੇਰਾ ਦਿੱਤਾ। ਮੈਂ ਜਾਣਦੀ ਹਾਂ ਹੁਣ ਤੱਕ ਮੈਂ ਜਾ ਚੁੱਕੀ ਹੋਵਾਂਗੀ ਅਤੇ ਮੇਰੀ ਆਖਰੀ ਦਿਨਾਂ ਦੀ ਸਾਥਣ ਇਹ ਜੁੱਤੀ ਨੂੰ ਵੀ ਤੈਨੂੰ ਇਹਨਾਂ ਨੇ ਨਾਲ ਨਹੀਂ ਰੱਖਣ ਦੇਣਾ। ਪਰ ਤੂੰ ਉਦਾਸ ਨਾ ਹੋਏ, ਮੈਂ ਸਿਰਫ ਤੈਨੂੰ ਇਹੋ ਹੀ ਦੱਸਣਾ ਚਾਹੁੰਦੀ ਸੀ ਕਿ ਮੇਰੇ ਆਖਰੀ ਸਮੇਂ ਦੀ ਸਾਥਣ ਇਸ ਜੁੱਤੀ ਨੂੰ ਵੀ ਮੇਰੇ ਨਾਲ ਨਹੀਂ ਇਹਨਾਂ ਨੇ ਜਾਣ ਦੇਣਾ ਅਤੇ ਨਾ ਹੀ ਕੁਛ ਜਾ ਸਕਦਾ। ਤੂੰ ਸਿਆਣਾ, ਮੈਂ ਤਾਂ ਸਿਰਫ ਇਹੋ ਹੀ ਤੈਨੂੰ ਦੱਸਣਾ ਚਾਹੁੰਦੀ ਸੀ ਕਿ ਮੇਰੇ ਨਾਲ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੀ ਇਹ ਜੁੱਤੀ ਜੇ ਵੀ ਨਹੀਂ ਮੇਰੇ ਨਾਲ ਰੱਖਣ ਦਿੱਤੀ ਗਈ। ਅਤੇ ਫਿਰ ਇੰਨਾ ਸਮਾਂ ਲਾ ਕੇ ਕਮਾਏ ਗਏ ਪੈਸੇ ਇਹ ਵੀ ਕਿੱਥੋਂ ਨਾਲ ਜਾਣੇ ਨੇ? ਨਾਲ ਰੱਖਿਆ ਕੋਈ ਚੀਜ਼ ਨਾਲ ਨਹੀਂ ਚਲੀ ਜਾਂਦੀ। ਜਿਉਂਦੇ ਜੀ ਉਹੀ ਆ ਜੋ ਤੁਸੀਂ ਹੰਢਾ ਲਿਆ, ਜੋ ਤੁਸੀਂ ਗਵਾ ਲਿਆ, ਜੋ ਤੁਸੀਂ ਜੀ ਲਿਆ। ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਇਹ ਕਿਹਨੂੰ ਪਤਾ। ਮੈਂ ਤਾਂ ਤੈਨੂੰ ਇੰਨਾ ਕਹਿਣਾ ਚਾਹੁੰਦੀ ਹਾਂ ਆਪਣੀ ਤੰਦਰੁਸਤੀ ਦਾ ਖਿਆਲ ਰੱਖਿਆ ਕਰ। ਤੰਦਰੁਸਤ ਚੀਜ਼ਾਂ ਦੀ ਵੈਲਿਊ ਪੈਂਦੀ ਹੈ। ਥਾਂ ਥਾਂ ਤੋਂ ਟੁੱਟੀਆਂ ਚੀਜ਼ਾਂ ਨਾਲ ਨਹੀਂ ਜਾਂਦੀਆਂ, ਕਿਸੇ ਦਾ ਬਹੁਤਾ ਚਿਰ ਸਾਥ ਨਹੀਂ ਦਿੰਦੀਆਂ, ਨਾ ਜਿਉਂਦੇ ਅਤੇ ਨਾ ਮੋਏ। ਜੇ ਤੂੰ ਤੰਦਰੁਸਤ ਹੈ ਤਾਂ ਸਾਰਾ ਕੁਛ ਠੀਕ ਹੈ। ਕੰਮ ਵੀ ਕਰੋ, ਚਮ-ਚਮ ਕਰੋ, ਕਮਾਈਆਂ ਕਰੋ, ਜ਼ਰੂਰ ਕੰਮ ਆਉਂਦੀਆਂ ਨੇ, ਪਰ ਸਭ ਤੋਂ ਵਧੇਰੇ ਤੁਹਾਡੇ ਕੰਮ ਆਉਂਦੀ ਹੈ ਤੁਹਾਡੀ ਤੰਦਰੁਸਤੀ। ਇਹ ਗੱਲ ਮੈਨੂੰ ਮੇਰੇ ਵਡੇਰਿਆਂ ਨੇ ਦੱਸੀ ਸੀ ਅਤੇ ਅੱਜ ਮੈਂ ਤੈਨੂੰ ਦੱਸ ਕੇ ਚੱਲ ਚੱਲੀ ਹਾਂ। ਆਪਣਾ ਅਤੇ ਆਪਣੇ ਸਰੀਰ ਦਾ ਧਿਆਨ ਰੱਖਿਆ ਕਰ, ਤੇਰੀ ਮਾਂ। ਅਤੇ ਬੇਟਾ ਉੱਥੇ ਖੜਾ ਸੋਚ ਰਿਹਾ ਅਤੇ ਮਾਂ ਮੈਨੂੰ ਕੀ ਕਹਿ ਗਈ ਹੈ ਕਿ ਮੈਂ ਆਪਣੀ ਤੰਦਰੁਸਤੀ ਦਾ ਧਿਆਨ ਰੱਖ ਪਾਊਂਗਾ ਜਾਂ ਮੈਂ ਰੱਖ ਰਿਹਾ। ਇਸ ਟਾਈਮ ਮੇਰੇ ਲਈ ਪੈਸਾ ਜ਼ਿਆਦਾ ਇੰਪੋਰਟੈਂਟ ਆ ਜਾਂ ਮੇਰੀ ਤੰਦਰੁਸਤੀ ਜਾਂ ਮੇਰਾ ਪਰਿਵਾਰ? ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਆਪਣਾ ਖਿਆਲ ਰੱਖ ਰਹੇ ਹੋਵੋਗੇ, ਤੰਦਰੁਸਤ ਹੋਵੋਗੇ ਅਤੇ ਇਹੋ ਜਿਹੇ ਕਿਸੇ ਝੰਬੇਲੇ ਦੇ ਵਿੱਚ ਨਹੀਂ ਹੋਵੋਗੇ ਜਿਹਦੇ ਵਿੱਚ ਤੁਹਾਨੂੰ ਆਪਣੀ ਤੰਦਰੁਸਤੀ ਸੈਕਰੀਫਾਈਜ਼ ਕਰਨੀ ਪੈ ਰਹੀ, ਆਪਣੀ ਤੰਦਰੁਸਤੀ ਦਾ ਬਲਿਦਾਨ ਦੇਣਾ ਪੈ ਰਿਹਾ। ਕਿਉਂਕਿ ਕਹਿੰਦੇ ਨੇ ਜੇ ਤੁਹਾਡਾ ਸਰੀਰ ਠੀਕ ਹੈ, ਤੁਹਾਡਾ ਸਰੀਰ ਤੁਹਾਡੇ ਨਾਲ ਚੱਲਦਾ ਤਾਂ ਫਿਰ ਸਾਰਾ ਕੁਛ ਆਪੇ ਠੀਕ ਹੋ ਜਾਂਦਾ। ਜੇ ਤੁਸੀਂ ਤੰਦਰੁਸਤ ਹੋ ਤਾਂ ਪੈਸਾ ਆਪਣੇ ਆਪ ਹੀ ਆਈ ਜਾਂਦਾ। ਜੇ ਤੁਸੀਂ ਤੰਦਰੁਸਤ ਨਹੀਂ ਹੋ ਤਾਂ ਕਿੰਨੀ ਵੀ ਮਿਹਨਤ ਕਰ ਲਓ, ਤੁਹਾਨੂੰ ਆਇਆ ਪੈਸਾ ਵੀ ਚੰਗਾ ਨਹੀਂ ਲੱਗਦਾ ਅਤੇ ਕਈ ਵਾਰੀ ਆਇਆ ਪੈਸਾ ਵੀ ਤੁਹਾਡੀ ਸਿਹਤਯਾਬੀ ਦੇ ਉੱਤੇ ਲੱਗ ਜਾਂਦਾ। ਸੋ ਸਭ ਤੋਂ ਇੰਪੋਰਟੈਂਟ ਸਾਡੇ ਲਈ ਸਾਡੀ ਤੰਦਰੁਸਤੀ, ਸਾਡੇ ਸਰੀਰ ਦਾ ਠੀਕ ਹੋਣਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
3: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
3: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: Radio Hanji, 1674 AM.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ। ਚਿਹਰੇ 'ਤੇ ਹੋਵੇਗੀ ਖੁਸ਼ੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ, ਸਭ ਤੋਂ ਵੱਡਾ ਕਾਰੋਬਾਰੀ, ਸਭ ਤੋਂ ਵੱਧ ਕਮਾਈ, ਸਰਕਾਰੀ ਦਰਬਾਰੇ ਸਭ ਤੋਂ ਵੱਧ ਜਿਹਦੀ ਚੱਲਦੀ ਸੀ। ਇਸ ਸੇਠ ਦੇ ਬਾਰੇ ਇੱਕ ਚੀਜ਼ ਮਸ਼ਹੂਰ ਸੀ ਕਿ ਸਭ ਕੁਛ ਪੁੱਛ ਪਛਾ ਕੇ ਕਰਦਾ, ਯਾਨੀ ਕਿ ਟੇਵਾ ਲਵਾ ਕੇ ਕਰਦਾ, ਆਪਣੀ ਕੁੰਡਲੀ ਵਿਖਾ ਕੇ ਕਰਦਾ। ਕੋਈ ਵੀ ਕਿਸੇ ਕਿਸਮ ਦਾ ਸੌਦਾ ਕਰਨਾ ਤਾਂ ਪਹਿਲਾਂ ਆਪਣੇ ਰਾਜ ਦੇ ਵਿੱਚ ਮੌਜੂਦ ਉਹ ਪੰਡਿਤ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਸੀ ਉਹਨਾਂ ਨੂੰ ਪੁੱਛਦਾ ਕੀ ਆ ਸੌਦਾ ਕਰਨਾ ਚਾਹੀਦਾ। ਹੌਲੀ ਹੌਲੀ ਕਰਦਿਆਂ ਕਰਦਿਆਂ ਵਿਸ਼ਵਾਸ ਇੰਨਾ ਕੁ ਬਣ ਗਿਆ ਕਿ ਹਰ ਇੱਕ ਗੱਲ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਪੁੱਛ ਕੇ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਤਰੱਕੀ ਕੀਤੀ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ, ਇੱਦਾਂ ਕਹਿ ਲਓ ਕਿ ਸਰਕਾਰਾਂ ਦੇ ਨਾਲੋਂ ਵੀ ਵੱਧ ਚੱਲਣ ਲੱਗ ਪਈ। ਇੱਕ ਵਾਰੀ ਕੋਈ ਉਪਰੇ ਦੇਸ਼ ਤੋਂ ਕਿਸੇ ਕਿਸਮ ਦੀ ਵਪਾਰ ਦੀ ਔਫਰ ਆਈ ਤਾਂ ਟੇਵਾ ਵਿਖਾ ਕੇ ਪੁੱਛਿਆ ਕੀ ਇਹ ਕਰ ਲੈਣਾ ਚਾਹੀਦਾ, ਕਿਉਂਕਿ ਹਮੇਸ਼ਾ ਇਸ ਚੀਜ਼ ਦਾ ਬੜਾ ਫਾਇਦਾ ਸੇਠ ਜੀ ਨੇ ਚੁੱਕਿਆ ਸੀ, ਸੋ ਇਸ ਕਰਕੇ ਇਸ ਵਾਰੀ ਵੀ ਪੁੱਛ ਲਿਆ। ਪਰ ਇਸ ਵਾਰੀ ਇੱਦਾਂ ਹੋਇਆ ਨਹੀਂ। ਜੋ ਪੰਡਤਾਂ ਨੇ ਨਜ਼ੂਮੀਆਂ ਨੇ ਕਿਹਾ ਉਹਦੇ ਉਲਟ ਇਸ ਡੀਲ ਦੇ ਵਿੱਚ ਉਹ ਘਾਟਾ ਪੈ ਗਿਆ। ਫਿਰ ਦੁਬਾਰਾ ਤੋਂ ਕੋਈ ਸੌਦਾ ਆਇਆ। ਇਸ ਵਾਰੀ ਪੰਡਤਾਂ ਨੇ ਕਿਹਾ ਕਿ ਨਹੀਂ, ਇਹ ਤੁਹਾਨੂੰ ਡੀਲ ਨਹੀਂ ਕਰਨੀ ਚਾਹੀਦੀ, ਤੁਹਾਡਾ ਸਮਾਂ ਠੀਕ ਨਹੀਂ ਹੈ। ਇਸੇ ਤਰ੍ਹਾਂ ਦੇ ਨਾਲ ਇੱਕ ਦੋ ਹੋਰ ਡੀਲ ਜਦੋਂ ਆਈਆਂ ਤਾਂ ਸਮਾਂ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ। ਹੋਇਆ ਕੁਛ ਇਸ ਤਰ੍ਹਾਂ ਕਿ ਉਹ ਅਫਸਰ ਕਿਸੇ ਹੋਰ ਨੇ ਤੇ ਨਹੀਂ ਛੱਡਣਾ ਸੀ, ਸੇਠ ਜੀ ਨੇ ਨਹੀਂ ਲਿਆ ਠੇਕਾ ਤੇ ਹੋਰਾਂ ਨੇ ਲੈਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਖੁੰਦਕ ਦੇ ਵਿੱਚ ਆ ਕੇ ਕਈ ਬੰਦੇ ਆਸ ਪਾਸ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ। ਇੱਧਰ ਸੇਠ ਜੀ ਜਦੋਂ ਪੁੱਛਦੇ ਅੱਗੋਂ ਜਵਾਬ ਮਿਲਦਾ ਕਿ ਹਾਲੇ ਤੁਹਾਡਾ ਸਮਾਂ ਠੀਕ ਨਹੀਂ, ਸਮਾਂ ਠੀਕ ਨਹੀਂ ਹੈ ਇਸ ਕਰਕੇ ਕੋਈ ਡੀਲ ਨਹੀਂ ਸੀ ਚੱਲ ਰਹੀ। ਕੁਝ ਲੋਕ ਜਿਹੜੇ ਕਿ ਕੱਦ ਦੇ ਵਿੱਚ ਬਹੁਤ ਛੋਟੇ ਸੀ ਉਹ ਹੌਲੀ ਹੌਲੀ ਕੱਦ ਦੇ ਵਿੱਚ ਸਾਵਾਂ ਖੜ੍ਹਨਾ ਸ਼ੁਰੂ ਹੋ ਗਏ। ਇੱਕ ਸਮਾਂ ਆਇਆ ਜਦੋਂ ਸੇਠ ਜੀ ਦਾ ਕਾਰੋਬਾਰ ਘਾਟੇ 'ਚ ਜਾਣ ਲੱਗ ਪਿਆ ਅਤੇ ਦੂਸਰੇ ਕਈ ਸੇਠ ਬਣ ਕੇ ਉੱਭਰ ਆਏ। ਉਹ ਸਰਕਾਰੀ ਬੰਦੇ ਜਿਹੜੇ ਪਹਿਲਾਂ ਬੜਾ ਆਦਰ ਮਾਣ ਕਰਦੇ ਸੀ, ਉਹ ਰਾਜਨੇਤਾ ਜਿਹੜੇ ਕਿਸੇ ਨਾ ਕਿਸੇ ਕਾਰਨ ਵੱਸ, ਕਿਸੇ ਨਾ ਕਿਸੇ ਲਾਲਚ ਵੱਸ ਸੇਠ ਜੀ ਦੀ ਮੰਨਦੇ ਸੁਣਦੇ ਸੀ, ਹੁਣ ਉਹਨਾਂ ਨੇ ਵੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਸੇਠ ਜੀ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਸਮਾਂ ਵਾਕਈ ਮਾੜਾ। ਕਹਿੰਦੇ ਜਦੋਂ ਸਮਾਂ ਮਾੜਾ ਹੁੰਦਾ ਫਿਰ ਚੁੱਪ ਕਰਕੇ ਦਿਨ ਕੱਢ ਲੈਣੇ ਚਾਹੀਦੇ। ਸੇਠ ਜੀ ਵੀ ਚੁੱਪ ਕਰਕੇ ਦਿਨ ਕੱਢ ਰਹੀ, ਪਰ ਕਾਰੋਬਾਰ ਦਿਨੋਂ ਦਿਨ ਥੱਲੇ ਨੂੰ ਜਾ ਰਿਹਾ। ਜਦੋਂ ਬੰਦੇ ਦੇ ਦਿਨ ਮਾੜੇ ਹੋਣ, ਜਦੋਂ ਬੰਦਾ ਮੰਨ ਲਏ ਕਿ ਮੇਰਾ ਸਮਾਂ ਮਾੜਾ, ਅਤੇ ਜਦੋਂ ਕਾਰੋਬਾਰ ਤੁਹਾਡਾ ਹੇਠਾਂ ਜਾਣਾ ਸ਼ੁਰੂ ਹੁੰਦਾ, ਫਿਰ ਉਸੇ ਕਾਰੋਬਾਰ ਦੇ ਵਿੱਚੋਂ ਸਰਕਾਰਾਂ ਨੂੰ ਨੁਕਸ ਵੀ ਦਿਖਣੇ ਸ਼ੁਰੂ ਹੋ ਜਾਂਦੇ। ਕਈ ਤਰ੍ਹਾਂ ਦੇ ਨੁਕਸ ਦਿਸੇ, ਕਈ ਤਰ੍ਹਾਂ ਦੀਆਂ ਛਾਣਬੀਣ ਹੋਈਆਂ, ਮੁੱਕ ਦੀ ਗੱਲ, ਸੇਠ ਜੀ ਬਿਲਕੁਲ ਹੀ ਆਸ਼ੀ 'ਤੇ ਆ ਗਏ। ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ

कारोबार सारे सौदे विकने शुरू हो गए। एक समा आया जदों सेठ जी नूं अपना महल वर्गा घर भी छड्ड के निकलना पिया, घर दी भी नीलामी हो गई। वह महलां दे विच रहण वाला सेठ हुण उहदे कोल रहण दे लई छत भी नहीं बची, यारां दोस्तां ने भी किनारा कर लिया। हुण सारा टब्बर बैठ के जदों भी गल करदा तां हमेशा समय नूं दोष देंदे, साडा समा ठीक नहीं चल रहा। हैरानी होई है जान के कि जिहड़े नजूमी जिहड़े पंडित टेवा ला के दसदे सी, हुण उह भी सेठ जी तों पासा वटना शुरू हो गए, क्योंकि हुण उहनां नूं दान दक्षिणा नहीं सी मिलदी। हुण उहनां दा भी घर चलना इहनां तों औखा है। औखे हालां दे विच दिन कटदिआं सेठ जी इंतजार करन लगे कि कदों मेरा समा चंगा होगा ते कदों फिर दोबारा रोटी सौखी चलदी होगी। महलां दे विच रहण वालिआं दे लई सधारण घरां च रहना बड़ा औखा हुंदा। एक वारी किसी ने दस पाई कि इत्थे लागे कोई संत महात्मा है, वह तैनू दस सकदा कि तेरा चंगा समा कदों आऊगा। हुण वह लोग जिहड़े पैसा लैके दसदे सी जिन्हां दे उत्ते यकीन सी, वह तां हुण तेरा टेवा फड़ना भी चंगा नहीं समझदे, तैनू वेखना भी नहीं चंगा समझदे। पर सुणन दे विच आउंदा कि इह वाला जिहड़ा साध आ इहनूं कोई पैसे दा कोई लालच नहीं। एक दिन टेवा लैके उहदे कोल पहुंच गया, जाके पुछण लगा, जी मेरा समा माड़ा चल रहा, दस सकदे हो कदों मेरा समा बदलूगा? तो साधु महात्मा ने हस के कहा, समा भी कदी माड़ा हुंदा किसे दा? तैनू जाण के हैरानी होगी कि बंदे दा समा ते कदी माड़ा हुंदा ही नहीं। जी सब तो चंगा फिर कदों हुंदा? कहन लगे जदों वह धरती ते जन्म लैंदा। मैं तू असी सारे जदों धरती ते जन्म लिया सी वह साडा सब तो चंगा समा, ते फिर रहिंदा कदों तक आ चंगा? जदों तक इस तुसीं धरती ते साह लैंदे हो, यानी कि जिन्हां ते तक इंसान जिउंदा उहदा समा माड़ा नहीं हुंदा, उहदा समां चंगा ही हुंदा। इस चंगे समें नूं ही भोगण दे लई तां उह इस दुनिया ते आया। जी मैं ते अज तक कुछ होर ही सुनिया, ते जे मेरा समां जम्मण तों लैके मरन तक चंगा ही आ, ते फिर मैनूं आह दिन क्यों वेखणे पै रहे? साधु ने कहा, तुहानूं पता सब तों वध जरूरी की है? इंसान नूं लगदा कि समा चंगा जां माड़ा उहदे लई सब तों बेहतर है। कई वारी कई लोग चंगे समें दा इंतजार करदिआं भी बड़े पल गवा लैंदे ने, पर वेख्या जावे तां सब तों जरूरी है तुहाडी सेहत। तैनूं लगदा होगा कि सब तों जरूरी समा होगा, सब तो जरूरी समा, सब तो जरूरी स्थितियां, ते सब तो जरूरी वो साथ जिहड़ा तुसी उस समय विच माण रहे हुंदे हो। मेरे मुताबिक समा को माड़ा नहीं, पर तुहाडा साथ माड़ा हो सकता, उस स्थितियां उस सरकमस्टांसिस माड़े हो सकते ने, ते सब तो जरूरी तुहाडी सेहत माड़ी हो सकती है जिहदे करके तुहानूं समस्या आउंदी। हुण जे मैं तैनूं कहां इस मौके दे उत्ते मैं इन्हां सारिआं दे विच्चों तेरी एक समस्या दा हल कर सकदा, ते दस किहड़ी करवाउणा चाहेंगा? रटी रटाई गल फिर मूँह दे विच्चों निकल गई। कहण लगा, जी बस दिन पलट जाण मेरा समां ठीक हो जावे। ते साधू हस के कहण लगा, जे तेरी सेहत दे विच कोई विगाड़ होया ते चंगे समें नूं भला की करेंगा? सेठ दे दिमाग दे विच एकदम सारा पिछा दौड़ गया।
ਤੇ ਪਿੱਛੇ ਜਾ ਕੇ ਯਾਦ ਕੀਤਾ। ਜਦੋਂ ਇਹ ਸਿਲਸਿਲਾ ਚੱਲ ਰਿਹਾ ਸੀ ਤਾਂ ਵਾਕਈ ਉਦੋਂ ਮੇਰੀ ਸਿਹਤ ਦੇ ਵਿੱਚ ਵਿਗਾੜ ਪੈਦਾ ਸ਼ੁਰੂ ਹੋਇਆ ਸੀ। ਉਹਨੇ ਦਿਨੀ ਵਾਕਈ ਮੇਰੀ ਸਿਹਤ ਠੀਕ ਨਹੀਂ ਸੀ ਰਹਿੰਦੀ। ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਕੁਛ ਚੰਗਾ ਨਹੀਂ ਸੀ ਲੱਗਦਾ, ਕੁਛ ਚੰਗਾ ਨਹੀਂ ਸੀ ਲੱਗਦਾ ਤੇ ਮੈਂ ਕੁਛ ਕਰਦਾ ਵੀ ਨਹੀਂ। ਜਦੋਂ ਸਿਹਤ ਠੀਕ ਨਹੀਂ ਸੀ ਰਹਿੰਦੀ ਤਾਂ ਫਿਰ ਆਸ ਪਾਸ ਦੇ ਲੋਕਾਂ ਦੇ ਉੱਤੇ ਵੀ ਮੈਂ ਖਿੱਚ ਕੱਢਣੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਤੇ ਹੌਲੀ ਹੌਲੀ ਉਹ ਮੇਰਾ ਸਾਥ ਵੀ ਜਾਂਦਾ ਰਿਹਾ, ਚੰਗੇ ਲੋਕਾਂ ਦਾ ਸਾਥ ਚਲਾ ਗਿਆ ਤੇ ਗਲਤ ਲੋਕ ਆ ਕੇ ਗਲਤ ਸਲਾਹਾਂ ਦੇਣੀਆਂ ਸ਼ੁਰੂ ਕਰ ਗਏ। ਬਸ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਉਹ ਪਹਿਲਾਂ ਵਾਲੀ ਸਥਿਤੀ ਨਹੀਂ ਰਹੀ, ਸਰਕਮਸਟਾਂਸਿਸ ਬਦਲ ਗਏ ਤੇ ਹੁਣ ਸੇਠ ਜੋ ਬੈਠਾ ਬੈਠਾ ਸੋਚ ਰਿਹਾ ਉਹਨੂੰ ਗੱਲ ਸਮਝ ਆ ਰਹੀ ਹੈ ਕਿ ਉਹ ਜਿਹੜਾ ਮੇਰਾ ਭਵਿੱਖ ਦੱਸਦੇ ਸੀ, ਉਹ ਜਿਹੜੇ ਦੱਸਦੇ ਸੀ ਤੇਰਾ ਸਮਾਂ ਹੁਣ ਚੰਗਾ ਜਾਂ ਤੇਰਾ ਸਮਾਂ ਮਾੜਾ, ਉਹ ਸ਼ਾਇਦ ਇਹੋ ਹੀ ਹਿਸਾਬ ਲਾਉਂਦੇ ਸੀ ਕਿ ਹੁਣ ਜੇ ਬੰਜੇ ਮੰਜੇ 'ਤੇ ਪਿਆ ਬਿਮਾਰ ਆ ਤੇ ਸਮਾਂ ਕਿੱਥੋਂ ਚੰਗਾ ਹੋ ਗਿਆ ਇਹਦਾ। ਇਹ ਜਿਹੜਾ ਹੁਣ ਸਾਡੇ ਨਾਲ ਕੋਈ ਪਿਆਰ ਦੇ ਚਾਰ ਬੋਲ ਨਹੀਂ ਬੋਲ ਸਕਦਾ, ਇਹ ਜਿਹਦੇ ਲਾਗੇ ਹੁਣ ਉਹ ਲੋਕ ਨਹੀਂ ਗੇ ਜਿਹੜੇ ਸਿਆਣੇ ਹੁੰਦੇ ਸੀ, ਸੁਲਝੇ ਹੁੰਦੇ ਸੀ, ਉਹਨਾਂ ਸਥਿਤੀਆਂ ਨੂੰ ਭਾਵ ਕੇ ਉਹ ਇਹੋ ਕਹਿੰਦੇ ਰਹੇ ਕਿ ਤੇਰਾ ਤੇਰਾ ਸਮਾਂ ਨਹੀਂ ਚੰਗਾ, ਜਦਕਿ ਵੇਖਿਆ ਜਾਵੇ ਤਾਂ ਨੁਕਸ ਕਿਤੇ ਹੋਰ ਸੀ। ਸ਼ਾਇਦ ਸੇਠ ਨੂੰ ਇਹ ਗੱਲਾਂ ਬੈਠੇ ਬੈਠੇ ਆਪ ਹੀ ਸਮਝ ਆ ਰਹੀਆਂ ਸੀ। ਸੋ ਜੇ ਸਾਡੇ ਵਿੱਚੋਂ ਵੀ ਕਿਸੇ ਨੂੰ ਇਹ ਲੱਗ ਰਿਹਾ ਕਿ ਮੇਰਾ ਸਮਾਂ ਬਹੁਤ ਮਾੜਾ ਚੱਲ ਰਿਹਾ, ਚੰਗੇ ਸਮੇਂ ਦੇ ਤੁਸੀਂ ਵੀ ਇੰਤਜ਼ਾਰ ਦੇ ਵਿੱਚ ਹੋ ਅਤੇ ਬਾਕੀ ਪਹਿਲੇ ਪੈਰਾਮੀਟਰ ਜ਼ਰੂਰ ਚੈੱਕ ਕਰ ਲਿਓ ਕਿ ਤੁਹਾਡੀ ਸਿਹਤ ਠੀਕ ਚੱਲ ਰਹੀ ਹੈ। ਜੇ ਤੁਹਾਡੀ ਸਿਹਤ ਠੀਕ ਹੈ ਤਾਂ ਬਾਕੀ ਸਾਰਾ ਕੁਛ ਆਪਣੇ ਆਪ ਠੀਕ ਹੋ ਜਾਣਾ। ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਸਾਡੀ ਸਿਹਤ ਠੀਕ ਹੁੰਦੀ ਹੈ ਉਦੋਂ ਸਾਡਾ ਇਸ ਪਾਸੇ ਨੂੰ ਧਿਆਨ ਵੀ ਨਹੀਂ ਜਾਂਦਾ। ਜਦੋਂ ਸਾਡੀ ਸਿਹਤ ਚੰਗੀ ਆ, ਸਾਡੇ ਨਾਲ ਸਾਥ ਚੰਗਾ, ਸਾਡੇ ਸਰਕਮਸਟਾਂਸਿਸ ਠੀਕ ਨੇ, ਸੋਹਣਾ ਸਾਥ ਮਾਨਣ ਨੂੰ ਮਿਲ ਰਿਹਾ ਤਾਂ ਫਿਰ ਕਦੀ ਇਹ ਮਨ ਦੇ ਵਿੱਚ ਆਉਂਦਾ ਵੀ ਨਹੀਂ ਆ ਕਿ ਸਾਡਾ ਸਮਾਂ ਮਾੜਾ। ਸਮਾਂ ਮਾੜਾ ਇਹ ਵਿਚਾਰ ਉਦੋਂ ਹੀ ਤੁਹਾਡੇ ਮਨ ਦੇ ਵਿੱਚ ਆਉਂਦਾ ਜਦੋਂ ਤੁਹਾਡੇ ਕੋਲ ਚੰਗਾ ਸਾਥ ਘੁੱਸ ਜਾਂਦਾ, ਜਦੋਂ ਤੁਹਾਡੀ ਸਿਹਤ ਤੁਹਾਡਾ ਸਾਥ ਨਹੀਂ ਦਿੰਦੀ। ਇਹ ਇੱਕ ਅਲੱਗ ਵਿਸ਼ਾ ਕਿ ਸਿਹਤ ਸਾਥ ਕਿਉਂ ਨਹੀਂ ਦਿੰਦੀ, ਸਿਹਤ ਦੇ ਵਿੱਚ ਵਿਗਾੜ ਕਿਉਂ ਪੈਂਦਾ, ਉਹਦੇ ਉੱਤੇ ਫਿਰ ਕਦੀ ਗੱਲ ਕਰਾਂਗੇ। ਪਰ ਜੇਕਰ ਤੁਹਾਨੂੰ ਇਹ ਲੱਗ ਰਿਹਾ ਕਿ ਮੇਰਾ ਵੀ ਸਮਾਂ ਮਾੜਾ ਅਤੇ ਮੈਂ ਚੰਗੇ ਸਮੇਂ ਦਾ ਇੰਤਜ਼ਾਰ ਕਰ ਰਿਹਾ ਤਾਂ ਕੋਸ਼ਿਸ਼ ਕਰਿਓ ਪਹਿਲਾਂ ਦੂਜੀਆਂ ਚੀਜ਼ਾਂ ਦੇ ਵਿੱਚ ਆਪਾਂ ਸੁਧਾਰ ਕਰ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 1 ਜੂਨ ਔਰ 2026, ਅੱਜ ਦੇ ਦਿਨ ਯਾਨੀ ਕਿ ਸੋਮਵਾਰ ਦੇ ਦਿਨ ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਕੌਮਾਂਤਰੀ ਖਬਰਾਂ ਦੇ ਨਾਲ ਸ਼ੁਰੂਆਤ। ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਪਹਿਲੀ ਔਰ ਵੱਡੀ ਖਬਰ ਈਰਾਨ ਦੇ ਨਾਲ ਜੁੜੀ ਹੋਈ। ਈਰਾਨ ਦੀ ਰਾਜਨੀਤੀ ਦੇ ਵਿੱਚ ਵੱਡਾ ਭੁਚਾਲ ਮੰਨਿਆ ਜਾ ਸਕਦਾ ਹੈ, ਕਿਉਂਕਿ ਇੱਥੋਂ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਨ ਨੇ ਆਪਣੇ ਦੇਸ਼ ਦੇ ਉੱਤੇ ਚੱਲ ਰਹੇ ਸੰਕਟ ਦੇ ਦਰਮਿਆਨ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟਾਂ ਦੇ ਮੁਤਾਬਕ ਪਜ਼ਿਸ਼ਕਿਨ ਨੇ ਆਪਣਾ ਅਸਤੀਫਾ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਦਫ਼ਤਰ ਨੂੰ ਭੇਜ ਦਿੱਤਾ ਹੈ। ਖਬਰਾਂ ਇਹ ਨੇ ਕਿ ਪਜ਼ਿਸ਼ਕਿਨ ਨੇ ਸਰਕਾਰ ਦੇ ਵਿੱਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਯਾਨੀ ਉੱਥੋਂ ਦੀ ਸਰਕਾਰੀ ਫੌਜ IRGC ਦੇ ਵੱਧਦੇ ਦਖਲ ਦੇ ਉੱਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਦੋਸ਼ ਮੜਿਆ ਹੈ ਕਿ ਸਰਕਾਰੀ ਫੌਜ, ਜਿਹਨੂੰ IRGC ਕਿਹਾ ਜਾਂਦਾ ਹੈ, ਇਸਨੇ ਸਰਕਾਰ ਦੇ ਵੱਡੇ ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ, ਜਿਸ ਕਾਰਨ ਰਾਸ਼ਟਰਪਤੀ ਤੇ ਹੋਰ ਉੱਚ ਅਧਿਕਾਰੀਆਂ ਨੂੰ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਜ਼ਿਸ਼ਕਿਨ ਤੇ IRGC ਦੇ ਮੁਖੀ ਦੇ ਵਿਚਕਾਰ ਜੰਗ ਦੇ ਪ੍ਰਬੰਧਨ ਤੇ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਵੀ ਕਈ ਗੰਭੀਰ ਮਤਭੇਦ ਹੋਏ ਨੇ। ਇਹ ਖੁਲਾਸਾ ਵੀ ਹੋਇਆ ਕਿ ਸੁਪਰੀਮ ਲੀਡਰ ਖਾਮਨੇਈ ਨੇ ਇਸ ਸਮੇਂ ਕਿਸੇ ਗੁਪਤ ਸਥਾਨ ਦੇ ਉੱਤੇ ਰਹਿ ਕੇ ਫਿਲਹਾਲ ਬਾਹਰੀ ਦੁਨੀਆ ਦੇ ਨਾਲ ਸੰਪਰਕ ਬਹੁਤ ਸੀਮਤ ਕੀਤਾ ਹੈ, ਪਰ ਇਸ ਮਾਮਲੇ 'ਚ ਉਹਨਾਂ ਨੇ ਅਸਤੀਫਾ ਸਵੀਕਾਰ ਕਰਨਾ ਹੈ, ਕੀਤਾ ਨਹੀਂ ਕੀਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਹੈਰਾਨੀ ਦੀ ਗੱਲ ਹੈ ਕਿ ਈਰਾਨ ਦੀ ਸਰਕਾਰ ਦੇ ਉੱਚ ਅਧਿਕਾਰੀ ਵੀ ਉਹਨਾਂ ਦੇ ਸਹੀ ਟਿਕਾਣੇ ਤੋਂ ਅਣਜਾਣ ਨੇ ਕਿ ਆਖਿਰਕਾਰ ਖਾਮਨੇਈ ਹੈ ਕਿੱਥੇ ਨੇ। ਪਜ਼ਿਸ਼ਕਿਨ ਨੂੰ ਪਤਾ ਹੋ ਸਕਦਾ, ਪਰ ਫਿਲਹਾਲ ਇਸ ਅਸਤੀਫੇ ਤੋਂ ਬਾਅਦ ਈਰਾਨ ਦੇ ਵਿੱਚ ਸਿਆਸੀ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ। ਉੱਥੇ ਹੀ ਮਿਆਂਮਾਰ ਦੇ ਵਿੱਚ ਐਤਵਾਰ ਦੇ ਦਿਨ ਹੋਏ ਇੱਕ ਭਿਆਨਕ ਧਮਾਕੇ ਦੇ ਅੰਦਰ 55 ਲੋਕਾਂ ਦੀ ਮੌਤ ਹੋ ਗਈ ਹੈ, ਦਰਜਨਾਂ ਲੋਕ ਜ਼ਖਮੀ ਹੋਏ ਨੇ। ਇਹ ਉਸ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਵਿਰੋਧੀ ਜਾਂ ਵਿਦਰੋਹੀ ਗੁੱਟਾਂ ਦਾ ਕਬਜ਼ਾ ਹੈ। ਸ਼ਾਨ ਸੂਬੇ ਦੇ ਵਿੱਚ ਨਾਮਖਾਨ ਟਾਊਨਸ਼ਿਪ ਦੇ ਅੰਦਰ ਇਸ ਘਟਨਾ ਦੇ ਬਾਰੇ ਦੱਸਿਆ ਗਿਆ ਹੈ ਕਿ 25 ਮਹਿਲਾਵਾਂ ਅਤੇ 30 ਪੁਰਸ਼ ਮਾਰੇ ਗਏ ਨੇ। ਹਾਲਾਂਕਿ ਕੁਝ ਹੋਰ ਰਿਪੋਰਟਾਂ ਦੇ ਵਿੱਚ ਅਲੱਗ ਅਲੱਗ ਅੰਕੜੇ ਵੀ ਦਿੱਤੇ ਗਏ ਨੇ। ਇਸ ਇਲਾਕੇ ਦੇ ਵਿੱਚ ਕੰਟਰੋਲ ਰੱਖਣ ਵਾਲੇ ਸਮੂਹ ਅਤੇ ਫੌਜ ਦੇ ਖਿਲਾਫ਼ ਲੜ ਰਹੇ ਤਿਆਂਗ ਨੈਸ਼ਨਲ ਲਿਬਰੇਸ਼ਨ ਆਰਮੀ ਯਾਨੀ TNLA ਨੇ ਕਿਹਾ ਹੈ ਕਿ ਖਦਾਨ ਅਤੇ ਪੱਥਰ ਤੋੜਨ ਦੇ ਵਿੱਚ ਇਸਤੇਮਾਲ ਹੋਣ ਵਾਲੇ ਵਿਸਫੋਟ ਭਰ ਕੇ ਰੱਖੇ ਹੋਏ ਸੀ, ਅਚਾਨਕ ਉਹ ਫਟ ਗਏ, ਜਿਸ ਦੇ ਚੱਲਦਿਆਂ ਹਾਦਸਾ ਵਾਪਰਿਆ। TNLA ਦੇ ਬਿਆਨ ਦੇ ਮੁਤਾਬਕ ਇਹ ਅਣਜਾਣੇ ਦੇ ਵਿੱਚ ਹੋਇਆ ਧਮਾਕਾ ਸੀ, ਜਿਹੜਾ ਕਿ ਐਤਵਾਰ ਦੁਪਹਿਰ 12 ਵਜੇ ਦੇ ਆਸ ਪਾਸ ਹੋਇਆ। ਧਮਾਕੇ ਦੀ ਵਜ੍ਹਾ ਦੇ ਚੱਲਦਿਆਂ ਕਈ ਪਿੰਡਾਂ ਦੇ ਲੋਕਾਂ ਦੀ ਕਈਆਂ ਦੀ ਜਾਨ ਚਲੀ ਗਈ, ਕਈ ਜ਼ਖਮੀ ਹੋਏ, ਕਈਆਂ ਦੇ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ। ਦੱਸ ਦਈਏ ਕਿ AFP ਖਬਰ ਏਜੰਸੀ ਦੇ ਮੁਤਾਬਕ ਦੇਸ਼ ਦੇ ਵਿੱਚ ਕਈ ਵਿਦਰੋਹੀ ਗਰੁੱਪ ਆਪਣੀ ਮੁਹਿੰਮ ਚਲਾ ਰਹੇ ਨੇ। ਕੀਮਤੀਆਂ ਖਣਿਜ ਖਦਾਨਾਂ ਦੇ ਉੱਤੇ ਉਹ ਨਿਰਭਰ ਰਹਿੰਦੇ ਨੇ। ਇਸ ਵਕਤ ਮਿਆਂਮਾਰ ਦੇ ਵਿੱਚ ਕੋਈ ਚੁਣੀ ਹੋਈ ਸਰਕਾਰ ਨਹੀਂ ਹੈ। ਆਂਗ ਸਾਨ ਸੂਚੀ ਦੀ ਚੁਣੀ ਹੋਈ ਸਰਕਾਰ ਨੂੰ ਕਈ ਸਾਲ ਪਹਿਲਾਂ ਫੌਜ ਨੇ ਗਿਰਾ ਦਿੱਤਾ ਸੀ ਅਤੇ ਉੱਥੇ ਆਪਣਾ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਲੈ ਲਿਆ ਸੀ। ਉੱਥੇ ਇੰਡੋ ਪੈਸੀਫਿਕ ਖੇਤਰ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਚੀਨ ਦੀ ਤੇਜ਼ੀ ਦੇ ਨਾਲ ਵੱਧ ਰਹੀ ਫੌਜੀ ਤਾਕਤ ਨੂੰ ਕਾਊਂਟਰ ਕਰਨਾ ਅਮਰੀਕਾ ਦੇ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਵੀ ਹਮੇਸ਼ਾ ਹੀ ਰਹਿੰਦਾ ਹੈ। ਖਾਸ ਤੌਰ ਦੇ ਉੱਤੇ ਇੰਡੋ ਪੈਸੀਫਿਕ ਖੇਤਰ ਯਾਨੀ ਹਿੰਦ ਪ੍ਰਸ਼ਾਂਤ ਖੇਤਰ ਦੇ ਵਿੱਚ, ਜਿੱਥੇ ਅਮਰੀਕਾ ਦੀ ਲੰਮੇ ਸਮੇਂ ਤੋਂ ਚੱਲਦੀ ਰਹੀ ਹੈ ਇੱਕ ਦਬਦਬਾ ਰਿਹਾ। ਇੰਡੋ ਪੈਸੀਫਿਕ ਖੇਤਰ ਦੇ ਵਿੱਚ ਦੇਸ਼ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਹਥਿਆਰਬੰਦ ਕਰਨ ਦੀ ਹੋੜ ਦੇ ਵਿੱਚ ਲੱਗੇ ਹੋਏ ਨੇ। ਸ਼ਨੀਵਾਰ ਦੇ ਦਿਨ ਇਸ ਵੀਕਐਂਡ ਦੇ ਦਰਮਿਆਨ ਵੀ ਏਸ਼ੀਆ ਪ੍ਰਮੁੱਖ ਦੇ ਕਈ ਰੱਖਿਆ ਮੰਤਰੀ ਜਿਹੜੇ ਸੀ ਉਹ ਸਿੰਗਾਪੁਰ ਦੇ ਵਿੱਚ ਮੌਜੂਦ ਰਹੇ। ਸ਼ੈਂਗਰੀਲਾ ਡਾਇਲਗ ਸੀ, ਦੁਨੀਆ ਭਰ ਦੇ ਰੱਖਿਆ ਪ੍ਰਮੁੱਖ ਫੌਜੀ ਅਤੇ ਖੁਫੀਆ ਅਧਿਕਾਰੀਆਂ ਦੀ ਸ਼ੈਂਗਰੀਲਾ ਡਾਇਲਗ ਦੇ ਵਿੱਚ ਗੱਲਬਾਤ ਹੋਈ, ਜਿੱਥੇ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਇਸ ਖੇਤਰ ਦੇ ਵਿੱਚ ਪਾਰਟਨਰ ਦੇਸ਼ਾਂ ਨੂੰ ਇੱਕ ਅਪੀਲ ਕੀਤੀ। ਉਹਨਾਂ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਤੋਂ ਘੱਟੋ ਘੱਟ 3.5% ਆਪਣੀ GDP ਦਾ ਖਰਚ ਕਰਨ ਦੀ ਉਮੀਦ ਰੱਖਦੇ ਹਾਂ। ਅਸਲ 'ਚ ਅਮਰੀਕਾ ਚਾਹੁੰਦਾ ਹੈ ਕਿ ਇਹ ਸਾਰੇ ਦੇਸ਼ ਜਿਹੜਾ ਨੂੰ ਉਹ ਪਾਰਟਨਰ ਦੱਸਦਾ ਉਹ ਵੱਧ ਤੋਂ ਵੱਧ ਖਰਚ ਕਰਨ ਰੱਖਿਆ ਸੌਦਿਆਂ 'ਤੇ, ਅਤੇ ਰੱਖਿਆ ਸੌਦੇ ਅਮਰੀਕਾ ਤੋਂ ਖਰੀਦੇ ਜਾਣ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਹਿਯੋਗੀ ਅਤੇ ਸਾਝੇਦਾਰ ਵੀ ਸਾਡੇ ਮੁਤਾਬਕ ਮਜ਼ਬੂਤ ਰਹਿਣ। ਹੈਗਸੈਥ ਨੇ ਜਾਪਾਨ ਦੇ ਵਿੱਚ ਆਪਣੇ ਹਮਰੁਤਬਾ ਸ਼ਿੰਜੋਰੇ ਕੋਇਜ਼ੂਮੋ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਯਕੀਨ ਹੈ ਕਿ ਬਹੁਤ ਸਾਰੇ ਲੋਕ ਅਮਰੀਕਾ ਦੇ ਜਿਹੜਾ ਸੰਕਲਪ ਉਸ ਨੂੰ ਘੱਟ ਕਰਕੇ ਦੇਖ ਰਹੇ ਹੋਣਗੇ, ਪਰ ਜਾਪਾਨ ਜਾਂ ਇਸ ਖੇਤਰ ਦੇ ਵਿੱਚ ਪੈਂਦੇ ਹੋਰ ਜਿਹੜੇ ਦੇਸ਼ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਅਮਰੀਕਾ ਦੀ ਇਸ ਜਿਹੜੀ ਵੱਧ ਰਹੀ ਇੱਕ ਲੋੜ ਹੈ ਉਸ ਨੂੰ ਸਮਝਦੇ ਨੇ। ਅਸਲ 'ਚ ਅਮਰੀਕਾ ਦੀ ਲੋੜ ਤਾਂ ਹੈ ਹੀ, ਅਮਰੀਕਾ ਇਸ ਵਕਤ ਹਥਿਆਰਾਂ ਨੂੰ ਵੇਚ ਕੇ ਬਹੁਤ ਕੁਝ ਕਮਾ ਰਿਹਾ। ਵੈਸੇ ਇਸ ਦੇ ਨਾਲ ਜੁੜਿਆ ਹੋਇਆ ਨਹੀਂ, ਪਰ ਇਸ ਦੇ ਵਿੱਚੋਂ ਨਿਕਲਦੀ ਇੱਕ ਗੱਲ ਦੇ ਨਾਲ ਜੁੜਿਆ ਇੱਕ ਵੱਖਰਾ ਪੋਡਕਾਸਟ ਅਸੀਂ ਤੁਹਾਡੇ ਤੱਕ ਕੀਤਾ। ਉਮੀਦ ਕਰਦੇ ਹਾਂ ਕਿ ਉਸ ਨੂੰ ਵੀ ਤੁਸੀਂ ਸੁਣੋਗੇ ਅੱਗੇ ਚੱਲ ਕੇ। ਖੈਰ ਫਿਲਹਾਲ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ, ਜਿੱਥੇ ਪੱਛਮ ਬੰਗਾਲ ਦੀ ਸਿਆਸਤ ਦੇ ਵਿੱਚ ਹਲਚਲ ਮਚੀ ਹੋਈ ਹੈ। ਤ੍ਰਿਣਮੂਲ ਕਾਂਗਰਸ ਜਿਹੜੀ ਕਿ ਪਹਿਲਾਂ ਕਦੇ ਇੱਥੇ ਸੱਤਾ ਦੇ ਉੱਤੇ ਕਾਬਜ਼ ਰਹਿੰਦੀ ਸੀ, ਦਹਾਕੇ ਤੱਕ ਰਹੀ ਹੈ, ਪਰ ਹੁਣ ਇਸ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਵੈਸਟ ਬੰਗਾਲ ਦੀ ਮਮਤਾ ਬੈਨਰਜੀ ਦੀ ਪ੍ਰਧਾਨਗੀ ਦੇ ਹੇਠ ਸਾਰੇ ਚੁਣੇ ਹੋਏ ਵਿਧਾਇਕਾਂ ਦੀ ਬੈਠਕ ਸੱਦੀ ਗਈ ਸੀ। ਖਬਰ ਇਹ ਨਹੀਂ ਹੈ, ਖਬਰ ਹੈ ਕਿ ਬੈਠਕ ਦੇ ਵਿੱਚ ਸ਼ਾਮਲ ਹੋਣ ਦੇ ਲਈ 80 ਵਿਧਾਇਕ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਚੁਣੇ ਹੋਏ ਨੇ ਇਹਨਾਂ ਚੋਣਾਂ ਦੇ ਵਿੱਚ, ਉਹਨਾਂ 'ਚੋਂ 3/4 ਵਿਧਾਇਕ ਗੈਰ ਹਾਜ਼ਰ ਰਹੇ, ਜਿਸ ਕਾਰਨ ਬੈਠਕ ਨੂੰ ਮੁਲਤਵੀ ਕਰਨਾ ਪਿਆ। ਮੰਨਿਆ ਜਾ ਰਿਹਾ ਕਿ ਪਾਰਟੀ ਦੇ ਅੰਦਰ ਦੀ ਹੀ ਇਹ ਇੱਕ ਬਗਾਵਤ ਹੈ। ਭਾਜਪਾ ਦੀ ਸਰਕਾਰ ਆਈ ਹੈ ਪਹਿਲੀ ਵਾਰ ਵੈਸਟ ਬੰਗਾਲ ਦੇ ਵਿੱਚ, ਪਰ ਬੈਠਕ 'ਚ 80 'ਚੋਂ 20 ਵਿਧਾਇਕ ਹੀ ਪਹੁੰਚਦੇ ਨੇ, ਜਿਨ੍ਹਾਂ ਦੇ ਨਾਲ ਮਮਤਾ ਬੈਨਰਜੀ ਨੇ ਗੈਰ ਰਸਮੀ ਗੱਲਬਾਤ ਤਾਂ ਕਰ ਲਈ, ਪਰ ਹੁਣ ਬਾਕੀ ਦੇ ਵਿਧਾਇਕ ਆਖਿਰਕਾਰ ਕਿਉਂ ਨਹੀਂ ਆ ਰਹੇ? ਹਾਲਾਂਕਿ ਪਾਰਟੀ ਦੇ ਅਧਿਕਾਰੀ ਜਿਹੜੇ ਨੇ, ਅਸੀਂ ਖੜ੍ਹੇ ਨੇਤਾ ਨੇ, ਉਹਨਾਂ ਕਿਹਾ ਕਿ ਸਾਰੇ ਪਾਰਟੀ ਵਿਧਾਇਕ ਪਾਰਟੀ ਦੇ ਨਾਲ ਮਜ਼ਬੂਤ ਤਰੀਕੇ ਦੇ ਨਾਲ ਖੜ੍ਹੇ ਨੇ, ਅਗਲੀ ਤਰੀਕ ਤੈਅ ਕਰਕੇ ਮੀਡੀਆ ਨੂੰ ਦੱਸ ਦਿੱਤੀ ਜਾਏਗੀ। ਉਧਰ ਭਾਰਤ ਦੀ ਫੌਜੀ ਵਿਵਸਥਾ ਦੇ ਵਿੱਚ 31 ਮਈ 2026 ਨੂੰ ਵੱਡਾ ਬਦਲਾਅ ਹੋਇਆ ਸੀ। ਦੇਸ਼ ਨੂੰ ਨਵਾਂ ਚੀਫ ਆਫ ਡਿਫੈਂਸ ਸਟਾਫ ਯਾਨੀ CDS ਅਤੇ ਨਵਾਂ ਨੈਵਲ ਚੀਫ ਯਾਨੀ ਨੇਵੀ ਦਾ ਪ੍ਰਮੁੱਖ ਮਿਲ ਗਿਆ ਸੀ। ਜਨਰਲ NS ਰਾਜਾ ਸੁਬਰਮਨੀਅਮ ਨੂੰ ਦੇਸ਼ ਦੇ ਤੀਸਰੇ CDS ਦੇ ਰੂਪ ਦੇ ਵਿੱਚ ਕਾਰਜਭਾਰ ਸੰਭਾਲਿਆ ਗਿਆ, ਜਦਕਿ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਭਾਰਤੀ ਨੌਸੈਨਾ ਦੇ 27ਵੇਂ ਪ੍ਰਮੁੱਖ ਬਣ ਗਏ ਨੇ। ਦੋਹਾਂ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਅਜਿਹੇ ਸਮੇਂ 'ਚ ਮਿਲੀ ਹੈ ਜਦੋਂ ਰੱਖਿਆ ਮੰਤਰੀ ਜਿਹੜੇ ਨੇ ਉਹ ਇਸ ਵਕਤ ਸਿੰਗਾਪੁਰ 'ਚ ਸ਼ੈਂਗਰੀਲਾ ਡਾਇਲਗ 'ਚ ਮੌਜੂਦ ਨੇ। CDS ਰਾਜਾ ਸੁਬਰਮਨੀ ਅਤੇ ਫੌਜੀ ਮਾਮਲਿਆਂ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਸਾਊਥ ਬਲਾਕ ਦੇ ਵਿੱਚ ਉਹਨਾਂ ਨੂੰ ਤਿੰਨੇ ਫੌਜਾਂ ਦੀ ਤਰਫ ਤੋਂ ਗਾਰਡ ਆਫ ਆਨਰ ਵੀ ਦਿੱਤਾ ਗਿਆ। ਉੱਥੇ ਆਖਰੀ ਕੁਝ ਖਬਰ ਦੀ ਸਾਂਝ ਪਾਈਏ ਤਾਂ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ 'ਚ ਯਾਨੀ ਅੱਜ 1 ਜੂਨ ਤੋਂ ਭਾਰਤ ਦੇ ਅੰਦਰ ਇਜ਼ਾਫਾ ਹੋ ਰਿਹਾ। ਭਾਰਤ ਦੀ ਸਭ ਤੋਂ ਵੱਡੀ ਸਰਕਾਰੀ ਰਿਫਾਇਨਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਹੈ। ਖਬਰ ਏਜੰਸੀ INS ਦੇ ਮੁਤਾਬਕ 5 ਕਿਲੋ ਵਾਲੇ ਫਰੀ ਟ੍ਰੇਡ LPG ਸਿਲੰਡਰ ਦੀ ਕੀਮਤ ਦੇ ਵਿੱਚ ਵੀ 11 ਰੁਪਏ ਦਾ ਇਜ਼ਾਫਾ ਕੀਤਾ ਗਿਆ। ਦਿੱਲੀ ਦੇ ਵਿੱਚ ਕਮਰਸ਼ੀਅਲ ਸਿਲੰਡਰ 3,113 ਰੁਪਏ ਦੇ ਵਿੱਚ ਮਿਲ ਰਿਹਾ, ਜਦਕਿ 5 ਕਿਲੋ ਵਾਲੇ ਸਿਲੰਡਰ ਦੀ ਕੀਮਤ 821 ਰੁਪਏ ਹੋ ਗਈ ਹੈ। ਹਾਲਾਂਕਿ ਘਰੇਲੂ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਹਾਲੇ ਕੋਈ ਇਜ਼ਾਫੇ ਦੇ ਸੰਕੇਤ ਨਹੀਂ ਆਏ ਨੇ, ਹੋ ਸਕਦੇ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਉਹ ਬ੍ਰਿਸਬੇਨ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਬ੍ਰਿਸਬੇਨ ਦੇ ਵਿੱਚ ਓਲੰਪਿਕ ਖੇਡਾਂ ਹੋਣੀਆਂ ਨੇ 2032 'ਚ। ਪਿਛਲੇ ਹਫ਼ਤੇ ਵੀ ਤੁਹਾਡੇ ਨਾਲ ਇਸ ਖਬਰ ਦਾ ਇੱਕ ਹਿੱਸਾ ਸਾਂਝਾ ਕੀਤਾ ਸੀ, ਜਦੋਂ ਇਹ ਪਤਾ ਚੱਲੇ ਕਿ ਹੁਣ ਮੈਂ 6 ਸਾਲ ਬਾਕੀ ਬਚੇ ਨੇ ਅਤੇ ਬੜਾ ਕੰਮ ਬਾਕੀ ਪਿਆ। ਓਲੰਪਿਕ ਦੇ ਸਟੇਡੀਅਮਸ ਦਾ ਨਿਰਮਾਣ ਹੋਣਾ, ਮੂਲਭੂਤ ਢਾਂਚਾ ਜਿਹਨੂੰ ਇਨਫਰਾਸਟ੍ਰਕਚਰ ਕਹਿ ਲਿਆ ਜਾਂਦਾ, ਬੇਸਿਕ ਇਨਫਰਾਸਟ੍ਰਕਚਰ, ਉਸ ਦਾ ਨਿਰਮਾਣ ਹੋਣਾ, ਬੜੀਆਂ ਸਾਰੀਆਂ ਇਮਾਰਤਾਂ ਉਸੜਨੀਆਂ ਨੇ, ਸੜਕਾਂ ਦਾ ਨਿਰਮਾਣ ਹੋਣਾ ਸਟੇਡੀਅਮਸ ਤੋਂ। ਪਰ ਇਸ ਸਾਰੇ ਦੇ ਦਰਮਿਆਨ ਜਦੋਂ ਦੁਨੀਆ ਭਰ ਦੀਆਂ ਨਿਗਾਹਾਂ ਹੁਣ ਤੋਂ 6 ਸਾਲਾਂ ਬਾਅਦ ਆਸਟ੍ਰੇਲੀਆ 'ਤੇ ਹੋਣਗੀਆਂ, ਆਸਟ੍ਰੇਲੀਆ ਵੀ ਨਾ ਕਹਿ ਕੇ ਸਿਰਫ ਬ੍ਰਿਸਬੇਨ ਕਿਹਾ ਜਾਵੇ, ਕਿਉਂਕਿ ਇਸ ਇੱਕ ਸ਼ਹਿਰ ਨੇ ਪੂਰੇ ਦੇ ਪੂਰੇ ਓਲੰਪਿਕ ਸਮਾਗਮ ਦੀ ਮੇਜ਼ਬਾਨੀ ਕਰਨੀ ਹੈ। ਜ਼ਾਹਰ ਜੀ ਗੱਲ ਹੈ ਕਿ ਓਪਨਿੰਗ ਸੈਰੇਮਨੀ, ਕਲੋਜ਼ਿੰਗ ਸੈਰੇਮਨੀ ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਵਿੱਚ ਵਿਚਕਾਰ ਚੱਲਣ ਵਾਲੇ ਟੂਰਨਾਮੈਂਟ, ਅਲੱਗ ਅਲੱਗ ਖੇਡਾਂ ਦੀਆਂ ਮੁਕਾਬਲੇਬਾਜ਼ੇ ਬਾਜ਼ੀਆਂ ਜਿਹੜੀਆਂ ਨੇ ਉਹ ਬੜੀਆਂ ਅਹਿਮ ਹੋਣਗੀਆਂ। ਦੁਨੀਆ ਭਰ ਦਾ ਮੀਡੀਆ, ਖਿਡਾਰੀ ਔਰ ਖਾਸ ਕਿਸਮ ਦੇ ਜਿਹੜੇ ਸੈਲੈਬ੍ਰਿਟੀਜ਼ ਨੇ ਉਹ ਨਿਗਾਹ ਰੱਖਦੇ ਨੇ ਇਸ ਵੱਡੇ ਖੇਡ ਮਹਾਂਕੁੰਭ ਦੇ ਉੱਤੇ, 4 ਸਾਲਾਂ ਦੇ ਵਿੱਚ ਇੱਕ ਵਾਰ ਹੋਣ ਵਾਲੇ ਓਲੰਪਿਕ ਦੇ ਲਈ। ਹੁਣ ਕੁਇਨਜ਼ਲੈਂਡ ਸਰਕਾਰ ਨੇ ਯੋਜਨਾ ਸੁਝਾਈ ਸੀ ਕਿ 3.5 ਬਿਲੀਅਨ ਆਸਟ੍ਰੇਲੀਅਨ ਡਾਲਰ ਖਰਚ ਕੇ 14 ਹੈਕਟੇਅਰ ਦੀ ਜਗ੍ਹਾ ਜਿਹੜੀ ਹੈ ਵਿਕਟੋਰੀਆ ਪਾਰਕ ਦੇ ਵਿੱਚ, ਉੱਥੇ ਓਲੰਪਿਕ ਸਟੇਡੀਅਮ ਬਣਾਇਆ ਜਾਏਗਾ, ਜੋ ਕਿ ਬ੍ਰਿਸਬੇਨ CBD ਤੋਂ ਥੋੜ੍ਹਾ ਜਿਹਾ ਬਾਹਰ ਬਾਹਰ ਹੈ, ਪਰ ਇਹ ਉਹ ਥਾਂ ਹੈ ਜਿਸ ਨੂੰ ਹੈਰੀਟੇਜ ਲਿਸਟਿਡ ਕਿਹਾ ਜਾਂਦਾ, ਜਿਸ ਨੂੰ ਟ੍ਰੈਡੀਸ਼ਨਲ ਓਨਰਸ ਯਾਨੀ ਕਿ ਇਸ ਜ਼ਮੀਨ ਦੇ ਮਾਲਕ ਜਿਹੜੇ ਨੇ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਲੋਕ ਦੱਸਦੇ ਨੇ ਕਿ ਇਹ ਇੱਕ ਵਧੀਆ ਥਾਂ, ਇੱਕ ਪਵਿੱਤਰ ਥਾਂ ਹੈ, ਕੁਦਰਤ ਦੀ ਗੋਦ ਦੇ ਵਿੱਚ ਥਾਂ ਹੈ। ਇੱਥੇ ਸਟੇਡੀਅਮ ਦੀ ਉਸਾਰੀ ਕਰਕੇ ਇਸ ਥਾਂ ਦਾ ਘਬਾੜਾ ਨਹੀਂ ਕੀਤਾ ਜਾ ਸਕਦਾ, ਇਸੇ ਕਰਕੇ ਪ੍ਰੋਟੈਸਟ ਚੱਲ ਰਹੇ ਨੇ। ਹੁਣ ਤਾਜ਼ਾ ਖਬਰ ਇਹ ਹੈ ਕਿ ਪ੍ਰੋਟੈਸਟ ਪਹਿਲਾਂ ਵੀ ਚੱਲ ਰਹੇ ਸੀ, ਇਸ ਦਰਮਿਆਨ ਅੱਜ ਦਾ ਦਿਨ ਹੈ ਸੋਮਵਾਰ ਦਾ ਦਿਨ ਜਦੋਂ ਇੱਥੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਿਆ ਗਿਆ, ਕਿਉਂਕਿ ਹੁਣ ਤੱਕ ਤਾਂ ਸਮਾਂ ਹੀ ਦਿੱਤਾ ਹੋਇਆ ਸੀ। ਸਰਕਾਰ ਨੇ ਕਿਹਾ ਜਾ ਰਿਹਾ ਸੀ ਕਿ ਜਿਹੜਾ ਬ੍ਰਿਸਬੇਨ ਕ੍ਰਿਕਟ ਗਰਾਊਂਡ ਹੈ ਜਿਹਨੂੰ ਆਮ ਤੌਰ 'ਤੇ ਗਾਬਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ, ਉਹਨੂੰ ਵੀ ਢਾਹ ਦੇਣਾ, ਉਹਦੀ ਵੀ 2032 ਦੇ ਲਈ ਰੀਡਿਵੈਲਪਮੈਂਟ ਦੇ ਵਾਸਤੇ ਉਹਨੂੰ ਰੱਖਣਾ। ਪਰ ਜਿਹੜਾ ਓਪਨਿੰਗ ਸੈਰੇਮਨੀ ਹੈ, ਇੱਕ ਐਸਾ ਸਟੇਡੀਅਮ ਹੋਣਾ ਚਾਹੀਦਾ ਜੋ ਕਿ ਯਾਦਗਾਰ ਰਹੇ, ਜਿਵੇਂ ਸਿਡਨੀ ਦੇ ਵਿੱਚ ਓਲੰਪਿਕ ਖੇਡਾਂ ਹੋਈਆਂ ਸੀ ਅਤੇ ਸਿਡਨੀ ਦੇ ਓਲੰਪਿਕ ਦੇ ਸਟੇਡੀਅਮ ਨੇ ਉਹ ਹਾਲੇ ਤੱਕ ਬਰਕਰਾਰ ਨੇ ਔਰ ਯਾਦ ਵੀ ਦਿਵਾਉਂਦੇ ਨੇ ਕਿ ਕਿਵੇਂ 26 ਸਾਲ ਪਹਿਲਾਂ ਇੱਥੇ ਸ਼ਾਨਦਾਰ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ ਓਲੰਪਿਕ ਖੇਡਾਂ ਕੀਤੀਆਂ ਸੀ। ਆਸਟ੍ਰੇਲੀਆ ਨੇ ਓਲੰਪਿਕ 1950 ਦੇ ਦਹਾਕੇ 'ਚ ਵੀ ਕੀਤੀਆਂ ਸੀ, ਉਦੋਂ ਮੈਲਬਰਨ ਨੇ ਉਹਨਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ, ਪਰ ਉਦੋਂ ਤੋਂ ਹੁਣ ਤੱਕ ਇਸ ਇੱਕ ਸਦੀ ਦੇ ਸਮੇਂ ਦੇ ਵਿੱਚ ਬੜਾ ਕੁਝ ਬਦਲ ਗਿਆ। ਖੈਰ ਇੱਧਰ ਦੇ ਪਾਸੇ ਆਈਏ ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੂੰ ਹੁਣ ਦਖਲ ਅੰਦਾਜ਼ੀ ਕਰਨੀ ਪੈ ਰਹੀ ਹੈ, ਕਿਉਂਕਿ ਇਹ ਸਿਰਫ ਇੱਕ ਪੋਲੀਟੀਕਲ ਇਸ਼ੂ ਨਹੀਂ ਰਹਿ ਗਿਆ, ਇਹ ਸਰਕਾਰ ਦੀ ਸਾਖ ਦਾ ਵੀ ਇੱਕ ਵਿਸ਼ਾ ਬਣ ਚੁੱਕਿਆ। ਗੇਮਸ ਇੰਡੀਪੈਂਡੈਂਟ ਇਨਫਰਾਸਟ੍ਰਕਚਰ ਕੋਆਰਡੀਨੇਸ਼ਨ ਅਥਾਰਟੀ ਯਾਨੀ ਜੀਕਾ ਨੇ ਵੀ ਅਧਿਕਾਰਕ ਤੌਰ ਦੇ ਉੱਤੇ ਐਲਾਨ ਕੀਤਾ ਕਿ ਐਤਵਾਰ ਰਾਤ ਨੂੰ ਜਦੋਂ ਸਾਰੇ ਪ੍ਰੋਟੈਸਟਰ ਹਟਾ ਦਿੱਤੇ ਗਏ, ਉਸ ਤੋਂ ਬਾਅਦ ਉੱਥੇ ਕਿਵੇਂ ਪ੍ਰੋਟੈਸਟਰ ਆਏ। ਕੁਇਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਾਫੁਲੀ ਨੇ ਚੋਣਾਂ ਦੇ ਦਰਮਿਆਨ ਭਰੋਸਾ ਦਿੱਤਾ ਸੀ ਕਿ ਉਹ ਖੇਡਾਂ ਦੇ ਲਈ ਕੋਈ ਨਵਾਂ ਸਟੇਡੀਅਮ ਨਹੀਂ ਬਣਾਉਣਗੇ, ਹਾਲਾਂਕਿ ਹੁਣ ਇਹ ਗੱਲ ਜਿਹੜੀ ਹੈ ਉਹਦੇ 'ਤੇ ਬੈਕਫਲਿੱਪ ਵੱਜਿਆ ਉਹਨਾਂ ਦਾ। ਮਾਰਚ 2025 ਦੇ ਵਿੱਚ ਆਪਣੇ ਚੁਣੇ ਜਾਣ ਤੋਂ 6 ਮਹੀਨਿਆਂ ਦੇ ਬਾਅਦ ਹੀ ਉਹਨਾਂ ਨੇ ਕਹਿ ਦਿੱਤਾ ਕਿ ਵਿਕਟੋਰੀਆ ਪਾਰਕ ਦੀ ਰੀਡਿਵੈਲਪਮੈਂਟ ਤਾਂ ਹੋਣੀ ਚਾਹੀਦੀ ਹੈ ਔਰ ਇਸ ਨੂੰ ਜਨਤਕ ਵੀ ਕਰ ਦਿੱਤਾ। ਉਦੋਂ ਤੋਂ ਹੀ ਜਿਹੜੇ ਐਬਰੀਜਨਲ ਭਾਈਚਾਰੇ ਦੇ ਲੋਕ ਨੇ, ਖਾਸ ਤੌਰ ਦੇ ਉੱਤੇ ਬਰਮਬਿਨ ਜਿਹੜਾ ਕਬੀਲਾ ਉਸ ਦੇ ਨਾਲ ਜੁੜੇ ਹੋਏ ਲੋਕ, ਉਹ ਇੱਥੇ ਇਸ ਦਾ ਵਿਰੋਧ ਕਰ ਰਹੇ ਸੀ। ਖੈਰ ਹੁਣ ਮੰਨਿਆ ਜਾ ਰਿਹਾ ਕਿ 63,000 ਦੀ ਕਪੈਸਿਟੀ ਵਾਲਾ, ਲੋਕਾਂ ਦੀ ਬੈਠਣ ਦੀ ਕਪੈਸਿਟੀ ਵਾਲਾ ਇਹ ਸਟੇਡੀਅਮ ਤਿਆਰ ਹੋਣਾ। ਤਿਆਰ ਹੋਣ ਨੂੰ ਸਮਾਂ ਲੱਗੇਗਾ, ਜਦੋਂ ਬਣੇਗਾ ਸਦੋਂ ਬਣੇਗਾ, ਪਰ ਇਸ ਦਰਮਿਆਨ ਇਸ ਸਟੇਡੀਅਮ ਦੇ ਨਿਰਮਾਣ ਨੂੰ ਲੈ ਕੇ ਇੱਥੇ ਸਥਾਨਕ ਲੋਕਾਂ ਦੇ ਵਿੱਚ ਵੀ ਗੁੱਸਾ ਨਿਕਲਦਾ ਨਜ਼ਰ ਆ ਰਿਹਾ। ਫੈਡਰਲ ਐਨਵਾਇਰਮੈਂਟ ਮਿਨਿਸਟਰ ਮੁਰੇ ਵਾਟ ਨੇ ਇਸ ਬਾਬਤ ਅਲੱਗ ਤੋਂ ਇਹ ਗੱਲ ਕਹੀ ਕਿ ਐਬਰੀਜਨਲ ਭਾਈਚਾਰੇ ਅਤੇ ਹੈਰੀਟੇਜ ਪ੍ਰੋਟੈਕਸ਼ਨ ਐਕਟ ਦੇ ਬਾਰੇ ਸਾਰੀਆਂ ਸਮੀਖਿਆਵਾਂ ਕੀਤੀਆਂ ਜਾ ਰਹੀਆਂ ਨੇ। ਐਤਵਾਰ ਦੇ ਦਿਨ ਵਾਟ ਨੇ ਇਹ ਵੀ ਗੱਲ ਕਹੀ ਆਪਣੇ ਬਿਆਨ ਦੇ ਵਿੱਚ ਕਿ ਉਹ ਸਾਰੀਆਂ ਧਿਰਾਂ ਨੂੰ ਜਿਹੜਾ ਤਸੱਲੀਸ਼ੁਦਾ ਨਹੀਂ ਕਰ ਸਕਦੇ, ਪਰ ਇਸ ਫੈਸਲੇ ਦੇ ਉੱਤੇ ਤਾਂ ਪਹੁੰਚਣਾ ਹੋਏਗਾ ਕਿ ਜਿਹੜਾ ਇਹ ਐਡਾ ਵੱਡਾ ਖੇਡ ਇਵੈਂਟ ਹੈ ਉਸ ਦੇ ਲਈ ਆਖਿਰਕਾਰ ਇੰਤਜ਼ਾਮਾਤ ਕੀ ਕੀਤੇ ਜਾਣ। ਉੱਥੇ ਦੂਜੀ ਖਬਰ ਅਤੇ ਮਾੜੀ ਖਬਰ ਹੋ ਸਕਦੀ ਹੈ, ਜੇਕਰ ਤੁਸੀਂ ਆਪਣੇ ਜੀ ਪੀ ਦੇ ਕੋਲ ਜਾਂਦੇ ਹੋ ਤੁਹਾਡਾ ਜੀ ਪੀ ਦਾ ਸਮਾਂ ਵਧੇਗਾ। ਅਸਲ ਦੇ ਵਿੱਚ ਕਲੀਨਿਕਲ ਗਰੁੱਪਸ ਨੇ ਚੇਤਾਵਨੀ ਦਿੱਤੀ ਹੈ ਕਿ ਐਂਥਨੀ ਐਲਬਨੀ ਸਰਕਾਰ ਦੀ ਤਰਫ ਤੋਂ 137 ਦੇ ਕਰੀਬ ਜਿਹੜੇ ਅਰਜੈਂਟ ਕੇਅਰ ਕਲੀਨਿਕ ਚਲਾਏ ਜਾ ਰਹੇ ਨੇ, ਉਹਨਾਂ ਦੇ ਵਿੱਚ ਜੀ ਪੀ ਦੀ ਕਮੀ ਚੱਲ ਰਹੀ ਹੈ। ਜ਼ਾਹਰ ਜੀ ਗੱਲ ਹੈ ਕਿ ਐਂਥਨੀ ਐਲਬਨੀ ਸਰਕਾਰ ਇਹ ਚਾਹੁੰਦੀ ਹੈ ਔਰ ਬੜੀ ਵਾਰ ਉਹਨਾਂ ਨੇ ਜਚਾ ਕੇ ਜਾਂ ਉੱਚੀ ਉੱਚੀ ਬੋਲ ਕੇ ਇਹ ਗੱਲ ਦੱਸੀ ਹੈ ਕਿ ਮੈਡੀਕੇਅਰ ਸਿਸਟਮ ਨੂੰ ਬਚਾਉਣ ਵਾਲੇ ਨੇ ਉਹ ਰਾਖੇ ਨੇ ਔਰ ਦੇਸ਼ ਦੇ ਵਿੱਚ ਅਰਜੈਂਟ ਕੇਅਰ ਕਲੀਨਿਕ ਬਣਾ ਬਣਾ ਕੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ, ਕਿਉਂਕਿ ਉਸ ਦੇ ਨਾਲ ਗੈਪ ਪੇਮੈਂਟ ਦੇਣ ਤੋਂ ਬਚਦੇ ਨੇ। ਅਤੇ ਇਸ ਤਰੀਕੇ ਦੇ ਨਾਲ ਹੁਣ ਇਹ ਪਤਾ ਚੱਲ ਰਿਹਾ ਹੈ ਕਿ ਜੀ ਪੀ ਦੀ ਉਹ ਕਮੀ ਹੈ ਤਾਂ ਅਰਜੈਂਟ ਕੇਅਰ ਕਲੀਨਿਕ ਕੀ ਕਰਨਗੇ। ਲਗਭਗ ਇਹ ਪੰਜਾਬ ਦੇ ਮਹੱਲਾ ਕਲੀਨਿਕਾਂ ਵਰਗਾ ਕੰਮ ਹੋ ਚੱਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਕਲੀਨਿਕਸ ਨੇ ਇਹਨਾਂ ਦੇ ਵਿੱਚ ਜੀ ਪੀ ਦੀ ਬਹੁਤ ਵੱਡੀ ਕਮੀ ਚੱਲ ਰਹੀ ਹੈ। ਜ਼ਾਹਰ ਜੀ ਗੱਲ ਹੈ ਕਿ ਲੋਕਾਂ ਨੂੰ ਆਪਣੇ ਪੱਲਿਓਂ ਗੈਪ ਪੇਮੈਂਟ ਦੇ ਕੇ ਹੋੜਨਾ ਜੀ ਪੀ ਦੇ ਜਾ ਹੋਏਗਾ, ਯਾਨੀ ਕਿ ਬਲਕ ਜੀ ਪੀ ਜਦੋਂ ਨਹੀਂ ਲੱਭਦੇ ਖਾਸ ਤੌਰ 'ਤੇ ਖੇਤਰੀ ਇਲਾਕਿਆਂ 'ਚ ਤਾਂ ਫਿਰ ਉਹ ਕੀ ਕਰਨ। ਰੋਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪ੍ਰੈਕਟਿਸ ਦੀ ਤਰਫ ਤੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਪੇਸ਼ੈਂਟਸ ਜਿਸ ਅਨੁਪਾਤ ਦੇ ਵਿੱਚ ਵੱਧ ਰਹੇ ਨੇ ਉਸ ਅਨੁਪਾਤ ਦੇ ਵਿੱਚ ਜੀ ਪੀ ਨਹੀਂ ਵੱਧ ਰਹੇ। ਉਦਾਹਰਣ ਦੇ ਤੌਰ ਦੇ ਉੱਤੇ ਇੱਕ ਮਰੀਜ਼ ਨੂੰ ਆਪਣੀ ਜੇਬ ਦੇ ਵਿੱਚੋਂ ਸਾਲ ਭਰ ਦਾ ਜੀ ਪੀ ਦੇਖਣ ਦੇ ਲਈ $450 to $600 ਗੈਪ ਪੇਮੈਂਟਸ ਦੇ ਵਿੱਚੋਂ ਹੀ ਖਰਚ ਕਰਨਾ ਪੈ ਜਾਂਦਾ ਹੈ। ਉੱਥੇ ਟਰਾਂਸਪੋਰਟ ਇਨਫਰਾਸਟ੍ਰਕਚਰ ਮਿਨਿਸਟਰ ਗੈਬਰੀਅਲ ਵਿਲੀਅਮਸ ਨੇ ਹੁਣ ਵਿਕਟੋਰੀਆ ਦੇ ਨੇ ਜਿਹੜੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇੱਕ ਬਿਆਨ ਦੇ ਕੇ ਕਿ ਮੈਟਰੋ ਟਨਲ ਇਸ ਦਾ ਖਰਚ, ਇਹ ਚਿੱਟਾ ਹਾਥੀ ਔਰ ਕਿੰਨਾ ਮਹਿੰਗਾ ਸੌਦਾ, ਇਹ ਸਾਰੀਆਂ ਗੱਲਾਂ ਕਰਕੇ ਇੱਕ ਫਿਰ ਤੋਂ ਵਿਵਾਦ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਮੈਟਰੋ ਟਨਲ ਨੂੰ ਲੈ ਕੇ ਬਾਰ ਬਾਰ ਇਹ ਕਿਹਾ ਜਾ ਰਿਹਾ ਸੀ ਵਿਰੋਧੀ ਧਿਰ ਦੀ ਤਰਫ ਤੋਂ, ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ, ਕਿ ਜੈਸਿੰਟਾ ਐਲਨ ਨੇ ਪੈਸੇ ਦੀ ਦੁਰਵਰਤੋਂ ਕੀਤੀ ਹੈ। ਮਹਿਜ਼ 9 ਕਿਲੋਮੀਟਰ ਦੀ ਅੰਡਰਗਰਾਊਂਡ ਟ੍ਰੇਨ ਲਾਈਨ ਦੀ ਓਪਨਿੰਗ ਫਰਵਰੀ ਮਹੀਨੇ 'ਚ ਕਰ ਦਿੱਤੀ ਗਈ ਸੀ ਮੈਟਰੋ ਦੀ, ਪਰ ਉਸ ਤੋਂ ਬਾਅਦ ਹੁਣ ਟਰਾਂਸਪੋਰਟ ਮਿਨਿਸਟਰ ਦਾ ਬਿਆਨ ਸਾਹਮਣੇ ਆ ਰਿਹਾ। ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਇਹ ਬੜਾ ਮਹਿੰਗਾ ਸੌਦਾ ਪਿਆ ਵਿਕਟੋਰੀਆ ਨੂੰ। ਹਾਲੇ ਵੀ ਵਿਕਟੋਰੀਆ ਦੇ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਉੱਤੇ ਬਹੁਤ ਖਰਚੇ ਜਿਹੜੇ ਹੋਣੇ ਨੇ। ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸਬਅਰਬਨ ਰੇਲ ਲੂਪ ਹੈ ਉਹਦੇ 'ਤੇ $35 billion, ਮੈਟਰੋ ਟਨਲ ਜਿਸ ਦੇ ਵਿੱਚ ਐਨਜ਼ੈਕ ਟਾਊਨ ਹਾਲ, ਸਟੇਟ ਲਾਇਬ੍ਰੇਰੀ, ਪਾਰਕਵਿਲ ਅਤੇ ਆਰਡਨ ਸਟੇਟ ਸਟੇਸ਼ਨ ਪੈਂਦੇ ਨੇ, ਉਹਦੇ 'ਤੇ ਸ਼ੁਰੂਆਤ ਦੇ ਵਿੱਚ $11 billion ਦਾ ਖਰਚ ਆਉਣ ਦੀ ਗੱਲ ਦੱਸੀ ਗਈ ਸੀ। ਪਰ ਹੁਣ ਜਦੋਂ ਮੁਕੰਮਲ ਹੋਇਆ, ਹਾਲਾਂਕਿ ਕਈ ਚੀਜ਼ਾਂ ਹਾਲੇ ਵੀ ਅਧੂਰੀਆਂ ਪਈਆਂ ਨੇ, $15.5 billion ਤੋਂ ਜ਼ਿਆਦਾ ਦਾ ਬਿੱਲ ਇਹਦੇ 'ਤੇ ਦੱਸਿਆ ਜਾ ਰਿਹਾ ਹੈ। ਉੱਧਰ ਜੈਸਿੰਟਾ ਐਲਨ ਸਰਕਾਰ ਪਹਿਲਾਂ ਹੀ ਚਰਚਾ ਦੇ ਵਿੱਚ ਆ ਜਦੋਂ ਇਹ ਕਿਹਾ ਜਾਂਦਾ ਹੈ ਕਿ $1.5 lakh ਲਗਾ ਕੇ ਇੱਕ ਤਾਂਬੇ ਦਾ ਬੁੱਤ ਡੈਨੀਅਲ ਐਂਡਰਿਊਜ਼ ਦਾ, ਸਾਬਕਾ ਪ੍ਰੀਮੀਅਰ ਦਾ, ਜਿਹੜਾ ਬਣਾਇਆ ਜਾ ਰਿਹਾ। ਪਰ ਟੈਕਸਪੇਅਰਸ ਦੇ ਪੈਸੇ ਦੀ ਦੁਰਵਰਤੋਂ ਕਰਕੇ ਇਹ ਨਹੀਂ ਦੇਖਿਆ ਜਾ ਰਿਹਾ ਕਿ ਆਖਿਰਕਾਰ ਉਸ ਪੈਸੇ ਨੂੰ ਕਿਵੇਂ ਢੰਗ ਸਿਰ ਜਿਹੜਾ ਖਰਚ ਕੀਤਾ ਜਾ ਸਕੇ। ਸਬਅਰਬਨ ਰੇਲ ਲੂਪ ਦਾ ਇਹ ਪ੍ਰੋਜੈਕਟ ਜਿਹੜਾ ਅਗਲੇ 4 ਸਾਲ ਬਾਅਦ ਮੁਕੰਮਲ ਹੁੰਦਾ ਨਜ਼ਰ ਆ ਰਿਹਾ ਹੈ। ਮੌਸਮ ਦੇ ਨਾਲ ਜੁੜੀ ਖਬਰ, ਜਿੱਥੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮੌਸਮ ਦੇ ਅੰਦਰ ਇਸ ਵਕਤ ਕਾਫੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਵੀਕੈਂਡ ਤੋਂ ਹੀ ਇਹ ਫਲੱਡਿੰਗ ਅਤੇ ਤਬਾਹਕੁਨ ਜਿਹੜੀਆਂ ਹਵਾਵਾਂ ਨੇ ਉਹਨਾਂ ਦੇ ਖਤਰੇ ਖਦਸ਼ੇ ਬਲਕਿ ਵਗ ਵੀ ਰਹੀਆਂ ਨੇ। ਤੇਜ਼ ਤੂਫਾਨ ਨੇ, ਤੇਜ਼ ਹਵਾਵਾਂ ਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਵੀਕੈਂਡ ਸੀ ਉਸ ਦਰਮਿਆਨ ਕਾਫੀ ਤਬਾਹੀ ਮਚਾਈ, ਔਰ ਇਸ ਦੇ ਚੱਲਦਿਆਂ ਹੋਇਆ ਪਰਥ ਹਵਾਈ ਅੱਡੇ ਦੇ ਉੱਤੇ ਕਈ ਸਾਰੀਆਂ ਉਡਾਨਾਂ ਜਿਹੜੀਆਂ ਸੀ ਉਹਨਾਂ ਨੂੰ ਕਿਸੇ ਹੋਰ ਥਾਂ ਦੇ ਉੱਤੇ ਡਿਟੋਰ ਕਰ ਦਿੱਤਾ ਗਿਆ, ਰੱਦ ਕਰ ਦਿੱਤਾ ਗਿਆ ਜਾਂ ਕੈਂਸਲ ਕਰ ਦਿੱਤਾ ਗਿਆ। ਮੰਨਿਆ ਗਿਆ ਹੈ ਕਿ ਕੈਪ ਨੈਚੁਰਲਾਈਜ਼ ਦੇ ਵਿੱਚ 135 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾ ਜਿਹੜੀ ਰਫ਼ਤਾਰ ਆ ਉਸ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ। ਉਹਦਾ ਡਿਪਾਰਟਮੈਂਟ ਆਫ ਫਾਇਰ ਐਂਡ ਐਮਰਜੈਂਸੀ ਸਰਵਿਸ ਯਾਨੀ ਡੀਫੈਸ, ਜਿਹੜਾ ਵੈਸਟਰਨ ਆਸਟ੍ਰੇਲੀਆ ਦਾ ਐਮਰਜੈਂਸੀ ਮਹਿਕਮਾ, ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਓ ਜਿਹੜੀ ਲੋਕੇਸ਼ਨ ਵਰਤ ਕੇ ਮੈਸੇਜਿਸ ਸੁਨੇਹੇ ਭੇਜ ਦਿੱਤੇ ਗਏ ਸੀ। ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਇਹਨਾਂ ਥਾਵਾਂ ਦੇ ਵਿੱਚ ਨਾ ਜਾਇਆ ਜਾਵੇ, ਗੁਰੇਜ਼ ਕੀਤਾ ਜਾਵੇ, ਖਾਸ ਤੌਰ ਦੇ ਉੱਤੇ ਤਟੀ ਇਲਾਕਿਆਂ 'ਤੇ। ਔਰ ਪਰਥ ਦੇ ਵਿੱਚ ਕੱਲ੍ਹ ਰਾਤ ਤੇਜ਼ ਕੰਟੀਨਿਊ ਜਿਹੜੀ ਬਾਰਿਸ਼ ਪੈ ਰਹੀ ਸੀ ਉਹ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ, ਪਰ ਹਾਲੇ ਮੌਸਮ ਦੇ ਵਿੱਚ ਸੁਧਾਰ ਨਹੀਂ ਹੋਇਆ। ਵੈਸਟਰਨ ਪਾਵਰ ਦੇ ਮੁਤਾਬਕ 60,000 ਘਰਾਂ ਦੇ ਵਿੱਚ ਜਿਹੜੀ ਬਿਜਲੀ ਚਲੀ ਗਈ ਸੀ ਵੈਸਟਰਨ ਆਸਟ੍ਰੇਲੀਆ ਦੇ, ਉਹਨਾਂ ਦੀ ਬਿਜਲੀ ਰੀਸਟੋਰ ਕਰ ਦਿੱਤੀ ਗਈ ਹੈ। ਹਾਲੇ ਵੀ ਕੁਝ ਇੱਕ ਪ੍ਰੋਪਰਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਬਿਜਲੀ ਰੀਸਟੋਰ ਨਹੀਂ ਹੋਈ ਹੈ। ਸਟੇਟ ਐਮਰਜੈਂਸੀ ਸਰਵਿਸਿਜ਼ ਦੇ ਦੁਆਰਾ ਦੱਸਿਆ ਗਿਆ ਹੈ ਕਿ ਇੱਕਦਮ ਇੱਕ ਉਹਨਾਂ ਦੇ ਉੱਤੇ ਵੀ ਆਉਣ ਪਈ, 700 ਦੇ ਕਰੀਬ ਕਾਲਾਂ ਆ ਜਾਂਦੀਆਂ ਨੇ ਇਸ ਵੀਕੈਂਡ ਦੇ ਦਰਮਿਆਨ, ਸ਼ਨੀਵਾਰ ਐਤਵਾਰ ਦੇ ਦਰਮਿਆਨ, ਕਿਸੇ ਨੇ ਦਰਖਤ ਡਿੱਗਣ ਦੀ, ਕਿਸੇ ਨੇ ਪਾਵਰ ਲਾਈਨ ਡਿੱਗਣ ਦੀ, ਕਿਸੇ ਨੇ ਡੈਬਰੀਜ਼ ਇਕੱਠੀ ਹੋਣ ਦੀ, ਇਸ ਕਿਸਮ ਦੀਆਂ ਜਿਹੜੀਆਂ ਕਾਲਾਂ ਕਰਕੇ ਮਦਦ ਮੰਗੀ ਸੀ। ਉੱਥੇ IPL ਦਾ ਅੰਜਾਮ ਤਾਂ ਤੁਸੀਂ ਹੁਣ ਦੇਖ ਹੀ ਲਿਆ, IPL ਦੇ ਵਿੱਚ ਜਿਹੜੀ RCB ਦੀ ਜਿੱਤ ਹੈ ਉਹ ਹੋਈ ਹੈ, ਔਰ ਇਸ ਜਿੱਤ ਤੋਂ ਬਾਅਦ ਗੁਜਰਾਤ ਟਾਈਟਨ ਜਿਹੜੀ ਹਾਰੀ ਹੈ ਉਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਹੁਣ ਆਪਣੇ ਇੰਸਟਾਗ੍ਰਾਮ ਸਟੋਰੀ ਦੇ ਉੱਤੇ RCB ਨੂੰ ਵਧਾਈ ਦਿੱਤੀ ਹੈ। ਕਿਹਾ ਹੈ ਕਿ RCB ਬੜੇ ਬਹਾਦਰੀ ਦੇ ਨਾਲ ਖੇਡੇ ਨੇ। ਫਾਈਨਲ ਮੁਕਾਬਲੇ 'ਚ RCB ਦੇ ਸਾਹਮਣੇ ਸ਼ੁਭਮਨ ਗਿੱਲ 10 ਰਨ ਬਣਾ ਕੇ ਆਊਟ ਹੋ ਗਏ ਸੀ। ਜੋਸ਼ ਹੇਜ਼ਲਵੁੱਡ ਤੀਸਰੇ ਓਵਰ ਦੇ ਵਿੱਚ ਗਿੱਲ ਦਾ ਵਿਕਟ ਲੈ ਗਏ ਸੀ। IPL ਦੇ ਇਸ ਸੀਜ਼ਨ 'ਚ ਸ਼ੁਭਮਨ ਗਿੱਲ ਨੇ ਕੁੱਲ 722 ਰਨ ਜੋੜੇ ਨੇ। GT ਦੀ ਫਾਈਨਲ ਤੱਕ ਲਿਜਾਣ ਦੇ ਵਿੱਚ, GT ਯਾਨੀ ਕਿ ਗੁਜਰਾਤ ਟਾਈਟਨਸ ਨੂੰ ਫਾਈਨਲ ਤੱਕ ਲਿਜਾਣ 'ਚ ਉਹਨਾਂ ਦਾ ਕਾਫੀ ਅਹਿਮ ਰੋਲ ਰਿਹਾ ਸੀ। IPL 2026 ਦੀ ਖਿਤਾਬੀ ਟਰਾਫੀ ਬੇਸ਼ੱਕ ਰਜਤ ਪਟੀਦਾਰ ਦੀ ਕੋਹਲੀ ਦੀ ਟੀਮ ਦੇ ਨਾਮ ਗਈ ਹੋਵੇ, ਪਰ ਇਸ ਟੂਰਨਾਮੈਂਟ ਦੇ ਵਿੱਚ ਵੈਭਵ ਸੂਰਿਆਵੰਸ਼ੀ ਜਿਹੜੇ ਕਿ ਰਾਜਸਥਾਨ ਰਾਇਲ ਦੇ ਲਈ ਕਮਾਲ ਕਰਕੇ ਗਏ ਨੇ, ਉਸਨੇ 776 ਦੌੜਾਂ ਇਸ ਟੂਰਨਾਮੈਂਟ 'ਚ ਬਣਾਈਆਂ ਸੀ। ਸ਼ੁਭਮਨ ਗਿੱਲ ਉਹਨਾਂ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਰਹੇ ਸੀ, ਅਤੇ ਇਹਨਾਂ ਦੀ ਹੀ ਗੁਜਰਾਤ ਟਾਈਟਨ ਟੀਮ ਦੇ ਸਾਈ ਸੁਦਰਸ਼ਨ ਨੇ 722 ਦੌੜਾਂ ਬਣਾਈਆਂ ਸੀ। ਜਦਕਿ ਜੇਤੂ ਟੀਮ ਵਿਰਾਟ ਕੋਹਲੀ ਜਿਨ੍ਹਾਂ ਨੇ ਫਾਈਨਲ ਮੁਕਾਬਲੇ ਦੇ ਵਿੱਚ ਵੀ ਆਪਣਾ ਦਮਖਮ ਦਿਖਾਇਆ, ਉਹਨਾਂ ਨੇ 675 ਦੌੜਾਂ ਬਣਾਈਆਂ ਇਸ ਪੂਰੇ ਐਡੀਸ਼ਨ 'ਚ। ਔਰ 5ਵੇਂ ਨੰਬਰ ਦੇ ਉੱਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸਨਰਾਈਜ਼ਰ ਹੈਦਰਾਬਾਦ ਦੇ ਹੈਨਰੀ ਕਲਾਸਨ ਰਹੇ। ਉੱਥੇ ਦੂਸਰੇ ਪਾਸੇ ਜੇਕਰ ਵਿਕਟਾਂ ਦੀ ਗੱਲ ਕਰੀਏ ਤਾਂ ਗੁਜਰਾਤ ਟਾਈਟਨ ਦੇ ਕਸੀਡੋ ਰਬਾਡਾ ਨੇ ਇਸ ਪੂਰੇ 2026 ਦੇ ਐਡੀਸ਼ਨ ਦੇ ਵਿੱਚ ਕੁੱਲ 29 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ RCB ਦੇ ਭੁਵਨੇਸ਼ਵਰ ਕੁਮਾਰ ਨੇ ਇਸ ਟੂਰਨਾਮੈਂਟ 'ਚ 28 ਵਿਕਟਾਂ ਹਾਸਲ ਕੀਤੀਆਂ। ਤੀਜੇ ਨੰਬਰ ਦੇ ਉੱਤੇ ਜੋਫਰਾ ਆਰਚਰ ਰਾਜਸਥਾਨ ਰਾਇਲ ਦੇ ਜਿਨ੍ਹਾਂ ਨੇ 25 ਅਤੇ ਗੁਜਰਾਤ ਟਾਈਟਨ ਦੇ ਰਾਸ਼ਿਦ ਖਾਨ ਨੇ 21 ਅਤੇ 5ਵੇਂ ਨੰਬਰ ਦੇ ਉੱਤੇ ਕੰਬੋਜ ਜਿਹੜੇ ਚੇਨਈ ਸੁਪਰ ਕਿੰਗ ਦੇ ਸੀ ਜਿਨ੍ਹਾਂ ਨੇ 21 ਵਿਕਟਾਂ ਹਾਸਲ ਕੀਤੀਆਂ। ਖਬਰਾਂ ਦੇ ਅੱਜ ਦੇ ਇਸ ਐਡੀਸ਼ਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਸਾਨੂੰ ਪਤਾ ਕਿ ਯਾਰ ਉਹ 10 ਵਜੇ ਫਲਾਨ ਚੈਨਲ 'ਤੇ ਇੱਕ ਬੀਬੀ ਨੇ ਆ ਕੇ ਰੋਣਾ ਅਤੇ ਅਸੀਂ ਸਾਰਿਆਂ ਨੇ ਉਹਨੂੰ ਅੱਧਾ ਘੰਟਾ ਵੇਖਣਾ, ਇਸ ਕਰਕੇ ਆਪਾਂ ਉਹ ਸ਼ੋਅ ਵੇਖਦੇ ਰਹਿੰਦੇ। ਸਾਨੂੰ ਇੱਕ ਟਾਈਮ ਤੋਂ ਬਾਅਦ ਡਿਸਅਪੁਆਇੰਟਮੈਂਟ ਹੁੰਦੀ ਹੈ ਕਿ ਯਾਰ ਇਹਦੀ ਸਟੋਰੀ ਲਾਈਨ ਵੀ ਕੁਛ ਨਹੀਂ ਆ, ਹੈ ਨਾ, ਕਿ ਇਹ ਕੀ ਬਕਵਾਸ ਬਣਾਈ ਜਾਂਦੇ ਪਏ, ਕੀ ਘੜੀ ਘੋਲੀ ਜਾਂਦੇ ਪਏ ਆ। ਪਰ ਫਿਰ ਵੀ ਆਪਾਂ ਰੁਕਦੇ ਨਹੀਂ ਹੈ ਕਿਉਂਕਿ ਅਸੀਂ ਆਦਤ ਪਾਲੀ ਹੋਈ ਹੈ। ਸਾਨੂੰ ਹੁੰਦਾ ਕਿ ਯਾਰ ਇਹਦੇ ਮੈਂ 1000 ਐਪੀਸੋਡ ਵੇਖ ਚੁੱਕਾ, ਮੈਂ ਪਿਛਲੇ 3 ਸਾਲ ਤੋਂ ਇਹ ਚੀਜ਼ ਦੇਖ ਰਿਹਾ, ਹੁਣ ਇਹਦਾ ਐਂਡ ਤਾਂ ਮੈਂ ਵੇਖੂੰਗਾ ਹੀ, ਜਦਕਿ ਆਈ ਨੋ ਇਟ ਇਜ਼ ਨੋਟ ਵਰਥ ਮਾਈ ਟਾਈਮ। ਸੀਕੁਅਲ ਫਿਲਮਾਂ ਦੇ, ਕਿਹੜੀ ਫਿਲਮ ਦਾ ਸੀਕੁਅਲ ਹੈ ਜਿਹੜਾ ਤੁਹਾਨੂੰ ਵਧੀਆ ਲੱਗਾ ਹੋਵੇ? ਬਾਈ ਮੈਂ ਧੁਰੰਧਰ ਤੋਂ ਬਾਅਦ ਧੁਰੰਧਰ 2 ਦੇਖੀ, ਆਈ ਵੁੱਡ ਸਟਿਲ ਸੇ ਕਿ ਠੀਕ ਠਾਕ ਹੀ ਸੀ, ਇੰਨੀ ਵਧੀਆ ਨਹੀਂ ਸੀ। ਪਰ ਕਈ ਸੀਕੁਅਲ ਤਾਂ ਬਹੁਤ ਹੀ ਮਾੜੇ ਆਉਂਦੇ ਹੈ ਨਾ, ਅਤੇ ਅੱਜ ਕੱਲ੍ਹ ਤਾਂ ਸੀਕੁਅਲਸ ਨੂੰ ਮਿਲਕ ਕਰਨ ਦਾ ਕਿ ਉਹਨਾਂ ਤੋਂ ਜਿੰਨੀ ਕਮਾਈ ਨਿਚੋੜੀ ਜਾ ਸਕੇ ਉਹਦਾ ਵੀ ਬਹੁਤ ਜ਼ਿਆਦਾ ਸਿਸਟਮ ਹੈਗਾ। ਸੋ ਇਹ ਚੀਜ਼ਾਂ ਦੇ ਅੰਦਰ ਵੀ ਆਪਣੇ ਕਾਫੀ ਜ਼ਿਆਦਾ ਆਪਾਂ ਟਾਈਮ ਬਰਬਾਦ ਕਰਦੇ ਹਾਂ। ਹੋਰ ਬਿਜ਼ਨਸ ਇਨਵੈਸਟਮੈਂਟਸ ਹੋ ਗਈਆਂ, ਹੈ ਨਾ, ਕਿ ਖਾਸ ਕਰ ਸ਼ੇਅਰਸ ਦੇ ਅੰਦਰ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਮੈਂ ਦੇਖਿਆ ਸ਼ੇਅਰ ਮਾਰਕੀਟ ਦੇ ਅੰਦਰ ਪੈਸਾ ਲਗਾਉਂਦੇ ਆ, ਦੇਰ ਇਜ਼ ਅ ਕੰਸੈਪਟ ਕਾਲਡ ਸਟੋਪ ਲੋਸ, ਕਿ ਹਮੇਸ਼ਾ ਪਹਿਲੇ ਇੱਕ ਸਟੋਪ ਲੋਸ ਬੁੱਕ ਕਰੋ ਸ਼ੇਅਰ ਖਰੀਦਣ ਲੱਗੇ, ਕਿ ਇੱਦਾਂ ਨਹੀਂ ਫਾਇਦਾ ਹੁੰਦਾ ਕੋਈ। ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਪੈਸੇ ਲਗਾ ਲੈਂਦੇ ਹਾਂ ਅਤੇ ਅੱਜ ਡਾਊਨ ਹੋਇਆ, ਕੱਲ੍ਹ ਥੋੜ੍ਹਾ ਹੋਰ ਡਾਊਨ ਹੋਇਆ, ਕੀ ਕਰਦੇ ਹਾਂ ਅਸੀਂ, ਹੋਰ ਡਾਊਨ ਹੋਏ ਅਤੇ ਹੋਰ ਖਰੀਦ ਲੈਂਦੇ ਹਾਂ ਕਿ ਐਵਰੇਜ ਸੈੱਟ ਹੋ ਜਾਏਗੀ। ਆਪਾਂ ਲੋਸ ਮੇਕਿੰਗ ਦੇ ਉੱਪਰ ਹੋਰ ਲੋਸ ਮੇਕ ਕਰਦੇ ਰਹਿੰਦੇ ਕਿ ਸ਼ਾਇਦ ਪੈਸੇ ਵੱਧ ਜਾਣ, ਕਿਉਂ, ਕਿਉਂਕਿ ਮੈਂ ਪਹਿਲੇ ਲਾਏ ਸੀਗੇ ਨਾ, ਅਤੇ ਅੱਜ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਹੈਗੇ ਜੀ ਛੋਟੇ ਮੋਟੇ ਆਪਣਾ ਕੰਸੈਪਟਸ। ਆਪਣਾ ਸਭ ਤੋਂ ਵੱਡੀ ਪ੍ਰੋਬਲਮ, ਮੇਰਾ ਇੱਕ ਮਿੱਤਰ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਇੰਡੀਆ ਦੇ ਅੰਦਰ ਬਾਰਬੀਕਿਊ ਨੇਸ਼ਨ ਹੈ, ਹੈ ਨਾ। ਸੋ ਉਹਨੇ ਆਪਣੇ ਆਪ ਨੂੰ ਡਾਇਰੀਆ ਕਰਾ ਲਿਆ, ਫੂਡ ਪੋਇਜ਼ਨਿੰਗ ਕਰਾ ਲਈ, ਪਰ ਉਹ ਕਹਿੰਦਾ ਮੈਂ 1000 ਦੇ ਬੈਠਾ, ਮੇਰਾ ਪੇਟ ਭਰੇ ਨੂੰ ਘੰਟਾ ਹੋ ਗਿਆ। ਪਰ ਨਹੀਂ ਜੀ, ਨਹੀਂ, ਜਦ ਤੱਕ ਉਹਨਾਂ ਦਾ ਨਾਲ ਨਹੀਂ ਮੁੱਕਦੇ ਮੈਂ ਨਹੀਂ ਰੁਕੂੰਗਾ। ਸੋ ਵੀ ਸ਼ੁੱਡ ਨੋ ਵੈਨ ਟੂ ਸਟੋਪ, ਵੇ ਟੂ ਸਟੋਪ। ਅਤੇ ਆਪਾਂ ਹੁਣ ਥੋੜ੍ਹੀ ਜਿਹੀ ਨਾ ਹਲਕੀ ਜਿਹੀ ਸਟੋਪੇਜ ਮੈਂ ਵੀ ਲੈਂਦਾ, ਕਿ ਮੈਨੂੰ ਵੀ ਜ਼ਿਆਦਾ ਹੀ ਸਵਾਦ ਆਉਣਾ ਸ਼ੁਰੂ ਹੋ ਜਾਂਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਮੈਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ, ਥੋੜ੍ਹੇ ਜਿਹੇ ਗਾਣੇ ਵੀ ਸੁਣਾਊਂਗਾ, ਥੋੜ੍ਹਾ ਜਿਹਾ ਕੰਸੈਪਟ ਵੀ ਸਮਝਾਊਂਗਾ। ਅੱਗੇ ਆਪਾਂ ਫਿਰ ਦੇਖਦੇ ਹਾਂ ਜੀ ਕਿ ਕੀ ਗੱਲਬਾਤ ਹੈ ਇਹਦੇ ਅੰਦਰ। ਪਰ ਉਸ ਤੋਂ ਪਹਿਲਾਂ ਤੁਸੀਂ ਰਸ਼ਮੀਤ ਕੌਰ ਕੁਛ ਕਹਿਣਾ ਚਾਹ ਰਹੀ ਤੁਹਾਨੂੰ ਸਾਰਿਆਂ ਨੂੰ, ਉਹ ਵੀ ਸੁਣੋ ਨਾ।

ਜੀ ਹਾਂ, ਹਰ ਰਾਂਝਾ ਘਰ ਨਹੀਂ ਛੱਡਦਾ ਹੁੰਦਾ ਹੀਰਾਂ ਕਰਕੇ। ਏ ਫੋਰ ਅਰਜਨ ਟੂ ਤੋਂ ਅਰਜਨ ਢਿੱਲੋਂ ਦੀ ਆਵਾਜ਼ ਅਤੇ ਲਿਖਤ। ਅਸੀਂ ਜੀ ਹੁਣ ਆਪਣੇ ਸ਼ੋਅ ਦੇ ਮਿਡਲ ਨੂੰ ਪਾਰ ਕਰ ਲਿੱਤਾ, ਵੀ ਆਰ ਅਰਾਊਂਡ ਕਲਾਈਮੈਕਸ। ਮੈਂ ਤੁਹਾਨੂੰ ਇਹ ਦੱਸ ਦਿੱਤਾ ਬਿਮਾਰੀ ਹੈ, ਹੈ ਨਾ, ਫਿਰ ਮੈਂ ਦੱਸ ਦਿੱਤਾ ਜੀ ਕਿ ਸਿਮਟਮ ਹੈ ਨੇ ਬਿਮਾਰੀ ਦੇ। ਤੁਸੀਂ ਇਹ ਕਹੋਗੇ ਕ੍ਰਿਸ਼ਨਾ ਇਹ ਤਾਂ ਸਮਝ ਆ ਗਿਆ, ਬਈ ਕੌਜ਼ ਕੀ ਹੈ, ਵਾਟ ਇਜ਼ ਦਾ ਰੀਜ਼ਨ, ਅਤੇ ਰੀਜ਼ਨ ਵੀ ਦੇ ਦਿੰਦੇ ਯਾਰ, ਗੁੱਸਾ ਕਿਉਂ ਹੋ ਰਿਹਾ, ਮੈਂ ਬੈਠਾ ਤਾਂ ਪਿਆ, ਭਾਈ ਆਇਆ ਸਭ ਬਤਾ ਕੇ ਜਾਏਗਾ, ਈਜ਼ੀ ਬ੍ਰੋ ਈਜ਼ੀ, ਹੈ ਨਾ। ਸੋ ਜੀ ਇਹਦੇ ਅੰਦਰ ਅੱਗੋ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹਨਾਂ ਇਹ ਦੱਸਿਆ ਕਿ ਇਹ ਹੁੰਦਾ ਕਿਉਂ ਆ, ਹੈ ਨਾ। ਕੁਇਕਲੀ ਆਪਾਂ ਤਿੰਨ ਚਾਰ ਪੁਆਇੰਟਸ ਹੀ ਨੇ, ਉਹਨਾਂ ਨੂੰ ਆਪਾਂ ਸਮਝ ਲੈਂਦੇ ਹਾਂ। ਵੈਸੇ ਤੁਹਾਨੂੰ ਜੇ ਤੁਸੀਂ ਹੁਣ ਤੱਕ ਨਾਲ ਬਣੇ ਪਏ ਹੋ, ਤੁਹਾਨੂੰ ਇੰਨਾ ਕੁ ਆਈਡੀਆ ਲੱਗ ਹੀ ਗਿਆ ਹੋਣਾ ਹੈ ਕਿ ਇਹ ਕਿਉਂ ਆਪਣਾ ਹੁੰਦੇ ਹੋਣਗੇ, ਹੈ ਨਾ। ਸੋ ਪਹਿਲਾਂ ਜੀ ਅਗੇਨ ਜੋ ਮੈਂ ਪਹਿਲੇ ਦੱਸਿਆ ਗਿਆ, ਲੋਸ ਐਵਰਜਨ। ਸੋ ਲੋਸ ਐਵਰਜਨ ਥਿਊਰੀ ਜੋ ਕੈਨਮਨ ਐਂਡ ਟਵਰਸਕੀ ਨੇ ਦਿੱਤੀ ਹੈ, ਉਹਦੇ ਅੰਦਰ ਇਹ ਹੈ ਕਿ ਐਵਰੀਥਿੰਗ ਦੈਟ ਵੀ ਡੂ, ਅਸੀਂ ਜਿੰਨਾ ਮਰਜ਼ੀ ਲੋਜਿਕ ਲਾ ਲਈਏ, ਇਨਸਾਨ ਫੀਲ ਬਹੁਤ ਕਰਦਾ, ਹੈ ਨਾ। ਅਤੇ ਜੇ ਫੀਲਿੰਗਸ ਦੀ ਗੱਲ ਆ ਨਾ, ਅਸੀਂ ਨੁਕਸਾਨ ਨੂੰ ਜ਼ਿਆਦਾ ਹੈਵੀਲੀ ਫੀਲ ਕਰਦੇ ਹਾਂ ਪ੍ਰੋਫਿਟ ਨਾਲੋਂ। ਮੈਨੂੰ 10,000 ਦਾ ਨੁਕਸਾਨ ਜ਼ਿਆਦਾ ਚੁੱਭੂਗਾ, ਉਨਾ ਹੀ ਮੈਨੂੰ 10,000 ਦਾ ਫਾਇਦਾ ਨਹੀਂ ਖੁਸ਼ੀ ਦਊਗਾ ਜਿੰਨਾ 10,000 ਦਾ ਨੁਕਸਾਨ ਚੁੱਭਦਾ, ਹੈ ਨਾ। ਮੈਨੂੰ ਕਿਸੇ ਨਾਲ ਰਿਲੇਸ਼ਨ ਖਤਮ ਹੁੰਦਾ ਹੋਇਆ ਜ਼ਿਆਦਾ ਚੁੱਭਦਾ ਕੋਈ ਨਵਾਂ ਰਿਸ਼ਤਾ ਬਣਨ ਨਾਲੋਂ, ਹੈ ਨਾ। ਇਹ ਸਾਡੀ ਹਿਊਮਨ ਟੈਂਡੈਂਸੀ ਹੈ। ਸੋ ਕਹਿੰਦੇ ਕਿ ਕਿਉਂਕਿ ਇਹ ਸਾਡੀ ਟੈਂਡੈਂਸੀ ਹੈ, ਇਸ ਕਰਕੇ ਵੀ ਆਪਾਂ ਕਈ ਵਾਰੀ ਜਿਹੜੀਆਂ ਚੀਜ਼ਾਂ ਦੇ ਉੱਪਰ ਇਨਵੈਸਟ ਕਰਦੇ ਰਹਿੰਦੇ ਹਾਂ, ਅਗੇਨ ਪੈਸਾ ਜਾਂ ਇਨਸਾਨ, ਆਪਾਂ ਰੁਕ ਨਹੀਂ ਪਾਉਂਦੇ। ਦੂਸਰਾ ਫਿਰ ਉਹ ਕਹਿੰਦੇ ਆ ਇਹਦੇ ਅੰਦਰ ਪੁਆਇੰਟ ਇੱਕ ਹੋਰ ਹੈ, ਉਹ ਹੈ ਕਮਿਟਮੈਂਟ ਐਂਡ ਕੰਸਿਸਟੈਂਸੀ ਬਾਇਸ। ਉਹ ਹੈ ਨਾ ਕਿ ਇੱਕ ਬਾਰ ਜੋ ਮੈਨੇ ਕਮਿਟਮੈਂਟ ਕਰ ਦੀ, ਫਿਰ ਤੋਂ ਮੈਂ ਆਪਣੇ ਆਪ ਕੇ ਵੀ ਨਹੀਂ ਸੁਣਤਾ। ਇਹ ਜਿਹੜੀ ਸਲਮਾਨ ਖਾਨ ਸਟਾਈਲ ਗੱਲਾਂ ਬਾਤਾਂ ਨੇ ਨਾ, ਉਹ ਸਿਰਫ ਫਿਲਮਾਂ 'ਚ ਹੀ ਠੀਕ ਹੈ, ਐਵੇਂ ਇੱਧਰ ਉੱਧਰ ਨਾ ਜਾਇਆ ਕਰੋ। ਸੋ ਯੈਸ, ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ, ਇਨਸਾਨ ਆਪਣੀ ਨਜ਼ਰਾਂ 'ਚ ਥੋੜ੍ਹਾ ਜ਼ਿਆਦਾ ਇੱਜ਼ਤ ਆਪਣੀ ਮਹਿਸੂਸ ਕਰਦਾ ਜਦੋਂ ਉਹਨੂੰ ਦੱਸਦਾ ਕਿ ਇਹ ਜਿਹੜਾ ਮੈਂ ਸ਼ਬਦ ਬੋਲਿਆ ਉਹਨੂੰ ਮੈਂ ਉਸ ਵਾਅਦੇ ਤੋਂ ਮੈਂ ਮੁਕਰ ਨਹੀਂ ਰਿਹਾ, ਜਾਂ ਫਿਰ ਮੈਂ ਕੰਸਿਸਟੈਂਟ ਹਾਂ ਕਿ ਆਈ ਐਮ ਕੰਸਿਸਟੈਂਟਲੀ ਡੂਇੰਗ ਸਮਥਿੰਗ, ਭਾਵੇਂ ਮੈਂ ਰੋਂਗ ਕਰ ਰਿਹਾ ਹਾਂ, ਆਈ ਐਮ ਕੰਸਿਸਟੈਂਟਲੀ ਵਰਕਿੰਗ ਇਨ ਐਨ ਔਰਗਨਾਈਜੇਸ਼ਨ ਵੇਅਰ ਆਈ ਐਮ ਨੋਟ ਰਿਸਪੈਕਟਡ ਐਟ ਆਲ। ਮੈਂ ਕੰਸਿਸਟੈਂਟਲੀ ਉਸ ਫਰੈਂਡ ਗਰੁੱਪ ਦਾ ਹਿੱਸਾ ਜਿੱਥੇ ਮੈਨੂੰ ਪਤਾ ਮੈਨੂੰ ਯੂਜ਼ ਹੀ ਕੀਤਾ ਜਾਂਦਾ, ਪਰ ਕਿਉਂਕਿ ਮੈਂ ਕੰਸਿਸਟੈਂਟਲੀ ਸ਼ੋ ਅਪ ਕਰਦਾ, ਉਹ 5 ਸੈਕਿੰਡ ਉਹ 10 ਸੈਕਿੰਡ ਜਦੋਂ ਉਹ ਚੀਜ਼ ਮੈਨੂੰ ਮੇਰੇ ਸਬਕੌਂਸ਼ੀਅਸ ਦੇ ਅੰਦਰ ਪ੍ਰਾਊਡ ਫੀਲ ਕਰਾਉਂਦੀ ਮੇਰੇ ਬਾਰੇ। ਅਤੇ ਇਹ ਜਿਹੜਾ ਨਸ਼ਾ, ਇਸ ਤੋਂ ਉੱਪਰ ਕੋਈ ਨਸ਼ਾ ਨਹੀਂ ਹੈ, ਆਪਣੇ ਆਪ ਨੂੰ ਜਿਹੜਾ ਪਸੰਦ ਕਰਨ ਵਾਲਾ ਹੋਣਾ ਵੀ ਚਾਹੀਦਾ, ਦੈਟ ਇਜ਼ ਗੁੱਡ, ਪਰ ਇਹ ਇਸ ਕੇਸ ਦੇ ਅੰਦਰ ਕਈ ਵਾਰੀ ਕੰਮ ਪੁੱਠਾ ਕਰ ਦਿੰਦਾ। ਸੋ ਕਹਿੰਦੇ ਕਿ ਇਹ ਵਾਲਾ ਜਿਹੜਾ ਬਾਇਸਨੈਸ ਅਸੀਂ ਲੈ ਕੇ ਆਉਂਦੇ ਨਾ, ਕਿਉਂਕਿ ਮੈਂ ਕੰਸਿਸਟੈਂਟ ਰਹਿਣਾ ਚਾਹੁੰਦਾ, ਇਸ ਕਰਕੇ ਵੀ ਇਸ਼ੂ ਆਉਂਦਾ। ਫਿਰ ਆਉਂਦਾ ਜੀ ਵੇਸਟ ਅਵਰਜਨ, ਹੈ ਨਾ। ਇਹ ਸਭ ਤੋਂ ਜ਼ਿਆਦਾ ਹੋਏਗਾ, ਇਹਦਾ ਪੁਆਇੰਟ ਪਤਾ ਕੀ ਹੈ ਜੀ, ਇਹ ਥਰਡ ਵਾਲੇ ਦਾ, ਇਹ ਹਰ ਕਿਸੇ ਨਾਲ ਹੁੰਦਾ ਹੋਏਗਾ। ਤੁਸੀਂ ਸਾਰੇ ਸਾਰੇ ਜਦੋਂ ਇਸ ਵਕਤ ਜੇ ਅਗੇਨ ਜੇ ਬਣੇ ਹੋਏ ਹੋ, ਦੇਖੋ ਮੇਰੀ ਸੈਲਫ ਕੌਨਫੀਡੈਂਸ ਦੇਖੋ, ਜੇ ਬਣੇ ਹੋਏ ਹੋ ਤਾਂ ਤੁਸੀਂ ਸਾਰੇ ਸਾਰੇ ਨਾ ਇਹ ਚੀਜ਼ ਜਾਣਦੇ ਹੋਵੋਗੇ, ਇਹ ਚੀਜ਼ ਜ਼ਰੂਰ ਬੋਲਦੇ ਹੋਵੋਗੇ ਇੱਧਰ ਕੇਸ ਦੇ ਅੰਦਰ, ਚੱਲ ਯਾਰ ਹੁਣ ਜਿੱਥੇ ਇੰਨਾ ਟਾਈਮ ਲਾ ਤਾ, ਚੱਲ ਯਾਰ ਜਿੱਥੇ ਇੰਨਾ ਖਰਚਾ ਕਰਤਾ, ਅਤੇ ਹੋਰ ਸਹੀ। ਇਹ ਚੀਜ਼ ਸਾਨੂੰ ਸਭ ਤੋਂ ਜ਼ਿਆਦਾ ਮਾਰਦੀ ਹੈ ਕਿ ਆਪਾਂ ਜਿਹੜਾ ਚੱਲ ਯਾਰ ਕਰ ਦਿੰਦੇ ਨਾ ਕਿ ਕੋਈ ਗੱਲ ਨਹੀਂ ਯਾਰ, ਇੰਨਾ ਤਾਂ ਮੈਂ ਖਰਾਬੀ ਕਰ ਹੀ ਚੁੱਕਾ, ਥੋੜ੍ਹਾ ਹੋਰ ਕਰ ਲਵਾਂਗਾ। ਐਂਡ ਆਈ ਪਰਸਨਲੀ ਨੋ ਸੋ ਮੈਨੀ ਪੀਪਲ ਜਿਹੜੇ ਇਸ ਕੰਸੈਪਟ ਨੂੰ ਜੀਂਦੇ ਹੋਏ ਐਕਸਟਰਾ ਸ਼ਾਇਦ ਕੰਮ ਕਰਦੇ ਜਾਂ ਐਕਸਟਰਾ ਐਫਰਟ ਪੁੱਟ ਕਰਦੇ ਆ ਲੋਕਾਂ ਦੇ ਅੱਗੇ, ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਥਕਾਉਂਦੇ ਆ ਐਕਸਟਰਾ, ਤਾਂ ਕਿ ਉਹ ਮੀਟਅਪ ਕਰ ਸਕਣ, ਕਿਉਂਕਿ ਲਾਈਫ ਦੇ ਅੰਦਰ ਹੋਰ ਵੀ ਤਾਂ ਚੀਜ਼ਾਂ ਵੱਧਦੀਆਂ ਰਹਿੰਦੀਆਂ, ਹੈ ਨਾ। ਪਰ ਕਿਉਂਕਿ ਉਹ ਇੱਕ ਕਮਿਟਮੈਂਟ ਹੈ, ਕੰਸਿਸਟੈਂਸੀ ਕਹਿ ਲਓ, ਹੈ ਨਾ, ਜਾਂ ਫਿਰ ਤੁਸੀਂ ਕਹਿ ਲਓ ਕਿ ਬਈ ਮੈਂ ਨੁਕਸਾਨ ਨਹੀਂ ਵੇਖਣਾ ਚਾਹੁੰਦਾ, ਭਾਵੇਂ ਫਾਇਦਾ ਮੈਨੂੰ ਬਹੁਤ ਕੁਝ ਕਰਨ ਤੋਂ ਬਾਅਦ ਢੇਲੇ ਦਾ ਹੋਵੇ, ਪਰ ਆਪਾਂ ਇਹ ਕੰਮ ਕਰਦੇ ਰਹਿੰਦੇ। ਐਂਡ ਲਾਸਟ ਹੋਪ, ਹੋਪ ਐਂਡ ਆਪਟੀਮਿਜ਼ਮ ਬਾਇਸ, ਕੀ ਪਤਾ ਅੱਜ ਇਹਨਾਂ ਨੂੰ ਮੇਰੀ ਕਦਰ ਸਮਝ ਆ ਜਾਵੇ, ਕੀ ਪਤਾ ਜੇ ਮੈਂ ਇਹ ਕਰ ਦੇਵਾਂ ਅਤੇ ਸ਼ਾਇਦ ਮੇਰਾ ਬੌਸ ਮੈਨੂੰ ਥੋੜ੍ਹੀ ਇੱਜ਼ਤ ਦੀ ਨਿਗਾਹ ਨਾਲ ਦੇਖ ਲਵੇ, ਕੀ ਪਤਾ ਜੇ ਮੈਂ ਥੋੜ੍ਹਾ ਜ਼ਿਆਦਾ ਬੈਟਰ ਗੱਲਬਾਤ ਕਰਨ 'ਚ ਆ ਜਾਵਾਂ, ਮੈਨੂੰ ਮੇਰੀ ਪਰਸਨੈਲਿਟੀ ਥੋੜ੍ਹੀ ਹੋਰ ਅਪਲਿਫਟ ਹੋ ਜਾਵੇ, ਮੈਂ ਕਿਸੇ ਦੀ ਥੋੜ੍ਹੀ ਮਾਲੀ ਤੌਰ 'ਤੇ ਮਦਦ ਕਰ ਦੇਵਾਂ, ਤਾਂ ਸ਼ਾਇਦ ਮੇਰਾ ਉਹ ਜਿਹੜਾ ਦੋਸਤ ਹੈ ਉਹ ਮੈਨੂੰ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕਰ ਦੇ, ਜਾਂ ਫਿਰ ਕੀ ਪਤਾ ਜਿਹੜੇ ਆ ਸ਼ੇਅਰਾਂ 'ਚ ਮੇਰੇ ਪੈਸੇ ਡੁੱਬਦੇ ਪਏ ਆ ਬਾਰ ਬਾਰ, ਜਾਂ ਫਿਰ ਜਿਹੜਾ ਮੈਂ ਕਰਾਊਨ ਦੇ ਅੰਦਰ $5,000-6,000 ਦੇ ਘਾਟੇ 'ਚ ਹੈਗਾ, ਕੀ ਪਤਾ ਇਸ ਵਾਰੀ ਉਹ ਚਿੱਪ ਆ ਜਾਵੇ,
ਗੁਨਾਹ ਹੋਵੇ 36 ਨਾਲ ਰੂਲਰ ਟੇਬਲ ਦੇ ਤੇ ਬਸ ਮੇਰੇ ਵਾਰੇ ਨਿਆਰੇ ਹੋ ਜਾਣ। ਇਹ ਚੀਜ਼ ਨੂੰ ਸਟੋਪੇਜ ਦੀ ਬਹੁਤ ਜ਼ਿਆਦਾ ਲੋੜ ਹੈ। ਜਦੋਂ ਇਹ ਵਾਲੀ ਚੀਜ਼ ਸਾਨੂੰ ਆਉਂਦੀ ਹੈ, ਆ ਕੇ ਖਾਂਦੀ ਹੈ, ਅਤੇ ਅਸੀਂ ਫਿਰ ਇਸ ਸੰਕ ਕੋਸਟ ਫੈਲਸੀ ਦੇ ਅੰਦਰ ਨਾ ਬਹੁਤ ਬੁਰੇ ਤਰੀਕੇ ਨਾਲ ਨਾ ਫਸਦੇ ਹਾਂ, ਬਹੁਤ ਬੁਰੇ ਤਰੀਕੇ ਨਾਲ। ਅਤੇ ਹੁਣ ਜੀ ਇੰਨੀ ਸਾਰੀ ਗੱਲਬਾਤ ਤਾਂ ਤੁਹਾਨੂੰ ਦੱਸਦੀ, ਹੁਣ ਤੁਸੀਂ ਕਹਿੰਦੇ ਕ੍ਰਿਸ਼ਨਾ ਬਿਮਾਰੀ ਦੱਸਤੀ, ਸਿਮਟਮ ਦੱਸਤਾ, ਕੋਜ਼ ਦੱਸਤਾ, ਤੂੰ ਭਰਾ ਸਲਿਊਸ਼ਨ ਵੀ ਤਾਂ ਦੱਸ ਕੇ ਜਾ। ਮੈਂ ਕਹਿ ਰਿਹਾ ਨਾ, ਮੈਂ ਦੱਸਾਂਗਾ ਤੁਹਾਡੀ ਸਾਰੀ ਦੀ ਸਾਰੀ ਭਸੂੜੀਆਂ ਦਾ ਹੱਲ ਕ੍ਰਿਸ਼ਨਾ ਕਰਕੇ ਜਾਏਗਾ। ਪਰ ਉਸ ਤੋਂ ਪਹਿਲਾਂ ਬਾਰਡਰ ਦੇ ਉਸ ਪਾਰ ਵਾਲੀ ਭਸੂੜੀ ਵੀ ਤਾਂ ਸੁਣ ਲਈਏ।

0: हाँ जी, मैं कृष्णा भारद्वाज आपकी खिदमत में दोबारा हाजिर हूँ। कैसे हैं आप? लगता है आप काफ़ी समय से मुझे मिस कर रहे होंगे। दैट वॉज अ वेरी पुअर जोक गाइस, इट्स ऑन मी, मेरी गलती। तो असी आ गए जी वापस, और फाइनल फाइनल फाइनल राउंड हूँ अपनी गलबात का एंड होने लगा, गलबात खत्म होने लगी है। थोड़े तो मेरे विछोड़े के थोड़ा जहा समा रह गया, तो आप हुण इनू गल नूं अगे वधांदे होए खत्म करिए। इसनू इस दी डेस्टिनी तक, सॉरी डेस्टिनेशन तक, डेस्टिनी भी वैसे सही वर्ड सी, पर चलो जो है सो है, डेस्टिनेशन तक लैके चलिए। तो जी हुण यह है कि हाउ टू को ओवरकम दिस। ये अंदर भी जी वो प्रधान होरी दस के गए ने, एंड टू बी वेरी ऑनेस्ट सब कुछ बहुत प्रैक्टिकल है। एंड अगेन जो तुसी हजे तक मेरे नाल बने पए हो तुहानू पता है की करना, बट स्टिल मैं दस के जाऊँगा। सो अपने कॉपी पेन फिर तो तैयार रखो, क्योंकि हुणे ही थोड़े कोल इदां दे जवाब आन लगे हैं। ठीक है जी। सो टू ओवरकम ए वाली फीलिंग, ए टेंडेंसी हटाने लई थोनों एक डिसरप्शन लगानी पैनी है अपने अंदर, है ना। एक डिसरप्टर होना चाहिए जिस करके तुसी ये काम करना हट जाओ, तुसी बार बार नुकसान वालू खुद जाना रोक लो खुद, है ना। सो चार एक्सरसाइजेज दसियां जी उन्होंने, ठीक है जी। पहली एक्सरसाइज है जी फ्यूचर फोकस्ड थिंकिंग। सिंपल है, उहदे अंदर यह है जी कि समझो तुसी जो भी कर रहे हो, भावें अगेन ओ वाला पैसा इनवैसट, ओ वाले रिलेशनशिप च इनवैसट, या फिर ओ वाले चार दोस्तों च इनवैसट, जो भी इनवैसट कर रहे हो, अपना मन अपना धन जो भी, तुसी ए सोचना आराम नाल शांत दिमाग नाल कि जे यह चीज़ अज तो मैं शुरू करन लगा हुंदा, जे मैं हुण तक कदी कीती ही ना हुंदी तो की मैं करदा। Ask yourself because you need to be in the present, right? So एक तो यह हो गया। फिर दूसरा जी कि बशीर बद्र साहब ने कहा है कि जो गुजर गई सो बात गई, ए सैकेंड भी उन्होंने यही कहा, पर इन्होंने बेसिकली यही समझाया कि जो चला गया चला गया, जो भी इन्वेस्ट कर चुके हो वो जा चुका, नो बडी ओ यू। जे तुसी किसे नाल चंगे हो, जे तुसी किसे दा कुछ कीता, ते एहे थानू लगदा मोरली कि थानू वह चीज़ वापस आनी चाहिए है, पर कोई भी इस चीज़ की जिम्मेवारी नहीं चकता। कोई भी कित भी रिटन टैक्सट नहीं है कि कोई थोड़े नाल उदा ही व्यवहार करे जिदा तुसी उन्हां नाल करते हो। तो सेम गोज़ विद मनी, जे थानू लगता कि अज वह चीज़ च इनवैसटमेंट मैं जो करदा पिया, मैं कदी ना कदी पैसा वापस मुड़ के आऊगा, तो इदा नहीं हुंदा। तुसी जिन्ने मर्जी पैसे अपने सुटने सुट लो, खराब करने कर लो, पर इदा कदी चीज़ा ठीक नहीं हुंदियां। फिर है जी ओपरचुनिटी कॉस्ट, जिदी मैं गल पहले भी की थी थोड़े ना, है ना, कि जे मैं यही पैसा या यही एनर्जी इत्थे लाने नालों कित होर लगावा, इत्थे लगाने नालों कित होर लगावा, शायद की पता बैटर आ जाए रिजल्ट, हो सकता कि बैटर थिंग्स हैपन टू मी, हो सकता कि मैनू ज़्यादा बेहतर लोग मिलन। हाँ, पहले पहले हर चीज़ थोड़ी औखी लगती है, पहले पहले नवे लोगों च दोबारा उठना बैठना विचरना औखा लगता है, पहले पहले दोबारा नवी इन्वेस्टमेंट करनी औखी लगती है, नवा रिश्ता बनाना औखा लगता है ना। पर ओहो समा एक नवी चीज़ नू देना शायद जेड़ा थोड़े लिए बेहतरी कर सके, रादर दैन उस चीज़ से वो समा तो पैसा लगाना जेड़ा थोनू पता है कि वो थोनू सिर्फ नुकसान ही करेगा, इज़ मच बैटर। एंड जी लास्ट वाला जी अगेन फ्यूचर फोकस्ड थिंकिंग जी सी ना, ओदी नैक्सट एक्सरसाइज है, एंड यह मैंने सब तो वधिया लगी है, इसलिए मैंने लास्ट ते रखा सगा। ए है कि जदों भी इदा दा दोबारा डिसीजन लैन लगो ना, तो अज की तरीक देख लैना, जो भी तरीक होएगी उस दिन की, ओनू सीधे दे सीधे 5 साल अगे लै जाना, तो कहना 5 साल बाद वाला मैं ये चीज़ नू किद्दा वेखांगा, एंड 5 साल बाद वाला मैं कि यह चीज़ करांगा, एंड कि 5 साल बाद वाले मैं नू ए चीज़ दा कोई फर्क पेगा। आई एम प्रिटी मच श्योर वी ऑल नो वट द आंसर विल बी, एंड उस आंसर दे उपर एक्सरसाइज करना। एंड इस तरीके नाल इस कंसैप्ट नू जे आपां समझे हाँ, तो जे इस कंसैप्ट नाल थोड़ा जहा थोनू ये लगा कि हाँ यार ये तो मेरी हल्की जी प्रॉब्लम है, तो थोड़ा मन मिलया, तो फीडबैक भी जरूर देना यार, है ना, कि वधिया लगा कि नहीं लगा, नहीं तो किसी और चीज़ की तैयारी कर लेंगे। बट आई बिलीव कि दिस शुड हेल्प एवरीवन। सो दिस वाज संक कॉस्ट फैलेसी। तालियां। ਚਲੋ ਇੰਨੀ ਜੀ ਗੱਲਬਾਤ ਹੀ ਸੀ ਜੀ, ਥੈਂਕ ਯੂ ਸਾਰੀ ਗੱਲਬਾਤ ਸੁਣਨ ਲਈ। ਐਂਡ ਜਾਣ ਤੋਂ ਪਹਿਲਾਂ ਇਹ ਇਹ ਹੋ ਸਕਦਾ ਕੱਲ੍ਹ ਨੂੰ ਕੰਸੈਪਟ ਬਦਲੀ ਜਾਣ, ਪਰ ਜਦੋਂ ਵੀ ਤੁਸੀਂ ਕਦੀ ਮੇਰੇ ਨਾਲ ਬੈਠੇ ਹੋਵੋਗੇ, ਮੇਰੀਆਂ ਗੱਲਾਂ ਬਾਤਾਂ ਸੁਣ ਰਹੇ ਹੋਵੋਗੇ, ਤਾਂ ਮੈਂ ਚਾਹੁੰਦਾ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਨਾਂ ਨੂੰ ਕੋਈ ਅੱਛਾ ਜਿਹਾ ਕਿੱਸਾ ਕਹਾਣੀ ਵੀ ਜਾਂਦਾ ਹੋਇਆ ਸੁਣਾ ਕੇ ਜਾਵਾਂ, ਹੈ ਨਾ। ਸੋ ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ ਕਿ ਹੰਗਾਮਾ ਕਿਉਂ ਹੈ ਬਰਪਾ, ਜਿਹੜੀ ਗਜ਼ਲ ਉਹ ਕਿੱਥੋਂ ਆਈ, ਹੈ ਨਾ। ਅੱਜ ਅਸੀਂ ਗੱਲ ਕਰਾਂਗੇ ਹਿਸਾਬ ਕਿਤਾਬ ਦੀ, ਠੀਕ ਹੈ ਜੀ, ਕਿ ਇਸ ਦੁਨੀਆਂ ਦਾ ਲੇਖਾ ਜੋਖਾ ਇੱਥੇ ਦਾ ਹੀ ਆ। ਰੀਅਲ ਸਟੋਰੀ ਜਾਵੇਦ ਅਖਤਰ ਸਾਹਿਬ ਨਾਲ ਵਾਪਰੀ ਹੋਈ, ਉਹਨਾਂ ਦੀ ਹੀ ਜ਼ੁਬਾਨੀ, ਠੀਕ ਹੈ। ਸੋ ਇਹ ਜਿਹੜੀ ਗੱਲਬਾਤ ਹੈ ਇਹ ਕੁਛ ਸਾਲ ਪੁਰਾਣੀ ਹੈ। ਕਿੰਨੇ ਕੁ ਸਾਲ ਪੁਰਾਣੀ ਹੈ ਮੈਂ ਦੱਸਦਾ ਜੀ, ਕਿੰਨੇ ਸਾਲ ਪੁਰਾਣੀ ਹੈ ਕਹਾਣੀ ਹੈ ਜੀ, 1960s ਦੀ ਜਾਂ 50s ਦੀ। ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਮੈਂ ਤਾਂ ਨਾ 20-21 ਸਾਲਾਂ ਦਾ ਸੀਗਾ, ਨਵਾਂ ਨਵਾਂ ਮੈਂ ਇੰਡਸਟਰੀ 'ਚ ਆਇਆ, ਮੈਨੂੰ ਕੰਮ ਮਿਲੇ ਨਾ, ਉੱਪਰੋਂ ਗੁਰਬਤ ਮਾਸ਼ਾਅੱਲਾ ਬਹੁਤ ਜ਼ਿਆਦਾ, ਕਾਫੀ ਜ਼ਿਆਦਾ ਗਰੀਬੀ ਅਤੇ ਕਾਫੀ ਜ਼ਿਆਦਾ ਗੁਰਬਤ ਦੇ ਨਾਲ ਬੈਠੇ ਹੋਏ ਇੱਕ ਅਨਇੰਪਲੋਇਡ ਆਦਮੀ ਦਾ ਕਿਆ ਹੀ ਹੋ ਸਕਦਾ, ਉਹ ਵੀ ਬਗਾਨੇ ਸ਼ਹਿਰ ਦੇ ਅੰਦਰ, ਬੰਬੇ ਵਰਗੇ ਬਗਾਨੇ ਸ਼ਹਿਰ ਦੇ ਅੰਦਰ। ਤਾਂ ਹੋਇਆ ਇਹ ਕਿ ਜਾਵੇਦ ਅਖਤਰ ਸਾਹਿਬ ਨੇ ਥੋੜ੍ਹਾ ਜਿਹਾ ਨਾ ਹੌਸਲਾ ਕਰਕੇ ਇਹ ਠਾਨੀ ਕਿ ਮੈਂ ਕਿਸੇ ਕੋਲ ਜਾ ਕੇ ਨਾ ਹੈਲਪ ਮੰਗਦਾ। ਉਹ ਸਾਹਿਰ ਲੁਧਿਆਨਵੀ ਸਾਹਿਬ ਕੋਲ ਗਏ। ਸਾਹਿਰ ਲੁਧਿਆਨਵੀ ਸਾਹਿਬ ਉਸ ਟਾਈਮ ਦੇ ਸਭ ਤੋਂ ਮਕਬੂਲ, ਉਸ ਟਾਈਮ ਕੀ ਵੈਸੇ ਅੱਜ ਦੇ ਵੀ ਸਮੇਂ ਦੇ ਸਭ ਤੋਂ ਮਕਬੂਲ ਰਾਈਟਰ ਸੀਗੇ, ਠੀਕ ਹੈ ਜੀ। ਉਹ ਗਏ, ਕਹਿੰਦੇ ਕਿ ਜਨਾਬ ਮੈਂ ਆਪਕੋ ਤੋਂ ਪਤਾ ਹੈ ਕਾਮ ਵਾਮ ਹੈ ਨਹੀਂ ਹੈ ਔਰ ਮੁਝੇ ਪੈਸੋ ਕੀ ਕੁਛ ਤੰਗੀ ਵੀ ਹੈ, ਤੋ ਹੋ ਸਕੇ ਤੋ ਮੁਝੇ ਕਹੀਂ ਪਰ ਕਾਮ ਵਗੈਰਾ ਹੋ ਸਕੇ ਤੋ ਦਿਲਵਾ ਦੇ, ਕਹੀਂ ਰੈਫਰੈਂਸ ਵਗੈਰਾ ਦਿਲਵਾ ਦੇ, ਸਿਫਾਰਿਸ਼ ਵਗੈਰਾ ਲਗਵਾ ਦੇ, ਮੈਂ ਲਿਖਤਾ ਤੋ ਆਪਕੋ ਪਤਾ ਅੱਛਾ ਹੂੰ। ਅਤੇ ਜਾਵੇਦ ਸਾਹਿਬ ਦੱਸਦੇ ਆ ਕਿ ਆਪਣੇ ਅੰਦਾਜ਼ ਦੇ ਅੰਦਰ ਆਪਣੇ ਆਪ ਨੂੰ ਯਾਰਾ ਦੋਸਤਾਂ ਦੇ ਵਿੱਚ ਬੈਠੇ ਸਾਹਿਰ ਸਾਹਿਬ ਫਕੀਰ ਕਹਿੰਦੇ ਸੀਗੇ ਖੁਦ ਨੂੰ, ਹੈ ਨਾ। ਸੋ ਸਾਹਿਰ ਸਾਹਿਬ ਅੱਖਾਂ ਨੀਵੀਆਂ ਕਰਕੇ, ਮੂੰਹ ਥੋੜ੍ਹਾ ਜਿਹਾ ਜਾਵੇਦ ਸਾਹਿਬ ਤੋਂ ਪਰੇ ਕਰੇ, ਕਹਿੰਦੇ ਕਿ ਨੌਜਵਾਨ ਕਾਮ ਵਾਮ ਕਾ ਤੋ ਵੈਸੇ ਹੈ ਕਿ ਪਤਾ ਨਹੀਂ ਹੈ ਕਬ ਹੈ ਕਬ ਨਹੀਂ ਹੈ, ਪਰ ਫਕੀਰ ਦੇਖਤਾ ਕਿ ਕਿਆ ਕਰੇਗਾ, ਕੋਸ਼ਿਸ਼ ਕਰੇਂਗੇ ਤੁਮੇ ਕਾਮ ਵਾਮ ਦਿਲਵਾਨੇ ਕਾ, ਪਰ ਨਾ ਮੈਨੇ ਮੇਜ਼ ਪਰ ਕੁਛ ਪੈਸੇ ਰੱਖੇ ਹੈ, ਤੁਮ ਐਸਾ ਕਰੋ ਯੇ ਪੈਸੇ ਆਪਣੇ ਪਾਸ ਅਭੀ ਕੇ ਲੀਏ ਰੱਖ ਲੋ, ਜਬ ਤੁਮਾਰੇ ਪਾਸ ਹੋ ਤਬ ਵਾਪਸ ਦੇ ਦੇਣਾ। ਜਾਵੇਦ ਅਖਤਰ ਸਾਹਿਬ ਥੋੜ੍ਹਾ ਹਿਚਕਚਾਉਂਦੇ ਆ ਅਤੇ ਉਹ ਫਿਰ ਤੋਂ ਇਨਸਿਸਟ ਕਰਦੇ ਆ ਸਾਹਿਰ ਸਾਹਿਬ ਕਿ ਕੋਈ ਨਹੀਂ ਯਾਰ, ਪੈਸੇ ਲੈ ਲਾ, ਕੋਈ ਚੱਕਰ ਵਾਲੀ ਗੱਲ ਨਹੀਂ ਹੈ, ਕਿ ਇਹ ਪੈਸੇ ਜੇ ਤੂੰ ਲੈ ਹੀ ਜਾਏਗਾ ਤਾਂ ਮਤਲਬ ਤੇਰਾ ਕੋਈ ਫਾਇਦਾ ਹੀ ਹੋਏਗਾ, ਹੈ ਨਾ। ਹਿਚਕਚਾਉਂਦੇ ਹੋਏ ਜਾਵੇਦ ਸਾਹਿਬ ਪੈਸੇ ਚੱਕਦੇ ਆ। ਅਮਾਊਂਟ ਕਿੰਨੀ ਹੈ ਜੀ? 200 ਰੁਪਏ। 200 ਰੁਪਏ ਦੀ ਅਮਾਊਂਟ ਆਪਣੀ ਜੇਬ 'ਚ ਪਾ ਕੇ ਜਾਵੇਦ ਸਾਹਿਬ ਨਿਕਲਦੇ ਆ ਦੁਬਾਰਾ ਵਾਪਸ ਬੰਬਈ ਦੀ ਸੜਕਾਂ 'ਚ ਸਟਰਗਲ ਕਰਨ ਲਈ। ਜਾਵੇਦ ਸਾਹਿਬ ਬਾਅਦ 'ਚੋਂ ਹਲਕਾ ਜਿਹਾ ਕੰਮ ਮਿਲਦਾ, ਫਿਰ ਸਲੀਮ ਜਾਵੇਦ ਦੀ ਜੋੜੀ ਬਣਦੀ ਹੈ, ਕੰਮ ਵੀ ਬਹੁਤ ਆਉਂਦਾ, ਮਕਬੂਲੀਅਤ ਵੀ ਬਹੁਤ ਮਿਲਦੀ, ਪੈਸਾ ਵੀ ਬਹੁਤ ਆਉਂਦਾ। ਬਹੁਤ ਜ਼ਿਆਦਾ ਪੈਸਾ ਆਉਣ ਤੋਂ ਬਾਅਦ ਵੀ ਹੁੰਦਾ ਪਤਾ ਕੀ ਹੈ, ਹੁੰਦਾ ਇਹ ਹੈ ਕਿ ਜਾਵੇਦ ਸਾਹਿਬ ਕਦੇ ਵੀ ਨਾ ਸਾਹਿਰ ਲੁਧਿਆਨਵੀ ਸਾਹਿਬ ਨੂੰ ਉਹਨਾਂ ਦੇ ਪੈਸੇ ਨਹੀਂ ਮੋੜਦੇ, ਉਹ ਮਿਲਦੇ ਰਹਿੰਦੇ ਆ, ਉਹਨਾਂ ਦਾ ਰਿਸ਼ਤਾ ਬਹੁਤ ਗੂੜਾ ਹੋ ਜਾਂਦਾ, ਇੱਕ ਮੈਂਟਰ ਅਤੇ ਸਟੂਡੈਂਟ ਵਰਗਾ ਰਿਸ਼ਤਾ ਉਹਨਾਂ ਦੋਨਾਂ ਦਾ ਸੀਗਾ। ਪਰ ਉਹ ਹਮੇਸ਼ਾ ਨਾ ਕਿਸੇ ਮਹਿਫਿਲ 'ਚ ਵੀ ਬੈਠੇ ਹੋਣਗੇ ਨਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਮਜ਼ਾਕ ਕਰ ਦਿੰਦੇ ਸੀਗੇ ਜਾਵੇਦ ਅਖਤਰ ਸਾਹਿਬ ਸਾਹਿਬ ਨੂੰ ਕਿ ਸਾਹਿਰ ਸਾਹਿਬ ਮੇਰੇ ਪਾਸ ਅਭੀ ਵੀ ਆਪਕੇ 200 ਰੁਪਏ ਹੈ, ਪਰ ਮੈਂ ਆਪਕੋ ਵਾਪਸ ਨਹੀਂ ਦੇਣੇ ਲਗਾ। ਅਤੇ ਅੱਗੋਂ ਉਹਨਾਂ ਨੇ ਕਹਿ ਦੇਣਾ ਆਪਣਾ ਸਾਹਿਰ ਸਾਹਿਬ ਨੇ ਕਿ ਭਾਈ ਮੈਨੇ ਕੌਣ ਸਾ ਮੰਗੇ ਕਭੀ ਹੈ ਕੁਛ ਨਹੀਂ। ਅੱਛਾ, ਮਹਿਫਿਲ 'ਚ ਬੈਠੇ ਲੋਕ ਵੀ ਨਾ ਕਿ ਬਈ ਕਨਫਿਊਜ਼ ਹੋਣਗੇ ਕੀ ਗੱਲ ਕਰੀ ਜਾਂਦੇ ਪਿਆ 150-200 ਰੁਪਏ ਦੀ, ਹੈ ਨਾ। ਪਰ ਸਾਹਿਰ ਸਾਹਿਬ ਦਾ ਇਹ ਵੱਡਾਪਨ ਸੀ, ਬੜੱਪਨ ਸੀ ਕਿ ਉਹਨਾਂ ਨੇ ਕਦੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਜਾਵੇਦ ਦੇ ਬੁਰੇ ਦਿਨਾਂ ਦੇ ਅੰਦਰ ਉਹਨਾਂ ਨੇ ਉਹਨਾਂ ਦੀ ਆਰਥਿਕ ਹੈਲਪ ਕੀਤੀ ਸੀ। ਕੁਛ ਸਾਲ ਹੋਰ ਬੀਤਦੇ ਆ, ਸਾਹਿਰ ਸਾਹਿਬ ਆਪਣੇ ਫੈਮਿਲੀ ਡਾਕਟਰ ਅਤੇ ਦੋਸਤ ਦੇ ਘਰ ਗਏ ਹੁੰਦੇ ਆ, ਡਾਕਟਰ ਕਪੂਰ, ਉਹਨਾਂ ਦੇ ਘਰ ਹੀ ਉਹਨਾਂ ਨੂੰ ਅਟੈਕ ਆ ਜਾਂਦਾ। ਜਦੋਂ ਅਟੈਕ ਆਉਂਦਾ ਅਤੇ ਉਹ ਡਾਕਟਰ ਕਪੂਰ ਕੋਸ਼ਿਸ਼ ਤਾਂ ਕਰਦੇ ਆ ਉਹਨਾਂ ਨੂੰ CPR ਵਗੈਰਾ ਦੇ ਕੇ ਰਿਵਾਈਵ ਕਰਨ ਦੀ, ਪਰ ਉਹ ਅਸਫਲ ਹੁੰਦੇ ਆ। ਸਾਹਿਰ ਸਾਹਿਬ ਦੀ ਫੌਤਗੀ ਹੋ ਜਾਂਦੀ ਹੈ, ਬੋਡੀ ਲਿਆਈ ਜਾਂਦੀ ਹੈ ਸਾਹਿਰ ਸਾਹਿਬ ਦੇ ਘਰ। ਉੱਥੇ ਜਾਵੇਦ ਅਖਤਰ ਅਤੇ ਹੋਰ ਕੁਛ ਉਹਨਾਂ ਦੇ ਕਰੀਬੀ ਲੋਕ ਪਹੁੰਚਦੇ ਆ। ਸਾਹਿਰ ਸਾਹਿਬ ਦੀਆਂ ਦੋ ਹੀ ਭੈਣਾਂ ਸੀਗੀਆਂ, ਉਹ ਦੋਨੋਂ ਪਹੁੰਚਦੀਆਂ। ਫਿਰ ਕਾਫੀ ਟਾਈਮ ਤੱਕ ਜਾਵੇਦ ਅਖਤਰ ਸਾਹਿਬ ਕਹਿੰਦੇ ਕਿ ਉਹਨਾਂ ਦੇ ਨਾ ਹੱਥ ਜਿਸ ਤਰ੍ਹਾਂ ਬੰਦ ਸੀਗੇ, ਘੁੱਟੇ ਹੋਏ ਸੀਗੇ, ਅਤੇ ਉਹ ਉਹਨਾਂ ਨੂੰ ਕਿਹਾ ਗਿਆ ਕਿ ਬਈ ਇਹਨਾਂ ਇਨਕੇ ਹੱਥ ਖੋਲ ਦਿਓ। ਕਹਿੰਦੇ ਜਦੋਂ ਮੈਨੇ ਉਨਕੇ ਜਬ ਉਨਕੇ ਹੱਥ ਖੋਲੇ ਤੋ ਮੈਂ ਇਤਨਾ ਰੋਇਆ ਕਿ ਯਾਰ ਇਸ ਆਦਮੀ ਨੇ ਇਸ ਹੱਥ ਸੇ क्या क्या कलाम लिखे हैं, क्या क्या गीत लिखे हैं, और आज ये हाथ एकदम ठंडा सन पड़ा हुआ है। खैर, रोंदे हुए बिलखदे हुए किसी तरीके सारे उठते हैं, कब्रिस्तान वालू जानते, कब्रिस्तान वालू जाते हैं। हूँ तक ये भी है जी सीन की पूरी इंडस्ट्री से पता लग चुका है कि साहिर साहब नहीं रहे, पूरी इंडस्ट्री आँदी है, उन्होंने फैनस आते, पूरा हजूम इकट्ठा होंगे उत्थे, क्योंकि मुस्लिम समाज के अंदर औरतां कब्रिस्तान नहीं जांदियां, सो साहिर साहब दियां भैणां नहीं जांदियां, उन्हां दी कबर बनाई जांदी है, साहिर साहब नूं दफनाया जांदा। हौली हौली सारे सारे अपनी श्रद्धांजलि दे के जाना शुरू कर देंदे आ। एक टाइम आंदा है कि बिल्कुल सारा सारा कब्रिस्तान दोबारा खाली, कुछ एक लोग बैठे है जिन्हां विच्चों जावेद अख्तर साहब भी उत्थे बैठे है, रो रहे है, बिलख रहे है। खैर, वह भी उठते है, अपने कपड़े वगैरह झाड़ते, अपनी गड्डी च बैठते है। जिस तरह ही वह बैठते तो पिछों ना उन्होंने आवाज़ पैंदी है, जावेद जावेद रुको रुको जावेद। वो देखते है अशफाक, अशफाक कॉमन फ्रेंड सके साहिर साहब के भी, तो जावेद अख्तर साहब के भी। अशफाक साहब आगे कहते कि जावेद ऐसा है कि मैं, मुझे तो सुबह पता लगा कि अचानक से कि साहिर नहीं रहा, तो मैं तो रात वाले कपड़ों में ही आ गया यार, तो कब्र बनाने वाला ना कुछ पैसे मांग रहा है, मेरे पास पैसे नहीं है, तुम्हारे पास कुछ पैसे हैं क्या? जावेद अख्तर साहब कहते हैं हाँ हाँ मेरे पास हैं पैसे, बताओ कितने पैसे। अशफाक साहब कहते 200 रुपये। एंड दैट वॉज दैट। जानते जाते थानू उस ग्रेट परसनैलिटी का एक लिखा गीत सुना जाने, साहिर लुधियानवी साहब दी लिखत।
1: सुनो जी, गड्डी अक्षरा ज्वेलर्स वाल ले लो।
2: ओ जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन रिवरस्टंच,
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
2: आहो जी आहो,
1: अक्षरा ज्वेलर अपनी दूजी लोकेशन 56 गारफील्ड रोड ईस्ट रिवर्स्टन विच वी तुहाडी सेवा विच।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
2: This station is now the ultimate power in the universe.
3: Radio Haji 1674 AM.
4: Lade fere!
5: Haji Haji, yo Haji Haji.
6: Haji Radio.
0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: जदों दिल करूगा घुमा दूंगा। हेलो हेलो हेलो, कैसे हो सारे? ठीक ठाक सुन रहे हो तुसी रेडियो? हाँ जी, 1674। मैं हाँ कृष्णा मेना बने बलकीरत बनी, मैनू पुठे पुठे इशारे कर रहा मुंडा, तां करके मैं ध्यान नहीं दे पा रहा सीगा। एंड तुसी जुड़ चुके हो नवा एपिसोड बॉयज मीट अप
1: जी। बिल्कुल जी, मैं तुहानू पता की इशारे करन दिया।
0: हाँ जी,
1: थोड़ा जिहा चलन दो बैक एंड ते।
0: चलो जी, तुहानू मैं गाना ना
1: जदों दिल करूंगा
0: घुमा
1: घुमा दूंगा
0: जी। चल रहा पे दोबारा तो स्टार्टिंग ते लाता मेरा
1: आए, थोड़ा बैकग्राउंड ते चलन दे।
0: जो तुमको हो पसंद वही बात कहेंगे बेबी।
1: मुझे लगता था तुम बैकग्राउंड ते चीजें करनी पसंद नहीं है।
0: नहीं,
1: बैकग्राउंड ते नहीं
0: नहीं। आई रियली यूज टू एंजॉय जदों मैं स्कूल कॉलेज सेगा, ते जदों लिखने लुखने प्ले प्लू लिखने अपना स्कूल वास्ते, ते
1: इक ना तुसी उधर बैठे जज दूजी कुर्सी ते
0: बॉस दी कुर्सी ते
1: ओ ना ना बड़ा ध्यान रखियोगे जदों आपां बोलदे आ ना, ते ओ जड़ी उत्ते दो नीलियां बत्तियां जियां औंडियां वड्डियां ओ लाल ना जान जी। उत्ते लाल औंडिया ना फिर उस हिसाब ना पैनल थोड़े थोड़े ता करो थोड़े ता।
0: नहीं नहीं एकदम ठीक है।
1: हाँ हूँ मतलब वो सेंटर तो ता होनी चाहिए वो लेवल।
0: ओके, सेंटर तो उपर है,
1: सेंटर तो उत्ते है। हाँ वेखो कोई गुस्सा ना करियो यार, मैं सिखाउन दिया वीर।
0: हाँ जी यार, माड़ा मोटा एक्चुअली असि नवा जा तगड़ा जा कोई सेटअप जा सेट किया, जैसा थोड़ा पता है आए गए दिनों च रेडियो का सीबीडी वाला भी स्टूडियो जल्दी शुरू हो जाना। सो वी कीप ऑन एक्सपेरिमेंटिंग की केड़ा नवा सिस्टम
1: कृष्ण दसा
0: हाउ इज द बेस्ट थिंग वी कैन ब्रिंग। एंड साडे नाल अज साडे विशेषज्ञ जिहड़ा सारा ऑपरेशन वेखदे ने ते बॉयज मीटअप दे मेरे को होस्ट मेरा छोटा भाई बलकीरत।
2: कैसे हैं? सो वी आर हियर अगेन विद यू गाइस विद अनदर एपिसोड ऑफ द बॉयज मीटअप। ओह माय
0: गॉड,
1: सो चलन बड़ा कुछ डिया हुआ जिंदगी दे विच
0: जी,
1: पर खुशी दी गल ए है कि जिंदगी चल रही है।
0: गल बंदा हस,
1: खुशी दी गल ए है कि साह चल रहे है,
0: साह चल रहे हां
1: है ना,
0: इस गल दी खुशी होनी चाहिए है ना।
1: साह तां चल रहे है
0: क्यों?
1: क्योंकि पैसे आ रहे हैं।
0: अच्छा,
1: पैसे तो आ रहे हैं क्योंकि काम ते जा रहे हैं।
0: अच्छा, काम ते जा रहे
1: हैं। इदां सारियां चीजां वेखो अग्गे दी अग्गे चली जानियां। और जे मैं तुहानू इसे गल ते रहा ते इसे गल ते अपना शो ना,
0: केड़े काम ते नहीं जा रहे, मैं ते ये कह रहा भाई।
1: हां,
0: हर तरह दे काम ते जाना पै रहा
1: नहीं, हर तरह दे नहीं।
0: हाँ, मतलब
1: हर सारे जा रहे ताडे
0: कहने। हाँ, मतलब
1: मैं तेरी भावना में समझ पाया।
0: काम बहुत मतलब मेरा
1: तो ही बीच पै जंदे ज्यादा डंगाई चल जांदा।
0: मेरा काम दा मकसद ए सीगा, मकसद मेरे कहने
1: दा मकसद। हां
0: हां सॉरी, मकसद सीगा,
1: मकसद
0: मकसद सीगा, मकसद। हां जी, ओ यार कई बारी मैनू थोड़ा नुस्का
1: अड़ जांदी गरारी।
0: मैं नुस्का मैनू हल्का
1: यार, अरे इधर बैठ के मजा बड़ा आंदा है, वैसे कभी बैठा ही नहीं मैं।
0: अच्छा
1: सच्ची?
0: अच्छा, इस कुर्सी ते नहीं कभी तू बैठा?
1: ना, मतलब एक लिख तो रिकॉर्ड बन गया जी।
0: क्या बात है, आज कितना कुछ हो गया तेनू,
1: मेरी इज्जत लिखो गया
0: तेनू, आज इज्जत ना बुलाया गया, आज तेरी इज्जत ना इज्जत की गई।
1: ओ ये माय गॉड,
0: जो चेचे में भतीजे।
1: हाँ, पर दस दिए कि रिपीट भी तुम सुन रहे हो तो फिर अज नहीं, नंगा दिन।
0: हाँ सॉरी, मैं दस देना जी, दिन है 28 मई, समा हो चुका 1:08। तो जे तुम इस वक्त इनू सुन रहे हो तो यह लाइव है, तो जे इस तो अलावा किसी टाइम सुन रहे हो तो साड़ी प्यारी प्यारी आवाजा इस वक्त रिपीट सुन रहे हो।
1: जे लाइव सुन रहे हो तो यार माड़ा है दस दो।
0: हाँ दसो भाई,
1: मैसेज करके
0: मैं दसो भाई कि थोड़ी दोपहर किस तरह की जा रही है, सवेर तो लैके हूं तक क्या ही हो गया लाइफ के अंदर। How's your वीरवार going, वीर्स and pants? Please tell me.
1: किधर ना किधर appointment है क्या, बन गया, टूट गया, cancel हो गया, गांव forward हो गया, की चलन दे ताड़ी जिंदगी दे वेच, किड़े काम हो गए, किड़े रह गए, किड़े postpone हो गए, too much things on there, वेखो balance करने जरूरी ने।
0: स्वेर दा केड़ा बढ़िया,
1: पर तो ही record जेड़ा मेरी book च लिखियो चंगा, गिनीस चैनल।
0: जी जी नहीं, गिनीस चैनल लिखना।
1: मैं उत्थे होर बहुत जाने ने।
0: उत्थे बहुत कुछ। अच्छा, तुहानू पता मैनू बहुत देर बाद पता लगा, गिनीस रिकॉर्ड दे अंदर जाण लई यू नीड मनी, मतलब वो कुछ इंडिया का 8-10 लाख रुपया लेंदे आ सिर्फ थोड़े को आके वेखन लई कि तू जो रिकॉर्ड सेट कर रहे हो। हां जेन्युइन है कि नहीं?
1: इदां ही है जी, मनी तो बिना कुछ नहीं जागा, मनी तो बिना गति नहीं है कितने भी।
0: नो गति,
1: मनी तो बिना तुम कहोगे तुम किसी ने बुलाना नहीं है, तुम्हारे जेब च पैसे नहीं है, तुम किसी ने सदना नहीं कि मैनू मिल आके।
0: बहुत ही उखड़िया लग रहा है सब, ठीक है। बहुत ही बुरे, बहुत ही बुरे हाल है यार,
1: करो लाउड हो जाता केवल।
0: की हो गया तेरे नाल
1: भरावा? अन्न ते घरों दूजियां गल्लां तो ते की कहना, लाउड आ ते हासे दो कह रहे ते तुसीं लाउड होगे।
0: हां
1: है ना, वेख लो हुण इस तों वध के मैं की हुंदा दस्सदा तुहानूं भी की चलन डिया लाइफ च।
0: अच्छा, एक चलन डिया तो मैनूं गल याद आई है।
1: हां,
0: कि एक टॉपिक नाम दी चीज़ हुंदी है
1: हाँ जी,
0: जिहड़ी आपां हर वारी सलाह करी ली है ਕੇਸ ਦੇ ਅੰਦਰ ਪਾਵਾਂਗੇ
1: ਯਾਰ ਆਪਾਂ ਨਾ ਕਰਦੇ ਹਾਂ ਸਲਾਹ ਪਰ ਆਪਣਾ ਨਾ ਐਂਡ ਤੱਕ ਪਹੁੰਚ ਜਾਂਦਾ ਤੇ ਫਿਰ ਜ਼ਿਆਦਾ ਆਪਾਂ ਨੂੰ ਪਤਾ ਲੱਗਦਾ ਟੌਪਿਕ ਦਾ ਮੀਟਅਪ ਹੋ ਗਿਆ ਨਾ
0: ਮੀਟਅਪ ਹੋ ਗਿਆ ਨਾ ਪੁਆਇੰਟ ਇਹੀ ਹੈ ਤੁਹਾਨੂੰ ਦੁਬਾਰਾ ਸਾਰਿਆਂ ਨੂੰ ਦੱਸ ਦਿੱਤਾ ਜਾਵੇ ਜੇ ਤੁਸੀਂ ਪਹਿਲੀ ਵਾਰੀ ਜੁੜ ਰਹੇ ਹੋ ਸ਼ੋਅ ਤੇ ਕਿ ਦੇਰ ਇਜ਼ ਨੋ ਟੌਪਿਕ ਬਟ ਦੇਰ ਆਰ ਟੂ ਮੈਨੀ ਟੌਪਿਕਸ ਇਹ ਹੈਗੀ ਹੈ ਜੀ ਕਨਵਰਸੇਸ਼ਨ ਗੱਲਾਂ ਬਾਤਾਂ ਕਰ ਰਹੇ ਹਾਂ ਆਪਾਂ ਸਾਰੇ ਰਲ ਮਿਲ ਕੇ ਤੇ ਤੁਸੀਂ ਸਾਡੇ ਨਾਲ ਸਾਈਡ ਤੇ ਬੈਠ ਕੇ ਗੱਲਬਾਤ ਸੁਣ ਰਹੇ ਹੋ ਕੋਈ ਗੱਲ ਦੀ ਸਾਂਝ ਪਾਉਣਾ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਆਪਾਂ ਵੈਨ ਵੀਲ ਬੀ ਐਂਡਿੰਗ ਦਾ ਸ਼ੋਅ ਆਪਾਂ ਉਸ ਬਾਰੇ ਗੱਲ ਕਰਾਂਗੇ ਇੱਕ ਵਾਰੀ ਆਪਾਂ ਗੱਲ ਕੀਤੀ ਸੀਗੀ ਫੇਵਰੇਟ ਸੈਡ ਗਾਣਿਆਂ ਬਾਰੇ ਇੱਕ ਵਾਰੀ ਕੀਤੀ ਸੀਗੀ ਕਿ ਕਿਉਂ ਪੈਸੇ ਉਜਾੜ ਰਹੇ ਆਪਾਂ ਜਿਮ ਤੇ
1: ਪਰ ਜੇ ਆਪਾਂ ਜੇ ਆਪਣਾ ਮੰਨ ਲਓ ਨੈਕਸਟ ਕੋਈ ਸੈਗਮੈਂਟ ਸ਼ੁਰੂ ਕਰਨਾ ਨਾ ਤੇ ਉਹ ਆਪਾਂ ਪਤਾ ਕੀ ਕਰਨਾ ਵਾ ਟੂ ਮੈਨੀ ਟੌਪਿਕਸ ਵਿਦ ਟੂ ਪੀਪਲ
0: ਓਏ ਹੋਏ ਹੋਏ ਕਿਆ ਬਾਤ ਹੈ
1: ਟੂ ਪੀਪਲ ਟੂ ਮੈਨੀ ਟੌਪਿਕ
0: ਇਹ ਮੁੰਡਾ ਸਿਟੀਜ਼ਨ ਬਣ ਗਿਆ ਨਾ ਹੁਣ ਇਸ ਤਰ੍ਹਾਂ ਦੇ ਬਣੇਗਾ
1: ਪਹਿਲਾਂ ਹੀ ਗੱਲ ਚੁੱਕ ਦਿੰਦੇ ਯਾਰ
0: ਬਣੇਗਾ ਕਿਉਂ ਨੀ ਬਣੇਗਾ ਜ਼ਰੂਰ ਬਣੇਗਾ
1: ਅੱਗੇ ਭਰਾਵਾ ਪੀ ਆਰ ਵੜੀ ਪਹਿਲਾਂ ਕਿਸੇ ਨੇ ਰੌਲਾ ਪਾਤਾ ਮੈਨੂੰ ਜਾਇਆ ਜੀ ਮੁੜ ਕੇ ਡੇਢ ਦੋ ਸਾਲ ਮੈਂ ਅੜਿਆ ਰਿਹਾ
0: ਸੋਰੀ ਸੋਰੀ ਨਹੀਂ ਸਿਟੀਜ਼ਨਸ਼ਿਪ ਚ ਨਹੀਂ ਅੜਦਾ ਵੈਸੇ ਕੀ ਕਰਨਾ ਹੀ ਹੁੰਦਾ ਮੈਂ ਹੈਗਾ ਨਹੀਂ ਨਾ ਸੋ ਮੈਨੂੰ ਪਤਾ ਨਹੀਂ ਸੋ ਵਾਟ ਹੈਪਨ
1: ਸਿਟੀਜ਼ਨ ਬਣਨਾ ਵਾ ਪ੍ਰਾਊਡ ਹੋਣਾ ਵਾ
0: ਨਹੀਂ ਉਹ ਤਾਂ ਤੂੰ ਪ੍ਰਾਊਡ ਆਜ਼ੀ ਮੈਨੂੰ ਪਤਾ ਤੂੰ ਹਿਪੇ ਪੂਰੇ ਆਜ਼ੀ ਆਜ਼ੀ
1: ਸਿਟੀਜ਼ਨਸ਼ਿਪ ਦੇ ਵਿੱਚ ਵੇਖੋ ਕਿ ਵੈਸੇ ਹੁਣ ਇਹਨਾਂ ਨੇ ਹੁਣ ਰੀਸੈਂਟਲੀ ਜਿਹੜਾ ਰੂਲ ਆਇਆ ਆਸਟ੍ਰੇਲੀਆ ਦੇ ਵਿੱਚ ਗਵਰਨਮੈਂਟ ਦਾ ਉਹਨਾਂ ਨੇ ਇਹ ਕਿਹਾ ਵਾ ਕਿ ਕਈ ਜਿਹੜੀਆਂ ਸਹੂਲਤਾਂ ਨੇ ਉਹ ਹੁਣ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਨੂੰ ਨਹੀਂ ਦੇਣੀਆਂ ਉਹ ਹੁਣ ਅਸੀਂ ਸਿਟੀਜ਼ਨ ਨੂੰ ਦੇਣੀਆਂ ਨੇ
0: ਨਹੀਂ ਪਰ ਇਹ ਕਹਿ ਰਹੇ ਕਿ ਇੱਦਾਂ ਕਰਨਗੇ
1: ਮਤਲਬ
0: ਹੋਇਆ ਨਹੀਂ ਹੋਇਆ ਨਹੀਂ
1: ਆਇਆ ਆ ਇੰਪਲੀਮੈਂਟ ਨਹੀਂ ਹੋਇਆ ਹਾਲੇ ਮਤਲਬ ਮਾਰਕੀਟ ਦੇ ਵਿੱਚ ਆ ਗਿਆ
0: ਹਵਾ ਹਵਾ ਫੈਲ ਗਈ
1: ਹਾਂਜੀ ਉਹਨਾਂ ਨੇ ਕਿਹਾ ਵੀ ਇੱਦਾਂ ਕਰਾਂਗੇ ਪਰ ਹੁਣ ਜਦੋਂ ਇੰਪਲੀਮੈਂਟ ਹੋਊਗਾ ਚਲੋ ਉਹ ਗੱਲ ਬਾਤ ਦੀ ਆ ਅਫੀਸ਼ੀਅਲੀ ਪਰ ਉਹਦੇ ਵਿੱਚ ਕੀ ਹੈ ਕਿ ਪਹਿਲਾਂ ਸੀਗਾ ਕਿ ਚਲੋ ਜ਼ਿਆਦਾ ਚੀਜ਼ਾਂ ਜਦੋਂ ਬੰਦਾ ਪਰਮਾਨੈਂਟ ਹੋ ਜਾਂਦਾ ਤੇ ਫਿਰ ਉਹ ਕਈ ਚੀਜ਼ਾਂ ਦਾ ਉਹਨੂੰ ਐਕਸੈਸ ਹੋ ਜਾਂਦਾ ਮੈਡੀਕੇਅਰ ਹੋ ਗਿਆ ਜਾਂ ਸਾਰੇ ਹੋਰ ਸਹੂਲਤਾਂ ਨੂੰ ਲੈ ਕੇ ਵੀ ਵੋਟ ਪਾਉਣ ਤੋਂ ਇਲਾਵਾ ਕਿਉਂਕਿ ਤੁਸੀਂ ਸਿਟੀਜ਼ਨਸ਼ਿਪ ਹੁੰਦੇ ਹੋ ਤੁਹਾਡੇ ਕੋਲ ਇੱਕ ਅਧਿਕਾਰ ਹੈ ਆਸਟ੍ਰੇਲੀਆ ਪਾਸਪੋਰਟ ਸਭ ਤੋਂ ਪਹਿਲੀ ਗੱਲ ਪਾਸਪੋਰਟ ਮਿਲਦਾ ਦੂਜੀ ਗੱਲ ਕਿ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੀਜੀ ਗੱਲ ਕਿ ਤੁਹਾਨੂੰ ਸਿਟੀਜ਼ਨਸ਼ਿਪ ਲੈਣ ਲੱਗਿਆ ਇਹਨਾਂ ਦੀਆਂ ਮਤਲਬ ਏ ਟੂ ਜੈਡ ਬੈਕਗਰਾਊਂਡ ਵੇਖਣੀ ਪੈਂਦੀ ਆ ਹੁਣ ਮੰਨ ਲਓ ਸਾਨੂੰ ਕਈ ਚੀਜ਼ਾਂ ਹੈਗੀਆਂ ਓਰੀਜਨਲਸ ਬਾਰੇ ਜਿਹੜੀਆਂ ਸਾਨੂੰ ਨਹੀਂ ਪਤਾ ਪਰ ਉਹ ਸਾਰੀਆਂ ਸਾਨੂੰ ਪੜ੍ਹਨੀਆਂ ਸਟੱਡੀ ਕਰਨੀਆਂ ਪੈਣੀਆਂ ਵੀ ਉਹ ਟੈਸਟ ਜਿਹੜਾ ਨਿੱਕਾ ਜਿਹਾ ਇਹਨਾਂ ਦਾ ਹੁੰਦਾ ਉਹ ਆਪਾਂ ਨੂੰ ਕਲੀਅਰ ਕਰਨ ਲਈ ਸਾਰਾ ਕੁਝ ਪੜ੍ਹਨਾ ਪੈਂਦਾ ਏ ਟੂ ਜੈਡ
0: ਫਿਰ ਉਹਦੇ ਵਿੱਚ ਸਾਰੇ ਜੁਡੀਸ਼ਰੀ ਲਾਜ਼ ਆ ਗਏ ਜਿਹੜੇ ਸਬੋਲਦੇ ਦੇ ਅੰਦਰ ਉਹ
1: ਹਾਂਜੀ ਫਿਰ ਇਹਨਾਂ ਦੇ ਉਹਦੇ ਚ ਚਾਰ ਸੈਗਮੈਂਟ ਹੁੰਦੇ ਆ ਸਭ ਤੋਂ ਪਹਿਲਾਂ ਤੇ ਇਹਨਾਂ ਦੀ ਬੈਕਗਰਾਉਂਡ ਨੌਲੇਜ ਦਾ ਹੁੰਦਾ ਜਿਹਦੇ ਵਿੱਚੋਂ ਆਈ ਥਿੰਕ ਤੁਹਾਨੂੰ ਪੂਰੇ ਦੇ ਪੂਰੇ ਨੰਬਰ ਚਾਹੀਦੇ ਹੁੰਦੇ ਕਿ ਜੇ ਉਹ ਪੰਜ ਸਵਾਲ ਆ ਤੇ ਉਹ ਪੰਜੇ ਤੁਹਾਡੇ ਕਰੈਕਟ ਹੋਣੇ ਚਾਹੀਦੇ ਆ ਫਿਰ ਉਸ ਤੋਂ ਨੈਕਸਟ ਹੁੰਦਾ ਵੈਲਿਊਜ਼ ਦਾ ਮੋਰਲਸ ਦਾ ਕਿ ਤੁਹਾਨੂੰ ਵੈਲਿਊਜ਼ ਪਤਾ ਆ ਆਸਟ੍ਰੇਲੀਆ ਦੇ ਵਿੱਚ ਮਤਲਬ ਮੈਨੂੰ 100% ਨਹੀਂ ਯਾਦ ਕਿ ਬਾਕੀ ਦੇ ਕਿਹੜੇ ਆ ਪਰ ਆਈ ਥਿੰਕ ਸੋ ਕਿ ਤੀਜਾ ਬਿਹੇਵੀਅਰ ਦਾ ਸੀਗਾ ਕਿ ਤੁਸੀਂ ਕਿੱਦਾਂ ਰਹਿਣਾ ਸਹਿਣਾ ਕਮਿਊਨਿਟੀਜ਼ ਦੇ ਵਿੱਚ ਕੀ ਤੁਹਾਡੀਆਂ ਰਿਸਪੋਂਸੀਬਿਲਟੀਜ਼ ਨੇ ਐਜ਼ ਅ ਕਮਿਊਨਿਟੀ ਹੈ ਨਾ ਇਹ ਤਿੰਨ ਚਾਰ ਇੱਦਾਂ ਦੇ ਪਾਰਟ ਹੁੰਦੇ ਆ ਉਹ ਚੌਵੇਂ ਪਾਰਟਸ ਜਿਹੜੇ ਉਹ ਤੁਸੀਂ ਕਲੀਅਰ ਕਰਨੇ ਹੁੰਦੇ ਆ ਉਹਦੇ ਵਿੱਚੋਂ ਫਿਰ ਤੁਹਾਨੂੰ ਉਹਦੇ ਬੇਸ ਦੇ ਉੱਤੇ ਚਲੋ ਕਲੀਅਰ ਹੋ ਗਿਆ ਅਤੇ ਫਿਰ ਬਸ ਓਥ ਲੈਣੀ ਆ ਅਤੇ ਡਨ ਹੋ ਜਾਣਾ ਮਤਲਬ ਤੁਸੀਂ ਹੌਲੀ ਹੌਲੀ ਸਿੱਖ ਜਾਓਗੇ
0: ਹੌਲੀ ਹੌਲੀ ਹਸਲ
1: ਜਿੱਦਾਂ ਜਿੱਦਾਂ ਉਸ ਰਾਹ ਤੇ ਪਈਦਾ ਫਿਰ ਉਹ ਰਾਹ ਆਪੇ ਖੁੱਲਦਾ ਜਾਂਦਾ ਯਾਰ
0: ਹੌਲੀ ਹੌਲੀ ਮਿਹਨਤ ਨਾ ਹੁੰਦੇ ਆ ਹਾਂ ਪਹਿਲਾਂ ਪਹਿਲਾਂ ਹਰ ਬਣੀਆਂ
1: ਆਮ ਹੁੰਦਾ ਏ
0: ਮੈਂਗੋ ਲਾਈਫ ਜੀ ਰਹੇ ਹਾਂ ਮੈਂਗੋ ਨੂੰ ਮਿਸ ਕਰ ਰਹੇ ਬਾਈ ਇਸ ਟਾਈਮ ਤੇ ਆਪਾਂ ਇੰਡੀਆ ਹੁੰਦੇ ਕਿਆ ਬਾਤ ਹੈ ਨਾ
1: ਲਾਈਫ ਪਰ ਮੈਂਗੋ ਹੀ ਆ ਗੱਲ
0: ਡੂ ਯੂ ਲਾਈਕ ਅੰਬ
1: ਅੰਬ ਹਾਂਜੀ ਹਾਂਜੀ ਆਈ ਲਾਈਕ ਮੈਂਗੋ ਫਰੂਟ ਦੇ ਵਿੱਚ ਮੈਨੂੰ ਪਸੰਦ ਆ ਬਨਾਨਾ ਮੈਂਗੋ ਸਟ੍ਰਾਬੇਰੀ ਬਲੂਬੇਰੀ
0: ਅੱਛਾ
1: ਖਰਬੂਜਾ
0: ਖਰਬੂਜਾ ਕਿਉਂ ਭਾਜੀ ਪੰਜਾਬੀ ਚ ਹੋਇਆ
1: ਤਰਬੂਜ
0: ਨਹੀਂ ਨਹੀਂ ਇਹ ਇੰਗਲਿਸ਼ ਚ ਕਿਉਂ ਨੀ ਆ ਰਿਹਾ ਦਿਸ ਇਜ਼ ਰੋਂਗ
1: ਉਹਦੇ ਕਹਿੰਦੇ ਮੈਲਨ ਮੈਲਨ
0: ਮੈਲਨ ਯਾ ਮੈਲਨ ਯਾ
1: ਮੈਲਨ ਹੀ ਆ ਨਾ
0: ਹਾਂ ਮੈਲਨ ਯਾਰ ਇੱਥੇ ਹੋਰ ਵੀ ਬੜੇ ਨਾਮ ਹੈਗੇ ਆ ਆਈ ਡੋਂਟ ਨੋ ਕੀ ਦੱਸੋ ਬਈ ਖਰਬੂਜੇ ਨੂੰ ਮੈਲਨ ਤੋਂ ਇਲਾਵਾ ਵੀ ਕੁਛ ਕਹਿੰਦੇ ਆ ਮੈਨੂੰ ਯਾਦ ਨਹੀਂ ਆ ਰਿਹਾ ਜੇ ਤੁਹਾਨੂੰ ਪਤਾ ਦੱਸਿਓ ਜ਼ਰੂਰ ਇਹ ਲੋਕਾਂ ਜੋਗਾ ਛੱਡ ਦਿਓ ਨਾ ਸਵਾਲ ਤੁਸੀਂ ਜੀਪੀਟੀ ਨਹੀਂ ਕਰਨਾ
1: ਨਹੀਂ ਨਹੀਂ ਮੈਂ ਵੇਖ
0: ਸਾਡੇ ਸਾਥੀਆਂ ਨੂੰ ਕਰਨ ਦਿਓ
1: ਮੈਂ ਕਰ ਵੀ ਲਿਆ ਜੀਪੀਟੀ ਮੈਨੂੰ ਤਾਂ ਵੀ ਨਹੀਂ ਪਤਾ ਲੱਗਿਆ
0: ਉਹ ਜੀਪੀਟੀ ਵੀ ਕਹਿ ਰਿਹਾ ਭਰਾ ਤੂੰ ਰਹਿ ਨਹੀਂ ਦੇ ਐਸੀ ਗੱਲ ਨਹੀਂ ਪਰ ਇੱਕ ਮੈਂ ਨਾ ਅੱਜ ਮੇਰੇ ਮਾਇੰਡ 'ਚ ਨਾ ਗੱਲ ਆਈ ਬਣੀ
1: ਹਾਂਜੀ ਤੁਹਾਡੇ ਸ਼ੂਗਰ ਤੁਹਾਡੇ ਦਿਮਾਗ ਦੇ
0: ਕਦੇ ਕਦੇ ਔਨ ਕਰਨਾ ਪੈਂਦਾ
1: ਕੀ ਗੱਲ ਆਈ ਦੱਸੋ
0: ਇਹ ਗੱਲ ਆਈ ਕਿ ਯਾਰ ਆਪਾਂ ਕਿੰਨੀਆਂ ਹੀ ਇਸ ਤਰ੍ਹਾਂ ਹਨਾ ਬੇਸਲੈਸ ਜੀਆਂ ਚਲੋ ਬੇਸਲੈਸ ਨਹੀਂ ਆਪਾਂ ਕਹਿ ਸਕਦੇ ਪਰ ਗੱਲਾਂ ਬਾਤਾਂ ਕਿੰਨੀਆਂ ਹੀ ਕਰ ਦਿੰਦੇ ਹਨਾ ਤੇ ਇੱਦਾਂ ਦੀਆਂ ਕਿੰਨੀਆਂ ਗੱਲਾਂ ਦੁਨੀਆਂ ਨੇ ਵੀ ਤਾਂ ਕੀਤੀਆਂ ਤੇ ਸੁਣੀ ਸੁਣਾਈ ਗੱਲਾਂ ਲੈਜੈਂਡ ਹੋ ਗਈਆਂ
1: ਓ ਹਾਂ ਮਤਲਬ ਕਿ ਕੋਈ ਇੱਦਾਂ ਆ ਨਾ ਸਿਸਟਮ ਕਿ ਜੇ ਤੁਹਾਨੂੰ ਕੋਈ ਚਾਰ ਬੰਦੇ ਜਾਣਦੇ ਆ ਤੁਹਾਡਾ ਨਾਮ ਆ ਪਰਸਨੈਲਿਟੀ ਤੁਹਾਡੀ ਡਿਵੈਲਪਡ ਹੈ ਆਲਰੇਡੀ ਤੁਸੀਂ ਜੇ ਕੋਈ ਗੱਲ ਕਹਿਤੀ चार
3: पार्ट
1: दस दा क्योंकि मैं चाहता नहीं आप इदा अनकलीयर चीज
3: रखी
1: है जरूर दस देना सब तो पहला हुंदा जी आस्ट्रेलिया एंड इट्स पीपल ਆਸਟ੍ਰੇਲੀਆ ਤੇ ਉਹਦੇ ਲੋਕ ਬੈਕਗ੍ਰਾਉਂਡ ਦੇ ਹੋਗੇ
3: ਤੇ
1: ਦੂਜਾ ਪਾਰਟ ਕਹਿੰਦੇ ਆ ਜੀ ਆਸਟ੍ਰੇਲੀਆਜ਼ ਡੈਮੋਕ੍ਰੇਟਿਕ ਬਲੀਵਸ ਰਾਈਟਸ ਤੇ ਲਾਇਬਰਟੀਜ਼ ਠੀਕ ਹੈ ਤੀਜਾ ਪਾਰਟ ਕਹਿੰਦੇ ਨੇ ਜੀ ਗਵਰਨਮੈਂਟ ਐਂਡ ਦਾ ਰੂਲ ਇਨ ਆਸਟ੍ਰੇਲੀਆ ਲਾਅ ਜਿਹੜਾ
3: ਅੱਛਾ
1: ਸਰਕਾਰ ਤੇ ਉਹਨਾਂ ਦੇ ਰੂਲਸ ਲਾਅਜ਼ ਦੇ ਬਾਰੇ ਆਸਟ੍ਰੇਲੀਆ ਦੀ ਜਾਣਕਾਰੀ ਠੀਕ ਹੈ ਫਿਰ ਲਾਸਟ ਤੇ ਹੁੰਦਾ ਜੀ ਆਸਟ੍ਰੇਲੀਅਨ ਵੈਲਿਊਜ਼ ਜਿਹਦੇ ਵਿੱਚ ਕੀ ਬਿਹੇਵੀਅਰ ਟਾਈਪ ਆ ਗਿਆ ਕਮਿਊਨਿਟੀ

0: ਕੀ ਹੋਊਗਾ ਹੋਣਾ ਤੇ ਕੀ ਰੱਬ ਜਾਣੇ ਕੀ ਹੋਊਗਾ।
1: ਹਾਂਜੀ ਖੁਸ਼ ਹੋ,
0: ਅਸੀਂ ਤੇ ਇਹ ਜਾਣਦੇ ਵੀ ਜੋ ਹੋ ਗਿਆ ਉਹ ਸਾਨੂੰ ਦਿਖਣ ਡਿਆ ਵੀ ਆਹ ਹੋ ਗਿਆ, ਇਹ ਹੋਊਗਾ ਕੀ ਇਹ ਰੱਬ ਜਾਣੇ।
1: ਇਹ ਤੈਨੂੰ ਪਤਾ ਬਰਮੁੰਡਾ ਟ੍ਰਾਇੰਗਲ ਦਾ ਕੀ ਹੈ ਰਾਜ਼?
0: ਅੱਛਾ ਜੀ, ਸੁਣਿਆ ਤਾਂ ਹੈਗਾ ਇਹਦੇ ਬਾਰੇ ਯਾਰ, ਪਰ ਕਦੀ ਡੂੰਘਾਈ ਚ ਨਹੀਂ ਗਏ।
1: ਡੂੰਘਾਈ ਚ ਤੁਸੀਂ ਜਾਓ, ਦੱਸੋ ਵੇ ਕੀ ਹੁੰਦਾ। ਮੈਨੂੰ ਤਾਂ ਇੱਕ ਬਰਮੁੰਡਾ ਦੀ ਟੀਮ ਯਾਦ ਆ,
0: ਟ੍ਰਾਇੰਗਲ ਮੈਨੂੰ ਇੰਨਾ ਪਤਾ ਵਾ ਵੀ ਜਦੋਂ ਮੈਥ ਰੱਖੀ ਤੇ ਕੀ ਹੁੰਦੀ ਸੀ ਨਾਲ,
1: ਉਹ ਤਾਂ
0: ਤਿੰਨ ਪੁਆਇੰਟ ਹੁੰਦੇ ਸੀ ਤੇ ਇਹ ਸੁਣਿਆ ਵਾ ਵੀ ਜਿਹੜਾ ਹੁਣ ਉਹ ਜਿਨ੍ਹਾਂ ਨੇ ਐਲਬਮ ਦਾ
1: ਨਾਮ ਰੱਖਿਆ,
0: ਇਸ ਤੋਂ ਪਹਿਲਾਂ ਵੀ ਮੈਂ ਸੁਣਿਆ ਸੀ ਕਿ ਕੋਈ ਇੱਦਾਂ ਦੀ ਥਾਂ ਆ ਓਸ਼ੀਅਨ ਦੇ ਵਿੱਚ ਵੀ ਜਿਹਦੇ ਵਿੱਚ ਕੋਈ ਚੀਜ਼ ਜਾਂਦੀ ਆ ਤੇ ਉਹ ਅੰਦਰ ਖਿੱਚ ਲੈਂਦਾ, ਮਤਲਬ ਜਾਂਦੀ ਕੀ ਉਹ ਸ਼ਿਪ ਹੋ ਗਿਆ ਹੋਰ ਉੱਥੇ ਕੀ ਚੱਲ ਜਾਣਾ, ਮੈਂ ਜੋ ਵੀ ਉਹ ਜਾਂਦਾ ਤੇ ਉਹ
1: ਬੰਦ ਕਰਨੀ ਪਈ ਕਿ ਜਹਾਜ਼ ਦੂਸਰੇ ਵੀ ਏਅਰ ਸਪੇਸ ਤੇ ਆ ਕੇ ਵੀ ਗੁਆਚਣੇ ਸ਼ੁਰੂ ਹੋ
0: ਗਏ।
1: ਇਟਸ ਅ ਹਿਊਜ ਏਰੀਆ ਬਰਮੁੰਡਾ, ਵੈਸੇ ਆਪਣੇ ਆਪ ਚ ਇੱਕ ਕੰਟਰੀ ਆ, ਮਤਲਬ ਆਪਣੇ ਆਪ ਚ ਇੱਕ ਥਾਂ ਹੈਗਾ। ਉਹਨਾਂ ਦੀ ਕ੍ਰਿਕਟ ਟੀਮ ਵੀ ਸੀਗੀ, ਤੂੰ ਜ਼ਿਆਦਾ ਛੋਟਾ ਹੋਏਗਾ, 2007 ਦਾ ਵਰਲਡ ਕੱਪ ਸੀ, ਰੋਬਿਨ ਥੱਪਾ ਨੇ ਕਵਰ ਡਰਾਈਵ ਮਾਰੀ ਤੇ ਉਹਨਾਂ ਦੀ ਟੀਮ ਚ ਇੱਕ ਬੰਦਾ ਸੀਗਾ ਲੈਵਰ ਰੌਕ ਨਾਮ ਦਾ, 135 ਕਿਲੋ ਦਾ, ਉਹਨੇ 100 ਕੈਚ ਕੀਤਾ ਸਲਿਪ ਤੇ, ਉਹਦੇ ਤੇ ਮਤਲਬ 100-200 ਮਿਲੀਅਨ ਵਿਊ ਹੋਣਾ ਜੇ ਕਿਤੇ ਵੀ ਜਾ ਕੇ ਲੱਭੇ ਉਹ ਵਾਲੀ ਵੀਡੀਓ, ਇਟਸ ਟੂ ਗੁੱਡ।
0: ਰੋਬਿਨ ਉਥੱਪਾ ਨੇ,
1: ਰੋਬਿਨ ਉਥੱਪਾ ਦਾ ਕੈਚ ਉਹ ਬੰਦੇ ਨੇ ਫੜਿਆ ਤੇ ਉਹ ਪਾਗਲ ਹੋ ਗਿਆ ਕਿ ਮੈਂ ਕੈਚ ਕਿੱਦਾਂ ਕਰ ਲਿਆ, ਕਿ ਉਹਨੂੰ ਆਪਣੇ ਯਕੀਨ ਨਹੀਂ ਹੋਇਆ। ਸੋ ਬਸ ਬਰਮੁੰਡਾ ਦਾ ਮੈਨੂੰ ਤਦ ਤੱਕ ਇਹੀ ਪਤਾ ਸੀ, ਫਿਰ ਬਾਅਦ ਚ ਬਰਮੁੰਡਾ ਟ੍ਰਾਇੰਗਲ ਬਾਰੇ ਮੈਂ ਸੁਣਿਆ ਤੇ ਅੱਜ ਚੀਮਾ ਬਾਈ ਜੀ ਨੇ ਬਰਮੁੰਡਾ ਟ੍ਰਾਇੰਗਲ ਨਾਮ ਰੱਖਿਆ।
0: ਹਾਂ, ਦੁਬਾਰਾ ਲਿਆਂਦਾ ਉਹਨਾਂ ਨੂੰ ਅੱਗੇ ਕਿ ਚਲੋ ਸਾਡੇ ਵਰਗਿਆਂ ਨੇ ਜਿਹਨਾਂ ਨੇ ਨਹੀਂ ਸ਼ਾਇਦ ਪੜ੍ਹਨਾ, ਵੇਖਣਾ ਵੀ ਕੀ ਆ ਉਹਨਾਂ ਲਈ ਇੱਕ ਮੌਕਾ ਵੀ ਸਾਨੂੰ ਮਿਲ। ਵੈਸੇ ਤੇ ਚਲੋ ਮੈਨੂੰ ਲੱਗਦਾ ਨਹੀਂ ਵੀ ਏਡੀ ਕੋਈ ਖਾਸ ਜ਼ਰੂਰੀ ਚੀਜ਼ ਸੀ ਵੀ ਜਿਹੜੀ ਆਪਾਂ ਮਿਸ ਕਰ ਦੇਣੀ, ਪਰ ਜੋ ਵੀ ਨੌਲੇਜ ਲੈ ਲਓ ਲਾਏ ਦੀ ਆ, ਕੋਈ ਓਬਵੀਅਸਲੀ ਉਹਦਾ ਫਾਇਦਾ ਹੀ ਆ। ਪਰ ਇਹਦੀ ਜੇ ਆਪਾਂ ਗੱਲ ਕਰੀਏ, ਕ੍ਰਿਸ਼ਨਾ ਜੀ ਇਹ ਕਹਿੰਦੇ ਨੇ ਕਿ ਰਫਲੀ 1.3 ਤੋਂ ਲੈ ਕੇ 3.9 ਮਿਲੀਅਨ ਸਕੇਅਰ ਕਿਲੋਮੀਟਰ ਦਾ ਏਰੀਆ ਵਾ ਇਹ, ਜਿਹਨਾਂ ਨੂੰ ਜਿਹਨੂੰ ਇਹਨਾਂ ਨੇ ਨਾਮ ਦਿੱਤਾ ਹੈ ਇਹ ਟ੍ਰਾਇਐਂਗਲ ਨੂੰ। ਤੇ ਟ੍ਰਾਇਐਂਗਲ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ 3 ਪੁਆਇੰਟਸ ਹੁੰਦੇ ਆ ਟ੍ਰਾਇਐਂਗਲ ਦੇ, ਟੀ ਟੀ ਟੀ ਟੀ, ਤੇ ਉਹ 3 ਪੁਆਇੰਟ ਦੇ ਵਿੱਚ ਇਹਨਾਂ ਨੇ ਵੀ ਨਾਮ ਦਿੱਤਾ। ਪਹਿਲਾਂ ਕਹਿੰਦੇ ਨੇ ਵੈਸਟਰਨ ਪੁਆਇੰਟ ਤੇ ਦੂਜਾ ਨਾਰਦਰਨ ਪੁਆਇੰਟ ਤੇ ਤੀਜਾ ਸਾਊਦਰਨ ਪੁਆਇੰਟ, ਇਹ 3 ਪੁਆਇੰਟਸ ਦਾ ਇਹਨਾਂ ਨੇ ਉਹ ਟ੍ਰਾਇਐਂਗਲ ਬਣਾਇਆ ਵਾ, ਬਣਾਇਆ ਤੇ ਕੀ ਇਹਨਾਂ ਨੇ ਚਲੋ ਨਾਮ ਹੀ ਦਿੱਤਾ ਹੋਊਗਾ ਉਹਨੂੰ, ਤੇ ਉਹਦੇ ਵਿੱਚੋਂ ਨਾਮ ਕਿਹਨੇ ਦਿੱਤਾ ਇਹ ਵੀ ਤੁਹਾਨੂੰ ਦੱਸਾਂਗੇ। ਇੱਦਾਂ ਕਿੱਦਾਂ ਹੋ ਸਕਦਾ ਵੀ ਨਾਮ ਕੋਈ ਦੇ ਜੇ ਤੇ ਸਾਨੂੰ ਪਤਾ ਨਾ ਲੱਗੇ ਇਹਨੇ ਨਾਮ ਦੇ ਦਿੱਤਾ,
1: ਸਾਨੂੰ ਪਤਾ ਨਹੀਂ, ਸਭ ਪਤਾ ਲੱਗੇਗਾ ਬਾਈ।
0: ਤੇ ਕਹਿੰਦੇ ਨੇ ਜਿਹੜਾ ਵੈਸਟਰਨ ਪੁਆਇੰਟ ਹੈ ਨਾ
1: ਜੀ,
0: ਉਹਨੂੰ ਕਹਿੰਦੇ ਨੇ ਮਿਆਮੀ।
1: ਓਕੇ, ਮਾਇਆਮੀ ਤਾਂ ਬੜੀ ਘੈਂਟ ਸਿਟੀ ਹੈ, ਮੈਂ ਬਹੁਤ ਘੁੰਮਿਆ ਹੋਇਆ, ਬਹੁਤ GTA ਵਾਈਸ ਸਿਟੀ ਦੇ ਅੰਦਰ ਸੀਗੀ ਨਾ।
0: ਤੇ ਨਾਰਦਰਨ ਪੁਆਇੰਟ ਜਿਹੜਾ ਇਹਨਾਂ ਨੇ ਡਰਾਅ ਕੀਤਾ ਉਹਦਾ ਨਾਮ ਇਹਨਾਂ ਨੇ ਬਰਮੁੰਡਾ ਹੀ ਰੱਖਿਆ ਵਾ।
1: ਹਾਂ,

0: ਜਗ੍ਹਾ ਨਾ ਫਿਰ ਬਰਮੁੰਡਾ ਜਗ੍ਹਾ ਹੋ ਗਈ
1: ਤੇ ਤੀਜਾ ਸਾਊਦਰਨ ਜਿਹੜਾ ਉਹ ਰੱਖਿਆ ਸੈਨ ਯੂਅਨ ਹੁਣ ਇਹ
0: ਸੈਨ ਯੂਅਨ
1: ਐਸ ਏ ਐਨ ਜੇ ਯੂ ਏ ਐਨ
0: ਸੈਨ ਯੂਅਨ ਸੋ ਸੈਨ ਯੂਅਨ ਤੇ ਮਾਇਆਮੀ
1: ਸਾਊਦਰਨ ਪੁਆਇੰਟ ਆ
0: ਤੇ ਬਰਮੁੰਡਾ ਇਹ ਤਿੰਨਾਂ ਦਾ ਇੱਕ ਤ੍ਰਿਕੋਣ ਬਣਦਾ ਤੇ ਸੁਣੀ ਸੁਣਾਈ ਗੱਲਾਂ ਨੇ
1: ਯੈਸ
0: ਕਿ ਅੱਜ ਤੱਕ ਇੱਥੋਂ ਜਿੰਨੇ ਵੀ ਜਹਾਜ਼ ਇਸ ਤ੍ਰਿਕੋਣ ਤੋਂ ਪਾਰ ਹੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਕਦੀ ਪਾਰ ਨਹੀਂ ਹੋ ਪਾਏ
1: ਹਾਂ
0: ਬਹੁਤ ਵੱਡੀ ਇੱਕ ਕੌਨਸਪੀਰੇਸੀ ਥਿਊਰੀ ਹੈ ਆਸੇ
1: ਪਾਸੇ ਯੈਸ ਪਰ ਟੈਕਨੀਕਲੀ ਦੂਜੇ ਪਾਸੇ ਐਗਜ਼ਿਸਟ ਕਹਿੰਦੇ ਨਹੀਂ ਕਰਦਾ ਹਾਊ ਇਟਸ ਪੋਸੀਬਲ ਹੁਣ ਉਹ ਕਹਿੰਦੇ ਨੇ ਕਿ ਤੁਸੀਂ ਅੱਜ ਹੀ ਗੂਗਲ ਮੈਪ ਤੇ ਲਿਖੋ ਵੀ ਬਰਮੁੰਡਾ ਟ੍ਰਾਇੰਗਲ ਮੈਂ ਜੋ
0: ਹੈ ਨਹੀਂ
1: ਤੇ ਉਹਨਾਂ ਨੇ ਕਹਿਣਾ ਵਟ ਯੂ ਟੋਕਿੰਗ ਮਾਈਟ ਵਟਸ ਗੋਇੰਗ ਔਨ ਮਾਇਰ ਚੈੱਕ ਯੂਅਰ ਪਲਾਨਸ ਮਾਇਰ ਯੂ ਮਾਈਟ ਸਰਚਿੰਗ ਰੋਂਗ ਥਿੰਗਸ ਐਂਡ ਆਲ ਦੈਟ ਯੂ ਨੋ ਯੂ ਡੋਂਟ ਨੋ ਵੇਅਰ ਯੂ ਗੋ ਵੇਅਰ ਯੂ ਵਾਂਟ ਟੂ ਗੋ ਯੂ ਜਸਟ ਸਰਚਿੰਗ ਇਟ
0: ਅੱਛਾ
1: ਪਰ ਇਹ ਕਹਿੰਦੇ ਨੇ ਕਿ ਉਹਦੇ ਉੱਤੇ ਨਹੀਂ ਮਿਲਣਾ ਤੁਹਾਨੂੰ ਕਿਉਂਕਿ ਇਹ ਕਹਿੰਦੇ ਨੇ ਕਿ ਇੱਦਾਂ ਦਾ ਕੁਛ ਹੈ ਨਹੀਂ ਆ
0: ਓਕੇ
1: ਪਰ ਇਹਦਾ ਨਾਮ ਕਿੱਥੋਂ ਆਇਆ ਕਿੱਦਾਂ ਆਇਆ ਜ਼ਿਆਦਾ ਤੁਸੀਂ ਵੇਖਿਆ ਹੋਊਗਾ ਕ੍ਰਿਸ਼ਨਾ ਜੀ ਦਾੜੀਆਂ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਨਾ ਉਹ ਮਤਲਬ ਰਾਈਟਰਸ ਨੇ ਜਿਹੜੇ ਨਾਮ ਦਿੱਤੇ ਆ ਮੰਨ ਲਓ ਕਿਸੇ ਵੀ ਚੀਜ਼ ਨੂੰ ਤੇ ਉਹ ਰਾਈਟਰਸ ਨੇ ਕੋਈ ਚੀਜ਼ ਲਿਖੀ ਆ ਇੱਦਾਂ ਦੀ ਜਾਂ ਕਿਤੇ ਉਹ ਪੜ੍ਹ ਕੇ ਗਾਂਹ ਲਿਖੀ ਹੈਗੀ ਜਿਹਨੂੰ ਉਹ ਮੁੜ ਕੇ ਗਾਂਹ ਨਾਮ 'ਚ ਤਬਦੀਲੀ ਹੋਈ ਗਈ ਹਨਾ ਕਿਉਂ ਕਿਸੇ ਨੇ ਪੜ੍ਹੀ ਤੇ ਉਹਨੇ ਉਹਨੂੰ ਨਾਮ ਦੇ ਦਿੱਤਾ ਜਾਂ ਜਿਹਨੇ ਲਿਖੀ ਸੀ ਉਹਨੇ ਆਪ ਹੀ ਕਿਸੇ ਚੀਜ਼ ਨੂੰ ਉਹ ਨਾਮ ਦੇ ਦਿੱਤਾ ਵੀ ਇੱਕ ਮਸ਼ਹੂਰ ਕਰਨ ਲਈ ਕਹਿ ਲਓ ਉਹ ਚੀਜ਼ ਨੂੰ ਜਾਂ ਕਿਸੇ ਚੀਜ਼ ਨੂੰ ਚਲਾਉਣ ਲਈ ਕਹਿ ਲਓ ਹੁਣ ਵੇਖੋ ਇਹ ਰੱਬ ਜਾਣੇ ਵੀ ਕਿੱਦਾਂ ਆ ਕੀ ਆ ਕੀ ਨਹੀਂ ਹੁਣ ਆਪਾਂ ਆਪਣੀ ਓਨੀ ਕੁ ਜਿੰਨੀ ਕੁ ਸੋਚ ਓਨੀ ਕੁ ਲਾ ਸਕਦੇ ਹਾਂ ਵੀ ਕਿਤੇ ਨਾ ਕਿਤੇ ਹੁਣ ਜੋ ਦੌਰ ਆਪਾਂ ਵੇਖਣ ਡੇ ਉਹਦੇ 'ਚ ਤਾਂ ਇਹੋ ਹੀ ਆ ਵੀ ਜੇ ਮੈਂ ਕੁਛ ਬਣਾਇਆ ਵਾਂ ਤੇ ਉਹਨੂੰ ਮੈਂ ਕਿਸੇ ਇੱਦਾਂ ਦੀ ਚੀਜ਼ ਨਾਲ ਜੋੜਦਾ ਵੀ ਮੇਰਾ ਚੱਲ ਜਾਇਓ ਮੇਰਾ ਉਹ ਮਸ਼ਹੂਰ ਹੋ ਜੇ ਵੀ ਦੁਨੀਆਂ ਨੂੰ ਵੇਖੋ ਤੁਸੀਂ ਹੁਣ ਕੀ ਕਰਨ ਡੇ ਜੇ ਜੋ ਵੀ ਕਰਨ ਡੇ ਜੇ ਹੁਣ ਆਪਾਂ ਮੰਨ ਲਓ ਸ਼ੋਅ ਕਰਨ ਡੇ ਲੈਟਸ ਸੇ ਆਪਾਂ ਬੋਇਜ਼ ਮੀਟਅਪ ਕਰਨ ਡੇ ਹੁਣ ਆਪਾਂ ਕਿਹਦੇ ਲਈ ਕਰਨ ਡੇ ਹਾਂ
0: ਲੋਕਾਂ ਵਾਸਤੇ
1: ਲੋਕਾਂ ਵਾਸਤੇ ਕਿ ਲੋਕ ਸਾਨੂੰ ਸੁਣਨ ਲੋਕ ਸਾਡਾ ਸ਼ੋਅ ਸੁਣਨ ਇੱਦਾਂ ਹੀ ਮੈਨੂੰ ਲੱਗਦਾ ਕੋਈ ਵੀ ਚੀਜ਼ ਹੈ ਨਾ ਜਿਹੜੀ ਤੁਸੀਂ ਕਰਦੇ ਹੋ ਉਹ ਤੁਸੀਂ ਕਰਦੇ ਲੋਕਾਂ ਵਾਸਤੇ ਉਹ ਹਾਂ ਇਨਡਾਇਰੈਕਟਲੀ ਉਹ ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪੈਸੇ ਆਉਣ ਡੇ ਹੋਣ ਪਰ ਕਈਆਂ 'ਚ ਨਹੀਂ ਆਉਣ ਡੇ ਹੋਣ ਤੇ ਕੰਮ ਆ ਜਿਹੜਾ ਉਹ ਤੁਸੀਂ ਆਪਣੇ ਲਈ ਕਰਦੇ ਹੋ ਆਪਣੇ ਰਹਿਣ ਸਹਿਣ ਲਈ ਉਹ ਕਿਸੇ ਲਈ ਨਹੀਂ ਕਰਦੇ
0: ਨੈਚੁਰਲ ਗੱਲ
1: ਹਾਂ ਪਰ ਜਿਹੜੀ ਇੱਦਾਂ ਦੀ ਚੀਜ਼ ਆ ਉਹ ਤੁਸੀਂ ਤਾਂ ਹੀ ਕਰਦੇ ਹੋ ਕਿ ਤੁਸੀਂ ਚਾਰ ਬੰਦਿਆਂ ਤੱਕ ਉਹ ਚੀਜ਼ ਪਹੁੰਚਾ ਸਕੋ ਹੁਣ ਮੰਨ ਲਓ ਜੇ ਮੈਂ ਕੋਈ ਕਿਤਾਬ ਲਿਖੀ ਆ ਤੇ ਉਹ ਮੈਂ ਆਪਣਾ ਮੈਂ ਆਪ ਪੜ੍ਹੀ ਜਾਵਾਂ 100 ਵਾਰੀ ਪੜ੍ਹੀ ਜਾਵਾਂ
0: ਉਹਦਾ ਕੀ ਫਾਇਦਾ
1: ਪਰ ਉਹਦੇ ਲਈ ਤੁਸੀਂ ਵੀ ਪੜ੍ਹੋਗੇ ਨਾ ਫੇਰ ਹੀ ਗੱਲ ਬਣੂਗੀ
0: ਮਜ਼ਾ ਤਾਂ
1: ਹਾਂ ਹੁਣ ਮੈਂ ਜੇ ਕੋਈ 2 ਲਾਈਨਾਂ ਲਿਖਿਆ ਵਾਂ ਤੇ ਮੈਂ ਤੁਹਾਨੂੰ ਕਹਿਣਾ ਕ੍ਰਿਸ਼ਨ
0: ਲਿਖਿਆ 2 ਲਾਈਨਾਂ ਬਰਮੁੰਡਾ ਟ੍ਰਾਇੰਗਲ ਦੇ ਨਾਲ ਉਹ ਵੀ ਬੜਾ ਮਸ਼ਹੂਰ ਹੈ ਉਹਦਾ ਪਤਾ ਕੀ ਰੌਲਾ ਉਹਦਾ ਰੌਲਾ ਕਿ ਜੀ ਇੱਕ ਨਾ ਯੂਨਾਈਟਿਡ ਜਿਹੜੀ ਆਪਣਾ US ਹੈ ਨਾ ਉਹਨਾਂ ਦੇ ਆਰਮੀ ਦਾ ਏਅਰ ਫੋਰਸ ਆਰਮੀ ਦਾ ਜਿਹੜਾ ਬੇਸ ਆ ਉੱਥੇ ਇੱਕ ਏਰੀਆ ਉਹਦਾ ਨਾਮ ਰੱਖਿਆ ਪਿਆ ਏਰੀਆ 51
1: ਹਾਂਜੀ
0: ਪਿਛਲੇ ਸਾਲ ਅਮੈਰੀਕਨ ਯੂਥ ਟਿਕਟੋਕ ਤੇ ਜਿਹੜੀ ਬਹੁਤ ਹੈ ਜਿਹੜੀ ਹੈ ਨਾ 14-15 ਸਾਲ ਦੀ ਡਿਸਕੋਰਡ ਟਿਕਟੋਕ ਟਵਿਚ ਵਗੈਰਾ ਜਿਹੜੇ ਵੀ ਨਵੇਂ ਨਵੇਂ ਆ ਗਏ ਹੋਏ ਆ ਸਟ੍ਰੀਮਿੰਗ ਵਾਲੇ ਪਲੇਟਫਾਰਮ ਤੇ ਉਹਦੇ ਤੇ ਇਹਨਾਂ ਸਾਰਿਆਂ ਨੇ ਸਲਾਹ ਕੀਤੀ ਕਿ ਅਸੀਂ ਕਿਸੇ ਦਿਨ ਰੇਡ ਕਰਨੀ ਹੈ ਬਈ ਏਰੀਆ 51 ਤੇ ਬਹੁਤ ਟ੍ਰੈਂਡ ਗਿਆ ਪਿਛਲੇ ਸਾਲ ਕੈਨ ਨੂੰ ਅੱਛਾ ਇਹ ਐਗਜ਼ਿਸਟ ਕਰਦਾ ਏਰੀਆ 51 ਐਗਜ਼ਿਸਟ ਕਰਦਾ
1: ਓਕੇ
0: ਤੇ ਕਿਉਂਕਿ ਉੱਥੇ ਪਰ ਕੌਨਫੀਡੈਂਸ਼ੀਅਲ ਚੀਜ਼ਾਂ ਸੋ ਤੁਸੀਂ ਇੱਦਾਂ ਜਾ ਨਹੀਂ ਸਕਦੇ ਜੋ ਕਿ ਹਰ ਆਰਮੀ ਫੈਸਿਲਿਟੀ ਕਿਸੇ ਵੀ ਮੁਲਕ ਦੀ ਹੋਵੇ
1: ਆਥੋਰਾਈਜ਼ਡ ਪਰਸਨ ਓਨਲੀ
0: ਜਾ ਨਹੀਂ ਸਕਦੇ ਇਹ ਕਹਿੰਦੇ ਜੀ ਕਿ ਉੱਥੇ ਨਾ 1947 ਦੇ ਅੰਦਰ ਇੱਕ UFO ਡਿੱਗਾ ਸੀਗਾ ਸਪੇਸਸ਼ਿਪ ਡਿੱਗੀ ਸੀਗੀ ਉਹ ਉੱਥੇ ਲੁਕੋ ਕੇ ਰੱਖੀ ਆ ਤੇ ਉਹਦੇ 'ਚ ਕੁਛ ਏਲੀਅਨ ਆਏ ਸੀਗੇ ਉਹ ਏਲੀਅਨ ਵੀ ਉੱਥੇ ਅੱਜ ਤੱਕ ਪ੍ਰਿਜ਼ਰਵ ਕਰਕੇ ਰੱਖੇ ਆ ਤੇ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੇ DNA ਤੋਂ ਹੋਰ ਏਲੀਅਨ ਬਣਾਏ ਜਾ ਸਕਣ ਇਹ ਹਵਾ
1: ਓਕੇ
0: ਸੋ ਇਹ ਵੀ ਇੱਕ ਅਗੇਨ ਸੁਣੀ ਸੁਣਾਈ ਪਰ ਬਹੁਤ ਮਸ਼ਹੂਰ ਮਤਲਬ ਜਿਹੜੀ ਕਰੋੜਾਂ ਲੋਕਾਂ ਤੱਕ ਪਹੁੰਚੀ ਹੋਈ ਗੱਲ ਆ ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਜਾਂ ਕਿੰਨਾ ਕੁ ਝੂਠ ਹੋ ਵੀ ਆਰ ਨੋ ਵਨ ਟੂ ਕਮੈਂਟ ਪਰ ਹਾਂ ਬਹੁਤ ਭੱਖੀ ਹੋਈ ਗੱਲ ਬਹੁਤ ਗਰਮਾ ਗਰਮ ਪਕੌੜੇ ਵਾਲੀ ਗੱਲ ਹੈ ਜੀ ਇਹ ਤੁਹਾਡੀ ਕੀ ਸੋਚ ਹੈ ਤੁਹਾਨੂੰ ਕੀ ਲੱਗਦਾ ਇਸ ਦਿਸ ਰੀਅਲ
1: ਇਟਸ ਬ੍ਰੈਡ ਪਕੌੜਾ ਮੇਰੀ ਸੋਚ ਪੁੱਛ ਰਹੇ ਹੋ ਕਿ ਆਪਣੇ ਸਰੋਤਿਆਂ ਨੂੰ
0: ਸਵੇਰ ਦੀ ਯਾਰ ਬ੍ਰੈਡ ਪਕੌੜੇ ਬਾਰੇ ਗੱਲ ਹੋ ਰਹੀ ਹੈ ਅੱਜ ਖਾਵਾਂਗੇ
1: ਯਾਰ ਗਲਾ ਜਿਹਾ ਨਹੀਂ ਸੈੱਟ ਚੰਗੀ ਤਰ੍ਹਾਂ
0: ਮੈਂ ਤੇ ਖਾਵਾਂ ਤੂੰ ਦੇਖੀ ਮੇਰੀ ਸ਼ਕਲ ਤੂੰ ਮੇਰੀ ਸ਼ਕਲ ਦੇਖੀ
1: ਖਾਓਗੇ
0: ਮੈਂ ਖਾਵਾਂ
1: ਕਿਤੇ ਘਰੇ ਹੋ ਕੇ ਬਾਹਰੋਂ ਆਊਟਸਾਈਡ
0: ਬਾਹਰੋਂ ਹੁਣ ਆਪਾਂ ਜਦੋਂ ਸ਼ੋਅ ਮੁਕਾਣਾ ਕਿਤੇ ਜਾਣਾ ਹੀ ਖਾਏ ਤੂੰ ਸ਼ਕਲ ਦੇਖੀ
1: ਨਹੀਂ ਮੈਂ ਅੱਜ ਸੋਚਣ ਡਿਆ ਕੋਈ ਹੈਵੀ ਜਿਹਾ ਬ੍ਰੇਕਫਾਸਟ ਵੈਸੇ ਤੇ ਆਫਟਰਨੂਨ ਹੋ ਗਈ
0: ਹੁਣ ਤਾਂ ਬ੍ਰੰਚ ਹੋਏਗਾ ਬ੍ਰੰਚ ਕਹਿੰਦੇ ਬ੍ਰੰਚ
1: ਓ ਯਾ
0: ਯੂ ਨੋ ਵੀ ਜਸਟ ਹੈਵ ਬ੍ਰੰਚ ਗਾਇਸ
1: ਆਮ ਨਾਟ ਦੈਟ ਯੂ ਨੋ ਇੰਗਲਿਸ਼ ਪੀਪਲ
0: ਮਾਈ ਇੰਗਲਿਸ਼ ਨਾਟ ਫੀਲਿੰਗ ਵੈਲ ਟੂਡੇ
1: ਗੱਲ ਕਰਦੇ ਹਾਂ ਬਰਮੁੰਡਾ ਦੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਭ ਤੋਂ ਬਿਜ਼ੀਐਸਟ ਜਿਹੜਾ ਰਾਹ ਹੈ ਨਾ ਉਹ ਵਾਲਾ ਉੱਥੋਂ ਦੀ ਕਾਰਗੋਜ ਸ਼ਿਪਸ ਤੇ ਆਪਣਾ ਫਲਾਈਟਸ ਕਮਰਸ਼ੀਅਲ ਫਲਾਈਟਸ ਨਾਟ ਦ ਪੈਸੰਜਰ ਫਲਾਈਟਸ ਉਹ ਲੰਘਦੀ ਨੇ ਕਿ ਉਹਨੂੰ ਇੱਕ ਬਿਜ਼ੀਐਸਟ ਰੂਟ ਦੱਸਿਆ ਗਿਆ ਵੀ ਮਤਲਬ ਲੰਘਣਿਆ ਲੰਘਣਾ ਉਹਦੀ ਮੇ ਬੀ ਉਹ ਰਾਹ ਚ ਆਉਂਦਾ ਹੋਊਗਾ ਜੇ ਉਹ ਹਨਾ ਕੁਝ ਵੀ ਹੋ ਸਕਦਾ ਪਰ ਉਹ ਕਈ ਕਹਿੰਦੇ ਨੇ ਕਿ ਉਹਦੇ ਸਿਰਫ ਉਹਦੇ ਉੱਤੋਂ ਦੀ ਹੀ ਉਹ ਚੱਕਰ ਪੈਂਦਾ ਆ ਪਰ ਜਦੋਂ ਤੁਸੀਂ ਲਾਗੋ ਲੰਘ ਜਾਓ ਤੇ ਤੁਸੀਂ ਬਿਲਕੁਲ ਸੇਫਲੀ ਆ
0: ਅੱਛਾ
1: ਇਹ ਪਰ ਲਾਗੋ ਹੀ ਲੰਘਦੇ ਨੇ ਨਾ
0: ਮਤਲਬ ਕਿ ਇੱਕ ਸ਼ਾਇਦ ਇੱਦਾਂ ਦੀ ਗੱਲ ਹੈ ਕਿ ਇੱਕ ਪਰਟੀਕੁਲਰ ਪੁਆਇੰਟ ਹੋਣਾ ਜਿੱਥੇ ਸ਼ਾਇਦ ਇੱਕ ਵਰਪੂਲ ਜਿਹਾ ਕ੍ਰੀਏਟ ਹੋ ਜਾਂਦਾ ਜਿਸ ਕਰਕੇ ਕੋਈ ਪੰਗਾ ਪੈ ਸਕਦਾ
1: ਯੈਸ ਕਿਉਂਕਿ ਉਹੀ ਆ ਕਿ ਤੁਸੀਂ ਹੁਣ ਜਿਹੜਾ ਕੰਮ ਤੇ ਵੇਖੋ ਕੋਈ ਰੁਕਦਾ ਨਹੀਂ ਆ ਹੁਣ ਕੋਈ ਮੁਸੀਬਤ ਪੈ ਜਾਂਦੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕੰਮ ਰੋਕ ਦੋ ਕਿ ਹਾਂ ਥੋੜਾ ਟਾਈਮ ਰੋਕ ਦੋਗੇ ਜਿੰਨਾ ਚਿਰ ਉਹਦਾ ਹੱਲ ਨਹੀਂ ਲੱਭਦਾ ਪਰ ਜਦੋਂ ਲੱਭ ਜੇ ਫਿਰ ਤੁਸੀਂ ਕੰਮ ਸ਼ੁਰੂ ਕਰ ਦੇਣਾ
2: ਮੈਨੂੰ ਇੰਨਾ ਪਸੰਦ ਹੈ ਨਾ ਇਹ ਚੀਜ਼ ਕਿ ਕੋਈ ਵੀ ਗੱਲ ਕਰ ਰਹੇ ਹੋਈਏ ਨਾ ਬਨੀ ਨੇ ਇਹ ਜ਼ਰੂਰ ਕਹਿਣਾ ਕੰਮ ਕਿੱਥੇ ਰੁਕਦੇ ਆ ਵਿਚਾਰ ਇੰਨਾ ਕੰਮ ਚ ਫਸਿਆ ਪਿਆ ਨਾ ਕੋਈ ਮਰਜ਼ੀ ਗੱਲ
0: ਯਾਰ ਬਨੀ ਪਿੱਠ ਬਹੁਤ ਕੋਈ ਨੀ ਵੀਰ ਕੋਈ ਨੀ ਯਾਰ ਕੰਮ ਕਿਹੜਾ ਰੁਕਦੇ ਆ ਕੋਈ ਨੀ ਬੋਲ ਨੀ ਲਾ ਲਿਓ ਹਨਾ ਬਣੀ ਯਾਰ ਮਨ ਨੀ ਕਰਦਾ ਕੰਮ ਕਰਦਾ ਕੋਈ ਨੀ ਯਾਰ ਮਨ ਮਨਾਉਣਾ ਪੈਂਦਾ ਕੰਮ ਕਿਹੜਾ ਰੁਕਦੇ ਆ
2: ਹਰ ਚੀਜ਼ ਕੰਮ ਕਿਹੜਾ
1: ਨਹੀਂ ਏਦਾਂ ਕੰਮ ਤੇ ਨਹੀਂ ਰੁਕਦੇ ਪਰ ਨਾਲ ਨਾਲ ਜਿਹੜੀ ਆਪਣੀ ਡਿਸਕਸ਼ਨ ਇਹ ਵੀ ਨੀ ਰੁਕਣੀ
0: ਹੁਣ
1: ਉਹ ਕਹਿੰਦੇ ਨੇ ਕਿ 2013 ਦੇ ਵਿੱਚ ਡਬਲਿਊ ਡਬਲਿਊ ਐਫ ਵੈਸੇ ਤਾਂ ਤੁਹਾਨੂੰ ਨਾਮ ਸੁਣ ਕੇ ਲੱਗਾ ਹੋਊਗਾ ਕਿ
2: ਡਵੇਨ ਦ ਰੌਕ ਜੌਨਸਨ ਉਹ ਕੀ ਕਰਕੇ ਆਇਆ
1: ਪਰ ਹੁਣ ਇਹ ਤੋਂ ਇਹ ਵੀ ਗੱਲ ਨਿਕਲ ਕੇ ਆਉਂਦੀ ਆ ਕਿ ਜ਼ਰੂਰੀ ਨਹੀਂ ਕਿ ਇਸ ਵਰਡ ਦਾ ਉਹੀ ਮਤਲਬ ਹੋਵੇ ਕਿਉਂਕਿ ਹਰ ਇੱਕ ਵਰਡ ਦਾ ਵਾਹਵਾ ਮਤਲਬ ਨਿਕਲਦਾ ਖਾਸ ਕਰਕੇ ਆਪਣੀ ਪੰਜਾਬੀ 'ਚ ਤਾਂ ਇੱਦਾਂ ਹੀ ਆ ਨਾ ਕੋਈ ਇੱਕ ਗੱਲ ਕਹਿ ਦਿਉ ਉਹਨੂੰ ਹਰ ਕੋਈ ਬੰਦਾ ਆਪਣੇ ਆਪਣੇ ਹਿਸਾਬ ਨਾਲ ਬਣਾ ਲੈਂਦਾ ਪਰ ਇਹਦੇ ਵਿੱਚ ਡਬਲਿਊ ਡਬਲਿਊ ਐਫ ਦਾ ਮਤਲਬ ਹੈ ਜੀ ਵਰਲਡ ਵਾਈਲਡ ਲਾਈਫ ਫੰਡ
0: ਓਕੇ
1: ਠੀਕ ਹੈ ਜੀ ਇਹਨਾਂ ਨੇ ਇੱਕ ਮੈਸਿਵ ਸਟੱਡੀ ਕੀਤੀ ਸੀ
0: ਅੱਛਾ
1: ਇਸ ਦੇ ਰਿਗਾਰਡਿੰਗ
0: ਓਕੇ
1: ਕਿ ਯਾਰ ਵਰਲਡ ਦਾ ਮੋਸਟ ਜਿਹੜਾ ਡੇਂਜਰਸ ਸ਼ਿਪਿੰਗ ਲੇਨ ਆ ਹਨਾ ਵੀ ਜਿੱਥੇ ਇੰਨੇ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ ਜਿੱਥੇ ਹਰ ਕੋਈ ਕਹਿੰਦਾ ਕਿ ਇਹਨੇ ਆ ਜਹਾਜ਼ ਅੰਦਰ ਖੇ ਚੱਲਿਆ ਜੀ ਇੱਥੋਂ ਗਿਆ ਵਾਪਸ ਨਹੀਂ ਆਇਆ ਜੀ ਇਸ ਦਿਸ ਦੈਟ ਹਨਾ ਗੱਲਾਂ ਬਾਤਾਂ ਮੈਂ ਇੱਥੇ ਲਾ ਲਓ ਚੱਲਦੀਆਂ ਆ ਰਹੀਆਂ ਅਤੇ ਉਹ ਕਹਿੰਦੇ ਨੇ ਵੀ ਯਾਰ ਇਹਦੇ ਬਾਰੇ ਸਟੱਡੀ ਕਰੋ ਟੋਟਲੀ ਕੀ ਆ ਕੀ ਨਹੀਂ ਕੱਢਣ ਪਾਉਣ ਨੂੰ
0: ਅੱਛਾ ਜੀ
1: ਫਿਰ ਉਹਨਾਂ ਨੇ ਸਟੱਡੀ ਕਰਕੇ ਇਹ ਵੇਖਿਆ ਵਾ ਕਿ ਜਿਹੜੀ ਆ ਡੇਂਜਰਸ ਨੇ ਵਰਲਡ ਦੇ ਵਿੱਚ ਡੇਂਜਰਸ ਇੱਦਾਂ ਦੇ ਥਾਮ ਉਹਦੇ ਵਿੱਚੋਂ ਦਸਾਂ ਚੋਂ ਇਹ ਦਸਵੇਂ ਨੰਬਰ ਇਹ ਦਸਾਂ ਚੋਂ ਵੀ ਨਹੀਂ ਹੈ ਨਹੀਂ ਇਹ ਮਤਲਬ ਦਸਾਂ ਤੋਂ ਵੀ ਥੱਲੇ ਆ
0: ਓਕੇ
1: ਉਹਨਾਂ ਦੇ ਵਿੱਚ ਜਿਹੜੇ ਦਸ ਨੇ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਨੇ ਅਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਦੇ ਮੈਥਸ ਬਣੀਆਂ ਨੇ ਹੁਣ ਇਹਨਾਂ ਦੀ ਸਟੱਡੀ ਤੋਂ ਇਹ ਹੈ ਕਿ ਵੀ ਉਹਨੂੰ ਵੱਡਾ ਬਣਾ ਦਿੱਤਾ ਗਿਆ ਆ ਉਹ ਚੀਜ਼ ਨੂੰ ਹੋਊਗੀ ਕਿ ਹੱਦ ਤੱਕ ਪਰ ਇਹ ਨਹੀਂ ਹੈ ਕਿ
0: ਹੋ ਸਕਦਾ ਕਿ ਮਤਲਬ ਲੈਟਸ ਸਪੋਜ਼ ਸ਼ਾਇਦ ਇੱਕ ਦੋ ਐਕਸੀਡੈਂਟ ਹੋਏ ਹੋਣ ਪਰ ਬਾਅਦ ਚੋਂ ਇੱਕ ਹਊਆ ਬਣਾਤਾ ਕਿ ਇੱਥੇ ਤਾਂ ਬਈ ਹਰ ਵਾਰ ਹੀ ਕੁਛ ਨਾ ਕੁਛ ਹੁੰਦਾ
1: ਯੋ ਐਗਜੈਕਟਲੀ ਤੇ ਹੁਣ ਕਹਿੰਦੇ ਨੇ ਕਿ ਬਰਮੂਡਾ ਟ੍ਰਾਇੰਗਲ ਜਿਹੜਾ ਸੀ ਉਹ ਐਕਚੁਅਲੀ ਜਿਹੜਾ ਉਹ ਇਨਵੈਂਟ ਕੀਤਾ ਗਿਆ ਸੀ ਫਿਕਸ਼ਨ ਰਾਈਟਰ ਸੀਗੇ
0: ਅੱਛਾ ਕੌਣ
1: ਵਿੰਕਟ ਗੈਡਿਸ
0: ਓਕੇ
1: ਸਪੈਲਿੰਗ ਦੱਸਦਾ
0: ਨਹੀਂ ਨਹੀਂ
1: ਗੈਡਿਸ ਸੀਗੇ ਤੇ ਉਹਨਾਂ ਨੇ 1964 ਦੇ ਵਿੱਚ ਇੱਕ ਮੈਗਜ਼ੀਨ ਆਰਟੀਕਲ ਲਿਖਿਆ ਸੀ
0: ਇਹਦੇ ਉੱਪਰ
1: ਹਾਂਜੀ ਦ ਬਰਮੂਡਾ ਟ੍ਰਾਇੰਗਲ ਉੱਤੇ ਤੇ ਉਦੋਂ ਤੋਂ ਜਿਹੜਾ ਉਹ ਮਤਲਬ ਇਹਨਾਂ ਨੇ ਆਰਟੀਕਲ ਚੀਜ਼ ਬਾਰੇ ਲਿਖਿਆ ਹੋਊਗਾ ਮੰਨ ਲਓ ਉਹਨੂੰ ਨਾਮ ਦੇ ਦਿੱਤਾ ਤੇ ਉਹ ਨਾਮ ਦਿੱਤਾ ਗਿਆ ਤੇ ਦਿੱਤਾ ਗਿਆ ਸਮਝਦੇ ਆਰਟੀਕਲ ਨੂੰ ਜਿਹੜਾ ਇਹਨਾਂ ਨੇ ਨਾਮ ਦੇ ਦਿੱਤਾ ਉਹ ਹਾਲੇ ਤੱਕ ਉਹ ਨਾਮ ਦਿੱਤਾ ਆ ਰਿਹਾ ਤੇ ਫਿਰ ਉਹ ਲੇਟਰ ਚਲੋ ਵੀ ਉਹ ਇਹਨੂੰ ਨਾਮ ਉੱਥੋਂ ਚੁੱਕ ਲਿਆ ਗਿਆ ਹੁਣ ਜਿੱਦਾਂ ਚੀਮਾ ਵਾਈ ਜੀ ਨੇ ਚੁੱਕਿਆ ਵਾ ਨਾਮ ਉੱਥੋਂ ਤੇ ਐਲਬਮ ਬਣਾਤੀ ਆ ਉੱਦਾਂ ਹੀ ਉਸ ਸਮੇਂ ਦੇ ਵਿੱਚ ਜਿਹੜਾ ਸੀ ਉਹ ਪੋਪ ਕਲਚਰ ਦੇ ਚਾਰਲਸ ਬਰਲਿਟਸ ਨੇ ਚੁੱਕ ਲਿਆ ਉਹ ਨਾਮ 1974 ਦੇ ਵਿੱਚ ਮਤਲਬ ਜਦੋਂ ਉਹਨਾਂ ਨੇ ਬਣਾਇਆ ਇਹਨਾਂ ਨੇ ਚੁੱਕੇ ਤੇ ਫਿਰ ਇਹਨਾਂ ਨੇ ਜਿਹੜਾ ਉਹ ਆਪਣੀ ਬੁੱਕ ਦਾ ਜਿਹੜਾ ਉਹ ਨਾਮ ਰੱਖਤਾ ਬਰਮੂਡਾ ਟ੍ਰਾਇੰਗਲ
0: ਓਕੇ
1: ਜਿਹੜੀ ਕਹਿੰਦੇ ਨੇ ਕਿ 5 ਮਿਲੀਅਨ ਤੋਂ ਵੀ ਵੱਧ ਕਾਪੀਜ਼ ਉਹਦੀਆਂ ਉਸ ਸਮੇਂ ਦੇ ਵਿੱਚ ਵਿਕੀਆਂ ਸੀ ਜਸਟ ਬਿਕੋਜ਼ ਆਫ ਦੈਟ ਹਾਈਪ
2: ਸਿਰਫ ਉਸ ਹਾਈਪ ਕਰਕੇ ਇਸ ਹਾਈਪ ਤੇ ਰਾਈਡ ਕਰ ਰਹੇ ਨੇ ਚੀਮਾ ਵਾਈ ਜੀ ਉਹਨਾਂ ਨੇ ਨਾਮ ਰੱਖਿਆ ਆਪਣੀ ਨਵੀਂ ਐਲਬਮ ਦਾ ਐਲਬਮ ਇੱਕ ਹੋਰ ਆਈ ਸੀਗੀ ਉਹਦੇ ਬਾਰੇ ਵੀ ਥੋੜ੍ਹੀ ਚਰਚਾ ਕਰਾਂਗੇ ਪਰ ਪਹਿਲੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਤਿੰਦਰਪਾਲ ਸਿੰਘ ਜੀ ਨੇ ਹੈਲੋ ਭੇਜਿਆ ਤੈਨੂੰ ਤੇ ਮੈਨੂੰ
1: ਸਿੰਘ ਜੀ
2: ਤੇ ਉਹਨਾਂ ਨੇ ਕਿਹਾ ਕਿ ਕੈਂਟਲੂਪ ਕਹਿੰਦੇ ਆ ਜੀ ਖਰਬੂਜੇ ਨੂੰ
1: ਹਾਂਜੀ
2: ਕੈਂਟਲੂਪ
1: ਕੈਂਟਲੂਪ
2: ਹਾਂ ਤਾਂ ਆਪਾਂ ਖਰਬੂਜਾ ਹੀ ਗਾਵਾਂਗੇ ਭਾਜੀ
1: ਤਿੰਨ ਮੈਨੂੰ ਤਿੰਨ ਭਾਗਾਂ ਚ ਦੱਸਿਆ ਕਰੋ
0: ਹਾਂਜੀ ਹਾਂਜੀ
1: ਕੈਂਟਲੂਪ
2: ਕੈਂਟਲੂਪ
1: ਜਦੋਂ ਇਕੱਠੀ ਚੀਜ਼ ਕਰ ਦਿੰਦੇ ਨਾ
2: ਤੇ ਨਹੀਂ ਆ ਜਿਹੜਾ ਅਜੀਤ ਬੁੱਟਰ ਜੀ ਨੇ ਭੇਜਿਆ ਨਾ ਉਹ ਈਜ਼ੀ ਰਹੇਗਾ
1: ਬੁੱਟਰ
2: ਜੀ ਹਾਂ ਬੁੱਟਰ ਹੀ ਕਿਹਾ ਉਹਨਾਂ ਨੇ ਭੇਜਿਆ ਉਹ ਜ਼ਿਆਦਾ ਈਜ਼ੀ ਰਹੇਗਾ ਸਾਡੇ ਲਈ ਬੋਲਣਾ ਉਹ ਰੌਕ ਮੈਲਨ
1: ਕਿੰਗ ਸਾਈਜ਼
2: ਯੇ ਰੌਕ
1: ਮੈਲਨ
2: ਤੇ
0: ਕਰਮਜੀਤ ਕੌਰ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਬ੍ਰਦਰ। ਸਭ ਤੋਂ
1: ਪਹਿਲਾਂ ਕ੍ਰਿਸ਼ਨਾ ਜੀ ਗੁੱਡ ਲੱਕ, ਤੁਸੀਂ ਪੜ੍ਹ ਲਏ
2: ਮੈਸੇਜ
1: ਸੀਗਾ।
0: ਸਤਿ ਸ਼੍ਰੀ ਅਕਾਲ ਬ੍ਰਦਰ। ਸਿਟੀਜ਼ਨਸ਼ਿਪ ਟੈਸਟ ਸੁਪਰ ਈਜ਼ੀ, ਮਲਟੀਪਲ ਕੁਐਸਚਨ ਓਨਲੀ, ਆਈ ਐਮ ਗੋਨਾ ਵੋਟ ਫਸਟ ਟਾਈਮ ਇਨ ਆਸਟ੍ਰੇਲੀਆ, ਬਿਕੇਮ ਸਿਟੀਜ਼ਨ ਲਾਸਟ ਈਅਰ। ਬਹੁਤ ਬਹੁਤ ਵਧਾਈਆਂ। ਹੁਣ ਤੁਹਾਨੂੰ ਪਲੀਜ਼ ਵੋਟ ਉਸ ਹਿਸਾਬ ਦੇ ਹੀ ਕਰਿਓ ਕਿ ਜਿਹੜੇ ਤੁਹਾਡੇ ਵੀਰ ਭੈਣ ਹਜੇ ਵੀ ਪੀ ਆਰ ਲੈਣ ਨੂੰ ਤਤਪਰ ਨੇ, ਉੱਦਾਂ ਦੀ ਗੌਰਮੈਂਟ ਜਿਹੜੀ ਵੀ ਹੋਵੇ ਥੋੜ੍ਹੀ ਈਜ਼ੀ ਫੋਰ ਇਮੀਗ੍ਰੈਂਟਸ ਹੋਵੇ, ਉਹਨਾਂ ਦਾ ਹੈਲਪ ਕਰੇ। ਬਾਕੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਵੋਟ ਜ਼ਰੂਰ ਕਰਿਓ, ਇਟਸ ਗ੍ਰੇਟ। ਅਤੇ ਰਿਚਰਡ ਜੀ ਕਹਿ ਰਹੇ, ਦਿਲੋਂ ਜੀ ਆਇਆਂ ਨੂੰ, ਬੋਇਜ਼ ਇਨ ਦਾ ਹਾਈ ਹਾਊਸ, ਯੂ ਸਲੇ ਐਂਡ ਰੌਕ, ਵਾਹਿਗੁਰੂ ਜੀ ਮਿਹਰ ਆਲਵੇਜ਼ ਬਲੈਸ ਯੂ ਵਿਦ ਇਨ ਚੜ੍ਹਦੀ ਕਲਾ। ਚੜ੍ਹਦੀ ਕਲਾ 'ਚ ਤਾਂ ਰਹਿੰਦੇ ਹਾਂ ਆਪਾਂ। ਥੈਂਕ ਯੂ ਸੋ ਮੱਚ ਰਿਚਰਡ ਜੀ, ਥੈਂਕ ਯੂ ਸੋ ਮੱਚ
1: ਚੜ੍ਹਦੀ ਕਲਾ।
0: ਨਰਿੰਦਰ ਜੀ ਕਹਿ ਰਹੇ, ਗੁੱਡ ਈਵਨਿੰਗ ਬ੍ਰੋ, ਗੁੱਡ ਗੋਇੰਗ। ਅਤੇ ਆਪਾਂ ਹੋਰ ਮੈਸੇਜ ਵੀ ਲਵਾਂਗੇ, ਹੋਰ ਗੱਲਾਂ ਬਾਤਾਂ ਵੀ ਤੋਰਾਂਗੇ, ਪਰ ਆਪਾਂ ਥੋੜ੍ਹਾ ਅੱਗੇ ਜਾ ਕੇ ਨਾ ਜਿਹੜੀ ਗੱਲ
1: ਕਰਾਂਗੇ, ਅੱਗੇ ਜਾ ਕੇ
0: ਆਪਾਂ ਇਹ ਕਰਾਂਗੇ ਕਿ ਜੀ ਲਾਂਬਾ ਜਿਹੜਾ ਨਾ,
1: ਅੱਗੇ ਜਾ ਕੇ ਪਿੱਛੇ ਨਹੀਂ ਹੋਣਾ, ਪਰ
0: ਜਿਹੜਾ ਲਾਂਬਾ ਨਾ ਉਹ ਆਪਾਂ ਲਾ ਦੇਣਾ।
1: ਕਿਹਦਾ ਲਾਂਬਾ ਨਾ ਨਾ ਗਾਣਾ ਨਾ ਨਾ ਸੁਣਾ ਦੇ ਕੋਈ।
0: ਨਹੀਂ ਨਹੀਂ ਨਹੀਂ ਲਾ ਦੇਣਾ
1: ਯਾਰ, ਮੈਨੂੰ ਇਹ ਤੇ ਦੱਸ ਲੈਣ ਦੋ ਵੀ ਇਹ ਮੈਥ ਸ਼ੁਰੂ ਕਦੋਂ ਆਇਆ ਸੀ, ਕਿ ਬਾਅਦ ਚ
0: ਆਵਾਂਗਾ ਵਾਪਸ, ਪਹਿਲੇ ਅਰਜਨ ਨੂੰ ਤਾਂ ਬੋਲ ਲੈਣ ਦੇ।

0: ਲਾਮਾ ਨਹੀਂ ਆਉਣ ਦੇਣਾ ਕਹਿੰਦਾ
1: ਅਰਜਨ ਆ ਰਿਹਾ ਸੀ।
0: ਅੱਛਾ ਜੀ, ਕਿਥੋਂ ਆ ਰਿਹਾ ਸੀ
1: ਅਰਜਨ? ਮਤਲਬ ਦਿਲੋਂ ਆ ਰਿਹਾ ਸੀ ਕਿ ਸੁਣਨਾ
0: ਅੰਦਰੋਂ।
1: ਹਾਂ ਅੰਦਰੋਂ, ਆਂਧਰਾ ਤੋਂ।
0: ਓ ਆਂਧਰਾ ਤੋਂ, ਨਾੜਾ ਚੋਂ।
1: ਆਂਧਰਾ ਮਤਲਬ ਆਂਧਰਾ ਪ੍ਰਦੇਸ਼ ਤੋਂ ਨਹੀਂ,
0: ਹਾਂਜੀ
1: ਪੰਜਾਬ ਦਾ ਹੀ ਹੈ।
0: ਮੈਨੂੰ ਵੀ ਇਦਾਂ ਹੀ ਲੱਗਾ ਸੀਗਾ, ਮੈਨੂੰ ਹੋਰ ਆਂਧਰਾ ਪ੍ਰਦੇਸ਼ ਨਹੀਂ ਲੱਗਦਾ।
1: ਦੇਖੋ ਆਪਣਾ ਕੰਮ ਹੈ ਗੱਲ ਕਲੀਅਰ ਕਰਨਾ, ਦੋ ਟੂਕ ਬਾਤ ਕਰਨਾ,
0: ਕਿਉਂਕਿ ਤੁਸੀਂ ਲਾਮਾ ਨਹੀਂ ਨਾ ਹੁੰਦੇ।
1: ਯਾ ਸੋ ਮੈਂ ਇਹੀ ਚਾਹੁੰਦਾ ਕਿ ਜਿਹੜੀ ਗੱਲ ਕਲੀਅਰ ਨਹੀਂ ਹੋਈ ਹੈ ਤਾਂ ਉਹ ਵੀ ਕਰੋ। ਜਿਹੜਾ ਬਚਿਆ ਕੁਚਿਆ ਬਰਮੂਡਾ ਟ੍ਰਾਇੰਗਲ ਹੈ ਨਾ, ਉਹ ਵੀ ਹੁਣ ਨਿਚੋੜ ਕੇ ਸੁੱਟੋ ਫਾਈਨਲ ਸੈਗਮੈਂਟ ਦੇ ਅੰਦਰ।
0: ਮੈਨੂੰ ਨਾ ਇਹ ਤੇ ਮੈਂ ਚਲੋ ਕਰ ਦੂੰਗਾ, ਇਟਸ ਓਕੇ, ਪਰ ਮੈਂ ਵੀ ਇੱਦਾਂ ਦਾ ਕੁਛ ਕਰਨਾ ਚਾਹੁੰਦਾ ਆਪਣਾ ਕ੍ਰਿਸ਼ਨਾ ਜੀ। ਹਾਂਜੀ, ਆਪਾਂ ਕਿਉਂ ਨਹੀਂ ਯਾਰ ਇੱਦਾਂ ਦਾ ਕੁਛ ਕਰ ਸਕਦੇ ਵੀ ਕੋਈ ਇੱਦਾਂ ਦਾ ਤਾਮਾ ਜਾਮਾ ਕ੍ਰੀਏਟ ਕਰੀਏ,
1: ਜਿੱਦਾਂ ਕਿ ਆਪਣੇ ਵੱਲੋਂ ਕੋਈ ਜਗ੍ਹਾ ਬਣਾ।
0: ਹਾਂ ਮਤਲਬ ਜਗ੍ਹਾ ਨਹੀਂ, ਕੁਛ ਵੀ ਬਣਾਈਏ, ਮਤਲਬ ਕੁਛ ਇੱਦਾਂ ਦਾ ਕਰੀਏ ਕਿ ਐਵੇਂ ਹੀ ਹਾਈਵ ਜੀ ਬਣਾ ਦਈਏ। ਹੈਂ
1: ਕੁਛ
0: ਬਾਅਦ ਚ ਉਹੀ ਕੋਈ 100 ਸਾਲ ਬਾਅਦ ਕੋਈ
1: ਯਾਦ ਬੈਠਾ
0: ਇੱਥੇ ਪੜ੍ਹਨ ਦਿਆ ਹੋਵੇ
1: ਕਿ ਕਿਹੜੇ ਦੋ ਵੇਲੇ ਆਏ ਸੀ 28 ਮਈ ਦਾ ਉਹ ਕਾਲਾ ਦਿਨ। ਇਹਨਾਂ ਨੂੰ ਕੱਢਿਆ ਕਿਉਂ ਨਹੀਂ ਕਿਸੇ ਨੇ ਸਟੂਡੀਓ ਤੋਂ ਬਾਹਰ?
0: ਯਾਰ ਮੈਨੂੰ ਤਾਂ ਹੀ, ਮੈਂ ਨਾ ਚਾਹੁੰਦਾ ਵਾ ਕਿ ਮੇਰਾ ਸਰਕਲ ਜਿਹੜਾ ਥੋੜਾ ਵਧੀਆ ਹੋਵੇ, ਕਿਉਂਕਿ ਸਰਕਲ ਦਾ ਬੜਾ ਮੈਟਰ ਹੈ ਨਾ, ਤੈਨੂੰ ਪਤਾ।
1: ਇਹ ਵੈਸੇ ਅੱਛਾ ਪੁਆਇੰਟ ਆ, ਆਪਾਂ ਇਹ ਛੇੜਨਾ ਸੀਗਾ,
0: ਛੇੜਾਂਗੇ
1: ਇਹ ਵੀ ਛੇੜਾਂਗੇ,
0: ਬਸ ਆਪਾਂ ਹੁਣ ਇਹੋ ਹੀ ਛੇੜ ਸਕਦੇ ਹਾਂ, ਹੋਰ ਨਹੀਂ ਆਪਾਂ ਕੋਈ ਛੇੜ ਸਕਦੇ,
1: ਹੋਰ ਕੋਈ ਛੇੜ ਨਹੀਂ ਸਕਦੇ, ਇਹੀ ਛੇੜ ਸਕਦੇ। ਪਰ ਹਾਂ ਬਿਫੋਰ ਯੂ ਕੰਪਲੀਟ ਇਟ,
0: ਮੈਨੂੰ ਲੋਨ ਵਾਲੇ ਦਾ ਫੋਨ ਆਉਣ ਡਿਆ, ਭਾਉ ਤੇ ਚੁੱਕ ਲਾਂਗਾ ਕਿ ਵੇਟ ਕਰਾਂ। ਓ ਯਾਰ ਹੁਣ ਸਮਾਂ ਨਹੀਂ ਬਚਿਆ,
1: ਸਮਾਂ ਨਹੀਂ ਬਚਿਆ,
0: ਇਹਨੂੰ ਕਹਿ ਦਿਓ ਚੁੱਕ, ਲੋਨ ਵਾਲੇ ਚੁੱਕ ਕੇ ਕਹਿ ਦਈਏ ਕਿ ਉਹ ਨਾਈਸ ਨਹੀਂ ਲੱਗੋ।
1: ਤੁਸੀਂ ਜਦ ਤੱਕ ਇਹ ਗੱਲ ਕਰੋਗੇ ਕਿ ਬਈ ਆਹ ਕੀ ਨਾਮ ਹੈ ਤੁਹਾਡਾ?
0: ਹਾਂਜੀ ਮੈਂ ਤੁਹਾਨੂੰ ਦੱਸਦਾ, ਇਹ ਜਿਹੜਾ ਮੈਥ ਹੈ ਨਾ,
1: ਥੈਂਕ ਯੂ,
0: ਆਪਾਂ ਤੇ ਮੈਥ ਹੀ ਕਵਾਂਗੇ। ਕਹਿੰਦੇ ਨੇ ਕਿ ਟੈਕਨੀਕਲੀ ਇਹ ਕਦੋਂ ਸ਼ੁਰੂ ਹੁੰਦਾ ਵਾ ਕਿ 1492 ਦੇ ਵਿੱਚ, 1492 ਦੇ ਵਿੱਚ ਕਹਿੰਦੇ ਨੇ ਕਿ ਕ੍ਰਿਸਟੋਫਰ ਕੋਲੰਬਸ, ਸਹੀ ਨਾਂ ਲਿਆ ਮੈਂ?
1: ਬਿਲਕੁਲ ਬਿਲਕੁਲ, ਉਹੀ ਕ੍ਰਿਸਟੋਫਰ ਕੋਲੰਬਸ ਜਿਹੜਾ ਨਿਕਲਿਆ ਸੀਗਾ ਯੂਰਪ ਤੋਂ ਇੰਡੀਆ ਲੱਭਣ ਲਈ, ਤੇ ਗਲਤੀ ਨਾਲ ਉਹਨੂੰ ਲੱਭ ਗਿਆ ਅਮਰੀਕਾ। ਜਦੋਂ ਉੱਥੇ ਪਹੁੰਚਿਆ, ਉਹਨੇ ਜਿਹੜੇ ਅਮਰੀਕਾ ਦੇ ਰਹਿੰਦੇ ਐਬੋਰੀਜਨਲ ਬੰਦੇ ਸੀਗੇ ਨਾ, ਉਹਨਾਂ ਨੂੰ ਇੰਡੀਅਨਸ ਇੰਡੀਅਨਸ ਕਹਿਣਾ ਸ਼ੁਰੂ ਕਰਤਾ, ਤੇ ਅੱਜ ਤੱਕ ਉਹ ਨੇਟਿਵ ਲੋਕ ਇੰਡੀਅਨਸ ਕਹਾਉਂਦੇ ਨੇ। ਬਾਅਦ ਚੋਂ ਗੋਰੇ ਜਦੋਂ ਗਏ, ਉਹਨਾਂ ਨੇ ਕਿਹਾ ਕਿ ਇਹਨਾਂ ਦੇ ਚਮੜੀ ਲਾਲ ਰੰਗ ਦੀ ਹੈ, ਉਹਨਾਂ ਨੇ ਉਹਨਾਂ ਨੂੰ ਫਿਰ ਰੈੱਡ ਇੰਡੀਅਨਸ ਕਹਿਣਾ ਸ਼ੁਰੂ ਕੀਤਾ ਸੀ,
0: ਤੇ ਤਾਂ ਕਰਕੇ ਉਹਨੇ ਆਪਣੀ ਜਦੋਂ ਮੰਨ ਲਓ ਸ਼ਿਪ ਤੇ ਟਰੈਵਲ ਕਰਦਾ ਹੁੰਦਾ ਸੀ, ਤੇ ਉਹਨੇ ਲਿਖਿਆ ਆਪਣੀ ਸ਼ਿਪ ਲੌਗਸ ਜਿਹੜੇ ਆਪਾਂ ਬਣਾਉਂਦੇ ਹਾਂ, ਮੰਨ ਲਓ ਟਰੱਕ ਦੀ ਜਿਹੜੀ ਆਪਾਂ ਬੁੱਕ ਰੱਖਦੇ ਹਾਂ, ਕਿਹੜੀ ਬੁੱਕ ਹੁੰਦੀ ਆ ਉਹ, ਜਿੱਤੇ ਆਪਾਂ
1: ਲੌਗ ਬੁੱਕ
0: ਲੌਗ ਬੁੱਕ ਹੁੰਦੀ ਹੈ ਨਾ, ਤੇ ਉਹ ਬੁੱਕ ਤੇ ਉਹਨੇ ਲਿਖਿਆ ਕਿ ਵੀ ਜਿਹੜਾ ਉਹ ਮੇਰੀ ਕੰਪਾਸ ਸੀਗੀ ਉਹ ਕੰਪਲੀਟਲੀ ਡਨ ਹੋ ਗਈ, ਮਤਲਬ ਕੁਛ ਨਹੀਂ ਪਤਾ ਲੱਗਾ।
1: ਅੱਛਾ, ਡਿਸਟੋਰਟ ਹੋ ਗਈ?
0: ਹਾਂਜੀ ਹਾਂਜੀ ਹਾਂਜੀ, ਮਤਲਬ ਲਾ ਲਓ ਵੀ ਇੱਕਦਮ ਫਰੀ ਹੋ ਗਈ, ਕੁਝ ਨਹੀਂ ਪਤਾ ਪੁਤਾ ਲੱਗਣ ਡਿਆ ਸੀ। ਤੇ ਫਿਰ ਉਹਨੂੰ ਇੱਕ ਸਟ੍ਰੇਂਜ ਮਤਲਬ ਇੱਕ ਸਿਚੁਏਸ਼ਨ ਉਹਦੇ ਸਾਹਮਣੇ ਆਈ ਕਿ ਜਿਹੜੀ ਉਹ ਕਿ ਚੰਗੀ ਤਰ੍ਹਾਂ ਐਕਸਪਲੇਨ ਵੀ ਨਹੀਂ ਕਰ ਪਾਇਆ ਵੀ ਜਿਹਦੇ ਵਿੱਚ ਗਲੋਇੰਗ ਲਾਈਟਸ ਸੀਗੀਆਂ ਹੈ ਨਾ, ਤੇ ਸਕਾਏ ਦੇ ਵਿੱਚੋਂ ਇੱਕਦਮ ਇੰਨੀਆਂ ਇੰਨੀਆਂ ਤੇਜ਼ ਲਾਈਟਾਂ ਨਿਕਲੀਆਂ ਵੀ ਜਿਹੜੀਆਂ ਉਹਦੇ ਵੱਜੀਆਂ, ਉਹਨੂੰ ਲੱਗਾ ਵੀ ਜਿੱਦਾਂ ਸਟਰੋਮ ਕਹਿ ਲਓ, ਬਿਜਲੀ ਕਹਿ ਲਓ, ਜਿੱਦਾਂ ਬਿਜਲੀ ਗਰਜਦੀ ਹੈ ਨਾ, ਇੱਦਾਂ ਦਾ ਕੋਈ ਹਨੇਰਾ ਆ ਗਿਆ। ਜਿੱਦਾਂ ਦਾ ਆਪਾਂ ਪੋਸਟਰ ਵੀ ਵੇਖਿਆ ਹੀ ਆ ਚੀਮਾ ਜੀ ਨੇ ਜਿਹੜਾ ਬਣਾਇਆ, ਉੱਥੋਂ ਤੁਸੀਂ ਇਮੈਜਿਨ ਕਰ ਸਕਦੇ ਜੀ ਵੀ ਉਹ ਕਿੱਦਾਂ ਦਾ ਹਿਸਾਬ ਕਿਤਾਬ ਹੋਊਗਾ। ਹਾਂਜੀ ਨਹੀਂ, ਇਹ ਨਹੀਂ ਜੀ ਮੰਨਦੇ। ਤੇ ਉਹਦੇ ਵਿੱਚੋਂ ਨਿਕਲੀਆਂ, ਤੇ ਫਿਰ ਉਹਨਾਂ ਨੇ ਉਹ ਏਰੀਆ ਉੱਥੋਂ ਮੁੜ ਕੇ ਨੈਵੀਗੇਟ ਹੋ ਕੇ ਤੇ ਉਹ ਐਗਜੈਕਟ ਏਰੀਆ ਬਣਿਆ। ਫਿਰ ਉਹ ਬਾਅਦ ਚਲੋ ਬਣਾ ਦਿੱਤਾ ਗਿਆ ਵੀ ਇੱਥੋਂ ਇੱਥੇ ਇੱਥੇ ਇੱਥੇ ਇੱਥੇ ਆਹ ਏਰੀਆ ਸਾਰਾ ਹੋ ਗਿਆ। ਪਰ ਇਹਨਾਂ ਨੇ ਜਿਹੜਾ ਉਹ ਐਕਸਪੀਰੀਅੰਸ ਕੀਤੀ ਇਹ ਚੀਜ਼ ਪਹਿਲੀ ਵਾਰੀ, ਤੇ ਉਸ ਤੋਂ ਬਾਅਦ ਫਿਰ ਚੀਜ਼ਾਂ ਨਿਕਲਦੀਆਂ ਨੇ। ਪਰ ਹੁਣ ਵੀਰ ਸਾਨੂੰ ਲੋਨ ਵਾਲੇ ਭਾਜੀ
1: ਫਿਰ ਤੰਗ ਕਰ ਰਹੇ
0: ਆ, ਉਹ ਨਹੀਂ ਦੇਣੀ ਕਿਸ਼ਤ ਯਾਰ, ਹੋਰ ਚੀਜ਼ਾਂ ਕਰੀਏ
1: ਯਾਰ। ਜੇ ਜਿਨ੍ਹਾਂ ਨੂੰ ਨਹੀਂ ਪਤਾ ਜੀ, ਸਾਡਾ ਇੱਕ ਲੋਨ ਵਾਲਾ ਪ੍ਰਧਾਨ ਅਸੀਂ ਉਹ ਤੋਂ ਪੈਸੇ ਲਿੱਤੇ ਸੀ, ਅੱਜ ਤੱਕ ਕਦੀ ਵਾਪਸ ਮੋੜ ਰਹੇ ਹਾਂ, ਆਪਾਂ ਮੋੜਾਂਗੇ ਯਾਰ।
0: ਇਹ ਕਹਿੰਦੇ ਹੋਰ ਵੀ ਮੈਥ ਦੱਸੋ,
1: ਕਿਉਂ ਨਹੀਂ ਮੋੜਾਂਗੇ, ਕਦੀ ਨਾ ਕਦੀ ਮੋੜਾਂਗੇ।
0: ਪਰ ਇਹਨਾਂ ਨੂੰ ਆਪਾਂ ਯਾਰ ਸਾਡੇ ਨਾ ਪ੍ਰੋਗਰਾਮ ਦੇ ਵਿੱਚ ਆਪਾਂ ਵੀਰ ਨੂੰ ਨਾਲ ਹੋਰ ਲੈਣਾ ਸੀਗਾ ਆਪਣਾ ਵੀਰ ਹਰਮਨ ਖਹਿਰਾ ਜੀ,
1: ਹਾਂ ਆਪਾਂ ਲਾਸਟ ਟਾਈਮ ਕੀ ਤੁਹਾਨੂੰ ਨਾਲ ਗੱਲਬਾਤ ਕੀਤੀ ਹੈ।
0: ਯੈਸ ਯੈਸ ਯੈਸ ਯੈਸ ਯੈਸ, ਚਲੋ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ, ਪਰ ਹੁਣ ਉਹ ਕਾਫੀ ਜ਼ਿਆਦਾ ਲੇਟ ਹੋ ਗਏ ਫੋਨ ਕਰਦੇ ਕਰਦੇ, ਹੁਣ ਸਾਡੇ ਵੀ ਹੱਥ ਥੋੜਾ ਟਾਈਮ ਬੱਜਾ ਹੁੰਦਾ ਤਾਂ
1: ਨੈਕਸਟ ਟਾਈਮ ਸਹੀ ਯਾਰ, ਤਾਂ ਕਿਉਂ ਗਿਆ।
0: ਹਾਂ ਉਹ ਲਾਈਵ ਸ਼ਾਇਦ ਸੁਣਦੇ ਹੋਣ ਸਾਨੂੰ,
1: ਹਾਂ
0: ਉਹ ਸੁਣਦੇ ਹੋਣਗੇ
1: ਵੀ ਲਵ ਯੂ ਭਰਾ
0: ਕਰੀ ਜਾਣਗੇ, ਕਿਉਂਕਿ ਉਹਨਾਂ ਨੂੰ ਆਪਾਂ ਜੇ ਤੇ ਹੈਲੋ ਹਾਈ ਕਰਨੀ ਆ ਤੇ ਉਹ ਆਪਾਂ ਕਰਾ ਸਕਦੇ ਹਾਂ ਵੀ ਜਸਟ,
1: ਪਰ ਨਹੀਂ ਨਹੀਂ ਉਹਨਾਂ ਨੂੰ ਵੀ ਪੁੱਛ ਲੈਂਦੇ ਆਪਾਂ ਕਾਲ ਤੇ, ਦੱਸੋ ਬਈ ਕੋਈ ਤਕੜੀ ਕੌਨਸਪੀਰੇਸੀ ਥਿਊਰੀ ਤੇ ਸਾਨੂੰ ਆ ਕੇ ਦੱਸਣੇ ਵੀ ਸਾਡੇ ਇੰਡੀਆ ਬੈਠੇ ਵਿਸ਼ੇਸ਼ਗ ਨੇ।
0: ਹਾਂਜੀ ਆਪਾਂ ਉਹਨਾਂ ਨੂੰ
1: ਹੋਰ ਕੁਛ ਹੋਵੇ ਨਾ ਹੋਵੇ ਕੌਨਸਪੀਰੇਸੀ ਥਿਊਰੀ ਜ਼ਰੂਰ ਉਹਨਾਂ ਕੋਲ ਕੋਈ ਨਾ ਕੋਈ ਹੁੰਦੀ ਆ।
0: ਯੈਸ ਸੋ ਥਿਊਰੀ ਮੇਕਰਸ ਨੇ,
1: ਹਾਂ ਥਿਊਰੀ ਮੇਕਰ
0: ਸਹੀ ਨਹੀਂ ਰੀਡਰਸ ਕਹਾਂਗੇ, ਹਾਲੇ ਬਣਾਈ ਤੇ ਨਹੀਂ ਇਹਨਾਂ ਨੇ ਕੋਈ, ਜਦੋਂ ਇਹ ਬਣਾ ਦੇਣਗੇ ਫਿਰ ਤੁਹਾਨੂੰ,
1: ਤਦ ਤੱਕ ਮੈਂ ਤੁਹਾਨੂੰ ਮੈਸੇਜ ਦੱਸ ਦਿੰਦਾ। ਜਤਿੰਦਰ ਪਾਲ ਜੀ ਨੇ ਫਿਰ ਤੋਂ ਤਸਵੀਰ ਭੇਜੀ ਹੈ ਯਾਰ, ਇਹ ਪਕੌੜੇ ਹੀ ਲੱਗ ਰਿਹਾ,
0: ਸੋਹਣੀ ਤਸਵੀਰ ਭੇਜਤੀ ਹੈ।
1: ਓ ਯਾਰ ਇਹ ਤਾਂ ਬੜਾ ਕੋਈ ਹੈਵੀ ਆ, ਪਕੌੜੇ ਦੇ ਉੱਪਰ ਪਕੌੜਾ ਪਿਆ ਲੱਗ ਰਿਹਾ ਮੈਨੂੰ, ਉਹ ਰਾਜ ਕਚੌੜੀ ਟਾਈਪ ਹੈ ਕੁਛ। ਓਹੋ ਹੋ ਭਾਜੀ,
0: ਅੱਛਾ
1: ਜਲਸੀ ਹੋ ਰਹੀ ਹੈ ਸਾਨੂੰ।
0: ਬਰਗਰ ਬਰਗਰ ਤੇ ਨਹੀਂ ਇਹਦੇ?
1: ਬਰਗਰ ਨਹੀਂ ਹੈ,
0: ਬੰਦ ਛੋਲੇ ਤੇ ਨਹੀਂ ਆ?
1: ਨਹੀਂ ਨਹੀਂ ਨਹੀਂ ਨਹੀਂ, ਇਹ ਨਾ ਇਹ ਕੋਈ ਪਿਰਾਮਿਡ ਬਣਾਇਆ ਹੋਇਆ, ਜਿਸ ਤਰ੍ਹਾਂ ਉਹ ਇਜਿਪਟ ਵਾਲੇ ਪਿਰਾਮਿਡ ਨਹੀਂ ਸੀਗੇ, ਉਹਨਾਂ ਬਾਰੇ ਵੀ ਬੜੀ ਹਵਾ ਹੁੰਦੀ ਹੈ ਨਾ, ਕਈ ਕਹਿੰਦੇ ਉਹਦੇ ਅੰਦਰ ਏਲੀਅਨ ਰਹਿੰਦੇ ਆ, ਕਈ ਕਹਿੰਦੇ ਕਿ ਉਹਦੇ ਅੰਦਰ ਜਿਹੜਾ ਇਜਿਪਟ ਦੇ ਅੰਦਰ ਜਦੋਂ ਜਿਹੜਾ ਰਿਲੀਜਨ ਸੀਗਾ ਅੱਜ ਤੋਂ 5000 ਸਾਲ ਪਹਿਲਾਂ, ਉਹਨਾਂ ਦਾ ਖੁਦਾ ਰਹਿੰਦਾ ਤੇ ਉਹਦੇ ਬਾਸ਼ਿੰਦੇ ਰਹਿੰਦੇ ਆ, ਤੇ ਜਦੋਂ ਦੁਨੀਆਂ ਮੁੱਕਣ ਨੂੰ ਆਉਣੀ ਹੈ ਉਹਨਾਂ ਸਾਰਿਆਂ ਨੇ ਜਾਗ ਜਾਣਾ। ਉਸ ਤੋਂ ਰਿਲੇਟਡ ਫਿਲਮ ਵੀ ਬਣੀ ਸੀ ਮੰਮੀ, ਯਾਦ ਹੈ ਕਿ ਉਹ ਪੂਰਾ ਉਹ ਲਪੇਟ ਕੇ ਬੰਦੇ ਨੂੰ ਰੱਖਦੇ ਆ ਤੇ ਉਹ ਵਾਲੀ। ਤੇ ਬਾਕੀ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ,
0: ਨਹੀਂ ਚਲੋ ਜੋ ਵੀ ਉਹ ਖਾ ਰਹੇ ਸੀਗੇ ਉਹ ਇੰਜੋਏ ਕਰ,
1: ਹਾਂ ਨਹੀਂ ਉਹ ਭਾਈ ਤੁਸੀਂ ਇੰਜੋਏ ਕਰੋ, ਤੁਸੀਂ ਇਹ ਟੈਨਸ਼ਨ ਨਾ ਲਓ, ਤੁਹਾਡਾ ਖਾਣਾ ਠੀਕ ਲੱਗ ਰਿਹਾ ਮੈਨੂੰ। ਤੇ ਹੋਰ ਜਤਿੰਦਰ ਜੀ ਕਹਿੰਦੇ ਰੌਕ ਮੈਲਨ ਸਭ ਨੂੰ ਪਤਾ ਪਰ ਮੈਂ ਕੈਂਟਰੂਪ, ਨਹੀਂ ਭਾਈ ਉਹ ਨਾਮ ਤੁਸੀਂ ਬਹੁਤ ਬੈਸਟ ਦਿੱਤਾ, ਸਾਡੀ ਜ਼ਬਾਨ ਥੋੜ੍ਹੀ ਹੈ ਨਾ। ਇਹ ਕਹਿੰਦੇ ਜੀ ਪਕੌੜੇ ਨਹੀਂ ਹੈ ਜੀ, ਇਹ ਫਰਿਟਰ ਖਾ ਰਹੇ ਨੇ ਜਿਹਨੂੰ ਆਪਾਂ ਪਕੌੜੇ ਨਹੀਂ ਕਹਿੰਦੇ, ਇਹ ਦੁਬਈ ਚੋਕਲੇਟ ਇੰਸਪਾਇਰਡ ਫਰੈਂਚ ਟੋਸਟ ਆ, ਪਿਸਟਾਸ਼ੀਓ ਪਿਆ, ਆਲਮੰਡ ਪਿਆ, ਬੱਲੇ ਬੱਲੇ ਭਾਜੀ ਕਰੋ ਇੰਜੋਏ। ਪਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਾਡੇ ਨਾਲ ਇੱਕ ਕਾਲਰ ਜੁੜ ਗਏ ਆ, ਮੈਂ ਉਹਨਾਂ ਨੂੰ ਲਾਈਨ 'ਤੇ ਲਵਾਂਗਾ। ਹੈਲੋ,
2: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਬੜੇ ਖੁਸ਼ ਹੋ ਬੇਟਾ ਅੱਜ ਤੂੰ,
0: ਕੀ ਲਾਡੀ ਲੋਡੀ ਲੱਗੀ ਲੱਗਦੀ
1: ਅੱਜ? ਯੈਸ ਅੱਜ ਕਹਿੰਦਾ ਕੰਮ ਕੁੰਮ ਨਹੀਂ ਬਹੁਤ ਆਇਆ,
0: ਅੱਜ ਤੇ ਐਂ ਜਿੱਦਾਂ ਸਵੇਰੇ ਉੱਠ ਕੇ ਮੰਮੀ ਨੇ ਕਿਹਾ ਹੁੰਦਾ ਵੀ ਸ਼ਾਬਾਸ਼ ਮੇਰਾ ਪੁੱਤ,
1: ਤੇਰੇ ਤੋਂ ਹੀ ਉਮੀਦ ਹੈ ਇੱਦਾਂ ਹੀ ਹੈ।
2: ਬਸ ਬਸ ਬਸ ਇੱਦਾਂ ਹੀ ਆ ਜੀ, ਖੁਸ਼ ਖੁਸ਼ ਆ। ਅੱਜ ਦਾ ਮੌਸਮ ਵੀ ਬੜਾ ਸੋਹਣਾ ਆ, ਅੱਜ ਪੰਜਾਬ ਦੇ ਵਿੱਚ ਅੱਜ ਤੇ ਮੌਸਮ ਸੋਹਣਾ ਆ, ਉਦਾਂ ਤੇ ਬਹੁਤ ਜ਼ਿਆਦਾ ਗਰਮੀ ਹੁੰਦੀ, ਅੱਜ ਛੋਟੀਆਂ ਛੋਟੀਆਂ ਕਣੀਆਂ ਪਈਆਂ ਵਾ, ਫਿਰ ਤੋਂ ਧੁੱਪ ਨਿਕਲਦਾ ਲੱਗ ਰਿਹਾ ਸਾਰ, ਪਰ ਮੌਸਮ ਸੋਹਣਾ ਆ ਅੱਜ,
0: ਡ੍ਰਿਜ਼ਲਿੰਗ ਹੋ ਰਹੀ ਹੈ,
1: ਹਲਕੀ ਹਲਕੀ ਡ੍ਰਿਜ਼ਲਿੰਗ ਹੋ ਰਹੀ ਆ, ਚੋਬਰ ਚੋਬਰ ਹੁਣ ਬੈਠੂ ਆਪਣੇ ਬਾਈਕ ਤੇ ਡੁਗ ਡੁਗ ਕਰਦਾ ਜਾਊਗਾ ਯੂਨੀਵਰਸਿਟੀ, ਹੈ ਉੱਥੇ ਜਾ ਕੇ ਸੁਣਾਊਗਾ, ਉੱਥੇ ਜਾ ਕੇ ਸੁਣਾਊਗਾ ਸੋਹਣੇ ਸੋਹਣੇ ਕਲਾਮ, ਏਦਾਂ ਹੀ ਆ। ਹੈਂ,
0: ਜੈ ਏਪੀਜੇ ਅਬਦੁਲ ਕਲਾਮ
1: ਜੈ ਬੀ। ਯਾਰ ਮੈਂ ਆਪਣੇ ਸਰੋਤਿਆਂ ਤੋਂ ਮਾਫੀ ਮੰਗਣਾ ਚਾਹੁੰਦਾ, ਇੱਦਾਂ ਦਾ ਜੋਕ ਤੁਹਾਨੂੰ ਸਾਰਿਆਂ ਸੁਣਨਾ ਪਿਆ, ਰੀਅਲੀ ਸੋਰੀ। ਹਰਮਨ ਜੀ ਤੁਸੀਂ ਅੱਜ ਬੜਾ ਕੁਇਕ ਫਾਇਰ ਜਾਂ ਸਾਨੂੰ ਕੋਈ ਕੌਨਸਪੀਰੇਸੀ ਥਿਊਰੀ ਦੱਸਣੀ ਹੈ ਕਿ ਯਾਰ ਇਹ ਬੜੀ ਸੁਣੀ ਸੁਣਾਈ ਗੱਲ, ਇੰਨੀ ਹਵਾ ਚੱਕ ਲਿੱਤੀ ਹੁੰਦੇ ਕਿ ਸਾਲ ਦਰ ਸਾਲ ਲੋਕ ਮੰਨਦੇ ਹੀ ਪਏ ਆ। ਵੀ ਹੈਵ ਸਪੋਕਨ ਅਬਾਊਟ ਪਿਰਾਮਿਡ, ਅਸੀਂ ਏਰੀਆ 51 ਕਵਰ ਕਰ ਲਿਆ, ਤੇ ਅਸੀਂ ਬਰਮੁੰਡਾ ਟ੍ਰਾਇੰਗਲ ਕਿਉਂਕਿ ਚੀਮਾ ਬਾਈ ਦੇ ਬਹੁਤ ਤਕੜੇ ਫੈਨ ਨੇ ਬਲਕੀਰਤ ਜੀ,
0: ਨਹੀਂ
1: ਨਹੀਂ ਹੈਗੇ ਯਾਰ, ਕਿਉਂ ਨੀ ਹੈਗੇ,
0: ਬਹੁਤ ਤਕੜੇ ਨਾ ਨਾ,
1: ਹਾਂ ਚਲੋ ਠੀਕ ਠਾਕ ਜੇ, ਜਿੱਦਾਂ ਦੇ ਜਿੱਦਾਂ ਦੇ ਜਿੱਦਾਂ ਦੇ ਆਪ ਨੇ ਮਤਲਬ ਓਦਾਂ ਦੇ ਨੇ, ਲਿਸੇ ਲਿਸੇ ਜੇ ਫੈਨ ਨੇ, ਠੀਕ ਹੈ। ਹੁਣ ਤੁਸੀਂ ਦੱਸੋ ਕਿ ਤੁਸੀਂ ਕੋਈ ਸਾਂਝ ਪਾਉਣਾ ਚਾਹੁੰਦੇ ਹੋ ਕਿਸੇ ਕੌਨਸਪੀਰੇਸੀ ਥਿਊਰੀ ਦੀ?
2: ਜੀ ਮੈਂ ਆਪਣਾ ਬਰਮੁੰਡਾ ਟ੍ਰਾਇੰਗਲ ਦਾ ਮੈਂ ਵੀ ਸੁਣ ਰਿਹਾ ਸੀਗਾ ਤੁਹਾਡਾ ਰੇਡੀਓ ਤੇ ਉੱਤੇ ਕੌਨਸਪੀਰੇਸੀ ਬਾਰੇ। ਮੈਂ ਨਾ ਪਹਿਲੀ ਵਾਰੀ ਵਰਕਆਊਟ ਕਰਦੇ ਵੇਲੇ ਮੈਂ ਰੇਡੀਓ ਤੇ ਰੇਡੀਓ ਸੁਣਦੇ ਨਾਲ ਨਾਲ ਵਰਕਆਊਟ ਕੀਤਾ, ਕਿਉਂਕਿ ਮੈਨੂੰ ਮੈਂ ਰੇਡੀਓ ਤੇ ਕਾਲ ਜੋ ਕਰਨੀ ਸੀਗੀ ਫਿਰ ਮੈਨੂੰ ਪਤਾ ਹੋਣਾ ਚਾਹੀਦਾ ਕਿ ਗੱਲ ਕੀ ਹੋ ਰਹੀ ਹੈ। ਸੁਣ ਮਿਸਟਰੀ ਸੋਲਵ ਹੋ ਚੁੱਕੀ ਹੈ,
1: ਅੱਛਾ
2: ਇਹ ਹੁਣ ਮਿਸਟਰੀ ਨਹੀਂ ਰਹੀ ਐਕਚੁਅਲੀ ਇਹ ਇਨਫੋਰਮੇਸ਼ਨ ਲਾਈਕ ਘੱਟ ਹੀ ਲੋਕਾਂ ਨੂੰ ਮਿਲਦੀ ਕਿਉਂਕਿ ਸਾਡਾ ਜੋ ਹਿਊਮਨ ਨੇਚਰ ਹੈ ਨਾ ਉਹ ਕੌਨਸਪੀਰੇਸੀ ਨੂੰ ਕੌਨਸਪੀਰੇਸੀ ਰਹਿਣ ਦੇਣਾ ਚਾਹੁੰਦਾ ਹੈ ਜਾਂ ਕਹਿ ਲਓ ਜਾਂ ਉਹਨਾਂ ਨੂੰ ਕੌਨਸਪੀਰੇਸੀ ਕਹਿ ਲਓ ਜਾਂ ਫਿਰ ਕੁਝ ਵੀ ਇਹੋ ਜਿਹੀਆਂ ਥਿਊਰੀਜ਼ ਨੂੰ ਸੁਣਨ ਦੇ ਵਿੱਚ ਉਹਨਾਂ ਨੂੰ ਮਜ਼ਾ ਆਉਂਦਾ ਹੈ
1: ਇੱਕ ਮਿਸਟਿਸਿਜ਼ਮ ਹੁੰਦਾ ਨਾ ਕਿ ਇੱਕ ਅਧੂਰੀ ਕਹਾਣੀ ਦਾ ਆਪਣਾ ਇੱਕ
2: ਬਿਲਕੁਲ ਇਹ ਹਿਊਮਨ ਦਾ ਨੇਚਰ ਹੈ ਕਿ ਉਹਨੂੰ ਕੌਨਸਪੀਰੇਸੀ ਥਿਊਰੀਜ਼ ਬਹੁਤ ਪਸੰਦ ਹੈ ਕਿਉਂਕਿ ਉਹ ਰਿਵੋਲਟਿੰਗ ਨੇਚਰ ਹੁੰਦਾ ਹੈ ਕਿਉਂਕਿ ਹਰ ਕਿਸੇ ਨੇ ਸ਼ਰੇਆਮ ਦੇਖਿਆ ਵਾ ਕਿ ਮੂਨ ਤੇ ਲੈਂਡਿੰਗ ਹੋਈ ਆ ਹਨਾ ਕਿੱਡੇ ਵੱਡੇ ਰੋਕੇਟਸ ਲੋਕਾਂ ਨੇ ਬਣਾਏ ਬਟ ਅੱਜ ਤੀਕ ਇਹ ਲੋਕ ਬਿਲੀਵ ਕਰਦੇ ਨੇ ਕਿ ਮੂਨ ਤੇ ਲੈਂਡਿੰਗ ਹੋਈ ਨਹੀਂ
1: ਹਾਂ ਕਹਿੰਦੇ ਕਿ ਉਹ ਹਨਾ ਸਟੂਡੀਓ ਦੇ ਅੰਦਰ ਲਾਈਟਿੰਗ ਦੀ ਸੈਟਿੰਗ ਕਰਕੇ ਤੇ ਫੋਟੋ ਖਿੱਚ ਕੇ ਪਾਤੀ ਸੀਗੀ ਉਸ ਟਾਈਮ ਤੇ ਹਾਂ
2: ਤੇ ਇੱਕ ਇੱਕ ਹਾਸੇ ਵਾਲੀ ਗੱਲ ਦੱਸਾਂ ਇੱਕ VFX ਆਰਟਿਸਟ ਦੀ ਟੀਮ ਨੂੰ ਬੁਲਾਇਆ ਗਿਆ ਅੱਜ ਤੋਂ 5 ਸਾਲ ਪਹਿਲਾਂ ਹੀ ਕਿ ਤੁਸੀਂ ਦੱਸੋ ਕਿ ਉਸ ਵੇਲੇ ਦੀ VFX ਟੈਕਨੋਲੋਜੀ ਕੰਪਿਊਟਰ ਟੈਕਨੋਲੋਜੀ ਦੇ ਨਾਲ ਕੀ ਇਹ ਸੰਭਵ ਸੀਗਾ ਕਿ ਮੂਨ ਤੇ ਲੈਂਡਿੰਗ ਦੀ ਆਪਾਂ ਇੱਕ ਫੇਕ ਫੁਟੇਜ ਬਣਾ ਲਈਏ ਇੱਕ ਸਟੂਡੀਓ ਦੇ ਵਿੱਚ ਸੈਟਅਪ ਕਰ ਲਈਏ ਉਹਨਾਂ ਨੇ ਐਨਾਲਾਈਜ਼ ਕੀਤਾ ਡਾਇਰੈਕਟਰਸ ਦੇ ਨਾਲ ਡਿਸਕਸ ਕੀਤਾ ਹਾਲੀਵੁੱਡ ਦੇ ਡਾਇਰੈਕਟਰਸ ਨੇ ਤੇ ਉਹਨਾਂ ਨੇ ਇਹ ਸਾਰਾ ਕੁਝ ਐਨਾਲਾਈਜ਼ ਕਰਕੇ ਵੇਰਵਾ ਪਤਾ ਕੀ ਕੱਢਿਆ ਉਹਨਾਂ ਨੇ ਵੀਰਵਾ ਇਹ ਕੱਢਿਆ ਕਿ ਇਹ ਸਾਰਾ ਸੈਟਅਪ ਕੋਸਟ ਕ੍ਰੀਏਟ ਕਰਨ ਚ VFX ਦੇ ਸ਼ਾਰਟ ਬਣਾਉਣ ਦੇ ਬਜਾਏ ਜੇ ਆਪਾਂ ਔਨ ਲੋਕੇਸ਼ਨ ਸ਼ੂਟ ਕਰੀਏ ਨਾ ਔਨ ਮੂਨ ਉਹ ਸਸਤਾ ਪਵੇਗਾ ਉਸ ਸਮੇਂ ਦੇ ਹਿਸਾਬ ਦੇ ਨਾਲ
1: ਸਹੀ ਹੈ ਬਈ ਇਹ ਬਿਲਕੁਲ
2: ਦੇਖੋ ਸੋ ਸਾਡਾ ਇਹ ਨੇਚਰ ਆ ਕਿ ਅਸੀਂ ਕੌਨਸਪੀਰੇਸੀਜ਼ ਨੂੰ ਬਹੁਤ ਪਸੰਦ ਕਰਦੇ ਹਾਂ ਬਰਮੁਡਾ ਟ੍ਰਾਇੰਗਲ ਦੀ ਕੌਨਸਪੀਰੇਸੀ ਸੀਗੀ ਜਿਹੜੀ ਜੀ ਉਹ ਇੱਧਰ ਲਈ ਜਿਹੜੇ ਮਾਇਆਮੀ ਵੱਲ ਤੁਸੀਂ ਜ਼ਿਕਰ ਕੀਤਾ ਮਾਇਆਮੀ ਹੋ ਗਿਆ ਕਿਊਬਾ ਹੋ ਗਿਆ ਬਰਮੁਡਾ ਦੇ ਜੋ ਆਈਲੈਂਡਸ ਨੇ ਬਰਮੁਡਾ ਆਈਲੈਂਡਸ ਉਹਦੇ ਲਾਗੇ ਬੰਨੇ ਇੱਕ ਬੜਾ ਵੱਡਾ ਖੇਤਰਫਲ ਆ ਟ੍ਰਾਇੰਗਲ ਇੱਕ ਵੱਡਾ ਇੱਕ ਟ੍ਰਾਇੰਗਲ ਪੁਆਇੰਟ ਬਣਦਾ ਹੈ ਉੱਥੇ ਸ਼ੁਰੂਆਤੀ ਸਮੇਂ ਤੋਂ ਹੀ ਕਾਫੀ 1700 ਕੁਝ ਸਮੇਂ ਤੋਂ ਉਹ ਜਿਹੜੀਆਂ ਸ਼ਿਪਸ ਸੀਗੀਆਂ ਕੁਝ ਨਾ ਕੁਝ ਗਾਇਬ ਹੁੰਦੀਆਂ ਰਹਿੰਦੀਆਂ ਸੀਗੀਆਂ ਵਰਲਡ ਵਾਰ 2 ਦੇ ਵੇਲੇ ਵੀ ਇੱਕ ਜਹਾਜ਼ ਉੱਥੇ ਕਰੈਸ਼ ਹੋਇਆ ਸੀਗਾ ਇੱਕ ਸਿਵਲ ਏਅਰਲਾਈਨ ਵੀ ਉਸੇ ਜਗ੍ਹਾ ਤੇ ਕਰੈਸ਼ ਹੋਈ ਸੀਗੀ ਸੋ ਜਦੋਂ ਇੰਨੀਆਂ ਜ਼ਿਆਦੀਆਂ ਘਟਨਾਵਾਂ ਇੱਕੋ ਥਾਂ ਤੇ ਹੋਣ ਲੱਗ ਜਾਣ ਤੇ ਕੌਨਸਪੀਰੇਸੀ ਥਿਊਰੀਜ਼ ਦਾ ਬਣਨਾ ਤੇ ਲਾਜ਼ਮੀ ਹੁੰਦਾ ਹੈ
1: ਜੀ ਬਿਲਕੁਲ
2: ਤੇ ਅੱਜ ਤੋਂ 7-8 ਸਾਲ ਪਹਿਲਾਂ ਫਿਰ ਇਹ ਸਾਇੰਟਿਸਟ ਨੇ ਜਦੋਂ ਇਹਦਾ ਕੱਢਿਆ ਮਿਸਟਰੀ ਸੋਲਵ ਕੀਤੀ ਉਹ ਇਹ ਕਿ ਇੱਕ ਸਪੈਸੀਫਿਕ ਟਾਈਮ ਸਮੇਂ ਦੇ ਵਿੱਚ ਸਾਲ ਦੇ ਵਿੱਚ ਨਹੀਂ ਕਾਫੀ ਲਾਈਕ 6-7 ਸਾਲਾਂ ਦੇ ਵਿੱਚ ਉੱਥੇ ਮੌਸਮ ਇਹੋ ਜਿਹਾ ਕ੍ਰੀਏਟ ਹੁੰਦਾ ਆ ਕਿ ਉੱਥੇ ਬੱਦਲ ਇਹੋ ਜਿਹੇ ਕ੍ਰੀਏਟ ਹੁੰਦੇ ਆ ਕਿ ਜਿਹੜੇ ਮੈਗਨੈਟਿਕ ਪੁੱਲ ਕ੍ਰੀਏਟ ਕਰਦੇ ਆ ਸਮੁੰਦਰ ਦੇ ਅੰਦਰ ਜਿਹੜਾ ਵੀ ਜਹਾਜ਼ ਉਸ ਏਰੀਏ ਤੋਂ ਉਸ ਮੌਸਮੀ ਵੇਲੇ ਤੇ ਹਨਾ ਉਸ ਯਾਨੀ ਕਿ ਜੋ ਵੀ ਅਭਾਗਾ ਹੋਵੇ ਬੰਦਾ ਕਿ ਉਸ ਵੇਲੇ ਤੋਂ ਉੱਥੇ ਜਹਾਜ਼ ਲੰਘ ਰਿਹਾ ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ ਜਿਹੜੀ ਸ਼ਿਪ ਨਿਕਲ ਰਹੀ ਹੈ ਉਹਨੂੰ ਵੀ ਮੈਗਨੈਟਿਕ ਪੁੱਲ ਨੇ ਖਿੱਚ ਲਿਆ ਤੇ ਹਰ ਕਿਸੇ ਨੇ ਤੇ ਜਿਹੜੀ ਗੱਲ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਕਿ ਮੈਨੂੰ ਲਾਈਟਾਂ ਦਿਖੀਆਂ ਜਾਂ ਨਹੀਂ ਉਸ ਸਮੇਂ ਦਾ ਆਪਾਂ ਨਹੀਂ ਕਹਿ ਸਕਦੇ ਬਟ ਸਾਇੰਟਿਸਟ ਨੇ ਅੱਜ ਤੋਂ 7-8 ਸਾਲ ਪਹਿਲਾਂ ਇਹ ਇਹਦਾ ਸੋਲੂਸ਼ਨ ਕੱਢਿਆ ਸੀਗਾ
1: ਵੱਖਰੇ ਵੱਖਰੇ ਤਰ੍ਹਾਂ ਲੱਗਦਾ ਕਿ ਉਹਨਾਂ ਦਾ ਕੰਪਸ ਨਹੀਂ ਵਰਕ ਕਰ ਰਿਹਾ ਜਿਸ ਤਰ੍ਹਾਂ ਕੋਈ ਬੰਦਾ ਡੈਜ਼ਰਟ ਚ ਫਸਿਆ ਹੋਵੇ ਤੇ ਉਹਨੂੰ ਮਿਰਾਜ ਦੱਸਦੇ ਵੱਖਰੇ ਵੱਖਰੇ ਕਿ ਇੱਥੇ ਪਾਣੀ ਆ ਇੱਥੇ ਪਾਣੀ ਹੁੰਦਾ ਨਹੀਂ ਆ ਪਰ ਉਹਨੂੰ ਲੱਗਦਾ
2: ਬਿਲਕੁਲ ਬਿਲਕੁਲ ਬਿਲਕੁਲ ਬੰਦੇ ਨੇ ਜੋ ਸ਼ਿਪ ਤੇ ਰਹਿਣ ਵਾਲੇ ਬੰਦੇ ਨੇ ਉਹ ਤਾਂ ਮਹੀਨਿਆਂ ਦੇ ਮਹੀਨੇ ਉੱਤੇ ਸ਼ਿਪ ਤੇ ਰਹਿੰਦੇ ਨੇ ਮੈਂ ਨਾ ਇੱਕ ਹਾਸੇ ਵਾਲੀ ਗੱਲ ਦੱਸਦਾ ਮੇਰਾ ਨਾ ਇੱਕ ਭਰਾ ਆ ਉਹ ਇੰਡੀਅਨ ਨੇਵੀ ਦੇ ਵਿੱਚ
1: ਓਕੇ
2: ਉਹ ਮਰਚੈਂਟ ਨੇਵੀ ਦੇ ਵਿੱਚ ਹੈ ਤੇ ਉਹ ਆਏ ਤੇ ਇੱਥੇ ਵਿਆਹ ਦਾ ਹੀ ਵੇਲਾ ਸੀ ਵਿਆਹ ਤੇ ਹੁਣ ਚਾਚੇ ਦਾ ਜਿੱਦਾਂ ਪੈਕ ਸ਼ੈਕ ਦਾ ਸਿਸਟਮ ਚੱਲ ਰਿਹਾ ਸੀਗਾ ਉੱਥੇ ਉਹ ਨਾ ਆਪਣੀ ਇਹ ਗੱਲ ਦੱਸੇ ਉਹ ਦੱਸੇ ਕਿ ਸ਼ਿਪ ਦੇ ਵਿੱਚ ਨਾ ਅਸੀਂ ਕੁਛ ਖਾ ਨਹੀਂ ਸਕਦੇ ਅਸੀਂ ਸਿਰਫ ਸਿਰਫ ਸਾਰਾ ਦਿਨ ਚ ਬ੍ਰੈਡ ਖਾਣਾ ਆ ਸਵੇਰੇ ਜੇ ਬਾਲਾ ਜੀ ਕੀਤਾ ਤੇ ਉੱਤੇ ਬਟਰ ਲਾ ਲੈਣਾ ਉਸ ਤੋਂ ਸਵਾਈ ਨੀ ਅਸੀਂ ਕੁਛ ਖਾ ਸਕਦੇ ਤੇ ਚਾਚੇ ਮੇਰੇ ਦੇ ਲੱਗੇ ਸੀਗੇ ਇੱਕ ਦੋ ਚਾਚਾ ਚਾਚਾ ਮੇਰਾ ਥੋੜਾ ਜਿਹਾ ਜਦੋਂ ਲੱਗੇ ਹੋਣ ਤੇ ਬੰਦਾ ਬੋਲਦਾ ਵੀ ਤੋਤਲਾ ਜਿਹਾ ਨਾ ਤੇ ਚਾਚਾ ਮੇਰੇ ਕਹਿੰਦੇ ਕਿ ਉਹ ਬਣਾਉਣ ਵੀ ਕੀ ਉੱਥੇ ਰਸੋਈ ਤੇ ਭੁੜਕੀ ਜਾਂਦੀ ਹੋਣੀ ਉੱਥੇ
1: ਦੇਖੋ ਲੌਜਿਕ ਕਿੰਨਾ ਸੈਟਲਡ ਆ, ਲੌਜਿਕ ਕਦੇ ਵੀ ਧਿਆਨ ਦੇਣਾ, ਜਿਸ ਬੰਦੇ ਨੇ ਡਰਿੰਕ ਥੋੜੀ ਕਰ ਲਿੱਤੀ ਹੋ ਨਾ ਹਲਕੀ ਜੀ, ਮਤਲਬ ਕਿ ਹੁਣ ਮੈਂ ਅੱਬ ਤੋਂ ਮੈਂ ਹਵਾ ਮੈਂ ਹੂੰ, ਉਹਦਾ ਤਰਕ ਬਹੁਤ ਘੈਂਟ ਹੋ ਜਾਂਦਾ, ਕਿਉਂਕਿ ਉਹ ਹੁਣ ਬਾਕੀ ਸਾਰੀ ਚੀਜ਼ਾਂ ਛੁੱਟ ਰਹੀਆਂ ਨਾ, ਫਿਜ਼ੀਕਲੀ ਵੀ ਬੰਦਾ ਥੋੜਾ ਅਨਸਟੇਬਲ ਹੋ ਰਿਹਾ, ਬੰਦਾ ਦਿਮਾਗ ਹੀ ਹੁੰਦਾ ਹੱਥ ਚ, ਬੰਦਾ ਕਹਿੰਦਾ ਮੈਂ ਤਰਕ ਨਾਲ ਹੀ ਮਾਰੂ ਤੈਨੂੰ ਕਾਕਾ, ਤੂੰ ਆ ਤੇ ਸਹੀ।
0: ਬਿਲਕੁਲ
1: ਸਹੀ ਹੋ ਗਿਆ।
0: ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ।
1: ਹਾਂ ਹਾਂ ਨਹੀਂ ਇਹਨਾਂ ਨੂੰ ਕੌਨਸਪੀਰੇਸੀ ਬਾਰੇ ਬਹੁਤ ਪਤਾ, ਇਹ ਕਰਦੇ ਰਹਿੰਦੇ ਆ ਕਾਫੀ ਕੌਨਸਪੀਰੇਸੀ,
0: ਕਿਉਂਕਿ ਸਾਡੇ ਲਾਉਂਦੇ ਨੀ ਨਾ ਇੱਕ ਦੋ,
1: ਸਾਡੇ ਖਿਲਾਫ ਕੌਨਸਪੀਰੇਸੀਆਂ ਕਰਦੇ ਆ
0: ਇਦਾਂ ਕਹੀ ਜਾਵੇ।
1: ਨਹੀਂ ਠੀਕ ਆ,
0: ਨਹੀਂ ਫਿਰ ਤੁਹਾਡੀ ਮਤਲਬ ਉਹ ਸੋਲਵ ਹੋ ਚੁੱਕੀ ਆ
1: ਕਿ
0: ਇਹ ਜਿਹੜੀ ਕੈਂਡ ਨੇ ਟ੍ਰਾਇੰਗਲ ਦੀ ਕਿ ਸਟਿਲ ਵੀ ਡੋਂਟ ਨੋ।
1: ਨਹੀਂ ਨਹੀਂ ਨਹੀਂ ਹੋ ਗਿਆ, ਨੋ ਹੋ ਗਿਆ
2: ਜੀ,
1: ਇਹ ਕਹਾਣੀ
2: ਹੋ ਚੁੱਕੀ
1: ਹੈ, ਦਾਸਤਾਂ ਖਤਮ ਹੋਣੇ ਵਾਲੀ ਹੈ, ਨਹੀਂ ਹੋ ਚੁੱਕੀ ਆ।
0: ਚਲੋ ਰਹਿੰਦੀ ਖੁੰਦੀ ਇਹਨਾਂ ਨੇ ਕਰ ਦਿੱਤੀ,
1: ਰਹਿੰਦੀ ਖੁੰਦੀ ਮੁਕਾਤੀ। ਹਾਂਜੀ ਦਸਤੂਰ ਹੈ ਹਰਮਨ, ਤੁਸੀਂ ਆਓ ਤੇ ਅਸੀਂ ਫੇਰ ਸ਼ਾਇਰੀ ਨਾ ਸੁਣੀਏ।
0: ਓ ਮਾਈ ਗੋਡ,
1: ਸੁਣਾਓ ਫਿਰ ਕੁਝ ਵਧੀਆ ਜਿਹਾ ਤੇ ਅਸੀਂ ਫਿਰ ਬਾਏ ਬਾਏ ਕਰੀਏ ਸਰੋਤਿਆਂ ਨੂੰ।
0: ਟ੍ਰਾਇੰਗਲ ਜੀ ਸ਼ਾਇਰੀ ਸੁਣਾਓ ਕੋਈ ਤਿੰਨ।
1: ਅਸੀਂ ਵੀ ਫਿਰ ਜੀ ਫ੍ਰੈਂਚ ਟੋਸਟ ਖਾਣ ਜਾਣਾ ਭਰਾਵਾਂ ਨੇ, ਬ੍ਰੈਡ ਪਕੌੜੇ।
0: ਹਾਂ ਯਾਰ ਅੱਜ ਮੈਂ ਬਹੁਤ ਫਾਰਵਰਡ ਲੁੱਕ ਕਰ ਰਿਹਾ, ਬ੍ਰੰਚ ਕਰ
1: ਫਾਰਵਰਡ ਲੁੱਕ, ਲੁੱਕ ਫਾਰਵਰਡ ਨਹੀਂ ਕਰਦਾ ਕਦੇ, ਫਾਰਵਰਡ ਲੁੱਕ ਹੀ ਕਰਦਾ ਇਹ,
0: ਕਰਦਾ ਤੇ ਉਹੀ ਆ ਨਾ।
1: ਹਾਂ ਹੋ ਤੇ ਰਿਹਾ ਨਾ,
0: ਅੱਗੇ ਪਿੱਛੇ ਕਰ ਰਿਹਾ, ਕਰਦੇ ਰਿਹਾ ਨਾ।
1: ਅੱਗੇ ਪਿੱਛੇ ਛੱਡੋ, ਇਰਸ਼ਾਦ ਹੈ ਤੁਹਾਨੂੰ
0: ਹਰਮਨ ਜੀ,
1: ਸਟੇਜ ਇਜ਼ ਯੋਰਸ। ਹਰਮਨ ਸੁਣਾਓ ਕੁਝ ਵਧੀਆ ਜਾ ਬਈ।
2: ਮੈਂ ਨਾ ਜਦੋਂ ਰੇਡੀਓ ਸੁਣ ਰਿਹਾ ਸੀਗਾ, ਤੁਸੀਂ ਰੇਡੀਓ ਸਟਾਰਟ ਕਰਦੇ ਵੇਲੇ ਨਾ ਬਲਕੀਰਤ ਭਾਈ ਨੇ ਨਾ ਇੱਕ ਸਹਿਸ ਬਾਰੇ ਗੱਲ ਕੀਤੀ ਕਿ ਸਾਹ ਚੱਲ ਰਹੇ ਨੇ ਕਿਉਂਕਿ ਪੈਸੇ ਆ ਰਹੇ ਨੇ, ਪੈਸੇ ਆ ਰਹੇ ਨੇ ਇਸੇ ਕਰਕੇ ਸਾਹ ਚੱਲ ਰਹੇ ਨੇ। ਸੋ ਇੱਕ ਨਾ ਸਹਿਸ ਬਾਈਆਂ ਸਹਿਸ ਬਾਏ ਕੀਤੀਆਂ ਗੱਲਾਂ ਦੇ ਨਾ ਇੱਕ ਆਪਣਾ ਪੋਇਟਿਕ ਅਸੈਂਸ ਹੁੰਦਾ, ਉਹ ਵੀ ਆਪਣੇ ਆਪ ਦੇ ਵਿੱਚ ਉਹਦਾ ਵੀ ਕਵਿਤਾ ਦਾ ਇੱਕ ਰਸ ਆ ਜਿਹੜੀਆਂ ਸਹਿਸ ਬਾਏ ਗੱਲਾਂ ਹੋ ਜਾਂਦੀਆਂ। ਸੋ ਜੋ ਮੇਰਾ ਵੀ ਕਰੰਟ ਜ਼ਿੰਦਗੀ ਦਾ ਸਟੇਟ ਹੈ ਲਾਈਫ ਦਾ, ਜੋ ਕਹਿ ਲਓ ਕਿ ਹੋਰਾਂ ਦਾ ਵੀ ਹੋਊਗਾ, ਉਹ ਕਿ ਬਾਕੀ ਸਾਰਾ ਕੁਛ ਸਹੀ ਚੱਲ ਰਿਹਾ ਫਾਈਨੈਂਸ਼ਲੀ ਵੀ, ਆਪਾਂ ਉਹ ਲਾਈਫ ਜ਼ਿੰਦਗੀ ਜੀ ਰਹੇ ਹੋ ਸਕਦੇ ਹਾਂ ਜੋ ਆਪਾਂ ਕਦੇ ਜੀਣਾ ਚਾਹੁੰਦੇ ਸੀਗੇ, ਜਾਂ ਆਲੇ ਦੁਆਲੇ ਵਾਲੇ ਸਾਡੇ ਲੋਕ ਕਹਿੰਦੇ ਹੋਣ ਕਿ ਯਾਰ ਇਹਦੀ ਤੇ ਜ਼ਿੰਦਗੀ ਸੈੱਟ ਆ, ਬਟ ਫਿਰ ਵੀ ਅੰਦਰ ਇੱਕ ਖਾਲੀਪਨ ਹੁੰਦਾ,
1: ਖੋਖਲਾਪਨ ਤਾਂ ਹੁੰਦਾ।
2: ਤੇ ਉਹਦੇ ਤੇ ਮੈਂ ਇੱਕ ਸ਼ੇਰ ਕਹਿ ਲਓ ਜਾਂ ਗੀਤ ਕਹਿ ਲਓ, ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ, ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ। ਇਹ ਗੀਤ ਹੈ ਅਸਲ ਵਿੱਚ ਕਿ ਜਾਣਿਆ ਜਿਨ੍ਹਾਂ ਨੂੰ ਅਸੀਂ ਜਾਣ ਤੋਂ ਵੀ ਵੱਧ ਕੇ ਜਾਂਦੇ ਜਾਂਦੇ ਆਖਰਾਂ ਚ ਆਖ ਗਏ ਫਜ਼ੂਲ, ਕੋਈ ਗੱਲ ਨਹੀਂ ਗੱਲ ਜੇ ਨਹੀਂ ਕਰਨੀ ਸਾਡੀ ਸਜ਼ਾ ਹੈ ਸਾਨੂੰ ਕਬੂਲ, ਹੋਈਆਂ ਨੂੰ ਹੱਸ ਚੱਲਣਾ ਪੈਂਦਾ ਕੌਣ ਲੜ ਸਕਿਆ ਏ ਇੱਥੇ ਤਸਵੀਰਾਂ ਨਾ, ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ, ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ, ਚੇਤਿਆਂ ਚ ਦਿਨ ਲੰਘੇ ਰਾਤਾਂ ਤਸਵੀਰਾਂ ਨਾ, ਖਾਲੀ ਵੀ ਹੈ ਦਿਲ ਮੇਰਾ ਭਰਿਆ ਵੀ ਪੀੜਾ ਨਾ, ਭਰਿਆ ਵੀ ਪੀੜਾ ਨਾ।
0: ਬੱਚੇ
1: ਤੂੰ ਭੁੱਲ ਜਾਂਦਾ ਕਿ ਮੇਰੇ ਕੀ ਵਿਆਹ ਹੈਗਾ, ਕੁਝ ਚੀਜ਼ਾਂ ਨਹੀਂ ਬੋਲੀ
0: ਮੈਂ ਇਹਨਾਂ ਦੇ ਭਾਵ ਤੋਂ ਦੱਸਿਆ।
1: ਨਹੀਂ ਨਹੀਂ ਹਰਮਨ ਬੇਟਾ ਸਭ ਠੀਕ ਹੋਏਗਾ,
0: ਉਹ ਦਿਨ ਬੜਾ ਸੋਹਣਾ ਜਿਹੜਾ ਨੰਗੇ ਵੀਰਾਂ ਨਾਲ।
1: ਥੈਂਕ ਯੂ ਤੁਸੀਂ ਸਾਰੇ ਸਾਡੇ ਨਾਲ ਬਣੇ ਰਹੇ ਹੋ, ਕੋਈ ਭੁੱਲ ਚੁੱਕ ਮਾਫ, ਥੈਂਕ ਯੂ ਹਰਮਨ ਫੋਰ ਜੁਆਇਨਿੰਗ ਅਸ। ਅਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 ਤੇ ਜਾਣ ਦਾ ਸਮਾਂ ਆ ਗਿਆ। ਥੈਂਕ ਯੂ ਫੋਰ ਲਿਸਨਿੰਗ ਟੂ ਬੋਇਜ਼ ਮੀਟ ਅਪ ਦਾ ਅਨਦਰ ਐਪੀਸੋਡ। ਐਨੀ ਪਾਰਟਿੰਗ ਥੋਟਸ, ਤੁਸੀਂ ਕੁਝ ਕਹਿਣਾ ਚਾਹੁੰਦੇ ਜਾਂਦੇ ਜਾਂਦੇ
0: ਜੀ? ਕਹਿਣਾ ਇਹੋ ਹੀ ਆ ਕਿ ਵੇਖੋ ਖੁਸ਼ ਰਹੋ, ਸਾਡਾ ਸ਼ੋਅ ਜਿਹੜਾ ਸੁਣਦੇ ਰਹੋ, ਬੋਇਜ਼ ਨਾਲ ਮੀਟ ਅਪ ਕਰਦੇ ਰਹੋ, ਕਿਉਂਕਿ ਮੀਟ ਅਪਸ ਜਿਹੜੇ ਨੇ ਇਹੀ ਗਾਂ ਦੀ ਗਾਂ ਜਾ ਕੇ ਆਪਾਂ ਨੂੰ ਕਿਤੇ ਨਾ ਕਿਤੇ ਗ੍ਰੀਟ ਅਪਸ ਹੋ ਸਕਦੇ ਨੇ। ਗ੍ਰੀਟ ਅਪਸ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ
1: ਜੀ, ਮੀਟਅਪਸ ਐਂਡ ਗ੍ਰੀਟਅਪ ਜ਼ਰੂਰੀ ਨੇ, ਕਿਉਂਕਿ ਜੋ ਸਾਡੀ ਸੋਚ ਹੁੰਦੀ ਹੈ, ਸਾਡਾ ਪ੍ਰਯਾਸ ਹੈ ਕਿ ਜਦੋਂ ਤੁਸੀਂ ਦੋ ਤਿੰਨ ਯਾਰਾਂ ਦੀ ਗੱਲਾਂ ਬਾਤਾਂ ਸੁਣੋ, ਤੁਹਾਨੂੰ ਆਪਣੇ ਅਣਮੁੱਲੇ ਯਾਰ ਯਾਦ ਆਉਣ, ਉਹਨਾਂ ਦੇ ਉਹਨਾਂ ਨੂੰ ਡੈਡੀਕੇਟ ਕਰਦਾ ਹੋਇਆ ਇੱਕ ਸੌਂਗ, ਉਹਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ, ਸੁਣਦੇ ਰਹੋ
0: ਕ੍ਰਿਸ਼ਨਾ
1: ਰੇਡੀਓ, ਹਾਂਜੀ
0: ਅੱਜ ਪਾਰਟੀ ਬੰਦੀ ਦਾ ਡਿਆਲ
1: ਸੋ 74, ਚੱਲ ਆ ਜਾ ਪਾਰਟੀ
0: ਕਰਾਂ, ਓਕੇ ਬਾਏ, ਸੀ ਯੂ ਗਾਇਸ, ਮਿਸ ਯੂ ਆਲਵੇਜ਼।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹੋ ਹੀ ਆ ਧੰਨਵਾਦ ਦੋਸਤਾਂ, ਇਹੋ ਹੀ ਆ ਉਹਦਾ ਸ਼ੁਕਰਾਨਾ ਕਿ ਮੇਰੀ ਕਿਸੇ ਦਿੱਤੀ ਚੀਜ਼ ਦੇ ਲਈ ਤੁਸੀਂ ਖੁਸ਼ ਹੋ, ਅਤੇ ਜਦੋਂ ਤੁਸੀਂ ਖੁਸ਼ ਹੋਵੋਗੇ ਫਿਰ ਉਹ ਹੋਰ ਵਧੇਰੇ ਦਊਗਾ। ਬਿਲਕੁਲ ਇਸੇ ਤਰ੍ਹਾਂ ਇਹ ਚਿਹਰੇ ਜਗਦੇ ਰਹਿਣ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਇੱਕ ਪਾਸੇ ਰੱਖ ਕੇ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੋਵੇ, ਅਤੇ ਉਹ ਸ਼ੁਰੂਆਤ ਖਿੜੇ ਮੱਥੇ ਹੋਵੇ। ਅੱਜ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ, ਕਿਸੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣ ਲੱਗਾ ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗਾ, ਭਾਈ ਜੇ ਤੂੰ ਆਪਣੀ ਜਾਨ ਦੇਣ ਹੀ ਲੱਗਾ ਤਾਂ ਕੀ ਤੇਰੇ ਮਗਰੋਂ ਤੇਰੀਆਂ ਚੱਪਲਾਂ ਮੈਂ ਵਰਤ ਸਕਦਾ। ਇਹ ਗੱਲ ਸੁਣ ਕੇ ਨੌਜਵਾਨ ਨੂੰ ਬੜਾ ਗੁੱਸਾ ਆਇਆ, ਤੈਨੂੰ ਬਿਲਕੁਲ ਵੀ ਅਕਲ ਨਹੀਂ ਹੈ, ਮੈਂ ਆਪਣੀ ਜਾਨ ਦੇਣ ਲੱਗਾ ਤੂੰ ਇੱਥੇ ਮੈਨੂੰ ਚੱਪਲਾਂ ਦਾ ਪੁੱਛ ਰਿਹਾ। ਪੁੱਠਾ ਸਿੱਧਾ ਬੋਲਣ ਲੱਗਾ, ਲੜਨ ਲੱਗਾ, ਪਰ ਹੁਣ ਸਮਾਂ ਟਲ ਚੁੱਕਾ ਸੀ। ਕਾਫੀ ਦੇਰ ਇੱਕ ਦੂਸਰੇ ਨੂੰ ਬੋਲਣ ਬੁਲਾਉਣ ਤੋਂ ਬਾਅਦ ਉਸ ਭੱਦਰ ਪੁਰਸ਼ ਨੇ ਕਿਹਾ, ਕੀ ਹੁਣ ਤੇਰਾ ਵਿਚਾਰ ਨਹੀਂ ਮਾਰਨ ਦਾ, ਹੁਣ ਤੂੰ ਮੇਰੇ ਨਾਲ ਲੜ ਕੇ ਆਪਣਾ ਸਮਾਂ ਖਰਾਬ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਕਿ ਤੂੰ ਆਪਣੀ ਮੌਤ ਦਾ ਸਮਾਂ ਟਾਲਣ ਦੀ ਕੋਸ਼ਿਸ਼ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਤੇਰਾ ਸੱਚੀ ਮਰਨ ਨੂੰ ਜੀ ਨਹੀਂ ਕਰਦਾ, ਆਪਣੇ ਆਪ ਨੂੰ ਸ਼ਦਾਈ ਬਣਾਉਣ ਦੇ ਲਈ ਤੂੰ ਇਹ ਪੁੱਲ 'ਤੇ ਆ ਗਿਆ, ਕਿਤੇ ਇੱਦਾਂ ਤਾਂ ਨਹੀਂ ਤੂੰ ਡਰਦਾ ਹੈ ਤੇਰਾ ਛਾਲ ਮਾਰਨ ਨੂੰ ਜੀ ਨਹੀਂ ਕਰਦਾ, ਜਾਂ ਫਿਰ ਇੱਦਾਂ ਵੀ ਹੋ ਸਕਦਾ ਤੈਨੂੰ ਆਸ ਹੋਵੇ ਕਿ ਤੇਰੇ ਘਰਦਿਆਂ 'ਚੋਂ ਕੋਈ ਤੇਰੇ ਪਿੱਛੇ ਆਵੇ, ਜਾਂ ਜਿਹਦੇ ਨਾਲ ਵੀ ਤੂੰ ਲੜਿਆ ਉਹ ਤੇਰੇ ਪਿੱਛੇ ਆਵੇ ਤੈਨੂੰ ਮਨਾ ਲਏ, ਜਿਹੜਾ ਗੁੱਸਾ ਤੂੰ ਮੇਰੇ 'ਤੇ ਕੱਢਿਆ ਉਹ ਗੁੱਸਾ ਤੂੰ ਉਹਦੇ 'ਤੇ ਕੱਢੇ, ਅਤੇ ਫਿਲਹਾਲ ਨਾ ਹੀ ਜਾਵੇਂ ਇਸ ਜੱਗ ਤੋਂ। ਪਰ ਇੱਦਾਂ ਹੋਇਆ ਨਹੀਂ, ਤੇਰੇ ਘਰੋਂ ਕੋਈ ਆਇਆ ਨਹੀਂ, ਪਰ ਵੇਖ ਉਹੀ ਗੁੱਸਾ ਤੂੰ ਮੇਰੇ 'ਤੇ ਕੱਢ ਲਿਆ, ਅਤੇ ਮੈਨੂੰ ਆਸ ਹੈ ਕਿ ਹੁਣ ਤੇਰਾ ਵਿਚਾਰ ਨਹੀਂ ਆ ਮਰਨ ਦਾ। ਤੂੰ ਕੌਣ ਹੁੰਦਾ, ਤੈਨੂੰ ਮੈਂ ਕਿਉਂ ਦੱਸਾਂ ਵਿਚਾਰ ਹੈ ਜਾਂ ਨਹੀਂ ਹੈ। ਤੂੰ ਮੇਰਾ ਲੱਗਦਾ ਕੀ, ਆਪਣੇ ਰਾਹ ਪੈ। ਗੱਲ ਤਾਂ ਸੱਚ ਕਹੀ ਸੀ ਉਸ ਬੰਦੇ ਨੇ, ਪਰ ਸੱਚ ਸੁਣਨਾ ਚੰਗਾ ਕਿਹਨੂੰ ਲੱਗਦਾ। ਥੋੜ੍ਹੀ ਦੇਰ ਹੋਰ ਵਾਰਤਾਲਾਪ ਹੋਏ, ਕਹਿਣ ਲੱਗਾ ਮੈਨੂੰ ਦੱਸ ਤਾਂ ਜਾ, ਚੱਲਿਆ ਕਿਹਦੇ ਸਿਰ ਚੜ ਕੇ। ਚੱਲ ਮੈਂ ਦੱਸਦਾ, ਮੈਂ ਵੀ ਤੇਰੇ ਵਾਂਗੂ ਇੱਕ ਵਾਰੀ ਆਪਣੀ ਵਹੁਟੀ ਦੇ ਨਾਲ ਲੜ ਕੇ ਜਾਨ ਦੇਣ ਗਿਆ ਸੀ। ਤੂੰ ਵੀ ਵਹੁਟੀ ਨਾਲ ਲੜ ਕੇ ਤਾਂ ਨਹੀਂ ਆਇਆ। ਗੱਲਬਾਤ ਦੀ ਦਿਸ਼ਾ ਬਦਲ ਗਈ। ਜਦੋਂ ਆਪਣਾ ਦੁੱਖ ਤੁਸੀਂ ਕੱਢ ਕੇ ਕਿਸੇ ਸਾਹਮਣੇ ਰੱਖ ਦਿਓ, ਕਿਸੇ ਨੂੰ ਸੇਧ ਮਿਲ ਜਾਂਦੀ ਹੈ ਗੱਲ ਕਰਨ ਦੇ ਲਈ। ਕਈ ਲੋਕ ਇਹਨੂੰ ਕਮਿਊਨੀਕੇਸ਼ਨ ਸਕਿੱਲ ਵੀ ਕਹਿੰਦੇ। ਕਿੱਦਾਂ ਤੁਸੀਂ ਕਿਸੇ ਦੇ ਅੰਦਰੋਂ ਗੱਲਾਂ ਕਢਾਉਣੀਆਂ? ਕਹਿਣ ਲੱਗਾ ਹਾਂ ਹੈ ਤਾਂ ਕੁਛ ਇਸੇ ਤਰ੍ਹਾਂ ਦਾ, ਅਤੇ ਫਿਰ ਇਹਦਾ ਮੇਰੇ ਕੋਲ ਇੱਕ ਹੱਲ ਹੈਗਾ। ਮੈਂ ਹੁਣ ਆਪਣੀ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਬਿਤਾਉਣਾ, ਬੜੇ ਆਰਾਮ ਦੇ ਨਾਲ, ਸਾਡੇ ਘਰ ਕੋਈ ਲੜਾਈ ਝਗੜਾ ਨਹੀਂ ਹੁੰਦਾ ਹੁਣ। ਮੈਨੂੰ ਵੀ ਮੇਰੀ ਜ਼ਿੰਦਗੀ ਇੱਕ ਸਮੇਂ ਨਰਕ ਲੱਗਦੀ ਸੀ। ਮੈਨੂੰ ਵੀ ਲੱਗਦਾ ਸੀ ਕਿ ਮੈਂ ਵਿਆਹ ਕਰਾਇਆ ਕਿਉਂ, ਮੈਨੂੰ ਵੀ ਲੱਗਦਾ ਸੀ ਮੈਂ ਇਸ ਜ਼ਿੰਦਗੀ 'ਤੇ ਆਏ ਕਿਉਂ, ਮੈਨੂੰ ਵੀ ਲੱਗਦਾ ਸੀ ਕਿ ਮੈਨੂੰ ਮੇਰੇ ਹਾਣ ਦਾ ਕੋਈ ਜੋੜ ਤੋੜ ਨਹੀਂ ਮਿਲਿਆ।
ਹੁਣ ਗੱਲ ਉਹਦੇ ਪਤੇ ਦੀ ਹੋ ਰਹੀ। ਫਿਰ ਭਾਈ ਤੂੰ ਕੀਤਾ ਕੀ? ਮੈਂ ਚਾਹੁੰਦਾ ਮੈਂ ਆਪਣੀ ਵਹੁਟੀ ਨੂੰ ਸਬਕ ਸਿਖਾ ਕੇ ਜਾਵਾਂ, ਬਾਕੀ ਸਾਰਾ ਕੁਛ ਮੈਂ ਕਰਕੇ ਵੇਖ ਲਿਆ। ਮੈਨੂੰ ਇਹ ਸੀ ਕਿ ਮੈਂ ਆਪਣੀ ਜਾਨ ਦੇ ਕੇ ਇਹਨੂੰ ਸਬਕ ਸਿਖਾ ਕੇ ਜਾਊਂਗਾ, ਪਿੱਛੋਂ ਤੰਗ ਹੋਊਗੀ, ਗਲੀਆਂ 'ਚ ਰੁਲਦੀ ਫਿਰੂਗੀ, ਦਾਣੇ ਦਾਣੇ ਦੇ ਲਈ ਮੁਹਤਾਜ ਹੋਊਗੀ, ਆਪੇ ਦਿਮਾਗ ਸੈੱਟ ਹੋ ਜੂਗਾ। ਹਾਂ, ਮੈਂ ਵੀ ਇੱਦਾਂ ਹੀ ਸੋਚਦਾ ਹੈ। ਦੂਸਰੇ ਨੇ ਜਵਾਬ ਦਿੱਤਾ, ਪਰ ਕੀ ਪਤਾ ਬਾਅਦ ਵਿੱਚ ਇੱਦਾਂ ਹੋਣਾ ਹੈ ਜਾਂ ਨਹੀਂ ਹੋਣਾ, ਇਹ ਵੀ ਤਾਂ ਹੋ ਸਕਦਾ ਉਹ ਦੂਜਾ ਵਿਆਹ ਕਰਾ ਲੇ। ਸ਼ਾਇਦ ਇਸ ਐਂਗਲ ਤੋਂ ਉਹਨੇ ਸੋਚਿਆ ਹੀ ਨਹੀਂ। ਗੱਲ ਇੱਥੇ ਪਹੁੰਚੀ ਕਿ ਮੈਨੂੰ ਦੱਸ ਤੂੰ ਇਹੋ ਜਿਹਾ ਕੀ ਕੀਤਾ ਅਤੇ ਮੈਂ ਇਹੋ ਜਿਹਾ ਕੀ ਕਰਾਂ। ਉਹਦੇ ਲਈ ਤੈਨੂੰ ਮੇਰੇ ਗੁਰੂ ਕੋਲ ਜਾਣਾ ਪਊਗਾ। ਉਹ ਬੰਦਾ ਜਿਹਨੂੰ ਮੈਂ ਆਪਣਾ ਗੁਰੂ ਧਾਰਿਆ, ਜਾਂ ਫਿਰ ਇੱਦਾਂ ਕਹਿ ਲਾ ਉਹ ਬੰਦਾ ਜਿਹਨੇ ਮੈਨੂੰ ਬਚਾਇਆ ਸੀ ਜਿੱਦਾਂ ਮੈਂ ਤੈਨੂੰ ਅੱਜ ਬਚਾਇਆ, ਉਹ ਤੈਨੂੰ ਦੱਸੂਗਾ ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਅਤੇ ਫਿਰ ਤੇਰੀਆਂ ਸਮੱਸਿਆ ਆਪੇ ਹੱਲ ਹੋਣੀਆਂ ਸ਼ੁਰੂ ਹੋ ਜਾਣੀਆਂ। ਗੁਰੂ ਨੇ ਕਿਹਾ ਮੈਂ ਤੈਨੂੰ ਚੇਲਾ ਤਾਂ ਪਾਊਂਗਾ ਜੇ ਤੂੰ ਇੱਕ ਮਹੀਨੇ ਦੇ ਲਈ ਮੇਰੇ ਮੁਤਾਬਿਕ ਜ਼ਿੰਦਗੀ ਜੀਉ ਕੇ ਵਿਖਾਏ, ਅਤੇ ਉਸ ਤੋਂ ਪਹਿਲਾਂ ਗੁਰੂ ਨੇ ਧਰਮ ਕਰਮ ਦੀਆਂ ਸਾਰੀਆਂ ਗੱਲਾਂ ਬਾਤਾਂ ਵੀ ਦੱਸ ਦਿੱਤੀਆਂ ਕਿ ਇਹ ਜੀਵਨ ਐਵੇਂ ਵਿਅਰਥ ਗਵਾਉਣ ਦੇ ਲਈ ਨਹੀਂ, ਇਸ ਜੀਵਨ ਦਾ ਅਸਲ ਮਕਸਦ ਰੱਬ ਨੂੰ ਪਾਉਣਾ, ਐਵੇਂ ਨਜਾਇਜ਼ ਇੱਧਰ ਉੱਧਰ ਦੇ ਝੰਬੇਲੇ ਪਰਿਵਾਰਕ ਤਾਣੇ ਬਾਣਿਆਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਗਵਾ ਦੇਣੀ। ਕਹਿੰਦੇ ਨੇ ਕਿ ਐਵੇਂ ਭੂਤ ਪ੍ਰੇਤਾਂ ਬਣ ਕੇ ਇੱਧਰ ਉੱਧਰ ਤੁਰੇ ਫਰੀਦਾ, ਮੈਂ ਵੇਖੇ ਤਾਂ ਨਹੀਂ ਪਰ ਕਹਿੰਦੇ ਨੇ ਇੱਦਾਂ ਹੀ ਹੁੰਦਾ, ਅਤੇ ਜੇ ਸੱਚ ਹੋਇਆ ਤਾਂ ਕਿੱਡੀ ਮਾੜੀ ਗੱਲ ਹੈ, ਫਿਰ ਸਾਨੂੰ ਇਹ ਜ਼ਿੰਦਗੀ ਕਿਸੇ ਚੰਗੇ ਪਾਸੇ ਨਹੀਂ ਲਾ ਲੈਣੀ ਚਾਹੀਦੀ। ਨੌਜਵਾਨ ਨੇ ਸੋਚਿਆ ਘਰੋਂ ਤਾਂ ਮੈਂ ਤੰਗ ਹੀ ਹਾਂ, ਹੋਵੇ ਨਾ ਤਾਂ ਮੈਂ ਜ਼ਿੰਦਗੀ ਦਾ ਫਿਰ ਮਨੋਰਥ ਹੀ ਪੂਰਾ ਕਰ ਲਵਾਂ। ਸੋਚ ਕੇ ਕਹਿਣ ਲੱਗਾ ਮੈਂ ਇੱਕ ਮਹੀਨਾ ਤੁਹਾਡੇ ਮੁਤਾਬਕ ਚੱਲਣ ਲਈ ਤਿਆਰ ਹਾਂ। ਕਹਿਣ ਲੱਗੇ ਫਿਰ ਤੂੰ ਆਪਣੇ ਘਰ ਵਾਪਸ ਚਲਿਆ ਜਾ, ਇਸ ਤੋਂ ਪਹਿਲਾਂ ਕਿ ਤੈਨੂੰ ਉਸ ਰਾਹ ਦੇ ਉੱਤੇ ਆਪਾਂ ਤੋਰੀਏ। ਉਹਦੀ ਪਹਿਲੀ ਸ਼ਰਤ ਇਹ ਆ, ਇੱਕ ਮਹੀਨਾ ਤੂੰ ਆਪਣੇ ਘਰ ਰਹਿਣਾ। ਦੂਸਰੀ ਸ਼ਰਤ ਇਹ ਹੈ, ਘਰ ਰਹਿ ਕੇ ਤੂੰ ਗੁੱਸਾ ਨਹੀਂ ਕਰਨਾ, ਇਸ ਇੱਕ ਮਹੀਨੇ ਦੇ ਵਿੱਚ ਕਿਸੇ ਦੇ ਨਾਲ ਤੂੰ ਲੜਨਾ ਨਹੀਂ। ਕਹਿਣ ਲੱਗਾ ਘਰ 'ਤੇ ਮੈਂ ਨਹੀਂ ਜਾਣਾ ਚਾਹੁੰਦਾ, ਅਤੇ ਫਿਰ ਤੇਰਾ ਸਫ਼ਰ ਸ਼ੁਰੂ ਵੀ ਨਹੀਂ ਹੋਣਾ। ਯਾਦ ਰਵੇ ਕਿ ਰੱਬ ਦਾ ਰਾਹ ਤੇਰੇ ਘਰ ਤੋਂ ਹੀ ਸ਼ੁਰੂ ਹੁੰਦਾ, ਜਾ ਤੂੰ ਵਾਪਸ ਘਰ ਚਲਿਆ ਜਾ, ਇੱਕ ਮਹੀਨੇ ਬਾਅਦ ਵਾਪਸ ਆ ਅਤੇ ਫਿਰ ਤੈਨੂੰ ਦੱਸਾਂਗੇ ਤੇਰੇ ਜੀਵਨ ਦਾ ਅਸਲ ਮਨੋਰਥ ਕੀ ਆ, ਅਸਲੀ ਸੱਚ ਕੀ ਆ, ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਸਵਰਗਾਂ ਨੂੰ ਕਿੱਦਾਂ ਜਾਣਾ। ਜੇ ਤੂੰ ਇੱਦਾਂ ਹੀ ਪੁੱਲ ਤੋਂ ਛਾਲ ਮਾਰ ਕੇ ਮਰ ਜਾਂਦਾ ਤਾਂ ਨਰਕਾਂ 'ਚ ਜਾਣਾ ਸੀ। ਮਰਨਾ ਤਾਂ ਸਭ ਨੇ ਹੀ ਆ, ਪਰ ਕੋਸ਼ਿਸ਼ ਕਰਕੇ ਤੂੰ ਵੀ ਸਵਰਗਾਂ 'ਚ ਜਾਵੇਂ। ਗੱਲਾਂ ਤੋਂ ਪ੍ਰਭਾਵਿਤ ਹੋ ਕੇ ਘਰ ਚਲਿਆ ਗਿਆ। ਸੋਚਦਾ ਸੀ ਵਹੁਟੀ ਰੋਂਦੀ ਕਰ ਲਾਉਂਦੀ ਭੱਜ ਕੇ ਮੇਰੇ ਕੋਲ ਮਾਫ਼ੀ ਮੰਗੂਗੀ, ਪਰ ਇੱਦਾਂ ਨਹੀਂ ਹੋਇਆ, ਉਲਟਾ ਕਹਿਣ ਲੱਗੀ ਆ ਗਿਆ ਫਿਰ, ਤੂੰ ਤਾਂ ਕਹਿੰਦਾ ਸੀ ਮੈਂ ਮਰ ਹੀ ਜਾਣਾ, ਮੈਂ ਤੇਰੇ ਸਿਰ ਚੜ੍ਹ ਕੇ ਮਰ ਜਾਣਾ, ਮੈਂ ਖੂਹ 'ਚ ਛਾਲ ਮਾਰ ਦੇਣੀ, ਮੈਂ ਨਹਿਰ 'ਚ ਮਾਰ ਦੇਣੀ, ਤੂੰ ਇੰਨੇ ਜੋਗਾ ਵੀ ਨਹੀਂ, ਤੂੰ ਇਹ ਵੀ ਨਹੀਂ ਕਰ ਸਕਦਾ। ਅਤੇ ਬਾਕੀ ਜੋ ਵੀ ਜ਼ਬਾਨ ਦੇ ਉੱਤੇ ਆਇਆ, ਜੋ ਵੀ ਮਨ ਦੇ ਵਿੱਚ ਆਇਆ, ਸਾਰਾ ਕੁਛ ਬੋਲ ਦਿੱਤਾ, ਚੰਗੀ ਲਾਪਾ ਕੀਤੀ। ਜੀ ਤਾਂ ਕਰਦਾ ਸੀ ਉਹਦਾ ਵੀ ਮੈਂ ਵੀ ਬੋਲਾਂ, ਮੈਂ ਵੀ ਦੱਸਾਂ ਕਿ ਤੂੰ ਕੀ ਕੀ ਕਰਦੀ, ਮੈਂ ਵੀ ਦੱਸਾਂ ਕਿ ਤੇਰੀਆਂ ਕੀ ਕੀ ਗਲਤੀਆਂ ਨੇ। ਪਰ ਭਰਿਆ ਪੀਤਾ ਰਹਿ ਗਿਆ, ਵਾਅਦਾ ਕਰਕੇ ਆਇਆ ਸੀ, ਸੋਚ ਕੇ ਆਇਆ ਸੀ ਕਿ ਮੈਂ ਔਖੇ ਸੌਖੇ ਹੋ ਕੇ ਇੱਕ ਮਹੀਨਾ ਕੱਢਣਾ,
मन दे विच विचार चली जांदे ने कि मैं फलाना फलाना फलाना सारा कुछ एक करी मैं भी बोल दें इनू शीशा विखा दें इहदी असलीयत इनू भी मैं दस देवां पर कीते वादे दे मुताबिक चुप करके रह गया। कुछ समय बाद हुण माहौल चाल थोड़ा शांत होया। शांत कदा होया थक थुक के वोटी आपे पासे नूं हो गई ये कह के कि हुण तू ढीठ हो गया हुण तू बशर्म भी हो गया तू बुझ दिले जो कुछ वो नहीं सी सुनना चाहता वह भी अज सुने पर बोलिया नहीं बोलिया नहीं पर उदियां अखां दे विचों उहदे शरीर दे हाव भाव उहदे चेहरे दे जरूर दस रहे ने कि अंदरों अंदरी गुस्से बहुत है अज वो सब तो वध तंग होया सब तो वध औखा कहिंदे ने गल मन चाहिए होवे ते अंदर रख लैणी ये सब तो औखा इंसान दे लई बोलना पौना किसी जगह दे उत्ते ये सब तो वध औखा। अज दा दिन टलिया औखा सौखा होके कढ़िया अगले दिन फिर उही कपत हुण किसी ना किसी गलों हर रोज़ ही वह ताना मेहना जरूर मार देंदी रोटी फड़ाउण लग्या भी रोटी बनाउण लग्या भी वेले बैठे नूं भी खेतां च जाण लगे नूं भी हुण जदा उहनूं उहदा अधिकार लगन लग पिया कि इह अगों बोलदा नहीं तो मैं जो मर्जी कह सकदी हां हौली हौली एक दिन दो दिन चार दिन इदां लग रहा है जिदा वह खाली हो गई हो जिदा वो अंदरों सारा गुस्सा निकल गया हो हुण अपने आप दे उत्ते खिजना शुरू हो चुकी है तेरे उत्ते कोई असर ही नहीं हुंदा मैं रौला पा पा के अपनी सिर पीड़ ला लैनी हाँ तू पता नहीं की पत्थर हो के मुड़िया कुछ तो बोल पर वो नहीं बोलिया किसी भी गल दे उत्ते उन्हें गुस्सा नहीं किया। इस तरह के नाल महीना लंघ गया उन्हूं तो काल सी कि मैं स्वर्गां दा राह वेखना महीने बाद जो वापस मुड़िया तो जाके दस्या कि मैं महीना नहीं लड़िया गुरु ने कहा तेनू दसन की लोड़ नहीं तेरा चेहरा दस रहा तू महीना नहीं लड़िया हुण दस मन दे विच कोई विचार तो नहीं बचा वोटी नूं कुछ कहना तो नहीं कहन लगा हाँ बड़ा कुछ है कहन वाला शुरू शुरू च तो इस चीज़ नूं लैके मैं औखा भी बड़ा होया पर हौली हौली जिदा जिदा वो आदत जी पै गई सच पुछो तो हुण थोड़े दिनों तो वह भी बोलनों हट गई सी हुण होवे ना तो छेती मैनू तुसीं वह राह दस दिओ जिहदे नाल मैं अपनी यह जिंदगी सफल कर सकां मरन तो बाद मैं स्वर्गां नूं जा सकां तो गुरु ने कहा इहो ही सी वह राह इहो ही सी वह राह जिहड़ा तू पिछले एक महीने चलिया यह राह यह सफर तेरे घर तो शुरू हुंदा जिंदगी दा असल मनोरथ इहो ही आ जे तुहाडे घर दे विच सुख शांति है तो तेरे घर ही स्वर्ग है ये दुनिया ही स्वर्ग लगन लग पूगी तेनू अज तो बाद तेनू दुनिया माड़ी नहीं लगेगी पर जो तुसी गुस्सा करन बह जाते हो किसी भी चीज़ के उत्ते अपने किते दे उत्ते किसी दे किते उत्ते वोटी ते बच्चों ते माँ प्यो ते किसी ते भी जो तुसी गुस्सा करते हो तो गुस्सा बाकी सारिया चंगियां दब लैंदा एक बारी कीता गुस्सा पता नहीं तुहाडी जिंदगी दे विच किन्ने एक बिगाड़ पैदा कर दिंदा हुण इह जिहड़ा तूं महीना गुस्सा नहीं कीता जो गुस्सा कीता भी आ तो बोलिया नहीं तू सोच जे इन्हां सारियां गल्लां दे उत्ते तू बोलिया हुंदा ते अज की हालात होने सी उन्हें तेनू कुछ कहना ही तू अगों जवाब देना ही तेनू गुस्सा आउणा ही उहनूं गुस्सा आउणा ही उहनूं होर वध आउणा ही तेनू उस तों वध आउणा ही ਇਹ ਨਰਕ ਨਹੀਂ ਤਾਂ ਕੀ ਆ ਜੇ ਤੁਹਾਡੇ ਮਨ ਦੇ ਵਿੱਚ ਪਿਆਰ ਆਵੇ ਤਾਂ ਉਹੀ ਸਵਰਗ ਹੈ
ਜੇ ਤੁਹਾਡੇ ਆਲੇ ਦੁਆਲੇ ਖੁਸ਼ੀ ਹੋਵੇ, ਤੁਹਾਡੇ ਘਰ ਦੇ ਵਿੱਚ ਖੁਸ਼ੀ ਹੋਵੇ, ਤਾਂ ਇਹੋ ਹੀ ਸਵਰਗ ਹੈ। ਸੋ ਬਹੁਤ ਹੀ ਕੋਈ ਲੰਮੀ ਚੌੜੀ ਕਹਾਣੀ ਨਹੀਂ, ਇਹ ਦੋਹਰਾ ਫਾਇਦਾ ਵਾ। ਇੱਕ ਤਾਂ ਜਿਹੜਾ ਤੁਸੀਂ ਜੀਵਨ ਜੀਉ ਰਹੇ ਹੋ, ਆਪਣੇ ਘਰ ਦੇ ਵਿੱਚ ਤੁਹਾਡੇ ਸੁੱਖ ਸ਼ਾਂਤੀ ਰਹਿੰਦੀ ਹੈ, ਤੁਹਾਡਾ ਜੋ ਚੱਲ ਰਿਹਾ ਜੀਵਨ ਹੈ ਉਹਦੇ ਵਿੱਚ ਤੁਸੀਂ ਖੁਸ਼ੀ ਰਹਿੰਦੇ ਹੋ, ਤੁਹਾਡੇ ਖੁਸ਼ ਰਹਿਣ ਦੇ ਨਾਲ ਤੁਹਾਡਾ ਪਰਿਵਾਰ ਆਲਾ ਦੁਆਲਾ ਸਾਰੇ ਖੁਸ਼ ਰਹਿੰਦੇ ਆ, ਤੁਹਾਡੇ ਦਿਨ ਬੜੇ ਬੜੇ ਚੈਨ ਦੇ ਨਾਲ ਬੀਤਦੇ ਆ, ਅਤੇ ਨਾਲੇ ਤੁਹਾਨੂੰ ਅੱਗੇ ਦੀ ਫਿਕਰ ਮੁੱਕ ਜਾਂਦੀ ਹੈ। ਜਿੱਥੇ ਜਾਣ ਦੇ ਲਈ ਹਰ ਇੱਕ ਇਨਸਾਨ ਕਦੀ ਨਾ ਕਦੀ ਤਾਂ ਜ਼ਰੂਰ ਸੋਚਦਾ ਕਿ ਪਤਾ ਨਹੀਂ ਮੈਂ ਨਰਕਾਂ 'ਚ ਚੱਲ ਜਾਣਾ, ਪਤਾ ਨਹੀਂ ਮੈਂ ਸਵਰਗਾਂ 'ਚ ਚਲੇ ਜਾਣਾ। ਦੋਵੇਂ ਚਿੰਤਾਵਾਂ ਤੁਹਾਡੀਆਂ ਮੁੱਕ ਜਾਂਦੀਆਂ ਨੇ। ਕਰਨਾ ਤੁਸੀਂ ਕੀ ਹੈ, ਸਿਰਫ ਆਪਣੇ ਗੁੱਸੇ 'ਤੇ ਕਾਬੂ ਪਾਉਣਾ। ਔਖਾ ਬਹੁਤ ਲੱਗਦਾ ਪਰ ਸੌਖਾ ਇੰਨਾ ਕਿਆ ਕਿ ਜਦੋਂ ਬਹੁਤ ਜ਼ਿਆਦਾ ਤੁਹਾਡਾ ਬੋਲਣ ਨੂੰ ਜੀ ਕਰੇ, ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆਵੇ, ਉਦੋਂ ਆਪਣੇ ਸ਼ਬਦਾਂ ਦੇ ਉੱਤੇ ਥੋੜ੍ਹਾ ਕਾਬੂ ਰੱਖਣਾ। ਜਦੋਂ ਸਮਾਂ ਲੰਘ ਜਾਂਦਾ ਤਾਂ ਉਦੋਂ ਅਸੀਂ ਸਾਰੇ ਸੋਚਦੇ ਹਾਂ, ਜੇ ਗੱਲ ਕਹਿ ਦਿੱਤੀ ਹੋਵੇ ਤਾਂ ਫਿਰ ਆਪਾਂ ਸੋਚਦੇ ਹਾਂ ਆਹ ਨਾ ਕਹੀ ਹੁੰਦੀ ਅਤੇ ਇੰਨੀ ਗੱਲ ਨਹੀਂ ਸੀ ਵਧਣੀ, ਇਹ ਜਿਹੜੀ ਕਹੀ ਆ ਇਹਦੀ ਜ਼ਰੂਰਤ ਨਹੀਂ ਸੀ। ਅਸਲ ਦੇ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਜਿਹਦੇ ਨਾਲ ਦੂਸਰੇ ਦਾ ਦਿਲ ਹੋਰ ਵਧੇਰੇ ਦੁਖੇ, ਕਿਉਂਕਿ ਉਦੋਂ ਕਿਸੇ ਦਾ ਦਿਲ ਵਧੇਰੇ ਦਿਖਾਉਣਾ ਹੀ ਸਾਨੂੰ ਜਿੱਤ ਜਾਪਦੀ ਹੈ। ਅਤੇ ਜੇ ਤੁਸੀਂ ਨਹੀਂ ਕਹੀ ਹੁੰਦੀ ਤਾਂ ਫਿਰ ਕੁਛ ਸਮਾਂ ਬਾਅਦ ਅਗਲੇ ਅਗਲੇਰੇ ਦਿਨ ਤੁਹਾਡੇ ਮਨ 'ਚ ਜ਼ਰੂਰ ਵਿਚਾਰ ਆਉਂਦਾ ਚੰਗਾ ਹੋਇਆ ਮੈਂ ਨਹੀਂ ਕਹੀ, ਜਾ ਕਹਿ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਘਰ 'ਚ ਸੁੱਖ ਸ਼ਾਂਤੀ ਨਹੀਂ ਸੀ ਹੋਣੀ। ਆਹ ਗੱਲਾਂ ਜਿਹੜੀਆਂ ਮਨ ਦੇ ਵਿੱਚ ਪਈਆਂ ਨੇ ਬਿਹਤਰ ਹੈ ਕਦੀ ਵੀ ਨਾ ਕੀਤੀਆਂ ਜਾਣ, ਇਹ ਹੁਣ ਕੋਈ ਮਾਇਨੇ ਨਹੀਂ ਰੱਖਦੀਆਂ, ਇਹ ਹੁਣ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ, ਬਿਹਤਰ ਆ ਇਹਨਾਂ ਨੂੰ ਆਪਾਂ ਛੱਡ ਕੇ ਫਿਰ ਹੀ ਅੱਗੇ ਵਧੀਏ। ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਡੇ ਘਰ ਨੂੰ ਸਵਰਗ ਬਣਾ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: गौड़ी सुखमी महला पंजवा सुखमी सुख अमृत प्रवनाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एकै नाम चबत अगनत अनेकै
0: वेद पुराण सिमर सुधाखर कीने राम नाम एक अखर
1: इनकै जे जीव सावै ताकि महिमा गनी न आवै
0: कांखी एकै दर्श तुहारो नानक गुण संग मोहे उधारो
1: सुखमनी सुख अमृत प्रवनाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन लागै प्रभु कै सिमरन आनंद न जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्व निधान नानक हर अंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगाह मानी
0: प्रभु कै सिमरन होय सो भला प्रभु कै सिमरन सो फल फला
1: सिमरै जिने आप सिमराय नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब ते सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै से पर उपकारी प्रभु को सिमरै तिन सद बलिहारी
1: प्रभु को सिमरै से मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कभु न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जन कृपा मैया नानक तिन जन सरनी पैया
0: हर सिमरन कर भत प्रगटाए हर सिमरन लागे बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक सलोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीतना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कोट पापर हर है
1: गुरमुख नाम जपो मन मेरे नानक पावो सुख गनेरे
0: सगल सृष्ट को राजा दुखिया हर का नाम जप तुहि सुखिया
1: लाख करोड़ी बंधन पर है हर का नाम जपत निस्तर है
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नामन सदा ध्याई है नानक गुरमुख परमगत पाई है
1: टूटत नाही को लख बाही नाम जपैता पार पराही
0: अनक बगंजह आए संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवै हर का नाम कूट पाप खोवै
1: ऐसा नाम जपो मन रंग नानक पाई है साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोघाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भग जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भुगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछना है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भत प्रगटनी छपै
1: हर की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमरती पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खास शास्त्र सिमरत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਡੋਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਡ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੋ ਪੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਤੂੰ ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੇ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੇ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी देरास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न होवे।
1: जिसकी बस सागे राख है, पप की आज्ञा माने मत है।
0: उसते चौगन करे निहाल, नानक साहिब सदा दयाल।
1: अनक पात माया के हे, सर पर होवत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ स्यों जो लावे नेह, ताको हाथ नावे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन तन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रो मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साख्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाय, मेघ बिना ज्यों खेती जाए।
1: गोविंद भजन बिन बिथे सब काम, ज्यों कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन चन प्राता।
0: करो बेनती पार ब्रह्म सब जाने, अपना किया आपह माने।
1: आपे आप करत नवेरा, किसे दूर जिनावत किसे बुझावत नेरा।
0: उपाव स्यान सगल ते रहत, सब कछ जाने आत्म की रहत।
1: पावे तिसले लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद वशिष्ठ मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद औरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सन्नी प्रभ ठाकर प्रभ ताके।
0: जय प्रसाद तुझ को न पहुंचे, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलक तना, राख पुरोई प्रभ अपने मना।
1: जिन तेरी मन बंत बनाई, उठत बैठत सत सहते आई।
0: सहते आजो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखे बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पर संसार, तिस पर को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: शर्म निधान प्रभ तेरी मैया, आपो कछु ना किन्हु लया।
0: जित जित लावो तित लगे हर नाथ, नानक किन कह कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਖੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ

0: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ।
1: ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਵਰਸੀ।
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ।
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।
0: ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ।
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ।
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ।
1: ਬ੍ਰਹਮ ਗਿਆਨੀ ਕਾ ਹੋਏ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ।
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ।
1: ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭਸੰਗ।
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ।
1: ਬ੍ਰਹਮ ਗਿਆਨੀ ਸਦਾ ਸਭ ਜਗਤ, ਬ੍ਰਹਮ ਗਿਆਨੀ ਇਹ ਬੁੱਤ ਤਿਆਗ।
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ।
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼।
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ, ਬ੍ਰਹਮ ਗਿਆਨੀ ਏਕ ਸੰਗੀਤਾ।
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ।
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ।
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ।
0: ਬ੍ਰਹਮ ਗਿਆਨੀ ਕੋ ਖੁਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ।
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ।
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼।
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਵ ਕਾ ਠਾਕਰ।
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ।
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ।
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ।
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ।
0: ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ।
1: ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ।
0: ਬ੍ਰਹਮ ਗਿਆਨੀ ਕੀ ਸ਼ੋਭਾ, ਬ੍ਰਹਮ ਗਿਆਨੀ ਬਾਨੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ।
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਅੱਠ ਸਲੋਕ
0: ਪੁਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਹੋ ਅਪਰਸ ਸਗਲ ਨਿਸਤਾਰ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪੀਤ ਨਿਰੰਜਨ ਦਰਸ।
0: ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗਹੇਤ।
1: ਕਰਮ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ।
0: ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ।
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ।
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ।
1: ਕਰਮ ਕਰਤ ਹੋਏ ਨੇ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ।
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਾਤ ਕੀਰਤਨ ਸੰਗ ਰਾਚੈ।
1: ਮੰਤ ਅਨੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ।
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ, ਨਾਨਕ ਹੋ ਵੈਸ਼ਨੋ ਪਰਮਗਤ ਪਾਵੈ।
1: ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ।
0: ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ।
1: ਸਾਧ ਸੰਗ ਪਾਪਾ ਮਲਖ ਹੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ।
0: ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਵਿਸ਼ਨ ਪ੍ਰੀਤ।
1: ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ।
0: ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੂਧ ਹੈ।
1: ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ।
0: ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ।
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ, ਸੁਖ ਮੈਂ ਜਾਣੇ ਸਥੂਲ।
0: ਚਉ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼।
1: ਬੀਜ ਮੰਤਰ ਸਰਵ ਕੋ ਗਿਆਨ, ਚਉ ਵਰਨਾ ਮੈਂ ਜਪੇ ਕੋ ਨਾਮ।
0: ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ।
1: ਕਰ ਕਿਰਪਾ ਅੰਤੁਰ ਉਧਾਰੇ, ਪਸ਼ੂ ਪ੍ਰੇਤ ਮੁਕਤ ਪਾਥਰ ਕੋ ਤਾਰੇ।
0: ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ।
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ।
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ।
1: ਆਤਮ ਨਾਮ ਤਿਸ ਨਦਰੀ ਆਇਆ, ਦਾਤ ਸੰਤਰ ਭਾਇ ਤਿਨ ਪਾਇਆ।
0: ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪ੍ਰਵਾਨ।
1: ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ।
0: ਸਗਲ ਸੰਗ ਆਤਮ ਉਦਾਸ, ਐਸੀ ਜੋਗਤ ਨਾਨਕ ਰਾਮਦਾਸ।
1: ਕੀ ਆ ਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ।
0: ਐਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ।
1: ਐਸਾ ਸਵਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ।
0: ਐਸਾ ਮਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ।
1: ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ।
0: ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰਾਖੈ ਤੈਸਾ ਤਿਨਾਓ।
1: ਆਪੇ ਕਨ ਕਰਾਵਨ ਜੋਗ, ਪ੍ਰਭਾਵੈ ਸੋਈ ਫਨ ਹੋਗ।
0: ਪਸਰਿਓ ਆਪ ਹੋਏ ਅੰਤ ਰੰਗ, ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ।
1: ਜੈਸੀ ਮਤ ਦੀ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਨਾਸ।
0: ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ।
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ, ਭਗਤ ਜਨਾ ਕੈ ਮਨ ਵਿਸਰਾਮ। ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ, ਅੰਤ ਨ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਦ ਅਨਕ ਪ੍ਰਕਾਰ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ।
0: ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਮਨ ਭਰਮ ਹੈ ਦਾਸੀ।
1: ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ।
0: ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾ ਵਿਚਾਰ ਹੈ।
1: ਕਈ ਕੋਟ ਨਵਤ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ।
0: ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ।
1: ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ।
0: ਕਈ ਕੋਟ ਪਰ ਦਰਬ ਕੋਹਿਰ ਹੈ, ਕਈ ਕੋਟ ਪਰ ਦੁੱਖ ਨਾ ਕਰ ਹੈ।
1: ਕਈ ਕੋਟ ਮਾਇਆ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣਾ ਲੱਗਦਾ ਚਿਹਰਾ, ਅਤੇ ਕੌਣ ਨਹੀਂ ਸੋਹਣਾ ਲੱਗਣਾ ਚਾਹੁੰਦਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਦੋ ਦੋਸਤ ਸਨ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ, ਇੰਨਾ ਪ੍ਰੇਮ ਕਿ ਉਹਨਾਂ ਨੇ ਘਰ ਵੀ ਆਂਢ ਗੁਆਂਢ ਦੇ ਵਿੱਚ ਬਣਾ ਲਿਆ। ਅੱਗੇ ਔਲਾਦ ਹੋਈ, ਹੌਲੀ ਹੌਲੀ ਫਿੱਕ ਵੱਧਦੀ ਜਾਂਦੀ। ਬਲਵੀਰ ਸਿੰਘ ਦੇ 3 ਪੁੱਤ ਹੋਏ, ਇੱਕ ਵਿਆਹ ਸੀ, ਦੂਸਰਾ ਹਲੇ ਵਿਆਹਣ ਜੋਗਾ ਹੋਇਆ ਸੀ, ਅਤੇ ਤੀਸਰਾ ਹਲੇ ਚੜ੍ਹਦੀ ਜਵਾਨੀ ਦੇ ਵਿੱਚ। ਉਧਰੇ ਦੂਸਰੇ ਦੋਸਤ ਦੇ ਪੁੱਤ ਰਹਿੰਦੇ ਬਿਲਕੁਲ ਗੁਆਂਢ ਦੇ ਵਿੱਚ। ਦੋਵਾਂ ਦੇ ਵਿੱਚੋਂ ਇੱਕ ਚੜ੍ਹਾਈ ਕਰ ਗਿਆ। ਇੱਕ ਨੇ ਬੜੀ ਬੜੀ ਹਿੰਮਤ ਕੀਤੀ ਕਿ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦਾ ਪਿਆਰ ਬਣਿਆ ਰਹੇ, ਪਰ ਨਿੱਕੀ ਨਿੱਕੀ ਗੱਲ ਤੋਂ ਹੌਲੀ ਹੌਲੀ ਆਪਸ ਦੇ ਵਿੱਚ ਖਟਾਸ ਵੱਧਦੀ ਜਾਂਦੀ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਬਲਦੇਵ ਦੀ ਨੌਂ ਨੇ ਕੁੱਕੜੀਆਂ ਰੱਖੀਆਂ ਸੀ। ਉਹ ਹਰ ਰੋਜ਼ ਇੱਕ ਤੈਅ ਥਾਂ ਦੇ ਉੱਤੇ ਆਂਡਾ ਦਿੰਦੀਆਂ, ਅਤੇ ਉਹ ਚੁੱਕ ਕੇ ਬੜੀ ਖੁਸ਼ੀ ਮਹਿਸੂਸ ਕਰਦੀ। ਉਹਨੂੰ ਇੱਦਾਂ ਲੱਗਦਾ ਕਿ ਉਹ ਵੀ ਕੁਛ ਕਰ ਰਹੀ ਹੈ, ਉਹ ਵੀ ਕਮਾਈ ਕਰ ਰਹੀ ਹੈ, ਵੱਡੀ ਉਪਲਬਧੀ ਲੱਗਦੀ ਉਹਨੂੰ। ਇੱਕ ਦਿਨ ਜਾ ਕੇ ਕੀ ਵੇਖਦੀ ਆ ਕਿ ਉਹਨੂੰ ਉਸ ਤੈਅ ਥਾਂ ਤੋਂ ਆਂਡਾ ਨਹੀਂ ਲੱਭਾ। ਇੱਧਰ ਉੱਧਰ ਧਿਆਨ ਮਾਰਦੀ ਆ, ਅਤੇ ਦਿਓਰ ਨੇ ਦੂਰੋਂ ਆਵਾਜ਼ ਦਿੱਤੀ, ਭਾਬੀ ਕੁੱਕੜੀ ਸ਼ਾਇਦ ਡਰ ਗਈ ਸੀ। ਡਰ ਕੇ ਉਧਰ ਤਾਏ ਹੁਣਾਂ ਵੱਲ ਟੱਪ ਗਈ, ਸ਼ਾਇਦ ਉੱਧਰ ਨਾ ਆਂਡਾ ਦੇ ਆਈ ਹੋਵੇ। ਨਹੁੰ ਲੱਭਦੀ ਲੱਭਦੀ ਉਹਨਾਂ ਦੇ ਵਿਹੜੇ 'ਚ ਜਾ ਵੜੀ। ਅੰਦਰੋਂ ਤਾਈ ਨੇ ਆਵਾਜ਼ ਮਾਰੀ, ਨੀ ਕੀ ਲੱਭਦੀ ਹੈ? ਕੁਛ ਨਹੀਂ ਤਾਈ, ਆਂਡਾ ਲੱਭਦੀ ਹਾਂ। ਕੁੱਕੜੀ ਸ਼ਾਇਦ ਅੱਜ ਤੁਹਾਡੇ ਵਿਹੜੇ ਆਂਡਾ ਦੇਗੀ। ਨਾ, ਅਸੀਂ ਕਦੀ ਆਂਡੇ ਨਹੀਂ ਵੇਖੇ। ਤੂੰ ਹੁਣ ਆਂਡਿਆਂ ਦੇ ਵੀ ਦੋਸ਼ ਸਾਡੇ ਸਿਰ ਲਾਏਂਗੀ। ਇਹਨਾਂ ਨਵੀਆਂ ਆਈਆਂ ਨੇ, ਪਤਾ ਨਹੀਂ ਹਲੇ ਕੀ ਕੀ ਗੁੱਲ ਖਿਲਾਉਣੇ ਨੇ। ਨੌ ਕੋ ਵੀ ਬੋਲ ਬਰਦਾਸ਼ਤ ਨਹੀਂ ਹੋਏ, ਉਹਨੇ ਵੇਖੋ 4 ਸੁਣਾ ਦਿੱਤੇ। ਹੌਲੀ ਹੌਲੀ ਇਹ ਲੜਾਈ ਹੋਰ ਜ਼ਿਆਦਾ ਤਿੱਖੀ ਹੋ ਗਈ। ਉਧਰੋਂ ਤਾਇਆ ਆ ਗਿਆ, ਇੱਧਰੋਂ ਸਹੁਰਾ ਆ ਗਿਆ, ਉਧਰੋਂ ਇਹਦੀ ਸੱਸ ਆ ਗਈ, ਉਧਰੋਂ ਉਹਦੀ ਸੱਸ ਆ ਗਈ। ਸਾਰੇ ਪਰਿਵਾਰ ਨੇ ਰਲ ਮਿਲ ਕੇ ਖੂਬ ਸੋਹਣੀ ਲੜਾਈ ਕੀਤੀ, ਇੱਕ ਦੂਸਰੇ ਦੇ ਵਾਲ ਖੋਣ ਤੱਕ ਗਏ। ਜਨਾਨੀਆਂ ਤੋਂ ਹੁੰਦੀ ਹੁੰਦੀ ਲੜਾਈ ਹੁਣ ਬੰਦਿਆਂ ਤੱਕ ਪਹੁੰਚ ਗਈ। ਬਲਦੇਵ ਅਤੇ ਦਵਿੰਦਰ ਇੱਕ ਸਮੇਂ ਆਪਸ ਦੇ ਵਿੱਚ ਸੋਹਣੇ ਦੋਸਤ ਸੀ, ਬਚਪਨ ਤੋਂ ਇਕੱਠੇ ਖੇਡੇ, ਅੱਜ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਏ। ਸਾਰੇ ਪਿੰਡ ਦੇ ਵਿੱਚ ਚਰਚਾ ਹੋਈ ਵੀ ਪਹਿਲਾਂ ਤਾਂ ਨਿੱਕਾ ਮੋਟਾ ਬੁਲਾਰਾ ਹੁੰਦਾ ਸੀ, ਅੱਜ ਦੋਵੇਂ ਇੱਕ ਦੂਸਰੇ ਦੇ ਹੱਥੀਂ ਪਏ ਨੇ। ਇਹ ਗੱਲ ਦਵਿੰਦਰ ਤੋਂ ਬਰਦਾਸ਼ਤ ਨਹੀਂ ਹੋਈ, ਪਰ ਇਹਦੇ ਵਿੱਚ ਗੱਲ ਲੈ ਕੇ ਚਲਾ ਗਿਆ। ਆਪਣੀ ਦਾੜੀ ਦੇ ਵਾਲ ਪਰੇ ਦੇ ਵਿੱਚ ਵਿਖਾਉਂਦਾ, ਕਹਿਣ ਲੱਗਾ, ਆ ਪੰਚੋ ਵੇਖ ਕੇ ਤਾਂ ਦੱਸੋ, ਮੈਂ ਦਾੜੀ ਇਸ ਕਰਕੇ ਰੱਖੀ ਆ। ਆ ਬਲਦੇਵ ਸਿੰਘ ਨੇ ਜਿਹੜੀ ਆਪਣੇ ਪੁੱਤਾਂ ਨਾਲ ਰਲ ਕੇ ਮੇਰੇ 'ਤੇ ਚੜ੍ਹਾਈ ਕੀਤੀ ਹੈ, ਕੀ ਇਹ ਕਰਨੀ ਬਣਦੀ ਹੈ? ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਬਸ ਫਿਰ ਕੀ ਸੀ, ਇਹ ਸਿਲਸਿਲਾ ਕਦੀ ਰੁਕਿਆ ਹੀ ਨਹੀਂ। ਇੱਕ ਦੂਸਰੇ ਦੇ ਉੱਤੇ ਕੋਈ ਮੌਕਾ ਨਾ ਛੱਡਦੇ ਆਂਢ ਗੁਆਂਢ ਕਿਸੇ ਵੀ ਤਰ੍ਹਾਂ ਦੀ ਚੜ੍ਹਾਈ ਕਰਨ ਦਾ। ਇਹ ਸਭ ਦੇ ਦਰਮਿਆਨ ਬਲਦੇਵ ਸਿੰਘ ਦਾ ਪਿਓ ਹੱਲੇ ਜਿਉਂਦਾ ਸੀ, ਚਾਹੇ ਉਹਦਾ ਦੋਸਤ ਇਸ ਦੁਨੀਆਂ ਤੋਂ ਚੜ੍ਹਾਈ ਕਰ ਗਿਆ ਸੀ, ਜਿਹਦੀ ਬਦੌਲਤ ਇਹ ਆਂਢ ਗੁਆਂਢ ਆ ਵਸੇ ਸੀ। ਬਲਦੇਵ ਸਿੰਘ ਦੇ ਪਿਓ ਨੇ ਬੜਾ ਸਮਝਾਇਆ,
ਉਹ ਨਿੱਕੀ ਨਿੱਕੀ ਗੱਲ ਤੋਂ ਨਾ ਲੜੋ। ਤੁਸੀਂ ਬਚਪਨ ਦੇ ਵਿੱਚ ਇਕੱਠੇ ਖੇਡੇ ਹੋ, ਕਿੰਨਾ ਪਿਆਰ ਸੀ ਤੁਹਾਡਾ, ਸਾਡੀ ਸ਼ਰਮ ਕਰ ਲਓ। ਅਸੀਂ ਦੋਵੇਂ ਯਾਰ ਦੋਸਤ ਇੱਕ ਦੂਸਰੇ ਤੋਂ ਜਾਨ ਵਾਰਦੇ ਸੀ। ਉਹ ਲਾਗੇ ਬੰਨੇ ਦੇ 7 ਪਿੰਡਾਂ ਦੇ ਵਿੱਚ ਲੋਕ ਸਾਡੀ ਸਾਧੀ ਭਰਦੇ ਸੀ। ਉਹ ਸਾਡੇ ਬਾਰੇ ਦੱਸ ਦੱਸ ਕੇ ਲੋਕ ਆਪਣੇ ਨਿਆਣਿਆਂ ਨੂੰ ਸਮਝਾਉਂਦੇ ਸੀ, ਯਾਰ ਦੋਸਤ ਹੋਣ ਤੇ ਇਦਾਂ ਦੇ ਹੋਣ, ਤੁਸੀਂ ਲੱਗੇ ਜੇ ਨੱਕ ਵਢਾਉਣ। ਕਿਤੇ ਇੱਕ ਜਣਾ ਵਾਂਢੇ ਟਿੰਡੇ ਚਲਿਆ ਜਾਂਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਉਹਦੀ ਫਸਲ ਕਦੋਂ ਬੀਜੀ ਜਾਂਦੀ ਸੀ। ਸੋਚਿਆ ਸੀ ਤੁਸੀਂ ਆਪਸ ਦੇ ਵਿੱਚ ਰਲ ਮਿਲ ਕੇ ਵਾਈ ਖੇਤੀ ਦਾ ਕੰਮ ਹੋਰ ਅੱਗੇ ਤੋਰੋਗੇ, ਸਵਾਹ ਤੋਰਨਾ। ਤੁਸੀਂ ਤਾਂ ਪਹਿਲਾਂ ਵੀ ਬੇੜਾ ਗਰਕ ਕਰ ਦਿੱਤਾ, ਵਾਈ ਖੇਤੀ ਵੱਲ ਧਿਆਨ ਕੀ ਦੇਣਾ ਤੁਸੀਂ, ਤੁਹਾਨੂੰ ਪਰੇ ਪੰਚਾਇਤਾਂ ਦੇ ਵਿੱਚੋਂ ਵਿਹਲ ਨਹੀਂ ਮਿਲਦਾ। ਮੈਨੂੰ ਦੱਸ ਭਲਾ ਨਿੱਕੀਆਂ ਨਿੱਕੀਆਂ ਗੱਲਾਂ 'ਚ ਰੱਖਿਆ ਕੀ ਆ, ਪਰ ਉਹਦੀ ਕੌਣ ਸੁਣੇ। ਬੁੱਢੇ ਦੀ ਮਾੜੀ ਮੋਟੀ ਕੁਛ ਸੁਣਦਾ ਵੀ ਤੇ ਫਿਰ ਜਨਾਨੀਆਂ ਆ ਕੇ ਤੇਲ ਪਾ ਦਿੰਦੀਆਂ। ਦਮੇ ਦਾ ਮਾਰਿਆ ਬਾਪੂ ਫਿਰ ਉਸੇ ਮੰਜੀ ਦੇ ਉੱਤੇ ਬੈਠਾ ਰਹਿ ਜਾਂਦਾ, ਉੱਚੀ ਉੱਚੀ ਖੰਘਦਾ, ਖਰੇ ਆਖਰੀ ਸਾਵਾਂ ਤੋਂ ਮੁੜਦਾ, ਪਰ ਕਿਸੇ ਨੂੰ ਕੀ ਪਰਵਾਹ। ਇਹ ਲੜਾਈ ਹੌਲੀ ਹੌਲੀ ਅੱਗੇ ਵੱਧਦੀ ਗਈ। ਉਹਨੇ ਮੈਨੂੰ ਆ ਕਿਹਾ, ਇਹਨੇ ਮੈਨੂੰ ਆ ਕਿਹਾ। 1 ਸਾਲ, 2 ਸਾਲ, 4 ਸਾਲ ਇਸੇ ਤਰ੍ਹਾਂ ਚਿਕ ਚਿਕ ਚੈਂ ਚੈਂ ਚੱਲਦੀ ਰਹੀ। ਇੱਕ ਦਿਨ ਬਲਦੇਵ ਸਿੰਘ ਦੀ ਨੂੰਹ ਕਿਸੇ ਵਿਆਹ ਦੇ ਉੱਤੇ ਫਿਰ ਦਵਿੰਦਰ ਸਿੰਘ ਦੇ ਨਾਲ ਭਿੜ ਗਈ, ਕਿਸੇ ਗੱਲੋਂ ਕੋ ਬੋਲੀ ਮਾਰੀ। ਦਵਿੰਦਰ ਸਿੰਘ ਕੋ ਉਹ ਜਰੀ ਨਹੀਂ ਗਈ, ਪੁੱਟੀ ਦਾੜੀ ਹਲੇ ਵੀ ਉਹਦੇ ਦਿਮਾਗ 'ਚ ਰੜਕਦੀ ਸੀ। ਗੁੱਸੇ 'ਚ ਆਏ ਨੇ ਘਸੁੰਨ ਮਾਰਿਆ, ਸੱਟ ਤਾਂ ਹਲੇ ਨਹੀਂ ਲੱਗੀ, ਪਰ ਬਲਦੇਵ ਸਿੰਘ ਨੇ ਮਨ ਹੀ ਮਨ ਇਸ ਚੀਜ਼ ਦਾ ਚਾਅ ਕੀਤਾ। ਚਾਅ ਇਸ ਕਰਕੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਹੁਣ ਮੈਨੂੰ ਜੇਲ੍ਹ ਭੇਜੂੰਗਾ, ਹੁਣ ਮੈਨੂੰ ਸਜ਼ਾ ਦਵਾਊਂਗਾ। ਸਾਡੀ ਨੂੰਹ ਦਾ ਪੈਰ ਭਾਰੀ ਸੀ, ਤਾਂ ਵੀ ਇਹਨੇ ਨਹੀਂ ਪਰਹੇਜ਼ ਕੀਤਾ। ਜਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ, ਹਸਪਤਾਲ ਤੋਂ ਰਿਪੋਰਟ ਆਈ ਤਾਂ ਪਤਾ ਲੱਗਾ ਕੋਈ ਖਾਸ ਸੱਟ ਪੇਟ ਨਹੀਂ ਸੀ, ਪਰ ਬਲਦੇਵ ਸਿੰਘ ਨੂੰ ਚੈਨ ਨਾ ਆਵੇ। ਮੁਨਸ਼ੀ ਨੂੰ ਪੱਲਿਓਂ ਪੈਸੇ ਦੇ ਕੇ ਕੇਸ ਮੋਟਾ ਕਰਾ ਲਿਆ, ਜੋ ਚਾਹੁੰਦਾ ਸੀ ਉਹੀ ਹੋਇਆ। ਅਦਾਲਤ ਦੇ ਵਿੱਚ ਉਹਨੂੰ 20 ਕੌੜਿਆਂ ਦੀ ਸਜ਼ਾ ਕਰਵਾ ਦਿੱਤੀ। ਹਲੇ ਅਦਾਲਤ ਤੋਂ ਬਾਹਰ ਹੀ ਨਿਕਲੇ, ਟਹਿਲ ਦੇ ਗੱਲਾਂ ਬਾਤਾਂ ਹੀ ਕਰ ਰਹੇ ਸੀ ਕਿ ਉੱਧਰੋਂ ਦਵਿੰਦਰ ਸਿੰਘ ਨੇ ਕਿਹਾ, ਵੇਖੀ ਤੇਰਾ ਮੈਂ ਛੱਡਣਾ ਕੱਖ ਨਹੀਂ, ਤੇਰਾ ਮੈਂ ਤੀਲਾ ਤੀਲਾ ਨਾਨਾ ਸਾੜ ਦਿੱਤਾ, ਤੇ ਮੇਰਾ ਨਾਂ ਵੀ ਦਵਿੰਦਰ ਸੋਨੀ। ਬਲਦੇਵ ਸੋਨੇ ਜਦੋਂ ਬ੍ਰੇਕ ਤੋਂ ਬਾਅਦ ਅੰਦਰ ਅਦਾਲਤ ਗਏ ਤਾਂ ਜਾ ਕੇ ਉੱਥੇ ਸਾਰੀ ਕਹਾਣੀ ਸੁਣਾ ਦਿੱਤੀ। ਜੀ ਇਹ ਮੇਰਾ ਘਰ ਬਾਹਰ ਸਾੜਨ ਦੀ ਗੱਲ ਕਰਦਾ, ਹੋਵੇ ਨਾ ਤਾਂ ਇਹਦੀ ਸਜ਼ਾ ਹੋਰ ਵਧਾਈ ਜਾਵੇ, ਕੱਲ੍ਹ ਨੂੰ ਮੇਰੇ ਘਰ ਨੂੰ ਅੱਗ ਲੱਗ ਗਈ, ਕੱਲ੍ਹ ਨੂੰ ਮੇਰੀ ਫਸਲ ਨੂੰ ਅੱਗ ਲੱਗ ਗਈ ਤਾਂ ਕੌਣ ਜ਼ਿੰਮੇਵਾਰ। ਇਹ ਤਾਂ ਸ਼ਰੇਆਮ ਮੈਨੂੰ ਧਮਕੀਆਂ ਦਿੰਦਾ। ਆਹ 4 ਬੰਦੇ ਬਾਹਰ ਖੜ੍ਹੇ ਸੀ, ਯਕੀਨ ਨਹੀਂ ਤਾਂ ਇਹਨਾਂ ਨੂੰ ਪੁੱਛ ਲਓ। ਜੱਜ ਸਾਹਿਬ ਨੇ ਚੇਤਾਵਨੀ ਦਿੱਤੀ, ਉਹ ਦਵਿੰਦਰ ਸਿੰਘ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਉਂ ਗੁਆਂਢ 'ਚ ਵਿਗਾੜਨਾ, ਇੱਦਾਂ ਕਰ ਆਪਣੇ ਗੁਨਾਹ ਦੀ ਮਾਫ਼ੀ ਮੰਗ। ਅੱਗੇ ਤੋਂ ਆਪਸ ਵਿੱਚ ਪਿਆਰ ਦੇ ਨਾਲ ਰਹੋ, ਅਤੇ ਮੈਂ ਵੀ ਸੋਚ ਵਿਚਾਰ ਕਰਦਾ ਤੇਰੀ ਸਜ਼ਾ ਹਲਕੀ ਕਰ ਦਿੰਦੇ ਹਾਂ। ਪਰ ਦਵਿੰਦਰ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ, ਕਹਿਣ ਲੱਗਾ ਜੱਜ ਸਾਹਿਬ 50 ਵਰ੍ਹਿਆਂ ਦਾ ਹੋ ਗਿਆ, ਜਿੰਨੀ ਇਹ ਬੇਇੱਜ਼ਤੀ ਮਹਿਸੂਸ ਕਰਾਉਂਦੇ ਨੇ ਨਾ, ਜਿੰਨਾ ਇਹ ਝੂਠ ਸਾਰਾ ਦਿਨ ਜਿੰਨਾ ਇਹ ਕੁਫਰ ਤੋਲਦੇ ਨੇ, ਉਹਦੇ ਨਾਲੋਂ ਤਾਂ ਕੋੜੇ ਖਾ ਲੈਣੇ ਚੰਗੇ। ਗੱਲ ਕਹਦੀ ਕਿ ਦੋਵੇਂ ਤਰ੍ਹਾਂ ਟਸ ਤੋਂ ਮਸ ਨਾ ਹੋਣ, ਹੌਲੀ ਹੌਲੀ ਲੜਾਈ ਝਗੜਾ ਹੋਰ ਵੱਧਦਾ ਜਾਵੇ। ਬਲਦੇਵ ਸਿੰਘ ਭਾਵੇਂ ਪਹਿਲਾਂ ਖੁਸ਼ ਲੱਗਦਾ ਸੀ ਪਰ ਅੰਦਰੋਂ ਖੁਸ਼ ਨਹੀਂ ਸੀ, ਫਿਰ ਵੀ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਯਾਰ ਰਿਹਾ ਸੀ। ਉਹਨੂੰ ਘਰ ਤੁਰੇ ਆਉਂਦੇ ਨੂੰ ਯਾਦ ਆਵੇ ਕਿੱਦਾਂ ਕਿੱਦਾਂ ਕੋੜੇ ਖਾਣ ਦੇ ਲਈ ਜਦੋਂ ਕੰਧ ਵੱਲ ਨੂੰ ਮੂੰਹ ਕੀਤਾ ਤਾਂ
ਰੋਣ ਨਿਕਲ ਗਿਆ ਸੀ ਉਹਦਾ। ਦਵਿੰਦਰ ਸਿੰਘ ਦੇ ਅਥਰੂ ਉਹਦੇ ਉਹਨੇ ਵੇਖੇ ਸੀ, ਦਿਲ ਉਹਦਾ ਵੀ ਪਸੀਜਿਆ ਸੀ। ਪੈਰ ਘਰ ਨੂੰ ਨਾ ਪੁੱਟਿਆ ਜਾਵੇ, ਆਪਣੇ ਆਪ ਨੂੰ ਦੋਸ਼ੀ ਜਿਹਾ ਮਹਿਸੂਸ ਕਰੇ। ਘਰ ਪਹੁੰਚਿਆ ਤਾਂ ਉਧਰੋਂ ਬਾਪੂ ਨੇ ਫੇਰ ਘੇਰ ਲਿਆ, ਕਰਤਾ ਨਾ ਉਹੀ ਕੰਮ, ਬੜਾ ਟਾਲਿਆ ਸੀ ਤੈਨੂੰ, ਪਤਾ ਨਹੀਂ ਇਸ ਲੜਾਈ ਦੇ ਵਿੱਚੋਂ ਕੱਢਣਾ ਕੀ ਚਾਹੁੰਦਾ ਤੂੰ, ਸਾਰੇ ਪਰਿਵਾਰ ਦਾ ਤੂੰ ਜੀਣਾ ਹਰਾਮ ਕਰਤਾ। ਕਦੀ ਤੂੰ ਸੋਚਿਆ ਸਾਡੀ ਫਸਲ ਹੁਣ ਓਨੀ ਹੁੰਦੀ ਨਹੀਂ, ਪਿਛਲੀ ਵਾਰੀ ਤਾਂ ਕਣਕ ਵੀ ਬੀਜਣੋਂ ਰਹਿ ਗਈ ਸੀ। ਤੈਨੂੰ ਕੋਟਾਂ ਕਚਹਿਰੀਆਂ ਥਾਣਿਆਂ ਤੋਂ ਇਹ ਪਰੇ ਪੰਚਾਇਤਾਂ ਤੋਂ ਵੇਲ ਮਿਲੇ ਤੇ ਫਿਰ ਤੂੰ ਫਸਲ ਬੀਜੇ, ਆਪਣੀ ਛੱਡ ਆਪਣੇ ਮੁੰਡਿਆਂ ਨੂੰ ਕੀ ਸਿਖਾਉਣਾ ਤੂੰ, ਤੂੰ ਉਹਨਾਂ ਦੇ ਵੀ ਸਿਰ ਪੜਵਾਉਣੇ ਚਾਹੁੰਦਾ, ਹੰਕਾਰ ਕਾਹਦਾ ਤੈਨੂੰ। ਸਿਆਣੇ ਕਹਿੰਦੇ ਨੇ ਗਵਾਂਢ ਦੇ ਨਾਲ ਬਣਾ ਕੇ ਰੱਖੀ ਦੀ ਹੈ, ਕਾਹਦੀ ਖੁਸ਼ੀ ਹੋਈ ਤੈਨੂੰ ਉਹਨੂੰ ਸਜ਼ਾ ਕਰਾ ਕੇ। ਚੱਲ ਮੈਨੂੰ ਦੱਸ ਤੈਨੂੰ ਮਿਲ ਕੇ ਜਾਊ। ਕਹਿਣ ਲੱਗਾ ਮਿਲਣਾ ਤਾਂ ਬਾਪੂ ਕੁਝ ਨਹੀਂ, ਗਾਂ ਤੋਂ ਸੋਚ ਸਮਝ ਕੇ ਕਰੂ ਕੋਈ ਜੋ ਵੀ ਕਰਨਾ, ਨਾ ਤਾਂ ਫੇਰ ਬੜੀ ਕਰਤੂਤ ਹੈ ਤੇਰੀ। ਓਏ ਮੇਰੀ ਮਨ, ਉਹਨੂੰ ਪਿਆਰ ਦੇ ਨਾਲ ਕਹਿ ਦੇ ਅੱਜ ਤੋਂ ਬਾਅਦ ਮੇਰੀ ਤੇਰੀ ਲੜਾਈ ਖਤਮ, ਜੇ ਨਾ ਹੋਊ ਤੇ ਮੇਰੀ ਦਾੜੀ ਮੂਤ ਨਾ ਮੁੰਦੀ, ਇੱਦਾਂ ਲੜਾਈਆਂ ਖਤਮ ਨਹੀਂ ਹੁੰਦੀਆਂ। ਦੁਨੀਆਂ 'ਤੇ ਵੱਡੇ ਵੱਡੇ ਪੈਗੰਬਰ ਇਹੋ ਹੀ ਦੱਸਦੇ ਚਲੇ ਗਏ, ਓਏ ਨਾ ਤੂੰ ਸਿੱਖਿਆ ਕੀ। ਗੁਰਦੁਆਰੇ ਵਾਲੇ ਭਾਈ ਕੋਲ ਜਾ ਕੇ ਬਹਿ ਜਾਂਦਾ, ਉਹਦੀ ਕਦੀ ਗੱਲ ਕੋਈ ਪੱਲੇ ਵੀ ਬੰਨੀ? ਥੋੜ੍ਹਾ ਜਿਹਾ ਮਨ ਬਲਦੇਵ ਸਿੰਘ ਦਾ ਵੀ ਪਸੀਜਿਆ, ਗੱਲ ਤਾਂ ਸਹੀ ਕਹਿੰਦਾ ਬਾਪੂ, ਹੋਵੇ ਨਾ ਤਾਂ ਮੈਨੂੰ ਇਹ ਲੜਾਈ ਇੱਥੇ ਮੁਕਾ ਹੀ ਦੇਣੀ ਚਾਹੀਦੀ। ਉਹਦਾ ਮਨ ਹਲੇ ਥੋੜ੍ਹਾ ਜਿਹਾ ਪੰਗਰ ਹੀ ਰਿਹਾ ਸੀ ਕਿ ਉਧਰੋਂ ਜਨਾਨੀਆਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਾ ਸੁਣਨ ਦੇ ਵਿੱਚ ਆਇਆ, ਕੋੜੇ ਖਾ ਕੇ ਹੋਰ ਤੱਤਾ ਹੋਇਆ ਫਿਰਦਾ। ਅੱਗੇ ਤਾਂ ਬੰਦੇ ਬੰਦਿਆਂ ਨੂੰ ਗਾਲਾਂ ਕੱਢਦੇ ਸੀ, ਅੱਜ ਸੁਣਿਆ ਉਹ ਜਨਾਨੀਆਂ ਨੂੰ ਵੀ ਗਾਲਾਂ ਕੱਢੀ ਜਾਂਦਾ। ਸਾਨੂੰ ਤਾਂ ਛੱਡੋ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਛੋਟੇ ਛੋਟੇ ਬਾਲਾਂ ਨੂੰ ਵੀ ਨਹੀਂ ਬਖਸ਼ਦਾ। ਹਰ ਇੱਕ ਦੇ ਸਾਹਮਣੇ ਉਹ ਸਾਡੀ ਬਖਤੋਈ ਕਰਦਾ। ਜਿਹੜਾ ਮਾੜਾ ਮੋਟਾ ਮਨ ਬਲਦੇਵ ਸਿੰਘ ਦਾ ਬਦਲ ਰਿਹਾ ਸੀ। ਫਿਰ ਕਹਾਣੀ ਚੱਲਦੀ ਬਣੀ, ਉਹਨੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਜਦੋਂ ਮੰਜੇ 'ਤੇ ਨਾ ਪਿੰਡਾਂ ਲੱਗਾ, ਲੱਗ ਪਤੇ ਜਾਣਗੇ, ਮੈਂ ਵੀ ਵੇਖਦਾ ਕਦੋਂ ਕੁ ਤੱਕ ਇਹ ਕ੍ਰੋਧ ਰੱਖਦਾ। ਅੱਜ ਜਦੋਂ ਸ਼ਾਮਾਂ ਪਈਆਂ ਤਾਂ ਹਲਕੀ ਹਲਕੀ ਜਿਹੀ ਹਵਾ ਵਗਦੀ ਸੀ। ਸਾਰੇ ਜੀ ਆਪੋ ਆਪਣੀ ਥਾਈਂ ਆਪਣੇ ਆਪਣੇ ਕੰਮ ਕਾਰ ਕਰੀ ਜਾਣ। ਬਲਦੇਵ ਸਿੰਘ ਦੇ ਮਨ ਨੂੰ ਚੈਨ ਕਿੱਥੇ ਆਵੇ? ਪਤਾ ਨਹੀਂ ਕਿਉਂ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਇਹ ਜਿਹੜੀਆਂ ਦਿਨੇ ਗੱਲਾਂ ਕਰਦਾ ਸੀ ਕਿਤੇ ਘਰ ਨੂੰ ਅੱਗ ਹੀ ਨਾ ਲਾ ਦੇਵੇ, ਹੋਵੇ ਨਾ ਤਾਂ ਮੈਂ ਅੱਜ ਰਾਖੀ ਰੱਖਾਂ। ਥੋੜ੍ਹਾ ਜਿਹਾ ਹਨੇਰਾ ਪਸਰ ਰਿਹਾ ਸੀ, ਘਰ ਦੇ ਪਿਛਲੇ ਪਾਸੇ ਗੇੜਾ ਮਾਰਨ ਗਿਆ ਤਾਂ ਐਂ ਜਿੱਦਾਂ ਝੋਲਾ ਜਿਹਾ ਪਿਆ। ਭੱਜ ਕੇ ਜਾ ਕੇ ਵੇਖਿਆ ਕੁਛ ਨਹੀਂ ਸੀ, ਵਾਪਸ ਮੁੜਨ ਲੱਗਾ ਤਾਂ ਫਿਰ ਇੱਦਾਂ ਲੱਗਾ ਜਿਵੇਂ ਕੋਈ ਅੱਗ ਬਾਲ ਰਿਹਾ ਹੋਵੇ। ਭੱਜ ਕੇ ਗਿਆ, ਇੱਕਦਮ ਅੱਗ ਦੀ ਲਪਟ ਦੇ ਵਿੱਚ ਉਹਨੂੰ ਦਵਿੰਦਰ ਸਿੰਘ ਦਾ ਚਿਹਰਾ ਦੇਖਿਆ। ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ, ਉਹਦਾ ਤਾਂ ਮਾਸਾ ਜਿਹਾ ਕੁੜਤਾ ਹੀ ਹੱਥ ਆਇਆ ਸੀ। ਦਵਿੰਦਰ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ। ਜੇ ਸ਼ਾਇਦ ਚਾਹੁੰਦਾ ਤਾਂ ਉਹ ਉਸ ਅੱਗ ਨੂੰ ਉੱਥੇ ਬੁਝਾਉਣ ਦੀ ਕੋਸ਼ਿਸ਼ ਕਰਦਾ, ਪਰ ਨਹੀਂ, ਉਹਨੇ ਭੱਜ ਕੇ ਦਵਿੰਦਰ ਸਿੰਘ ਨੂੰ ਫੜਨਾ ਚਾਹਿਆ। ਇੰਨੇ ਨੂੰ ਉਹ ਭੱਜ ਕੇ ਆਪਣੇ ਘਰ ਆਉਣ ਵੜਿਆ। ਘਰ ਵੜਦੇ ਨੂੰ ਫਿਰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਨੇ ਡਾਂਗ ਕੱਢ ਮਾਰੀ, ਡਾਂਗ ਕਿਤੇ ਟਿਕਾਣੇ ਵੱਜੀ, ਉੱਥੋਂ ਡਿੱਗ ਕੇ ਬਾਅਦ 'ਚ ਛੇਤੀ ਉੱਠ ਹੀ ਨਹੀਂ ਪਾਇਆ। ਜੇ ਉੱਠਿਆ
ਤਾਂ ਇੱਦਾਂ ਲੱਗੇ ਜਿੱਦਾਂ ਪੈਰਾਂ 'ਤੇ ਚੱਲਿਆ ਨਾ ਜਾਵੇ। ਖਾਧੀ ਨੇਰਨੀ ਤੋਂ ਜ਼ਰਾ ਕੁ ਜਿੰਨੀ ਹੋਸ਼ ਆਈ ਤਾਂ ਕੀ ਵੇਖਦਾ, ਪਿਛਲੇ ਪਾਸਿਓਂ ਅੱਗ ਨੇ ਲਪਟਾਂ ਫੜ ਰਹੀਆਂ। ਪਿਛਲੇ ਵਾੜੇ 'ਚੋਂ ਹੁੰਦੀ ਹੋਈ ਘਰ ਤੱਕ ਅੱਗ ਪਹੁੰਚ ਗਈ। ਗੱਲ ਕਾਹਦੀ ਕਿ ਉਹਦੇ ਘਰ ਤੱਕ ਸੀਮਤ ਨਹੀਂ ਰਹੀ। ਬਲਦੇਵ ਸਿੰਘ ਦਾ ਘਰ ਸੜਨ ਤੋਂ ਬਾਅਦ ਗਵਾਂਢ ਦੇ ਵਿੱਚ ਦਵਿੰਦਰ ਸਿੰਘ ਦਾ ਘਰ ਵੀ ਸੜਿਆ। ਇਕੱਲੇ ਉਹਨਾਂ ਦੇ ਘਰ ਨਹੀਂ ਸੜੇ, ਅੱਧਾ ਪਿੰਡ ਸੜ ਗਿਆ, ਅੱਧੇ ਪਿੰਡ ਦੀਆਂ ਪਾਥੀਆਂ ਸੜ ਗਈਆਂ, ਕਿਸੇ ਦਾ ਡੰਗਰ ਵੱਛਾ ਭੁੱਜ ਗਿਆ, ਕਿਸੇ ਦੇ ਕੁੱਕੜ ਸੜ ਗਏ, ਕਿਸੇ ਦਾ ਘੋੜਾ ਝੁਲਸ ਗਿਆ। ਹੁਣ ਕਿਸੇ ਦੇ ਕੋਲ ਬਹਿਣ ਦੇ ਲਈ ਮੰਜੇ ਨਹੀਂ ਸੀ ਬਚੇ, ਕਿਸੇ ਕੋਲ ਪੀੜੀਆਂ ਨਹੀਂ ਸੀ ਬਚੀਆਂ, ਕਿਸੇ ਕੋਲ ਬਾਲਣ ਦੇ ਲਈ ਬਾਲਣ ਨਹੀਂ ਸੀ ਬਚਿਆ। ਬੜਿਆਂ ਦੇ ਸਿਰ ਦੇ ਉੱਤੇ ਛੱਤ ਨਹੀਂ ਸੀ ਰਹੀ। ਉਹ ਚੰਗਾਰੀ ਨੇ ਅੱਧਾ ਪਿੰਡ ਝੁਲਸ ਦਿੱਤਾ। ਅੱਜ ਫੇਰ ਪਾਪੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਬੜੀ ਦੇਰ ਹੋ ਚੁੱਕੀ ਸੀ। ਕਿਉਂਕਿ ਅਗਲੇ ਦਿਨ ਚੌਧਰੀਆਂ ਦੇ ਮੁੰਡੇ ਨੇ ਆ ਕੇ ਦੱਸਿਆ ਤਾਇਆ ਤੇਰਾ ਬਾਪੂ ਸਾਡੇ ਘਰ ਹੈ, ਜਦੋਂ ਅੱਗ ਲੱਗੀ ਸੀ ਤਾਂ ਅੱਧੇ ਭੁੱਜੇ ਨੂੰ ਚੁੱਕ ਕੇ ਆਪਾਂ ਲੈ ਗਏ ਸੀ, ਬਚਾਉਣ ਦੀ ਕੋਸ਼ਿਸ਼ ਕੀਤੀ, ਲੱਗਦਾ ਉਹਨੇ ਬਚ ਨਹੀਂ ਪਾਉਣਾ ਤੈਨੂੰ ਬੁਲਾਉਂਦਾ। ਲੈ ਪੈ ਗਈ ਠੰਡ। ਮੈਂ ਜਾਂਦੇ ਜਾਂਦੇ ਦੀ ਇੱਕ ਗੱਲ ਮੰਨ, ਬਲਦੇਵ ਸਿੰਘ ਇਸ ਲੜਾਈ ਨੂੰ ਇੱਥੇ ਮੁਕਾ ਦੇ। ਮੈਨੂੰ ਪਤਾ ਤੇਰੇ ਮਨ ਦੇ ਵਿੱਚ ਕੀ ਚੱਲਦਾ, ਹੁਣ ਮੈਂ ਕਿਹੜੇ ਮੂੰਹ ਨਾਲ ਮੁਕਾਵਾਂ। ਸਾਲਾਂ ਦਰ ਸਾਲ ਮੈਂ ਇਸ ਲੜਾਈ ਨੂੰ ਇੰਨਾ ਕੁ ਹੱਥੀਂ ਪਾਲਿਆ, ਹੁਣ ਤਾਂ ਚਾਹ ਕੇ ਵੀ ਨਹੀਂ ਮੈਂ ਕੁਛ ਕਰ ਸਕਦਾ। ਪਰ ਯਕੀਨ ਮੰਨੀ, ਮਾਫ਼ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ, ਕੋਈ ਫਰਕ ਨਹੀਂ ਪੈਣ ਲੱਗਾ। ਕਹਿੰਦੇ ਨੇ ਲੱਖ ਗੁਨਾਹ ਕੀਤੇ ਹੋਣ, ਇੱਕ ਮਾਫ਼ੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ। ਬਸ ਫਿਰ ਕੀ ਸੀ, ਪਿਓ ਸਮਝਾਉਂਦਾ ਤੁਰ ਗਿਆ। ਬਲਦੇਵ ਸਿੰਘ ਜਿੱਦਾਂ ਸੁਣ ਹੋਇਆ ਰਹਿ ਗਿਆ, ਸਮਝ ਨਹੀਂ ਸੀ ਆਉਂਦੀ ਹੁਣ ਕਰਾਂ ਕੀ। ਉੱਧਰ ਦਵਿੰਦਰ ਸਿੰਘ ਨੂੰ ਆਪਣਾ ਡਰ ਸਤਾਈ ਜਾਵੇ, ਸਾਰੇ ਪਿੰਡ ਦਾ ਖਮਿਆਜ਼ਾ ਭੁਗਤਣਾ ਪੈਣਾ। ਪਰ ਬਲਦੇਵ ਸਿੰਘ ਆਪਣੇ ਆਪ ਨੂੰ ਵੀ ਦੋਸ਼ੀ ਮੰਨ ਰਿਹਾ ਸੀ। ਸ਼ੁਰੂਆਤ ਤਾਂ ਕਿਤੇ ਨਾ ਕਿਤੇ ਉਹਦੇ ਵੱਲੋਂ ਵੀ ਹੋਈ ਸੀ, ਹਿੱਸੇਦਾਰੀ ਤਾਂ ਉਹਦੀ ਵੀ ਪੂਰੀ ਸੀ, ਕਸੂਰਵਾਦ ਤਾਂ ਉਹ ਵੀ ਪੂਰਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਦਵਿੰਦਰ ਸਿੰਘ ਨੂੰ ਯਕੀਨ ਨਾ ਆਵੇ ਕਿ ਬਲਦੇਵ ਸਿੰਘ ਆਖਿਰਕਾਰ ਬੋਲਿਆ ਕਿਉਂ ਨਹੀਂ, ਪਰ ਇਹਦੇ ਸਾਹਮਣੇ ਇਹਨੇ ਮੇਰਾ ਨਾਂ ਕਿਉਂ ਨਹੀਂ ਲਿਆ। ਉਹਨੂੰ ਲੱਗੇ ਕਿ ਇਹ ਕਿਸੇ ਚਾਲ ਦੇ ਉੱਤੇ ਆ। ਪਰ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਯਕੀਨ ਹੋ ਗਿਆ ਕਿ ਬਲਦੇਵ ਹੁਣ ਬਦਲ ਗਿਆ, ਉਹਨੇ ਮੇਰਾ ਨਾਂ ਨਹੀਂ ਲਿਆ। ਜੇ ਚਾਹੁੰਦਾ ਤਾਂ ਮੈਨੂੰ ਸਜ਼ਾ ਦਵਾ ਸਕਦਾ ਸੀ। ਹੁਣ ਉਹ ਲੜਾਈ ਹੌਲੀ ਹੌਲੀ ਠੰਡੀ ਤਾਂ ਪੈ ਗਈ। ਆਂਢ ਗੁਆਂਢ ਦੇ ਵਿੱਚ ਹੁਣ ਸ਼ਾਂਤੀ ਤਾਂ ਪਸਰ ਗਈ ਹੈ, ਨਜ਼ਰ 'ਤੇ ਆਉਂਦੀ ਹੈ। ਪਰ ਕਦੋਂ, ਜਦੋਂ ਦੋਵਾਂ ਦੇ ਘਰ ਸੜ ਗਏ, ਜਦੋਂ ਉਹਨੇ ਇਸ ਲੜਾਈ ਦੇ ਵਿੱਚ ਆਪਣਾ ਬਾਪ ਗਵਾ ਲਿਆ, ਜਦੋਂ ਪਤਾ ਨਹੀਂ ਕਿੰਨੀਆਂ ਕੁ ਫਸਲਾਂ ਆਪਣੀਆਂ ਗਵਾ ਲਈਆਂ, ਕਿੰਨਾ ਕੁ ਸਮਾਂ ਵਿਅਰਥ ਗਵਾ ਲਿਆ। ਗੁੱਸੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਦਦੁਆਵਾਂ ਲੈ ਲਈਆਂ, ਕਮਾਇਆ ਕੀ। ਇੱਕ ਇੱਕ ਆਂਡੇ ਤੋਂ ਸ਼ੁਰੂ ਹੋਈ ਲੜਾਈ ਕਿੱਥੇ ਜਾ ਕੇ ਨਿਬੜੀ। ਕਈ ਵਾਰੀ ਗੱਲ ਨਿੱਕੀ ਜਿਹੀ ਹੁੰਦੀ ਹੈ, ਪਰ ਉਹ ਵੱਧਦੀ ਵੱਧਦੀ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਇਨਸਾਨ ਸਮਝ ਹੀ ਨਹੀਂ ਪਾਉਂਦਾ। ਹੁੰਦਾ ਉਹਦੇ ਆਪਣੇ ਹੱਥ ਹੀ ਆ, ਜਿਹੜੇ ਮੋੜ 'ਤੇ ਚਾਹੇ ਜਿੱਥੇ ਚਾਹੇ ਉਸ ਲੜਾਈ ਨੂੰ ਉਹ ਮੁਕਾ ਸਕਦਾ ਹੁੰਦਾ। ਲੜਾਈ ਇਹ ਘਰ ਘਰ ਦੀ ਕਿਤੇ ਆਂਡੇ ਤੋਂ ਸ਼ੁਰੂ ਹੁੰਦੀ ਆ, ਕਿਤੇ ਖੀਰੇ ਤੋਂ, ਕਿਤੇ ਸਬਜ਼ੀ ਤੋਂ, ਕਿਤੇ ਦਾਲ ਤੋਂ, ਕਿਤੇ ਚਾਹ ਦੇ ਕੱਪ ਤੋਂ,
ਕਿਤੇ ਭਾਂਡਾ ਇੱਥੋਂ ਚੁੱਕ ਕੇ ਉੱਥੇ ਰੱਖਿਆ ਤੇ ਕਿਤੇ ਸਾਫ ਸਫਾਈ ਤੋਂ। ਤੇ ਕਈ ਵਾਰੀ ਤਾਂ ਐਵੇਂ ਹੀ ਲੱਸੀ ਵਾਂਗੂ ਵੱਧ ਹੀ ਜਾਂਦੀ, ਜਿੰਨੀ ਮਰਜ਼ੀ ਵਧਾਈ ਜਾਓ। ਕੋਸ਼ਿਸ਼ ਕਰੀਏ ਆਪਾਂ ਜਿੱਥੇ ਵੀ ਜਿਹੜੇ ਮੋੜ ਦੇ ਉੱਤੇ ਵੀ ਹਾਂ ਇੱਥੇ ਹੀ ਇਹਦੇ ਉੱਤੇ ਸਟੋਪ ਲਾ ਦਈਏ, ਇੱਥੇ ਫੁੱਲ ਸਟੋਪ ਲਾ ਦਈਏ। ਕਿਉਂਕਿ ਲੜਾਈ ਦੇ ਵਿੱਚੋਂ ਕਦੀ ਕਿਸੇ ਨੇ ਕੁਛ ਨਹੀਂ ਖੱਟਿਆ, ਬੰਦੇ ਨੂੰ ਲੱਗਦਾ ਕਿ ਮੈਂ ਜਿੱਤ ਰਿਹਾ ਪਰ ਅਸਲੀਅਤ ਦੇ ਵਿੱਚ ਉਹ ਹਾਰ ਰਿਹਾ ਹੁੰਦਾ। ਇਸ ਚੀਜ਼ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਆਪਣਾ ਬਹੁਤ ਕੁਛ ਗਵਾ ਪੈਂਦਾ, ਬਹੁਤ ਕੁਛ ਗਵਾਉਣ ਤੋਂ ਪਹਿਲਾਂ ਪਹਿਲਾਂ ਆਓ ਆਪਣੇ ਗੁੱਸੇ 'ਤੇ ਕਾਬੂ ਕਰੀਏ, ਮਾਫ਼ ਕਰਕੇ, ਮਾਫ਼ੀ ਮੰਗ ਕੇ ਹੋਰ ਵੱਡੇ ਬਣਨ ਦੀ ਕੋਸ਼ਿਸ਼ ਕਰੀਏ। ਇਹ ਕਹਾਣੀ ਲਿਖੀ ਸੀ ਲੀਓ ਟੋਲਸਟਾਏ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮਾਫ਼ੀ। ਆਸ ਕਰਦਾ ਕਿ ਇਹਦੇ ਵਿਚਲਾ ਸਾਰ ਜ਼ਰੂਰ ਤੁਸੀਂ ਸਮਝੇ ਹੋਗੇ, ਰਾਈਟਰ ਕੀ ਕਹਿਣਾ ਚਾਹ ਰਿਹਾ ਇਹ ਜ਼ਰੂਰ ਤੁਸੀਂ ਸਮਝੇ ਹੋਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਲਾਗੂ ਕਰਕੇ ਵੇਖਿਓ। ਧੰਨਵਾਦ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ
4: ਕੀ ਕਹਿੰਦੇ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: Hi, this is Imran Hashmi and you're listening to me on Radio Haji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.